ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ। ਸ਼ਬਦ ਬੁਝਾਏ ਸਤਿਗੁਰ ਪੂਰਾ, ਸਰਬ ਕਲਾ ਸਾਚੇ ਪਰਪੂਰਾ, ਅਫਰਿਓ ਵੇ ਪਰਵਾਹੁ ਸਦਾ ਤੂੰ, ਨਾ ਤਿਸ ਤਿਲ ਨਾ ਤਮਾਈ ਹੈ। ਕਾਲ ਬੇਕਾਲ ਭਏ ਦੇਵਾਨੇ, ਸ਼ਬਦ ਸਹਿਜ ਰਸ ਅੰਤਰ ਮਾਨੇ, ਆਪੇ ਮੁਕਤ ਤ੍ਰਿਪਤ ਵਰਦਾਤਾ, ਭਗਤ ਭਾਏ ਮਨ ਭਾਈ ਹੈ। ਆਪ ਨਿਰਾਲਮ ਗੁਰ ਗਮ ਗਿਆਨਾ, ਜੋ ਦੀ ਸਹਿ ਤੁਝ ਮਾਹੇ ਸਮਾਨਾ, ਨਾਨਕ ਨੀਚ ਭਿਖਿਆ ਦਰਜਾ ਚੈ, ਮੈਂ ਦੀਜੈ ਨਾਮ ਵਡਾਈ ਹੈ। ਮਾਰੂ ਮਹੱਲਾ ਪਹਿਲਾ, ਆਪੇ ਧਰਤੀ ਤੌਲ ਅਕਾਸੰ, ਆਪੇ ਸਾਚੇ ਗੁਣ ਪਰਗਾਸੰ, ਜਤੀ ਸਤੀ ਸੰਤੋਖੀ, ਆਪੇ ਆਪੇ ਕਾਰ ਕਮਾਈ ਹੈ। ਜਿਸ ਕਰਣਾ ਸੋ ਕਰ ਕਰ ਵੇਖੈ, ਕੋਈ ਨ ਮੇਟੈ ਸਾਚੇ ਲੇਖੈ, ਆਪੇ ਕਰੇ ਕਰਾਏ, ਆਪੇ ਆਪੇ ਦੇ ਵਡਿਆਈ ਹੈ। ਪੰਚ ਚੋਰ ਚੰਚਲ ਚਿਤ ਚੱਲ ਹੈ, ਪਰ ਘਰ ਜੋ ਹੈ ਘਰ ਨਹੀਂ ਪਾਲ ਹੈ, ਕਾਇਆ ਨਗਰ ਟਹਿ ਟਹਿ ਢੇਰੀ, ਬਿਨ ਸਬਦ ਪਦ ਪਾਈ ਹੈ। ਗੁਰ ਤੇ ਬੂਝੈ ਤ੍ਰਿਭਵਨ ਸੂਝੈ।

ਜਿਸ ਬਖਸੇ ਚਸ ਦੇ ਵਡਿਆਈ ਸਭ ਸਹਿਦਾ ਤਹ ਤਿਲ ਨਾ ਤਮਾਈ ਭਰਪੁਰ ਧਾਰ ਰਿਆ ਨਿਹ ਕੇਵਲ ਗੁਪਤ ਪ੍ਰਗਟ ਸਬਠਾਈ ਹੈ ਕਿਆ ਸਾ ਲਾਹੀ ਅਗਮ ਅਪਾਰ ਸਾਚੇ ਸਿਰਜਣ ਹਾਰ ਮੁਰਾਰ ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੈ ਬ੍ਰਹਮ

ਕਾਈ ਹੈ। ਜੁਗ ਜੁਗ ਸਾਚਾ ਹੈ ਪੀਹੋ ਸੀ, ਕੌਣ ਨਾ ਮੂਆ ਕੌਣ ਨਾ ਮਰਸੀ, ਨਾਨਕ ਨੀਚ ਕਹੈ ਬੇਨੰਤੀ, ਦਰ ਦੇਖੋ ਲਿਵਲਾਈ ਹੈ। ਮਾਰੂ ਮਹੱਲਾ ਪਹਿਲਾ, ਦੂਜੀ ਦੁਰਮਤ ਅੰਨੀ ਬੋਲੀ, ਕਾਮ ਕ੍ਰੋਧ ਕੀ ਕੱਚੀ ਚੋਲੀ, ਘਰ ਵਰ ਸਹਿਜ ਨ ਜਾਣੇ ਸ਼ੋਹਰ, ਪੇ ਬਿਨ ਪਿਰ ਨੀਂਦ ਨ ਪਾਈ ਹੈ। ਅੰਤਰ ਅਗਨ ਜਲੈ ਪੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ, ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ, ਸਾਚੇ ਹੱਥ ਵਡਾਈ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਗਿਆਨ ਖੜਗ ਲੈ ਮਨ ਸਿਉ ਲੂਜੈ, ਮਨ ਸਹ ਮਨੇ ਸਮਾਈ ਹੈ। ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ।

ਕੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਿਖਾਈ ਹੈ। ਇੱਕ ਨਾਂਗੇ ਭੂਖੇ ਭਵੈ ਭਵਾਏ ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਾਰ ਨ ਜਾਣੈ ਬੂਝੈ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵਹਿ ਅੰਨ ਨ ਖਾਵੈ ਇੱਕ ਅਗਨ ਜਲਾਵਹਿ ਦੇਹ ਕਪਾਵਹਿ ਰਾਮ ਨਾਮ ਬਿਨ ਮੁਕਤ ਨ ਹੋਈ ਕਿਤ ਬਿਦ ਪਾਰ ਲੰਘਾਈ ਹੈ। ਗੁਰਮਤ ਛੋਟੈ ਉਜੜ ਜਾਈ ਮਨਮੁਖ ਰਾਮ ਨ ਜਪੈ ਅਵਾਈ ਭਜ ਭਜ ਬੂਢੈ ਕੂੜ ਕਮਾਵਹਿ ਕੂੜ ਕਾਲ ਬਹਿਰਾਈ ਹੈ। ਹੁਕਮੇ ਆਵੇ ਹੁਕਮੇ ਜਾਵੇ ਬੂਝੇ ਹੁਕਮ ਸੋ ਸਾਚ ਸਮਾਵੇ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ। ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪੋ ਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ। ਆਪੇ ਨੇੜੈ ਨਾਹੀ ਦੂਰੇ ਬੂਝੇ ਗੁਰਮੁਖ ਸੇ ਜਨ ਪੂਰੇ ਤਿਨ ਕੀ ਸੰਗਤ ਐਨ ਸਲਾਹਾ ਗੁਰਸੰਗਤ ਇਹ ਵਡਾਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੈ ਰਸਨ ਰਸੇਰੇ ਉਸਤਤ ਕਰੈ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ। ਓਏ ਜਾਗਤ ਰਹਿ ਨਾ ਸੂਤੇ ਦੀਸੈ ਸੰਗਤ ਕੁਲ ਤਾਰੇ ਸਾਚ ਪਰੀਸੈ ਕਲਮਲ ਮੈਲ ਨਾਹੀ ਤੇ ਨਿਰਮਲ ਓਏ ਰਹਿ ਭਗਤ ਲਿਵਲਾਈ ਹੈ। ਬੂਝੋ ਹਰ ਜਨ ਸਤਿਗੁਰ ਬਾਣੀ ਇਹੋ ਜੋਬਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਐ ਪ੍ਰਾਣੀ ਹਰ ਜਪ ਜਪ ਹਿਰਦੈ ਧਿਆਈ ਹੈ। ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸ਼ਾਹੜਾ ਸਾਗਤ ਕੂੜ ਪਚੈ ਮਨ ਹੋਮੇ ਦੋਹ ਮਾਰਗ ਪਚੈ ਪਚਾਈ ਹੈ। ਛੋਡਿਓ ਨਿੰਦਾ ਤਾਤ ਪਰਾਈ ਪੜ ਪੜ ਦਜਹਿ ਸਾਂਤ ਨਾਈ ਮਿਰ ਸਤ ਸੰਗਤ ਨਾਮ ਸਲਾਹ ਹੋ ਆਤਮ ਰਾਮ ਸਖਾਈ ਹੈ। ਛੋਡੋ ਕਾਮ ਕ੍ਰੋਧ ਬੁਰਿਆਈ ਹੋਮੇ ਧੰਦ ਛੋਡੋ ਲੰਪਟਾਈ ਸਤਿਗੁਰ ਸਰਨ ਭਰੋ ਤਾਂ ਉਬਰੋਯੋ ਤਰੀਐ ਭਾਉ ਜਲ ਭਾਈ ਹੈ। ਆਗੈ ਬਿਮਲ ਨਦੀ ਅਗਨ ਬਿਖ ਝੇਲਾ ਤਿਸੈ ਤਿੱਥੈ ਅਵਰ ਨਾ ਕੋਈ ਜੀਓ ਅਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜਹਿ ਮਨ ਮੁਕਤਾਈ ਹੈ। ਗੁਰ ਪਹਿ ਮੁਕਤ ਦਾਨ ਦੇ ਭਾਣੇ ਜਿਨ ਪਾਇਆ ਸੋਈ ਬਿਦ ਜਾਣੇ ਜਿਨ ਪਾਇਆ ਤਿਨ ਪੁੱਛੋ ਭਾਈ ਸੁਖ ਸਤਿਗੁਰ ਸੇਵ ਕਮਾਈ ਹੈ। ਗੁਰ ਬਿਨ ਉਰਜ ਮਰਹਿ ਬੇਕਾਰਾ ਜਮ ਸਿਰ ਮਾਰੇ ਕਰੇ ਖੁਆਰਾ ਬਾਧੇ ਮੁਕਤ ਨਾਈ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੈ। ਬੋਲੋ ਸਾਚ ਪਛਾਣ ਹੋ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰ ਬਿਘਨ ਨਾਹੀ ਗੁਰਮੁਖ ਤਰ ਤਾਰਿਓ ਭਉ ਜਲ ਪਾਰ ਲੰਘਾਈ ਹੈ। ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਿਨਾਸੀ ਨਾ ਜੀਓ ਮਰੇ ਨਾ ਮਾਰਿਆ ਜਾਈ ਕਾਰ ਦੇਖੈ ਸ਼ਬਦ ਰਜਾਈ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖ਼ਤ ਬਹਿ ਸਚਿਆਰਾ ਸਾਗਤ ਕੂੜੇ ਬੰਦ ਭਵਾਈਏ ਮਰ ਜਨਮ ਹੈ ਆਈ ਜਾਈ ਹੈ। ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸੈ ਤਖ਼ਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣੇ ਸਤਸੰਗਤ ਸਾਚ ਵਡਾਈ ਹੈ। ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ ਸੋ ਪਾਰ ਉਤਾਰੇ ਨਾਨਕ ਤਿਸਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵਲਾਈ ਹੈ। ਮਾਰੂ ਮਹੱਲਾ ਪਹਿਲਾ ਕੇਤੇ ਜੁਗ ਵਰਤੇ ਗੁਬਾਰੈ ਤਾੜੀ ਲਾਈ ਅਪਰ ਅਪਾਰੈ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੈ। ਜੁਗ ਛੱਤੀ ਤਿੰਨੈ ਵਰਤਾਏ ਜਿਉ ਤਿਸ ਭਾਣਾ ਤਿਵੈ ਚਲਾਏ ਤਿਸੈ ਸਰੀਕ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੈ। ਗੁਪਤਹਿ ਬੂਝੋ ਜੁਗ ਚਤਵਾਰੇ ਘਟ ਘਟ ਵਰਤੈ ਉਧਰ ਮਝਾਰੇ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੈ। ਬਿੰਦ ਰਕਤ ਪਿੰਡ ਬਿੰਦ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੈ। ਗਰਭ ਕੁੰਡਲ ਮਹਿ ਉਰਦ ਧਿਆਨੀ ਆਪੇ ਜਾਣੇ ਅੰਤਰ ਜਾਮੀ ਸਾ ਸਾ ਸਚ ਨਾਮ ਸਮਾਲੇ ਅੰਤਰ ਉਦਰ ਮਝਾਰਾ ਹੈ। ਚਾਰ ਪਦਾਰਥ ਲੈ ਜਗ ਆਇਆ ਸਿਵ ਸਕਤੀ ਕਰ ਵਾਸਾ ਪਾਇਆ ਏਕ ਵਿਸਾਰੇ ਤਾਂ ਪਿੜ ਹਾਰੇ ਅੰਦਲੇ ਨਾਮ ਵਿਸਾਰਾ ਹੈ। ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵਹਿ ਬਾਲ ਰੰਗੀਲਾ ਜਿਸਕਾ ਸਾਸੋ ਤਿਨ ਹੀ ਲੀਆ ਭੂਲਾ ਰੋਵਣ ਹਾਰਾ ਹੈ। ਪਰ ਜੋਬਨ ਮਰ ਜਾਹੇ ਕੇ ਕੀ ਜੈ ਮੇਰਾ ਮੇਰਾ ਕਰ ਰੋਵੀ ਜੈ ਮਾਇਆ ਕਾਰਨ ਰੋਏ ਵਿਗੂਚੈ ਤ੍ਰਿਗ ਜੀਵਨ ਸੰਸਾਰਾ ਹੈ। ਕਾਲੀ ਹੂਫਨ ਧੌਲੇ ਆਏ ਵਿਣ ਨਾਵੈ ਗਥ ਗਿਆ ਗਵਾਏ ਦੁਰਮਤ ਅੰਦਲਾ ਬਿਨਸ ਬਿਨਾਸੈ ਮੂਠੇ ਰੋਏ ਪੁਕਾਰਾ ਹੈ। ਆਪ ਵਿਚਾਰ ਨ ਰੋਵੈ ਕੋਈ ਸਤਿਗੁਰੂ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾਟ ਨ ਖੂਲੈ ਸ਼ਬਦ ਮਿਲੈ ਨਿਸਤਾਰਾ ਹੈ। ਬਿਰਧ ਭਇਆ ਤਨ ਸ਼ੀਜੈ ਦੇਹੀ ਰਾਮ ਨ ਜਪਈ ਅੰਤ ਸਨੇਹੀ ਨਾਮ ਵਿਸਾਰ ਚੱਲੈ ਮੋਹਿ ਕਾਲੈ ਦਰਗਹਿ ਝੂਠ ਖੁਆਰਾ ਹੈ। ਨਾਮ ਵਿਸਾਰ ਚੱਲੈ ਕੂੜਿਆਰੋ ਆਵਤ ਜਾਤ ਪੜੈ ਸਿਰ ਸ਼ਾਰੋ ਸਾਹੁ ਰੜੈ ਕਰ ਵਾਸ ਨ ਪਾਏ ਪੇਈ ਅੜੈ ਸਿਰ ਮਾਰਾ ਹੈ। ਖਾਜੈ ਪੈਜੈ ਰਲੀ ਕਰੀ ਜੈ ਬਿਨ ਅਪ ਭਗਤੀ ਬਾਦ ਮਰੀ ਜੈ ਸਾਰੇ ਅਪਸਰ ਕੀ ਸਾਰ ਨ ਜਾਣੈ ਜਮ ਮਾਰੇ ਕਿਆ ਚਾਰਾ ਹੈ।
ਪਰ ਵਿਰਤੀ ਨਰ ਵਿਰਤ ਪਛਾਣੇ ਗੁਰ ਕੈ ਸੰਗ ਸਬਦ ਘਰ ਜਾਣੇ ਕਿਸੇ ਹੀ ਮੰਦਾ ਆਖ ਨ ਚੱਲੈ ਸੱਚ ਖਰਾ ਸਚਿਆ ਰਾਹੇ ਸੱਚ ਬਿਨਾ ਦਰ ਸਿੱਜੈ ਨਾ।

ਨਾਨਕ ਨਾਮ ਜਪੋ ਤਰ ਤਾਰੇ ਸਚ ਤਾਰੇ ਤਾਰਨ ਹਾਰਾ ਹੈ। ਮਾਰੂ ਮਹੱਲਾ ਪਹਿਲਾ। ਹਰ ਸਾ ਮੀਤ ਨਾਹੀ ਮੈਂ ਕੋਈ, ਜਿਨ ਤਨ ਮਨ ਦੀ ਯਹ ਸੁਰਤ ਸਮੋਈ। ਸਰਬ ਜੀਆ ਪ੍ਰਤਪਾਲ ਸਮਾਲੇ, ਸੋ ਅੰਤਰ ਦਾਨਾ ਬੀਨਾ ਹੈ। ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮਹਿ ਰਤਨ ਲਾਲ ਬਹੁ ਸਾਰੇ। ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮਨ ਤਨ ਪੀਨਾ ਹੈ। ਹਰਿ ਅਗਮ ਅਗਾਹੋ ਅਗਾਧ ਨਿਰਾਲਾ, ਹਰਿ ਅੰਤਨ ਪਾਈਐ ਗੁਰ ਗੋਪਾਲ।

ਊਕਰ ਸੂਕਰ ਕਹੀਐ ਕੂੜਿਆਰਾ, ਭੌਕ ਮਰੈ ਭਉ ਭਉ ਭਉ ਹਾਰਾ, ਮਨ ਤਨ ਝੂਠੇ ਕੂੜ ਕਮਾਵੈ, ਦੁਰਮਤ ਦਰਗਹਿ ਹਾਰਾ ਹੈ। ਸਤਿਗੁਰ ਮਿਲੈ ਤਮਨੁਆ ਟੇਕੈ, ਰਾਮ ਨਾਮ ਦੇਹ ਸਰਣ ਪਰੇ ਕੈ, ਹਰ ਤਨ ਨਾਮ ਅਮੂਲਕ ਦੇਵੇ, ਹਰ ਜਸ ਦਰਗਹਿ ਪਿਆਰਾ ਹੈ। ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤ ਮਿਤ ਪਾਈ, ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਹੈ। ਮਾਰੂ ਮਹੱਲਾ ਪਹਿਲਾ, ਘਰ ਰਹੋ ਰੇ ਮਨ ਮੁਗਦਿਆਨੇ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਚਰਚੋ ਅਪਰੰਪਰਿਓ, ਪਾਵੋ ਮੁਕਤ ਦੁਆਰਾ ਹੈ। ਜਿਸ ਬਿਸਰਿਆ ਜਮ ਜੋਹਣ ਲਾਗੈ, ਸਭ ਸੁਖ ਜਾਹੇ ਦੁਖਾ ਪੁਨਿਆ ਗੈ, ਰਾਮ ਨਾਮ ਜਪ ਗੁਰਮੁਖ ਜੀ ਅੜੇ, ਇਹੋ ਪਰਮ ਤਤ ਵਿਚਾਰਾ ਹੈ। ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰ ਰਸ ਅੰਤਰ ਡੀਠਾ, ਐਨ ਸਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮੈਂ ਇਹੋ ਰਸ ਟੋਲਹੋ, ਗੁਰਮਤ ਖੋਜ ਲਹੋ ਘਰ ਆਪਣਾ, ਬਹੁੜ ਨਾ ਗਰਭ ਮਝਾਰਾ ਹੈ। ਸੱਚ ਤੀਰਥ ਨਾਵੋ ਹਰ ਗੁਣ ਗਾਵਹੋ, ਅਤਤ ਵਿਚਾਰੋ ਹਰ ਲਿਵ ਲਾਵਹੋ, ਅੰਤਕਾਲ ਜਮ ਜੋਹੇ ਨ ਸਾਕੈ, ਹਰ ਬੋਲਹੋ ਰਾਮ ਪਿਆਰਾ ਹੈ। ਸਤਿਗੁਰ ਪੁਰਖ ਦਾਤਾ ਵਡਦਾਣਾ, ਜਿਸ ਅੰਤਰ ਸਾਚ ਸ਼ਬਦ ਸਮਾਣਾ, ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪੈ ਪਾਰਾ ਹੈ। ਪੰਜ ਤਤ ਮਿਲਕਾਇਆ ਕੀਨੀ, ਤਿਸ ਮਹਿ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰਾ ਹੈ। ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸਰਣਾਈ, ਆਤਮ ਚੀਨ ਪਰਾਤਮ ਚੀਨੋ, ਗੁਰ ਸੰਗਤ ਇਹੋ ਨਿਸਤਾਰਾ ਹੈ। ਸਾਕਤ ਕੂੜ ਕਪਟ ਮਹਿ ਟੇਕਾ, ਐਨ ਸਨਿੰਦਾ ਕਰੇ ਅਨੇਕਾ, ਬਿਨ ਸਿਮਰਨ ਆਵਹਿ ਫੁਨ ਜਾਵਹਿ, ਗਰਭ ਜੂਨੀ ਨਰਕ ਮਝਾਰਾ ਹੈ। ਸਾਕਤ ਜਮਕੀ ਕਾਣ ਨ ਚੂਕੈ, ਜਮਕਾ ਡੰਡ ਨ ਕਬਹੂ ਮੂਕੈ, ਬਾਕੀ ਧਰਮ ਰਹੇ ਕੀ ਲੀਜੈ, ਸਿਰ ਅਫਰਿਓ ਪਾਰ ਅਪਾਰਾ ਹੈ। ਬਿਨ ਗੁਰ ਸਾਕਤ ਕਹੋ ਕਿਉ ਤਰਿਆ, ਹੋਮੇ ਕਰਤਾ ਪਵ ਜਲ ਪਰਿਆ, ਬਿਨ ਗੁਰ ਪਾਰ ਨ ਪਾਵੈ ਕੋਈ, ਹਰ ਜਪੀਐ ਪਾਰ ਉਤਾਰਾ ਹੈ। ਗੁਰ ਕੀ ਦਾਤ ਨ ਮੇਟੈ ਕੋਈ, ਜਿਸ ਬਖਸੇ ਤਿਸ ਤਾਰੇ ਸੋਈ, ਜਨਮ ਮਰਨ ਦੁਖ ਨੇੜ ਨ ਆਵੈ, ਮਨ ਸੋ ਪ੍ਰਭ ਅਪਾਰਾ ਹੈ। ਗੁਰ ਤੇ ਭੁੱਲਹਿ ਆਵਹੁ ਜਾਵਹੁ, ਜਨਮ ਮਰੋ ਫਿਨ ਪਾਪ ਕਮਾਵਹੁ, ਸਾਕਤ ਮੂੜ ਅਚੇਤ ਨ ਚੇਤੈ, ਦੁਖ ਲਾਗੈ ਤਾ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੈ ਦੀਏ, ਕਿਸ ਕਉ ਦੋਸ ਦੇਹ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੋਮੈ ਮਮਤਾ ਕਰਦਾ ਆਇਆ, ਆਸਾ ਮਨ ਸਾਹ ਬੰਦ ਚਲਾਇਆ, ਮੇਰੀ ਮੇਰੀ ਕਰਤ ਕਿਆ ਲੇ ਚਾਲੇ, ਬਿਖਲਾ ਦੇਹ ਸ਼ਾਰ ਬਿਕਾਰਾ ਹੈ। ਹਰ ਕੀ ਭਗਤ ਕਰੋ ਜਨ ਭਾਈ, ਅਕਥ ਕਥੋ ਮਨ ਮਨੇ ਸਮਾਈ, ਉੱਠ ਚਲਤਾ ਠਾਖ ਰੱਖੋ ਘਰੇ, ਆਪਣੇ ਦੁੱਖ ਘੱਟ ਇਹ ਕਾਟਣ ਹਾਰਾ ਹੈ। ਹਰ ਗੁਰ ਪੂਰੇ ਕੀ ਓਟ ਪਰਾਤੀ, ਗੁਰਮੁਖ ਹਰ ਲੇਵ ਗੁਰਮੁਖ ਜਾਤੀ, ਰਾ ਨਾਨਕ ਰਾਮ ਨਾਮ ਮਤਿ ਉਤਮ, ਹਰ ਬਖਸੇ ਪਾਰ ਉਤਾਰਾ ਹੈ। ਮਾਰੂ ਮਹੱਲਾ ਪਹਿਲਾ, ਸਰਣ ਭਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮਰਾਰੀ, ਤੇਰੇ ਚੋਜ ਨਾ ਜਾਣੈ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ। ਤੂੰ ਆਦਿ ਜੁਗਾਦ ਕਰੈ ਪ੍ਰਤਪਾਲਾ, ਘੜ ਘੜ ਰੂਪ ਅਨੂਪ ਦਇਆ

ਜਗਤੋ ਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜੀਓ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੈ ਸਬਦ ਨਿਰਾਲਾ ਸਾਗਤ ਦੁਰਮਤ ਡੂਬਹਿ ਦਾ ਜੈ ਗੁਰ ਰਾਖੇ ਹਰ ਲਿਵਰਾਤਾ ਹੈ ਆਪ ਤੇਜ ਵਾਏ ਪ੍ਰਥਮੀ ਆਕਾਸਾ ਤਿੰਨ ਮਹਿ ਪੰਜ ਤਤ ਘਰ ਵਾਸਾ ਸਤਿਗੁਰ ਸਬਦ ਰਹਿ ਰੰਗ ਰਾਤਾ ਤਜ ਮਾਇਆ ਹੋ ਮੈਂ ਭਰਾਤਾ ਹੈ ਇਹੋ ਮਨ ਭੀਜੈ ਸ਼ਬਦ ਪਤੀਜੈ ਬਿਨ ਨਾਵੈ ਕਿਆ ਟੇਕ ਟਕੀ ਜੈ ਅੰਤਰ ਚੋਰ ਮੋਹੈ ਘਰ ਮੰਦਰ ਅੰਤਰ ਚੋਰ ਮੋਹੈ ਘਰ ਮੰਦਰ ਇਨ ਸਾਕਤ ਦੂਤ ਨ ਜਾਤਾ ਹੈ ਦੁੰਦਰ ਦੂਤ ਭੂਤ ਪੀਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਨਾਵਹਿ ਜਾਵੈ ਪਤ ਖੋਹੀ ਆਵਤ ਜਾਤਾ ਹੈ ਕੂੜ ਕਲਰ ਤਨ ਭਸਮੈ ਢੇਰੀ ਬਿਨ ਨਾਵੈ ਕੈਸੀ ਪਤ ਤੇਰੀ ਬਾਧੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮ ਦਰ ਬਾਧੇ ਮਿਲੈ ਸਜਾਈ ਤਸੇ ਅਪਰਾਧ ਤਿਸੇ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੈ ਜੋ ਕੁੰਡੀ ਮੀਨ ਪਰਾਤਾ ਹੈ ਸਾਕਤ ਫਾਸੀ ਪੜੈ ਅਕੇਲਾ ਜਮ ਵਸ ਕੀ ਆਇਆ ਅੰਧ ਦੁਹੇਲਾ ਰਾਮ ਨਾਮ ਬਿਨ ਮੁਕਤ ਨ ਸੂਜੈ ਆਜ ਕਾਲ ਪਚ ਜਾਤਾ ਹੈ ਸਤਿਗੁਰ ਬਾਜ ਨਾ ਬੇਲੀ ਕੋਈ ਉਥੈ ਐਥੈ ਉਥੈ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੇ ਕਰ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੈ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਿਖਾਤਾ ਹੈ ਗੁਰ ਕੀ ਭਗਤ ਕਰਹਿ ਪ੍ਰਿਆ ਪ੍ਰਾਣੀ ਬ੍ਰਹਮੇ ਇੰਦਰ ਮਹੇਸ਼ ਨ ਜਾਣੀ ਸਤਿਗੁਰ ਲੱਖ ਕਹੋ ਕਿਉ ਲਖੀਐ ਜਿਸ ਬਖਸੇ ਤਿਸੈ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੁਪਰਸਨ ਅਹਿਨਸ ਨਿਰਮਲ ਜੋਤ ਸਬਾਈ ਘੜ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰਸ ਮਾਤਾ ਹੈ ਸਤਿਗੁਰ ਸੇਵੈ ਸੇ ਪ੍ਰਧਾਨਾ ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੇ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹਾ ਹੈ ਵੇਕੀ ਵੇਕੀ ਜੰਤੋ ਪਾਏ ਦੋਏ ਪੰਧੀ ਦੋਏ ਰਾਹ ਚਲਾਏ ਗੁਰਪੂਰੇ ਬਿਣ ਮੁਕਤ ਨ ਹੋਈ ਸੱਚ ਨਾਮ ਜਪ ਲਾਹਾ ਹੈ ਪੜ੍ਹੈ ਮਨ ਮੁਖ ਪਰ ਬਿਦ ਨਹੀਂ ਜਾਨਾ ਨਾਮ ਨ ਬੂਝੈ ਪਰਮ ਪੁਲਾਨਾ ਲੈ ਕੇ ਵੱਡੀ ਦੇਨ ਗੁਆਹੀ ਦੁਰਮਤ ਕਾ ਗਲਫਾਹਾ ਹੈ ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ ਵਾਦ ਵਖਾਣੇ ਤਤ ਨ ਜਾਣਾ ਬਿਣ ਗੁਰਪੂਰੇ ਤਤ ਨ ਪਾਈਏ ਸੱਚ ਸੂਚੇ ਸੱਚ ਰਾਹਾ ਹੈ ਸਭ ਸਾਲ ਆਹੇ ਸੁਣ ਸੁਣੇ ਆਖੇ ਆਪੇ ਦਾਨਾ ਸੱਚ ਪਰਾਖੇ ਜਿਨ ਕੋ ਨਦਰ ਕਰੇ ਪ੍ਰਭ ਆਪਣੀ

ਜਨਮੈ ਕੋ ਵਾਜਹਿ ਵਧਾਏ ਸੋਹਿ ਲੜੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਤ ਭਇਆ ਸਿਰ ਸਾਹਾਏ ਸੰਜੋਗ ਵਿਯੋਗ ਮੇਰਾ ਪ੍ਰਭ ਕੀਏ ਸਿਸ਼ਟ ਉਪਾਏ ਦੁਖਾ ਸੁਖ ਦੀਏ ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸੰਨਾਹਾਏ ਨੀਕੇ ਸੱਚ ਹੀ ਕੇ ਵਾਪਾਰੀ ਸਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਧਨ ਪੱਲੈ ਸਬਦ ਸੱਚੈ ਓ ਮਾਹਾਏ ਕਾਚੀ ਸਬਦੀ ਤੋਟਾ ਆਵੈ ਗੁਰਮੁਖ ਵਣਜ ਘਰੇ ਪ੍ਰਭ ਭਾਵੈ ਪੂੰਜੀ ਸਾਵਤ ਰਾਸ ਸਲਾਮਤ ਚੂਕਾ ਜਮਕਾ ਫਾਹਾਹੇ ਸਭ ਕੋ ਬੋਲੈ ਆਪਣ ਭਾਣੇ ਮਨਮੁਖ ਦੂਜੈ ਬੋਲ ਨ ਜਾਣੇ ਅੰਦਲੇ ਕੀਮਤ ਅੰਦਲੀ ਬੋਲੀ ਆਏ ਗਇਆ ਦੁਖ ਤਾਹਾਹੇ ਦੁਖ ਮਹਿ ਜਨਮੈ ਦੁਖ ਮਹਿ ਮਰਣਾ ਦੁਖ ਨ ਮਿਟੈ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨ ਸਹਿ ਕਿਆ ਲੈ ਆਇਆ ਕਿਆ ਲੈ ਜਾਹਾਹੇ ਸੱਚੀ ਕਰਨੀ ਗੁਰ ਕੀ ਸਿਕਦਾਰਾ ਆਵਣ ਜਾਣ ਨਹੀਂ ਜਮਤਾਰਾ ਛਾੜ ਡੋ ਡਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਓ ਮਾਹਾਹੇ ਹਰ ਕੇ ਲੋਗ ਨਹੀਂ ਜਮ ਮਾਰੈ ਨਾ ਦੁਖ ਦੇਖੈ ਪੰਥ ਕਰਾਰੈ ਰਾਮ ਨਾਮ ਘਟ ਅੰਤਰ ਪੂਜਾ ਅਵਰਨ ਦੂਜਾ ਕਾਹਾਹੇ ਓੜਨ ਕਥਨੈ ਸਿਫਤ ਸਜਾਈ ਜੋ ਤਦ ਭਾਵੈ ਰਹਿ ਰਜਾਈ ਦਰਗੈ ਪੈਦੈ ਜਾਨ ਸੁਹੇਲੇ ਹੁਕਮ ਸੱਚੇ ਪਾਤ ਸਾਹਾਹੇ ਕਿਆ ਕਹੀਐ ਗੁਣ ਕਥੈ ਕਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਾਖੋ ਤੂੰ ਸਿਰ ਸਾਹਾ ਪਾਤ ਸਾਹਾਹੇ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਤਰ ਥਾਨ ਸਦਾ ਨਿਰਮਾਇਲ ਆਪੇ ਆਪੋ ਪਾਏ ਦਾ ਅੰਤਰ ਅੰਦਰ ਕੋਟ ਛਜੇ ਹਟ ਨਾਲੇ ਆਪੇ ਲੇਵਹਿ ਵਤ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸਬਦੀ ਖੋ ਲਾਏ ਦਾ ਭੀਤਰ ਕੋਟ ਖਾ ਕਰ ਜਾਏ ਨੌ ਕਰ ਥਾਪੇ ਹੁਕਮ ਰਜਾਏ ਦਸਮੈ ਪੁਰਖ ਅਲੇਖ ਅਪਾਰੇ ਆਪੇ ਅਲਖ ਲਖਾਏ ਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲ ਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਏ ਦਾ ਧਰਤੀ ਉਪਾਏ ਧਰੀ ਧਰਮਸਾਲਾ ਉਤਪਤ ਪਰ ਲਹੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਟਾਹਾਏ ਦਾ ਭਾਰ ਠਾਰਹਿ ਮਾਲਣ ਤੇਰੀ ਚੌਰ ਢੁੱਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਸਕਰ ਸੂਰ ਸਮਾਏ ਦਾ ਪੰਖੀ ਪੰਜ ਉਡਰ ਨਹੀਂ ਧਾਵੈ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏ ਦਾ ਝਿਲਮਿਲ ਝਿਲਕੈ ਚੰਦ ਨ ਤਾਰਾ ਸੂਰਜ ਕਿਰਨ ਬਿਜਲ ਗਿਣਾਰਾ ਕਥੀ ਕਥੋ ਚਿਹਨ ਨਹੀਂ ਕੋਈ ਪੂਰ ਰਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖਿਆ ਆਪ ਦਿਆਲਾ ਅਨਹਦ ਰੁਣ ਚੁਣਕਾਰ ਸਦਾ ਧੁਨ ਨਿਰਭਉ ਕੈ ਕਰ ਵਾਏ ਦਾ ਅਨਹਦ ਵਾਜੈ ਭਰਮ ਪਉ ਭਾਜੈ ਸਗਲ ਮੈਂ ਆਪ ਰਹਿਆ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੈ ਗੁਣ ਗਾਏ ਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨ ਜਾਣਾ ਦੂਜਾ ਕੋਈ ਏਕ ਅੰਕਾਰ ਵਸੈ ਮਨ ਪਾਵੈ ਹੋਮੇ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਏ ਦਾ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਈ ਨ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਧ ਸਾ ਜਾਚੈ ਕਰਮ ਮਿਲੈ ਸੋ ਪਾਏ ਦਾ ਕਰਮ ਧਰਮ ਸਚ ਹਾਥ ਤੁਮਾਰੈ ਕਰਮ ਧਰਮ ਸੱਚ ਹਾਥ ਤੁਮਾਰੈ ਵੇ ਪ੍ਰਵਾਹ ਕੁੱਟ ਭੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੈ ਆਪੇ ਆਪੇ ਤਾਪ ਤਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਜੇਤੀ ਹੈ ਤੇਤੀ ਤੁਦੇ ਅੰਦਰ ਦੇਖੈ ਆ ਬੈਸ ਬਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੇ ਤੁਧ ਭਾਵਾ ਪਾਏ ਭਗਤ ਸਾਚੇ ਗੁਣ ਗਾਵਾ ਤੁਧ ਭਾਣੇ ਤੂੰ ਭਾਵਹਿ ਕਰਤੇ ਆਪੇ ਰਸਨ ਰਸਾਏ ਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅੰਦਿਨ ਨਾਮ ਧਿਆਏ ਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇ ਤੇ ਬਨਵਾਸੀ ਅੰਤ ਨ ਕੋਈ ਪਾਏ ਦਾ ਵਿਣ ਜਾਣਾਏ ਕੋਈ ਨ ਜਾਣੇ ਜੋ ਕੁਛ ਕਰੇ ਸੋ ਆਪਣ ਭਾਣੇ ਲੱਖ ਚੁਰਾਸੀ ਜੀ ਉਪਾਏ ਭਾਣੇ ਸਾਹ ਲਵਾਏ ਦਾ ਜੋ ਤਿਸ ਭਾਵੈ ਸੋ ਨਿਹਚੋ ਹੋਵੈ ਮਨਮੁਖ ਆਪ ਗਣਾਏ ਰੋਵੈ ਨਾ ਮੋਹ ਭੁੱਲਾ ਠੌਰ ਨ ਪਾਏ ਆਏ ਜਾਏ ਦੁਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਾਹੜ ਦੁਖ ਨ ਪਾਏ ਦਾ ਬਹੁ ਸਾਧੋ ਦੁਖ ਪ੍ਰਾਪਤ ਹੋਵੈ ਭੋਗ ਹੋ ਰੋਗ ਸਵੰਤ ਵਿਗੋਵੈ ਹਰਖੋ ਸੋਗ ਨ ਮਿਟੈ ਕਬਹੁ ਵਿਣ ਨ ਭਿਨ ਭਾਣੇ ਪਰਮਾਏ ਦਾ ਗਿਆਨ ਵਿਹੂਣੀ ਪਵੈ ਸਬਾਈ ਸਾਚ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏ ਦਾ ਅਟਲ ਅਡੋਲ ਅਤੋਲ ਮੁਰਾਰੇ ਖਿਨ ਮਹਿ ਢਾਏ ਫੇਰ ਉਸਾਰੇ ਰੂਪ ਨ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਣ ਯਾਸੀ ਆਪੇ ਸਾਚ ਦਰੜਾਏ ਦਾ
ਪੱਲੇ ਸਾਚ ਸੱਚੇ ਸਚਿਆਰਾ ਸਾਚੇ ਭਾਵੈ ਸ਼ਬਦ ਪਿਆਰਾ ਤ੍ਰਿਭਵਨ ਸਾਚ ਕਲਾ ਤਰ ਥਾਪੀ ਸਾਚੇ ਹੀ ਪਤਿਆਏ ਦਾ ਵੱਡਾ ਵੱਡਾ ਆਖੈ ਸਭ ਕੋਈ ਗੁਰ ਬਿਨ ਸੂਝੀ ਕਿਨੇ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵੀਚਣ ਦੁਖ ਪਾਏ ਦਾ ਧੁਰੋਂ ਵਿਛੁਨੇ ਧਾਹੀ ਰੁਨੇ ਮਰ ਮਰ ਜਨਮਹਿ ਮੋਹਰਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਪਛੋਤਾਏ ਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ ਦਾਨਾ ਕੈਸਰ ਦਾਨ ਵਿਚਾਰਾ ਕਰਨ ਕਾਰਨ ਸਮਰਾਥ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨ ਹੀ ਕਾਰ ਕਰਾਏ ਦਾ ਸੇ ਗੁਣ ਗਾਵੈ ਸਾਚੇ ਭਾਵੈ ਤੁਝ ਤੇ ਉਪਜਹਿ ਤੁਝ ਮਾਹਿ ਸਮਾਵੈ ਨਾਨਕ ਸਾਜ ਕਹਿ ਬੇਨਾਂਤੀ ਮਿਲ ਸਾਚੇ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾਨ ਨਰੈਣ ਨਾ ਚਾਂਦਨ ਸੂਰਜ ਸੁਨ ਸਮਾਧ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨ ਪਾਣੀ ਉਪਤ ਖਪਤ ਨ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮੱਛ ਪਿਆ ਲਾ ਦੋਜਕ ਭਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦਿਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕਹੋ ਨਾਥ ਕਹਾਏ ਦਾ ਜਪ ਤਪ ਸੰਜਮ ਨਾ ਅੰਮ੍ਰਿਤ ਪੂਜਾ ਨਾ ਕਹੋ ਆਖ ਵਖਾਣੇ ਦੂਜਾ ਆਪੇ ਆਪ ਪਾਏ ਵਿਕਸੈ ਆਪੇ ਕੀਮਤ ਪਾਏ ਦਾ ਨਾ ਸੁੱਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਗਊ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕਹੋ ਵੰਸ਼ ਵਜਾਏ ਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੈ ਨਾ ਕੋ ਕਿਸੈ ਧਿਆਏ ਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏ ਦਾ ਵਰਨ ਭੇਖ ਨਹੀਂ ਬ੍ਰਾਹਮਣ ਖਤਰੀ ਦੇਉ ਨਾ ਦੇਵਰਾ ਗਾਊ ਗਾਇਤਰੀ ਹੋਮ ਜੋਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸਿੱਖ ਮਸਾਇਕ ਹਾਜੀ ਰਈਅਤ ਰਾਓ ਨਾ ਹੋ ਮਹਿ ਦੁਨੀਆ ਨਾ ਕੋ ਕਹਿਣ ਕਹਾਏ ਦਾ ਭਾਉ ਨ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰੱਖਦੀ ਆਪੇ ਸਹੁ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ ਵੇਦਕ ਤੇ ਬਿਨ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਖਤਾ ਆਪ ਅਗੋਚਰ ਆਪੇ ਲੱਖ ਲਖਾਏ ਦਾ ਜਾਤ ਸਭਾਣਾ ਤਾਂ ਜਗਤ ਉਪਾਇਆ ਬਾਜ ਕਲਾ ਆਡਾਣ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਭਾਇਆ ਖੰਡ ਬ੍ਰਹਿਮੰਡ ਪਾਤਾਲ ਅਰੰਭੇ ਗੁਪਤ ਹੋ ਪ੍ਰਗਟਿਆਏ ਦਾ ਤਾ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਏ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਭਾਏ ਨਿਰਾਲਾ ਸਾਚਾ ਥਾਨ ਕੀ ਦਯਾਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨੌਕਰ ਥਾਪੇ ਥਾਪਣ ਹਾਰੈ ਦਸਵੇਂ ਵਾਸਾ ਲੱਖ ਅਪਾਰ ਸਾਇਰ ਸਬਦ ਭਏ ਜਲ ਨਿਰਮਲ ਗੁਰਮੁਖ ਮੈਲ ਨ ਲਾਏ ਦਾ ਰਾਵ ਸਾਥ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਬੜਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏ ਦਾ ਗੜ ਮੈਂ ਹਾਟ ਪਟਣ ਵਾਪਾਰਾ ਪੂਰਾ ਤੋਲ ਤੋ ਲੈ ਵਣਜਾਰਾ ਆਪੇ ਰਤਨ ਵਸਾਹੇ ਲੇਵਾ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਪੰਡਾਰੇ ਸਗਲ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੇ ਬੁਝਾਏ ਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨ ਮਾਰੈ ਫੇਟੈ ਜਿਉ ਜਲ ਅੰਤਰ ਕਮਲ ਬਿਗਾਸੀ ਆਪੇ ਬਿਕਸ ਧਿਆਏ ਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਹਿ ਅਮੋਲੋ ਕਬਹੀ ਨਾ ਘਾਟ ਸਪੂਰਾ ਤੋਲੋ ਸੱਚ ਸੱਚੇ ਕੇਵਾ ਪਾਰੀ ਹੋਵੇ ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀ ਸਹਿ ਜਗਤ ਉਪਾਇਆ ਹੁਕਮੇ ਸੁਰਗ ਮੱਛ ਪਿਆ ਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਧੌਲ ਸਿਰ ਭਾਰੰਗ ਹੁਕਮੇ ਪੌਣ ਪਾਣੀ ਗਹਿਣਾਰੰਗ ਹੁਕਮੇ ਸਿਵ ਸਕਤੀ ਕਰਵਾਸਾ ਹੁਕਮੇ ਖੇਲ ਖਿਲਾਏ ਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਤਲ ਤ੍ਰਿਭਵਨ ਵਾਸੀ ਹੁਕਮੇ ਸਾਸ ਗਿਰਾਸ ਦਾ ਫੁਨ ਹੁਕਮੇ ਦੇਖ ਦਿਖਾਏ ਦਾ ਹੁਕਮੇ ਪਾਏ ਦਸ ਅਵਤਾਰਾ ਦੇਵ ਦਾਨ ਅਗਣਤ ਅਪਾਰਾ ਮਾਨੇ ਹੁਕਮ ਸੁਦਰ ਗਹਿ ਪੈ ਜੈ ਸਾਚ ਮਿਲਾਏ ਸਮਾਏ ਦਾ ਹੁਕਮੇ ਜੁਗ ਛੱਤੀ ਗੁਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪ ਨਾਥ ਨੱਤੀ ਸਭ ਜਾ ਕੀ ਬਖਸੇ ਮੁਕਤ ਕਰਾਏ ਦਾ ਕਾਇਆ ਕੋਟ ਗੜੈ ਮਹਿਰਾਜਾ ਨੇਵਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਈ ਘਰਵਾਸਾ ਲੱਭ ਪਾਪ ਪਛਤਾਏ ਦਾ ਸਤ ਸੰਤੋਖ ਨਗਰ ਮਹਿਕਾਰੀ ਜਸ ਸਤ ਸੰਜਮ ਸਰਣ ਮੁਰਾਰੀ ਨਾਨਕ ਸਹਿਜ ਮਿਲੈ ਜਗ ਜੀਵਨ ਗੁਰ ਸਬਦੀ ਪਤ ਪਾਏ ਦਾ ਮਾਰੂ ਮਹੱਲਾ ਪਹਿਲਾ
ਸੁਨ ਕਲਾ ਭਰਮ ਪਰਧਾਰੀ ਆਪਨ ਰਲਮੇ ਅਪਰਵਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਸਮ ਉਪਾਏ ਦਾ ਪੌਣ ਪਾਣੀ ਸੁਨੈ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਓ ਜੋਤ ਤੁਮਾਰੀ ਸੁਨੇਹ ਕਲਾ ਰਹਾਏ ਦਾ ਸੁਨੋ ਬ੍ਰਹਮਾ ਵਿਸ਼ਨਮੇਸ ਉਪਾਏ ਸੁਨੇਹ ਵਰਤੇ ਜੁਗ ਸੁਭਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲੀਐ ਭਰਮ ਚੁਕਾਏ ਦਾ ਸੁਨੋ ਸਪਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਰ ਤਿਤ ਸਤ ਸਰ ਮਨੁਆ ਗੁਰਮੁਖ ਨਹਾਵੈ ਫਿਰ ਬਾਹੁੜ ਜੂਨ ਨ ਪਾਉ ਪਾਏ ਦਾ ਸੁਨੋ ਚੰਦ ਸੂਰਜ ਗੈਣਾਰੇ ਤਿਸਕੀ ਜੋ ਤ੍ਰਿਭਵਨ ਸਾਰੇ ਸੁਨੇ ਲੱਖ ਅਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਧਰਤ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸਚ ਕਲ ਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤ੍ਰਿਭਵਨ ਸਾਜ ਮੇਖਲੀ ਮਾਇਆ ਆਪ ਉਪਾਏ ਖਪਾਏ ਦਾ ਸੁਨੋ ਬਾਣੀ ਸੁਨੋ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪੁਜ ਚਲਤ ਕੀਆ ਸਿਰ ਕਰਤੇ ਬਿਸਮਾਦ ਸ਼ਬਦ ਦਿਖਾਏ ਦਾ ਸੁਨੋ ਰਾਤ ਦਿਨ ਸਦੋਇ ਕੀਏ ਉਪਤ ਖਪਤ ਸੁਖਾ ਦੁਖ ਦੀਏ ਸੁਖ ਦੁਖ ਹਿਤੇ ਅਮਰ ਅਤੀਤਾ ਗੁਰਮੁਖ ਨਿਜ ਘਰ ਪਾਏ ਦਾ ਸਾਮ ਵੇਦ ਰਿਗ ਜੁਜਰ ਅਥਰਬਣ ਬ੍ਰਹਮੇ ਮੁਖ ਮਾਇਆ ਹੈ ਤ੍ਰਹਿ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੋਲਾਏ ਦਾ ਸੁਨੋ ਸਪਤ ਪਾਤਾਲ ਉਪਾਏ ਸੁਨੋ ਭਵਨ ਰੱਖੇ ਲਿਵਲਾਏ ਆਪੇ ਕਾਰਨ ਕੀਆ ਪਰੰਪਰ ਸਭ ਤੇਰੋ ਕੀਆ ਕਮਾਏ ਦਾ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋ ਮੈਂ ਦੁਖ ਪਾਇਆ ਜਿਸਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੈ ਮੁਕਤ ਕਰਾਏ ਦਾ ਸੁਨੋ ਉਪਜੇ ਦਸ ਅਵਤਾਰਾ ਸਿਸ਼ਟ ਉਪਾਏ ਕੀਆ ਪਾਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਰਾਏ ਦਾ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗ ਹੈ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਦ ਪਾਏ ਦਾ ਪੰਚ ਤਤ ਸੁਨੋ ਪਰਗਾਸਾ ਦੇਹ ਸੰਜੋਗੀ ਕਰਮ ਵਿਆਸਾ ਬੁਰਾ ਭਲਾ ਦੋਏ ਮਸਤਕ ਲੀਖੇ ਪਾਪ ਪੁੰਨ ਬੀ ਜਾਏ ਦਾ ਊਤਮ ਸਤਿਗੁਰ ਪੁਰਖ ਨਿਰਾਲੇ ਸਬਦ ਰਤੇ ਹਰ ਰਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਏ ਦਾ ਇਸ ਮਨ ਮਾਇਆ ਕਹੋ ਨਿਹੋ ਕਨੇਰਾ ਕੋਈ ਬੂਝੋ ਗਿਆਨੀ ਕਰੋ ਨਿਬੇਰਾ ਆਸਾ ਮਨਸਾ ਹੋਮੇ ਸਹਿਸਾ ਨਰ ਲੋਭੀ ਕੂੜ ਕਮਾਏ ਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾ ਸਚੇ ਕਰ ਬਾਰਾ ਨਾਨਕ ਨਿਰਮਲ ਨਾਦ ਸਬਦ ਧੁਨ ਸਚ ਰਾਮੈ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ ਜਹ ਦੇਖਾ ਤਹ ਦੀਨ ਦਿਆਲਾ ਆਏ ਨ ਜਾਈ ਪ੍ਰਭ ਕਿਰਪਾਲਾ ਜੀ ਆਏ ਅੰਦਰ ਜੁਗਤ ਸਮਾਈ ਰਹਿਓ ਨਿਰਾਲ ਮਰਾਇਆ ਜਗ ਛਤੀ ਕੀ ਛਾਇਆ ਜਿਸ ਬਾਪ ਨ ਮਾਇਆ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਓਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰਕਾਲਾ ਤੋ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸਭ ਦੇ ਅਤ ਸੀਤਲ ਸਹਿਜ ਭਾਏ ਲਿਵਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਬਿਕਾਲ ਕੀਏ ਗਰਾਸਾ ਨਿਰਮਲ ਜੋ ਸਰਬ ਜਗ ਜੀਵਨ ਗੁਰ ਅਨਹਤ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰੇ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰਦੀ ਜੈ ਗੁਰ ਗਿਆਨ ਰਤਨ ਦੀ ਪਾਇਆ ਪੰਜ ਤਤ ਮਿਲ ਇਹੋ ਤਨ ਕੀਆ ਆਤਮ ਰਾਮ ਭਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਪਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੈ ਸੋਈ ਜਾ ਕੇ ਤ੍ਰਿਭਵਨ ਸੋਜੀ ਹੋਈ ਨਾਨਕ ਬੂਝੋ ਇਹ ਬਿਧ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹਿ ਨਿਰਾਰੇ ਆਪ ਤਰੇ ਸੰਗਤ ਕੁਲ ਤਾਰੇ ਤਿੰਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸਚ ਸਾਚਾ ਤਖਤ ਰਚਾਇਆ ਚਤੁਰ ਦਸ ਹਾਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਈ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦਿ ਜੁਗਾਦੀ ਹੈ ਪੀਓ ਸੀ ਸਹਿਸਾ ਭਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸਾਚ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰਿ ਅੰਤ ਸਿਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚ ਹੋਰੇ ਜਨ ਭਾਈ ਸਤਿਗੁਰ ਸੇਵਰ ਹੋ ਸਰਣਾਈ ਤਸਕਰ ਚੋਰ ਨ ਲਾਗੈ ਤਾ ਕੋ ਧੁਨ ਉਪਜੈ ਸਬਦ ਜਗਾਇਆ ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਫਸੈ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਣੈ ਹਾਰੇ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾਇਆ ਪਿਆ ਲੱਖ ਲਿਖਾਇਆ ਪੁਰਖ ਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ
ਸਰਬ ਨਿਰੰਜਨ ਪੁਰਖ ਸੁਜਾਨਾ, ਅਦਲ ਕਰੇ ਗੁਰ ਗਿਆਨ ਸਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ, ਹਉ ਮਹਿ ਲੋਭ ਚੁਕਾਇਆ, ਸੱਚੇ ਥਾਨ ਵਸੈ ਨਿਰੰਕਾਰ ਆਇਆ, ਪਛਾਣੇ ਸ਼ਬਦ ਵਿਚਾਰਾ, ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ, ਨਾ ਮਨ ਚੱਲੈ ਨਾ ਪੌਣ ਉਡਾਵੈ, ਜੋਗੀ ਸ਼ਬਦ ਅਨਾਹਤ ਵਾਵੈ, ਪੰਚ ਸ਼ਬਦ ਚੁਣ ਘਰ ਨਿਰਾਲਮ, ਪ੍ਰਭ ਆਪੇ ਵਾਏ ਸੁਣਾਇਆ, ਭਾਉ ਬੈ ਰਾਗਾ ਸਹਿਜ ਸਮਾਤਾ, ਹਉ ਮਹਿ ਤਿਆਗੀ ਅਨਹਿਤ ਰਾਤਾ, ਅੰਜਨ ਸਾਰ ਨਿਰੰਜਨ ਜਾਣੇ, ਸਰਬ ਨਿਰੰਜਨ ਰਾਇਆ, ਦੁਖ ਭੈ ਭੰਜਨ ਪ੍ਰਭ ਅਵਨਾਸੀ, ਰੋਹ ਕਟੇ ਕਾਟੀ ਜਮ ਫਾਸੀ, ਨਾਨਕ ਹਰ ਪ੍ਰਭ ਸੋ ਭਉ ਭੰਜਨ, ਗੁਰ ਮਿਲਿਆ ਹਰ ਪ੍ਰਭ ਪਾਇਆ, ਕਾਲੈ ਕਬਲ ਨਿਰੰਜਨ ਜਾਣੇ, ਬੂਝੈ ਕਰਮ ਸੋ ਸ਼ਬਦ ਪਛਾਣੇ, ਆਪੇ ਜਾਣੇ ਆਪ ਪਛਾਣੇ, ਸਭ ਤਿਸ ਕਾ ਚੋਜ ਸੁਭਾਇਆ, ਆਪੇ ਸਹੁ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰਾ, ਆਪੇ ਕਸ ਕਸਵੱਟੀ ਲਾਏ, ਆਪੇ ਕੀਮਤ ਪਾਇਆ, ਆਪ ਦਿਆਲ ਦਇਆ ਪ੍ਰਭ ਧਾਰੀ, ਘੜ ਘੜ ਰਵ ਰਹਿਆ ਬਨਵਾਰੀ, ਪੁਰਖ ਅਤੀਤ ਵਸੈ ਨਹਿ ਕੇਵਲ, ਗੁਰ ਪੁਰਖ ਹੈ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਬ ਗਵਾਏ, ਦੂਜਾ ਮੇਟੈ ਇੱਕ ਏਕ ਦਿਖਾਏ, ਆਸਾ ਮਾਏ ਨਿਰਾਲਮ ਜੋਨੀ, ਅਕੁਲ ਨਿਰੰਜਨ ਗਾਇਆ, ਹਉ ਮੈਂ ਮੇੜ ਸ਼ਬਦ ਸੁਖ ਹੋਈ, ਆ ਵਿਚਾਰੇ ਗਿਆਨ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ, ਸਤਸੰਗਤ ਸਚ ਫਲ ਪਾਇਆ, ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚੈ ਘਰ ਰਹਿਣਾ, ਜੀਵਤ ਮਰਹੋ ਭਵਜਲ ਜਗਤਰਣਾ, ਗੁਰ ਬੋਹਿਤ ਗੁਰ ਬੇੜੀ ਤੁਲਹਾ, ਮਾਨ ਹਰ ਜਪ ਪਾਰ ਲੰਘਾਇਆ, ਹਉ ਮਹਿ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੇ ਦਸਵਹਿ ਆਸਨ, ਉਪਰ ਪਰੈ ਪਰੈ ਅਪਰੰਪਰ, ਜਿਨਿਆ ਪੇ ਆਪ ਉਪਾਇਆ, ਗੁਰ ਮਤ ਲੇਵੋ ਹਰ ਲਿਵ ਤਰੀਏ, ਅਕਲ ਅਕਾਲ ਗਾਏ ਜਮਤੇ, ਅਕਾਲ ਗਾਏ ਜਮਤੇ ਕਿਆ ਡਰੀਐ, ਜਤ ਜਤ ਦੇਖੋ ਤਤ ਤੁਮ ਹੀ ਅਵਰ ਨ ਦੁਤੀਆ ਗਾਇਆ, ਸੱਚ ਹਰ ਨਾਮ ਸੱਚ ਹੈ ਸਰਣਾ, ਸੱਚ ਗੁਰ ਸ਼ਬਦ ਜਿਤੈ ਲਗ ਤਰਣਾ, ਕਥ ਕਥਾ ਦੇਖੈ ਅਪਰੰਪਰ, ਫੁਨ ਗਰਭ ਨ ਜੂਨੀ ਜਾਇਆ, ਸੱਚ ਬਿਨ ਸਤ ਸੰਤੋਖ ਨ ਪਾਵੈ, ਬਿਨ ਗੁਰਮੁਕਤ ਨ ਆਵੈ ਜਾਵੈ, ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ, ਸੱਚ ਬਿਨ ਭਵਜਲ ਜਾਏ ਨ ਤਰਿਆ, ਇਹੋ ਸਮੁੰਦ ਅਥਾਹੋ ਮਹਾਂ ਬਿਖ ਭਰਿਆ ਰਹਿ, ਅਤੀਤ ਗੁਰ ਮਤ ਲੈ ਉਪਰ ਹਰ ਨਿਰਭਉ ਕਹਿ ਘਰ ਪਾਇਆ, ਝੂਠੀ ਜਗ ਹਿਤ ਕੀ ਚਤਰਾਈ, ਬਿਲਮਨ ਲਾਗੈ ਆਵੈ ਜਾਈ, ਨਾਮ ਵਿਸਾਰ ਚਲੈ ਅਭਮਾਨੀ, ਉਪਜਹਿ ਬਿਨ ਸੁਖ ਪਾਇਆ, ਉਪਜਹ ਬਿਨ ਸਹਿ ਬੰਧਨ ਬੰਦੇ, ਹਉ ਮਹਿ ਮਾਇਆ ਕੇ ਗਲ ਫੰਦੇ, ਜਿਸ ਰਾਮ ਨਾਮ ਨਾਹੀ ਮਤ, ਗੁਰਮਤ ਸੋ ਜਮ ਪੁਰ ਬੰਧ ਚਲਾਇਆ, ਗੁਰ ਬਿਨ ਮੋਖ ਮੁਕਤ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਗੁਰਮਤ ਲੇਹੋ ਤਰਹੋ ਭਵ ਤੱਤਰ, ਮੁਕਤ ਭਏ ਸੁਖ ਪਾਇਆ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਤਾਰੇ, ਗੁਰਮਤ ਲੇਹੋ ਪਰਮ ਪਦ ਪਾਈਐ, ਨਾਨਕ ਗੁਰ ਭਰਮ ਚੁਕਾਇਆ, ਗੁਰਮਤ ਲੇਹੋ ਤਰਹੋ ਸਚ ਪਤਾਰੀ, ਆਤਮ ਚਿੰਨ ਹਿਰਦੈ ਮੁਰਾਰੀ, ਜਮਕੇ ਫਾਹੇ ਕਾਟੈ ਹਰ ਜਪ, ਕੁਲ ਨਿਰੰਜਨ ਪਾਇਆ, ਗੁਰਮਤ ਪੰਜ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਏ, ਮਨਮੁਖ ਨਾਮ ਜਪੋ ਜਗ ਜੀਵਨ, ਹਿਰਦੇ ਅੰਤਰ ਲੱਖ ਲਖਾਇਆ, ਗੁਰਮੁਖ ਬੂਜੈ ਸਬਦ ਪਤੀਜੈ, ਉਸਤ ਨਿੰਦਾ ਕਿਸਕੀ ਕੀਜੈ, ਚਿੰਨ ਹੋ ਆਪ ਜਪੋ ਜਗਦੀਸਰ, ਹਰ ਜਗਨਨਾਥ ਮਨ ਪਾਇਆ, ਜੋ ਬਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ, ਘੜ ਘੜ ਭੋਗੈ ਭੋਗਣ ਹਾਰਾ ਰਹਿ ਅਤੀਤ ਸਵਾਇਆ, ਗੁਰਮਤ ਬੋਲੋ ਹਰ ਜਸ ਸੂਚਾ, ਗੁਰਮਤ ਆਖੀ ਦੇਖੋ ਉੱਚਾ, ਸ਼ਰਵਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ, ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਿਚਿੰਦਾ, ਭ੍ਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ, ਨਿਸ ਦਾਮਨ ਜੋ ਚਮਕ ਚੰਦਾਇਣ ਦੇਖੈ, ਐਨਸ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਗੁਰਪੂਰੈ ਦੇਖਾਇਆ, ਸਤਿਗੁਰ ਮਿਲਹੋ ਆਪੇ ਪ੍ਰਵਤਾਰੇ, ਸੱਸ ਘਰ ਸੂਰ ਦੀਪ ਗੈਣਾਰੇ, ਦੇਖ ਅਜਿਸ਼ਟ ਰਹੋ ਲਿਵ ਲਾਗੀ, ਸਤਿਗੁਰ ਦੇਖ ਅਜਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਭਵਨ ਬ੍ਰਹਮ ਸਭਾਇਆ, ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ, ਅਨ ਭਉ ਪਦ ਪਾਵੈ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ, ਅਦ੍ਰਿਸ਼ਟ ਅਗੋਚਰ ਨਾਮ ਪਾਰਾ, ਆਤਰਸ ਮੀਠਾ ਨਾਮ ਪਿਆਰਾ, ਨਾਨਕ ਜੁਗ ਜੁਗ ਹਰ ਜਸ ਦੀਜੈ, ਹਰ ਜਪੀ ਹੈ ਅੰਤ ਨ ਪਾਇਆ, ਅੰਤਰ ਨਾਮ ਪਰਾਪਤ ਹੀਰਾ, ਹਰ ਜਪਤੇ ਮਨ ਮੰਤੇ ਧੀਰਾ, ਦੋ ਘਟ ਘਟ ਭਉ ਭੰਜਨ ਪਾਈਐ, ਬਾਹੁੜ ਜਨਮ ਨ ਜਾਇਆ, ਭਗਤ ਹੇਤ ਗੁਰ ਸ਼ਬਦ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗਤ ਸੁਭਾਇਆ, ਜਿਨ ਜਪ ਜਪਿਓ ਸਤ ਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤ ਆ ਕੇ, ਉਤਮ ਸੰਗਤ ਗਤ ਮਿਤ ਉਤਮ, ਜਗ ਭਉਜਲ ਪਾਰ ਪਤਰਾਇਆ, ਇਹੋ ਭਉਜਲ ਜਗਤ ਸ਼ਬਦ ਗੁਰ ਤਰੀਐ, ਅੰਤਰ ਕੀ ਦੁਬਧਾ ਅੰਤਰ ਜਰੀਐ, ਪੰਚ ਬਾਣ ਲੇ ਜਮ ਕੋ ਮਾਰੈ, ਗਗਨੰਤਰ ਧਨਖ ਚੜਾਇਆ, ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੈ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਧੁਨ ਆਨੰਦ ਅਨਾਹਦ ਵਾਜੈ, ਗੁਰ ਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੇ ਕੁਦਰਤ ਹੈ ਦੇਖਾ, ਆਪ ਅਤੀਤ ਅਜੂਨੀ ਸੰਭਉ, ਨਾਨਕ ਗੁਰਮਤ ਸੋ ਪਾਇਆ,
ਅੰਤਰ ਕੀ ਗਤ ਸਤਿਗੁਰ ਜਾਣੈ ਸੋ ਨਿਰਭਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅਨੰਤ ਨਮੰਡੋ ਲਾਇਆ ਨਿਰਭਉ ਸੋ ਆਬ ਅੰਤਰ ਵਸਿਆ ਅਹਿਨਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰੇ ਆਣੈ ਉਪਰ ਆਦਿ ਸਰਬ ਤਿਹੁ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰ ਅਪਾਰਾ ਕੀਤੇ ਕਾ ਨਾਹੀ ਕਿਹੋ ਚਾਰਾ ਜੀ ਉਪਾਇ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਿਆ ਪਰ ਪੂਰੇ ਕਿਸ ਨੇੜੇ ਕਿਸੇ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤ ਹੈ ਤਾਕ ਸਵਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸਬਦੀ ਹਰ ਨਾਮ ਧਿਆਏ ਅਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਿਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਾਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸਬਦ ਮਿਲਾਏ ਗੁਰਮਤਿ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਤਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਜਕ ਸੇਵ ਕਰੇ ਦਰ ਹਰ ਕਹਿ ਹਰ ਦਰਗਹਿ ਜਸ ਗਾਇਆ ਸਤ ਗੁਰ ਮਿਲੇ ਤਾਂ ਮਹਿਲ ਬੁਲਾਏ ਸੱਚ ਹੀ ਦਰਗਹਿ ਗਤ ਪਤ ਪਾਏ ਸਾਕਤ ਠੌਰ ਨਾਹੀ ਹਰ ਮੰਦਰ ਜਨਮ ਮਰੈ ਦੁਖ ਪਾਇਆ ਸੇਵ ਹੋ ਸਤਿਗੁਰ ਸਮੁੰਦ ਅਥਾਹਾ ਪਾਵੋ ਨਾਮ ਰਤਨ ਧਨ ਲਾਹਾ ਵੇਖਿਆ ਮਲ ਜਾਏ ਅੰਮ੍ਰਿਤ ਸਰ ਨਾਵਹੋ ਗੁਰ ਸਤ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਕਨ ਕੀ ਜੈ ਆਸਾ ਮਾਹੇ ਨਿਰਾਸ ਰਹੀ ਜੈ ਸੰਸਾ ਦੁਖ ਬਿਨਾਸਨ ਸੇਵ ਹੋ ਫਿਰ ਬਾਹੁੜ ਰੋਗ ਨ ਲਾਇਆ ਸਾਚੇ ਭਾਵੈ ਤਿਸ ਵਡਿਆਈਏ ਸਾਚੇ ਭਾਵੈ ਤਿਸ ਵਡਿਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚਹਿ ਪੁਸਤਕ ਵੇਦ ਪੁਰਾਣਾ ਇੱਕ ਬਹਿ ਸੁਨੇ ਸੁਨਾਵਹਿ ਕਾਨਾ ਅਜ ਕਰ ਕਪਟ ਕਹੋ ਕਿਉਂ ਖੁੱਲੈ ਬਿਨ ਸਤਿਗੁਰ ਤਤ ਨ ਪਾਇਆ ਕਰਹਿ ਵਿਭੂਤ ਲਗਾਵਹਿ ਭਸਮੈ ਅੰਤਰ ਕ੍ਰੋਧ ਚੰਡਾਲ ਸੋ ਹੋਮੈ ਪਖੰਡ ਕੀਨੇ ਜੋਗ ਨ ਪਾਈਐ ਬਿਨ ਸਤਿਗੁਰ ਲੱਖ ਨ ਪਾਇਆ ਤੀਰਥ ਵਰਤ ਨੇਮ ਕਰੈ ਉਦਿਆਨਾ ਜਤ ਸਤ ਸੰਜਮ ਕਥੈ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਿਗੁਰ ਭਰਮ ਨ ਜਾਇਆ ਨਿਉਲੀ ਕਰਮ ਪਯੰਗਮ ਭਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਵਾਇਆ ਗੁਰ ਸਤਿਗੁਰ ਅਲੱਖ ਲਖਾਇਆ ਮਾਰੂ ਸੋ ਲਹੇ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਆਪੇ ਹੁਕਮ ਰਹਾਏ ਦੇ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈਏ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਹੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲਲਾ ਦੀ ਦੂਜੈ ਭਾਏ ਖਵਾਈ ਹੈ ਹਮੇ ਮਾਇਆ ਵਿਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਹਿ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵ ਹੈ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣਿਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੈ ਪਉ ਭਰਮ ਸਰੀਰ ਹੋ ਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੈ ਸ਼ਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋਹੇ ਨ ਸਾਕੈ ਸੱਚ ਹੈ ਸਿਉ ਬਣਿਆਈ ਹੈ ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨਮੁਖ ਠੌਰ ਨ ਪਾਏ ਕਬਹੁ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵਨ ਸੇ ਵਡ ਭਾਗੀ ਸੱਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਹਿ ਨੇ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਬਿਰਲੈ ਕਿਨੇ ਪਛਾਣੀ ਸੱਚੈ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ ਸਬਦ ਬੁਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰੇ ਆਪਣਾ ਸਦ ਹੀ ਸੇਵੈ ਹੋਮਹਿ ਵਿੱਚ ਹੋ ਜਾਈ ਹੈ ਗੁਰ ਤੇ ਬੂਝੈ ਤਾਂ ਦਰ ਸੂਝੈ ਨਾਮ ਵਿਹੂਣਾ ਕਥਖਤ ਲੂਝੈ ਸਤਿਗੁਰ ਸੇਵੇ ਕੀ ਵਡਿਆਏ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੈ ਤਾਂ ਬੂਝੈ ਗਿਆਨ ਵਿਹੂਣਾ ਕਿਛੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਵੇਟੈ ਧੁਰ ਫੁਰਮਾਇਆ ਸਤ ਸੰਗਤ ਮਹਿ ਤਿਨ ਹੀ ਵਾਸਾ ਜਿਨ ਕੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸੱਚੈ ਸ਼ਬਦ ਤਾੜੀ ਜਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਭੀਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਏਕੋ ਰਵ ਰਹਿਆ ਸਭ ਅੰਤਰ ਤਿਸ ਬਿਨ ਅਵਰ ਨਾ ਹੋ ਕੋਈ ਹੈ ਲੱਖ ਚੌਰਾਸੀ ਜੀ ਉਹ ਪਾਏ ਗਿਆਨੀ ਧਿਆਨੀ ਆਖ ਸੁਣਾਏ ਸਭਨਾ ਰਿਜਕ ਸੰਭਾਹੇ ਆਪੇ ਕੀਮਤ ਹੋਰ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹੋਮੈ ਮੇਰਾ ਪਸਰਿਆ ਪਾਸਾਰਾ ਅੰਧ ਨਿਯੰਤਰ ਹੈ ਦਿਨ ਰਾਤੀ ਗੁਰਬਿਨ ਸਾਂਤ ਨਾ ਹੋਈ

ਪ੍ਰੀਤਮ ਸੁਖ ਹੋਈ ਹੈ। ਮਨਮੁਖ ਧਾਤ ਦੂਜੈ ਹੈ ਲਾਗਾ, ਜਨਮਤ ਕੀ ਨਾਮ ਉਹ ਅਭਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਖਤ ਨਾ ਹੋਈ ਹੈ। ਕਾਇਆ ਕਸੁੱਧ ਹੋ ਮੈਂ ਮਲ ਲਾਈ, ਜੇ ਸੌ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੇ, ਫਿਰ ਮੈਲ ਹੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰ ਹੈ, ਮਰਮਰ ਜੰਮੇ ਸ਼ਬਦ ਨਾ ਵਿਚਾਰੇ, ਅੰਤਰ ਮਾਇਆ ਮੋਹ ਗੁਬਾਰਾ, ਜਿਉਂ ਸੁਪਨੇ ਸੁੱਧ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡਭਾਗੇ, ਅੰਤਰ ਸਾਚ ਰਵੈ ਰੰਗਰਾ ਤੇ ਸਹਿਜ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸੰਜਾਪੈ, ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸਚ ਸੋਈ ਹੈ। ਹੋਮੇ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਏਕਸ ਬਿਨ ਹਉ ਹੋਰ ਨ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਗੁਰ ਬਿਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ, ਗੁਰਮੁਖ ਬੂਝੈ ਸਚ ਸਮਾਇਆ, ਸੱਚਾ ਸੇਵ ਸ਼ਬਦ ਸਚ ਰਾਤੇ, ਹੋਮੇ ਸ਼ਬਦੇ ਖੋਈ ਹੈ। ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵਹਿ ਪੱਕੀ ਸਾਰੀ, ਨਾਨਕ ਨਾਮ ਸਮਾਵਹਿ ਸਾਚੇ, ਸਾਚੇ ਤੇ ਪਤ ਹੋਈ ਹੈ। ਮਾਰੂ ਮਹੱਲਾ ਤੀਜਾ, ਜਗ ਜੀਵਨ ਸਾਚਾ ਏਕੋ ਦਾਤਾ, ਗੁਰ ਸੇਵਾ ਤੇ ਸ਼ਬਦ ਪਛਾਤਾ, ਏਕੋ ਅਮਰ ਏਕਾ ਪਤ ਸਾਹੀ, ਜੁਗ ਜੁਗ ਸਿਰਕਾਰ ਬਣਾਈ ਹੈ। ਸੋ ਜਨ ਨਿਰਮਲ ਜਿਨ ਆ ਪਛਾਤਾ, ਆਪੇ ਆਏ ਮਿਲਿਆ ਸੁਖਦਾਤਾ, ਰਸਨਾ ਸ਼ਬਦ ਰਤੀ ਗੁਣ ਗਾਵੈ, ਦਰ ਸੱਚ ਹੈ ਪਤ ਪਾਈ ਹੈ। ਗੁਰਮੁਖ ਨਾਮ ਮਿਲੈ ਵਡਿਆਈ, ਮਨਮੁਖ ਨਿੰਦਕ ਪਤ ਗਵਾਈ, ਨਾਮ ਰਤੇ ਪਰਮ ਹੰਸ ਬੈਰਾਗੀ, ਨਿਜ ਕਰ ਤਾੜੀ ਲਾਈ ਹੈ। ਸ਼ਬਦ ਮਰੈ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ, ਸੂਰਾ ਕਾਇਆ ਅੰਦਰ ਅੰਮ੍ਰਿਤ, ਸਰ ਸਾਚਾ ਮਨ ਪੀਵੈ ਭਾਏ ਸੁਭਾਈ ਹੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਪੜ ਥਾਕੇ ਸਾਂਤ ਨੇ ਆਈ ਹੈ। ਇੱਕ ਭਸਮ ਲਗਾਏ ਫਿਰ ਹੈ ਭੇਖ ਤਾਰੀਏ, ਬਿਨ ਸ਼ਬਦੈ ਹੋਮੇ ਕਿਨ ਮਾਰੀ, ਅਣ ਦਿਨ ਜਲਤ ਰਹਿ ਦਿਨ ਰਾਤੀ, ਭਰਮ ਭੇਖ ਭੇਖ ਭਰਮਾਈ ਹੈ। ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ, ਸ਼ਬਦ ਮੂਹੇ ਹਰ ਨਾਮ ਨਿਵਾਸੀ, ਅਣ ਦਿਨ ਸਦਾ ਰਹਿ ਰੰਗ ਰਾਤੇ ਪੈ ਭਾਏ ਭਗਤ ਜਿਤ ਲਾਈ ਹੈ। ਮਨਮੁਖ ਨਿੰਦਾ ਕਰ ਕਰ ਵਿਗੂਤਾ, ਅੰਤਰ ਲੋ ਭੋਕੇ ਜਿਸ ਕੁੱਤਾ, ਜਮਕਾਲ ਤਿਸ ਕਦੇ ਨਾ ਛੋਡੈ, ਅੰਤ ਗਿਆ ਪਛਤਾਈ ਹੈ। ਸੱਚੈ ਸ਼ਬਦ ਸੱਚੀ ਪਤ ਹੋਈ, ਬਿਨ ਨਾਵੈ ਮੁਕਤ ਨ ਪਾਵੈ ਕੋਈ, ਬਿਨ ਸਤਿਗੁਰ ਕੋ ਨਾਉ ਨ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਇੱਕ ਸਿੱਧ ਸਾਧਕ ਬਹੁਤ ਵਿਚਾਰੀ, ਇੱਕ ਐਨਸ ਨਾਮ ਰਤੇ ਨੰਕਾਰੀ, ਜਿਸ ਨੂੰ ਆਪ ਮਿਲਾਏ ਸੋ ਬੂਝੈ ਭਗਤ ਭਾਏ ਪਉ ਜਾਈ ਹੈ। ਇਸਨਾਨ ਦਾਨ ਕਰੈ ਨਹੀਂ ਬੂਝੈ, ਇੱਕ ਮਨੁਆ ਮਾਰ ਮਨੈ ਸਿਉ ਲੂਝੈ, ਸਾਚੈ ਸ਼ਬਦ ਰਤੇ ਇੱਕ ਰੰਗੀ, ਸਾਚੈ ਸ਼ਬਦ ਮਿਲਾਈ ਹੈ। ਆਪੇ ਸਿਰ ਜੇ ਦੇ ਵਡਿਆਈ, ਆਪੇ ਪਾਣੈ ਦੇ ਮਿਲਾਈ, ਆਪੇ ਨਦਰ ਕਰੇ ਮਨ ਵਸਿਆ, ਮੇਰੇ ਪ੍ਰਭ ਯੋ ਫੁਰਮਾਈ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਮਨਮੁਖ ਸੇਵ ਨ ਜਾਣਨ ਕਾਚੇ, ਆਪੇ ਕਰਤਾ ਕਰ ਕਰ ਵੇਖੇ, ਜਿਉ ਪਾਵੈ ਤਿਉ ਲਾਈ ਹੈ। ਜੁਗ ਜੁਗ ਸਾਚਾ ਏਕੋ ਦਾਤਾ ਪੂਰੈ ਭਾਗ, ਗੁਰ ਸ਼ਬਦ ਪਛਾਤਾ, ਸ਼ਬਦ ਮਿਲੇ ਸੇ ਵਿਛੜੇ ਨਾਈ, ਨਦਰ ਹੀ ਸਹਿਜ ਮਿਲਾਈ ਹੈ। ਹੋਮੇ ਮਾਇਆ ਮਹਿਲ ਕਮਾਇਆ, ਮਰ ਮਰ ਜੰਮੇ ਦੂਜਾ ਪਾਇਆ, ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਮਨ ਦੇਖ ਹੁਲੇ ਬਲਾਈ ਹੈ। ਜੋ ਤਿਸ ਭਾਵੈ ਸੋਈ ਕਰਸੀ, ਆਪੋ ਹੋਆ ਨਾ ਕਿਛ ਹੋਸੀ, ਨਾਨਕ ਨਾਮ ਮਿਲੈ ਵਡਿਆਈ, ਦਰ ਸਾਚੈ ਪਤ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੈ ਭਾਏ ਬਾਧਾ ਜਮ ਫਾਸੀ, ਸਤਿਗੁਰ ਰਾਖੇ ਸੇ ਜਨ ਉਬਰੇ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ, ਗੁਰਮੁਖ ਗਿਆਨ ਤਿਸ ਸਭ ਕਿਛ ਸੂਝੈ, ਗਿਆਨੀ ਅੰਦ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ, ਗੁਰਮੁਖ ਨਾਮ ਰਤੇ ਸੁਖ ਪਾਇਆ, ਸਹਿਜੇ ਸਾਚ ਸਮਾਈ ਹੈ। ਧੰਦੈ ਧਾਵਤ ਮਨ ਭਇਆ ਮਨੂਰਾ, ਫਿਰ ਹੋਵੇ ਕੰਚਨ ਭੇਟੈ ਗੁਰਪੂਰਾ, ਆਪੇ ਬਖਸ਼ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆਰ, ਔਗਣਿਆਰੀ ਔਗਣਿਆਰ, ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨ ਪਾਈ ਹੈ। ਔਗਣਿਆਰੀ ਕੰਤ ਨ ਭਾਵੈ ਮਨ ਕੀ, ਝੂਠੀ ਝੂਠ ਕਮਾਵੈ, ਪਿਰਕਾ ਸਾਉ ਨ ਜਾਣੈ ਮੂਰਖ, ਬਿਨ ਗੁਰ ਬੂਝ ਨ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੈ, ਸਿਗਾਰ ਕਰੇ ਪਿਰ ਖਸਮ ਨ ਭਾਵੈ, ਗੁਣਵੰਤੀ ਸਦਾ ਪਿਰ ਰਾਵੈ, ਸਤਿਗੁਰ ਮੇਲ ਮਿਲਾਈ ਹੈ। ਆਪੇ ਹੁਕਮ ਕਰੇ ਸਭ ਵੇਖੈ, ਇਕ ਨਾ ਬਖਸ਼ ਲਏ ਧੁਰ ਲੇਖੈ, ਅਨ ਦਿਨ ਅਨਾਮ ਰਤੇ ਸਚ ਪਾਇਆ, ਆਪੇ ਮੇਲ ਮਿਲਾਈ ਹੈ। ਹੋਮੈ ਧਾਤ ਮੋਹ ਰਸਲਾਈ, ਗੁਰਮੁਖ ਲਿਵ ਸਾਚੀ ਸਹਿਜ ਸਮਾਈ, ਆਪੇ ਮੇਲੈ ਆਪੇ ਕਰ ਵੇਖੈ, ਬਿਨ ਸਤਿਗੁਰ ਬੂਝ ਨ ਪਾਈ ਹੈ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇੱਕ ਮਾਇਆ ਮੋਹੇ ਸੋਏ ਰਹੇ ਅਭਾਗੇ, ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕਹਿ ਨਾਮ ਸਮਾਈ ਹੈ।
ਦੂਜੈ ਭਾਏ ਫਿਰੈ ਦੇਵਾਨੀ ਮਾਇਆ ਮੋਹੇ ਦੁਖ ਮਾਹੇ ਸਮਾਨੀ ਬਹੁਤੇ ਭੇ ਕਰੈ ਨਹਿ ਪਾਏ ਬਿਨ ਸਤਿਗੁਰ ਸੁਖ ਨ ਪਾਈ ਹੈ ਕਿਸ ਨੂੰ ਕਹੀਐ ਜਾਂ ਆਪ ਕਰਾਏ ਜਿਤ ਭਾਵੈ ਤਿਤ ਰਾਹੇ ਚਲਾਏ ਆਪੇ ਮਿਹਰਬਾਨ ਸੁਖਦਾਤਾ ਜਿਉਂ ਭਾਵੈ ਤਿਵੈ ਚਲਾਈ ਹੈ ਆਪੇ ਕਰਤਾ ਆਪੇ

ਮਿਟਿਆ ਜਾਈ ਹੈ। ਸੇਵੜ ਭਾਗੀ ਜਿਨੀ ਏਕੋ ਜਾਤਾ, ਘਟ ਘਟ ਵਸ ਰਹਿਆ ਜਗ ਜੀਵਨ ਦਾਤਾ, ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਪਉ ਜਾਈ ਹੈ। ਗੁਰਮੁਖ ਹਰ ਜੀਓ ਏਕੋ ਜਾਤਾ, ਅੰਤਰ ਨਾਮ ਸ਼ਬਦ ਪਛਾਤਾ, ਜਿਸ ਤੂੰ ਦੇਹ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ। ਸੱਚ ਸਾ ਲਾਹੀ ਗਹਿਰ ਗੰਭੀਰ, ਸਭ ਜਗ ਹੈ ਤਿਸ ਹੀ ਕਹਿ ਚੀਰੈ, ਸਭ ਘਟ ਭੋਗ ਵੈ ਸਦਾ ਦਿਨ ਰਾਤੀ, ਆਪੇ ਸੁਖ ਨਿਵਾਸੀ ਹੈ। ਸੱਚਾ ਸਾਹਿਬ ਸੱਚੀ ਨਾਏ, ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਏ ਵਸਿਆ ਘਟ ਅੰਤਰ, ਤੂਟੀ ਜਮਕੀ ਫਾਸੀ ਹੈ। ਕਿਸ ਸੇਵੀ ਤੈ ਕਿਸਾ ਲਾਈ, ਸਤਿਗੁਰ ਸੇਵੀ ਸਬਦ ਸਾ ਲਾਹੀ, ਸੱਚੇ ਸ਼ਬਦ ਸਦਾ ਮਤਿ ਉਤਮ, ਅੰਤਰ ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੈ ਬਿਨਸੈ ਢਹਿਤ ਨ ਲਾਗੈ ਬਾਰਾ, ਕੰਚਨ ਕਾਇਆ ਗੁਰਮੁਖ ਬੂਝੈ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਹੋ ਤਿਨ ਬਲਿਹਾਰੀ ਜੋ ਸੱਚ ਹੈ ਲਾਗੇ, ਹਰ ਗੁਣ ਗਾਵਹਿ ਅੰਦਿਨ ਜਾਗੇ। ਸਾਚਾ ਸੁਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੈ ਗੁਰ ਸਭ ਸੱਚ ਦਿਖਾਇਆ, ਸੱਚੈ ਨਾਮ ਨਿਵਾਸੀ ਹੈ। ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ, ਆਪ ਭੂਲਾ ਜਾ ਖਸਮ ਭੁਲਾਇਆ, ਹਰ ਜੀਓ ਮਿਲੈ ਤਾਂ ਗੁਰਮੁਖ ਬੂਝੈ, ਚੀਨੈ ਸ਼ਬਦ ਅਵਿਨਾਸੀ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੁਹਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਧੀ, ਡੁਬਦੇ ਪਾਥਰ ਮੇਲ ਰਹੋ ਤੁਮ, ਆਪੇ ਸਾਚ ਨਾਮ ਬਿਨਾਸੀ ਹੈ। ਨਾ ਕੋਈ ਕਰੇ ਨਾ ਕਰਨੈ ਜੋਗਾ, ਆਪੇ ਕਰੇ ਕਰਾਵੈ ਸੋ ਹੋਏਗਾ, ਆਪੇ ਬਖਸ ਲਹਿ ਸੁਖ ਪਾਏ, ਸਦ ਹੀ ਨਾਮ ਨਿਵਾਸੀ ਹੈ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸੱਚ ਹੈ ਸੇਤੀ ਵਣ ਜਵਾ ਪਾਰਾ, ਸੱਚ ਧਨ ਜੰਮਿਆ ਤੋਟ ਨਾ ਆਵੈ, ਅੰਤਰ ਨਾਮ ਨਿਵਾਸੀ ਹੈ। ਹਰ ਜੀਉ ਔਗਣ ਯਾਰੇ ਨੂੰ ਗੁਣ ਕੀ ਜੈ, ਆਪੇ ਬਖਸ ਲਹਿ ਨਾਮ ਦੀਜੈ, ਗੁਰਮੁਖ ਹੋਵੈ ਸੋ ਪਤ ਪਾਏ, ਏਕਤ ਨਾਮ ਨਿਵਾਸੀ ਹੈ। ਅੰਤਰ ਹਰ ਧਨ ਸਮਝਣਾ ਹੋਈ, ਗੁਰ ਪ੍ਰਸਾਦੀ ਬੂਝੈ ਕੋਈ, ਗੁਰਮੁਖ ਹੋਵੈ ਸੋ ਤਨ ਪਾਏ, ਸਦ ਹੀ ਨਾਮ ਨਿਵਾਸੀ ਹੈ। ਅਨਿਲ ਵਾਉ ਭਰਮ ਪੁਲਾਈ, ਮਾਇਆ ਮੋਹੇ ਸੁਧ ਨਕਾਈ, ਮਨਮੁਖ ਹੋਇੰਦੇ ਕਿਛੂ ਨਾ ਸੂਜੈ, ਗੁਰਮਤ ਨਾਮ ਪ੍ਰਗਾਸੀ ਹੈ। ਮਨਮੁਖ ਹੋਮੈ ਮਾਇਆ ਸੂਤੇ, ਆਪਣਾ ਘਰ ਨਾ ਸੰਭਾਲੈ ਅੰਤ ਵਿਗੂਤੇ, ਪਰ ਨਿੰਦਾ ਕਰੇ ਬਹੁ ਚਿੰਤਾ ਜਾਲੈ, ਦੁਖੇ ਦੁਖ ਨਿਵਾਸੀ ਹੈ। ਆਪੇ ਕਰਤ ਹੈ ਕਾਰ ਕਰਾਈ, ਆਪੇ ਗੁਰਮੁਖ ਦੇਹ ਬੁਝਾਈ, ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ। ਮਾਰੂ ਮਹੱਲਾ ਤੀਜਾ। ਏਕੋ ਸੇਵੀ ਸਦਾ ਥਿਰ ਸਾਚਾ, ਦੂਜਹ ਲਾਗਾ ਸਭ ਜਗ ਕਾਚਾ, ਗੁਰਮਤੀ ਸਦਾ ਸੱਚ ਸਾ ਲਾਹੀ, ਸਾਚੇ ਹੀ ਸਾਚ ਭਤੀਜੈ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ, ਆਪੇ ਬਖਸੇ ਦੇ ਵਡਿਆਈ, ਗੁਰਮਤਿ ਇਹ ਮਨ ਭੀਜੈ ਹੈ। ਮਾਇਆ ਲਹਿਰ ਸਬਦ ਨਿਵਾਰੀ, ਇਹ ਮਨ ਨਿਰਮਲ ਹੋਮੈ ਮਾਰੀ, ਸਹਿਜੇ ਗੁਣ ਗਾਵੈ ਰੰਗ ਰਾਤਾ, ਰਸਨਾ ਰਾਮ ਰਵੀ ਜੈ ਹੈ। ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਨਾ ਬੂਝੈ ਫਿਰੈ ਆਣੀ, ਜਮ ਕਾਲ ਘੜੀ ਮੋਹਤ ਨਿਹਾਲੇ, ਅੰਦਨ ਆਰ ਜਾ ਸੀਜੈ ਹੈ। ਅੰਤਰ ਲੋਭ ਕਰੇ ਨਹੀਂ ਬੂਝੈ, ਸਰੇ ਉਪਰ ਜਮ ਕਾਲ ਨਾ ਸੂਜੈ, ਇੱਥੇ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀ ਜੈ ਹੈ। ਜੋ ਸੱਚ ਲਾਗੇ ਤਿੰਨ ਸੱਚੀ ਸੋਏ, ਦੂਜੇ ਲਾਗੇ ਮਨਮੁਖ ਰੋਏ, ਦੁਹਾ ਸਰਿਆ ਕਾ ਖਸਮੇ ਆਪੇ, ਆਪੇ ਗੁਣ ਮਹਿ ਭੀਜੈ ਹੈ। ਗੁਰ ਕੈ ਸ਼ਬਦ ਸਦਾ ਜਨ ਸੋਹੈ, ਨਾਮ ਰਸਾਇਣ ਇਹੋ ਮਨ ਮੋਹੈ, ਮਾਇਆ ਮੋਹ ਮੈਲ ਪਤੰਗ ਨ ਲਾਗੈ, ਗੁਰਮਤੀ ਹਰ ਨਾਮ ਭੀਜੈ ਹੈ। ਇਹ ਸਭਨਾ ਵਿੱਚ ਵਰਤੈ ਇੱਕ ਸੋਈ, ਗੁਰ ਪ੍ਰਸਾਦੀ ਹੀ ਪ੍ਰਗਟ ਹੋਈ, ਹੋਮੈ ਮਾਰ ਸਦਾ ਸੁਖ ਪਾਇਆ, ਨਾਏ ਸਾਚੈ ਅੰਮ੍ਰਿਤ ਭੀਜੈ ਹੈ। ਕਿਲਬਿਖ ਦੁਖ ਨਿਵਾਰਨ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ ਹੈ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ, ਅੰਤਰ ਸਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੈ ਹੈ। ਇੰਦਰ ਇੰਦਰਾਸਣ ਬੈਠੇ ਜਮਕਾ ਭਉ ਪਾਵੈ, ਜਮ ਨ ਛੋਡੈ ਬਹੁ ਕਰਮ ਕਮਾਵੈ, ਸਤਿਗੁਰ ਭੇਟੇ ਤਾਂ ਮੁਕਤ ਪਾਈਐ, ਹਰ ਹਰ ਰਸਨਾ ਭੀਜੈ ਹੈ। ਮਨਮੁਖ ਅੰਤਰ ਭਗਤ ਨ ਹੋਈ, ਗੁਰਮੁਖ ਭਗਤ ਸਾਂਤ ਸੁਖ ਹੋਈ, ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤ ਅੰਤਰ ਭੀਜੈ ਹੈ। ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ, ਤ੍ਰੈ ਗੁਣ ਬਦਕ ਮੁਕਤ ਨਿਰਾਰੀ, ਗੁਰਮੁਖ ਗਿਆਨ ਏਕੋ ਹੈ ਜਾਤਾ, ਅੰਦਨ ਨਾਮ ਰਵੀ ਜੈ ਹੈ। ਵੇਦ ਪੜੇ ਹਰ ਨਾਮ ਨ ਬੂਜੈ, ਮਾਇਆ ਕਾਰਨ ਪੜ ਪੜ ਲੂਜੈ, ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀ ਜੈ ਹੈ। ਵੇਦ ਬਾਦ ਸਭ ਆਖ ਵਖਾਣੇ, ਨਾ ਅੰਤਰ ਭੀਜੈ ਨਾ ਸ਼ਬਦ ਪਛਾਣੇ, ਪੁੰਨ ਪਾਪ ਸਭ ਬੇਦ ਦ੍ਰੜਾਇਆ, ਗੁਰਮੁਖ ਅੰਮ੍ਰਿਤ ਭੀਜੈ ਹੈ। ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਹੈ। ਮਾਰੂ ਮਹੱਲਾ ਤੀਜਾ।
ਸੱਚੈ ਸੱਚਾ ਤਖ਼ਤ ਰਚਾਇਆ, ਨਿਜ ਕਰ ਵਸਿਆ ਤਿੱਥੈ ਮੋਹ ਨ ਮਾਇਆ, ਸਦ ਹੀ ਸਾਚ ਵਸਿਆ ਘਟ ਅੰਤਰ, ਗੁਰਮੁਖ ਕਰਨੀ ਸਾਰੀ ਹੈ। ਸੱਚਾ ਸੌਦਾ ਸੱਚ ਵਾਪਾਰਾ, ਨਾ ਤਿੱਥੈ ਭਾਵ ਭਰਮ ਨਾ ਦੂਜਾ ਪਸਾਰਾ, ਸੱਚਾ ਧਨ ਖੱਟਿਆ ਕਦੇ ਤੋਟ ਨਾ ਆਵੈ, ਬੂਝੈ ਕੋ ਵਿਚਾਰੀ ਹੈ। ਸੱਚੇ ਲਾਏ ਸੇ ਜਨ ਲਾਗੇ, ਅੰਤਰ ਸ਼ਬਦ ਮਸਤਕ ਵਡਭਾਗੇ, ਸੱਚੇ ਸ਼ਬਦ ਸਦਾ ਗੁਣ ਗਾਵੈ, ਸ਼ਬਦ ਰਤੇ ਵਿਚਾਰੀ ਹੈ। ਸੱਚੋ ਸੱਚਾ ਸੱਚ ਸਲਾਹੀ, ਏਖੋ ਵੇਖਾ ਦੂਜਾ ਨਾਹੀ, ਗੁਰਮਤ ਉੱਚੋ ਉੱਚੀ ਪੌੜੀ, ਗਿਆਨ ਰਤਨ ਹੋਮੈ ਮਾਰੀ ਹੈ। ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨ ਵਸਿਆ ਜਾ ਤੁਧ ਪਾਇਆ, ਸੱਚੇ ਕੀ ਸਭ ਸੱਚੀ ਕਰਨੀ, ਹੋਮੈ ਤਿਖਾ ਨਿਵਾਰੀ ਹੈ। ਮਾਇਆ ਮੋਹ ਸਭਿਆ ਪੇ ਕੀਨਾ, ਗੁਰਮੁਖ ਵਿਲੈ ਵਿਰਲੈ ਕਿਨਹੀ ਚੀਨਾ, ਗੁਰਮੁਖ ਹੋਵੈ ਸੋ ਸੱਚ ਕਮਾਵੈ, ਸੱਚ ਹੀ ਕਰਨੀ ਸਾਰੀ ਹੈ। ਕਾਰ ਕਮਾਈ ਜੋ ਮੇਰੇ ਪ੍ਰਭਾਈ, ਹੋਮੈ ਤ੍ਰਿਸ਼ਨਾ ਸ਼ਬਦ ਬੁਝਾਈ, ਗੁਰਮਤ ਸਦ ਹੀ ਅੰਤਰ ਸੀਤਲ, ਹੋਮੈ ਮਾਰ ਨਿਵਾਰੀ ਹੈ। ਸੱਚ ਲਗੇ ਤਿੰਨ ਸਭ ਕਿਛ ਭਾਵੈ, ਸੱਚੈ ਸ਼ਬਦ ਹੈ ਸੱਚ ਸੁਹਾਵੈ, ਐਥੈ ਸੱਚ ਸੇ ਦਰ ਸੱਚੇ ਨਦਰੀ ਨਦਰ ਸਵਾਰੀ ਹੈ। ਬਿਨ ਸਾਚੇ ਜੋ ਦੂਜੈ ਪਲਾਇਆ, ਮਾਇਆ ਮੋਹ ਦੁੱਖ ਸਬਾਇਆ, ਬਿਨ ਗੁਰ ਦੁੱਖ ਸੁਖ ਜਾਪੈ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ। ਸਾਚਾ ਸ਼ਬਦ ਜਿਨਾ ਮਨ ਭਾਇਆ, ਪੂਰਬ ਲਿਖਿਆ ਤਿਨੀ ਕਮਾਇਆ, ਸੱਚੋ ਸੇਵੈ ਸੱਚ ਧਿਆਵੈ, ਸੱਚ ਰਤੇ ਵਿਚਾਰੀ ਹੈ। ਗੁਰ ਕੀ ਸੇਵਾ ਮੀਠੀ ਲਾਗੀ, ਆਂਦਨ ਸੁਖ ਸਹਿਜ ਸਮਾਧੀ, ਹਰ ਹਰ ਕਰਤਿਆ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਭਾਣੇ ਲਏ ਮਿਲਾਏ, ਸਤਿਗੁਰ ਰਾਖੇ ਸੇ ਜਨ ਉਬਰੇ, ਹੋਰ ਮਾਇਆ ਮੋਹ ਖਵਾਰੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ, ਨਾਤ ਖੁਟੰਬ ਨਾਤ ਸਮਾਤਾ, ਏਕੋ ਏਕ ਰਵਿਆ ਸਭ ਅੰਤਰ, ਸਭਨਾ ਜੀ ਹ ਕਾਇਆ ਧਾਰੀ ਹੈ। ਹੋਮੈ ਮੇਰਾ ਦੂਜਾ ਪਾਇਆ, ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ, ਗੁਰ ਸਾਚੇ ਤੇ ਸਾਚ ਕਮਾਵੈ, ਸੱਚ ਹੈ ਦੁਖ ਨਿਵਾਰੀ ਹੈ। ਜਾ ਤੂੰ ਦੇਹ ਸਦਾ ਸੁਖ ਪਾਏ, ਸੱਚ ਹੈ ਸਭ ਦੇਹ ਸਾਚ ਕਮਾਏ, ਅੰਦਰ ਸਾਚਾ ਮਨ ਤਨ ਸਾਚਾ ਭਗਤ।

ਜਿਨ ਬ੍ਰਹਮ ਜਿਨ ਬ੍ਰਹਮਾ ਬਿਸ਼ਨ ਮਹੇਸ਼ ਉਪਾਏ ਸਿਰ ਸਿਰ ਧੰਦੈ ਆਪੇ ਲਾਏ ਜਿਸ ਭਾਵੇ ਤਿਸ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁ ਚਿਤੈ ਬਿਕਾਰਾ ਥਿਰ ਸਾਚਾ ਸਾ ਲਾਹੀ ਸਦ ਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਇਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਲ ਤਿਨ ਜਨ ਕੌ ਲਾਗੇ ਜੋ ਬੋਲ ਹੈ ਅੰਮ੍ਰਿਤ ਬਾਤਾ ਹੈ ਹਾਮ ਗੁਣ ਨਾਹੀ ਕਿਆ ਬੋਲ ਹੈ ਬੋਲ ਤੂੰ ਸਭਨਾ ਦੇਖ ਤੋਲ ਹੈ ਤੋਲ ਜੋ ਭਾਵੈ ਤਿਉ ਰਾਖ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾ ਤਦ ਭਾਣਾ ਤਾਂ ਸੱਚੀ ਕਾਰੈ ਲਾਏ ਅਵਗੁਣ ਛੋੜ ਗੁਣ ਮਾਹੇ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕਹਿ ਸ਼ਬਦ ਪਛਾਤਾ ਹੈ ਜਹ ਦੇਖਾ ਤਹਿ ਏਕੋ ਸੋਈ ਦੂਜੀ ਦੁਰਮਤ ਸਭ ਦੇਖੋਈ ਏਕ ਸਮੈ ਪ੍ਰਭ ਏਕ ਸਮਾਣਾ ਆਪਣੇ ਰੰਗ ਸਾਦਰਾਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਨ ਬੁਝੈ ਆਣਾ ਗੁਰਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਕਹੀ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੇ ਉਰਧਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀ ਠਹਿਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰਿਆ ਬੈਠ ਔਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਲਾ ਹੈ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸਵਾਏ ਅੰਤਰ ਸ਼ਬਦ ਨਹੀਂ ਕਿਉ ਦਰ ਪਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖਦਾਤਾ ਹੈ ਜਹ ਦੇਖਾ ਤੂੰ ਸਭਨੀ ਥਾਈ ਪੂਰੇ ਗੁਰ ਸਭ ਸੂਜੀ ਪਾਈ ਨਾਮੋ ਨਾਮ ਧਿਆਈਐ ਸਦਾ ਸਾਦ ਇਹੋ ਮਨ ਨਾਮੇ ਰਾਤਾ ਹੈ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੈ ਡੂਬ ਮੂਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝੈ ਇਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਪੂਰੇ ਸਤਿਗੁਰ ਬੂਝ ਬੁਝਾਈ ਬਿਨ ਨਾਵੈ ਮੁਕਤ ਕਿਨੈ ਨਾ ਪਾਈ ਨਾਮੇ ਨਾਮ ਮਿਲੈ ਵਡਿਆਈ ਸਹਿਜ ਰਹਿ ਰੰਗ ਰਾਤਾ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਜਿਸ ਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਇਧਰ ਸਾਚੈ ਸਾਚ ਪਛਾਤਾ ਹੈ ਮਾਰੂ ਸੋ ਲਹੇ ਤੀਜਾ ਆਪੇ ਕਰਤਾ ਸਭ ਜਿਸ ਕਰਣਾ ਜੀ ਅਜੰਤ ਸਭ ਤੇਰੀ ਸਰਣਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕਹਿ ਸ਼ਬਦ ਪਛਾਤਾ ਹੈ ਹਰ ਕੇ ਭਗਤ ਭਰੇ ਭੰਡਾਰਾ ਆਪੇ ਬਖਸੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸੈ ਸੱਚੇ ਸਿਉ ਮਨ ਰਾਤਾ ਹੈ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੈ ਜਿਸ ਨੂੰ ਨਦਰ ਹੋਵੈ ਤੁਰ ਤੇਰੀ ਮਰੈ ਨ ਜੰਮੈ ਚੂਕੈ ਫੇਰੀ ਸਾਚੇ ਗੁਣ ਗਾਵੈ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਹੇ ਸਭ ਜਗਤ ਉਪਾਇਆ ਬ੍ਰਹਮਾ ਵਿਸ਼ਨ ਦੇਵ ਸਬਾਇਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ਪੁੰਨ ਵਰਤੈ ਸੰਸਾਰਾ ਹਰਖ ਸੋਗ ਸਭ ਦੁੱਖ ਹੈ ਭਾਰਾ ਗੁਰਮੁਖ ਹੋਵੈ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕਿਰਤਨ ਕੋਈ ਮੇਟਣ ਹਾਰਾ ਗੁਰ ਕੈ ਸਬਦ ਹੈ ਮੂਖ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹੇ ਹਰ ਸਿਉ ਚਿਤ ਨ ਲਾਗੈ ਦੂਜੈ ਭਾਏ ਘਣਾ ਦੁਖ ਆਗੈ ਮਨਮੁਖ ਭਰਮ ਭੁੱਲੇ ਭੇਖਧਾਰੀ ਅੰਤ ਕਾਲ ਪਛਤਾਤਾ ਹੈ ਹਰ ਕੈ ਭਾਣੇ ਹਰ ਗੁਣ ਗਾਏ ਸਭ ਕਿਲਵਿਖ ਕਾਟੇ ਦੁਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸ ਨੂੰ ਨਦਰ ਕਰੇ ਸੋ ਗੁਣ ਨਿਦ ਪਾਏ ਹੋਮੇ ਮੇਰਾ ਠਾਕਰ ਹਾਏ ਗੁਣ ਆਵ ਗੁਣ ਕਾ ਏਕੋ ਦਾਤਾ ਗੁਰਮੁਖ ਬਿਰਲੀ ਦਾ ਜਾਤਾ ਹੈ ਮੇਰਾ ਪ੍ਰਭ ਨਿਰਮਲ ਆ ਤੇ ਅਪਾਰਾ ਆਪੇ ਮੇਲੇ ਗੁਰ ਸ਼ਬਦ ਵਿਚਾਰਾ ਆਪੇ ਬਖਸੇ ਸੱਚ ਦੜਾਏ ਮਨ ਤਨ ਸਾਚੈ ਰਾਤਾ ਹੈ ਮਨ ਤਨ ਮਹਿਲਾ ਵਿੱਚ ਜੋ ਦੇ ਅਪਾਰਾ ਗੁਰਮਤ ਬੂਝੇ ਕਰ ਵਿਚਾਰਾ ਹੋਮੇ ਮਾਰ ਸਦਾਵਨ ਨਿਰਮਲ ਰਸਨਾ ਸੇਵ ਸੁਖਦਾਤਾ ਹੈ ਗੜਕਾਇਆ ਅੰਦਰ ਬਹੁ ਹੱਟ ਬਾਜਾਰਾ ਤਿਸ ਵਿੱਚ ਨਾਮ ਹੈ ਅਤ ਅਪਾਰਾ ਗੁਰ ਕੈ ਸ਼ਬਦ ਸਦਾ ਦਰ ਸੋ ਹੈ ਹੋਮੇ ਮਾਰ ਪਛਾਤਾ ਹੈ ਰਤਨ ਅਮੋਲ ਕੇ ਅਗਮ ਅਪਾਰਾ ਕੀਮਤ ਕਵਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਤਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜੈ ਸ਼ਬਦ ਨ ਬੂਝੈ ਗੁਰਮੁਖ ਵਿਰ ਲੈ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚ ਸੱਚੀ ਬਾਣੀ ਸੱਚ ਦ੍ਰਿੜਾਏ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵਿਓ ਸਿਰਜਨਹਾਰਾ ਸਬਦੇ ਦੁੱਖ ਨਿਵਾਰਨ ਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹ ਹੈ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸਾਚਾ ਆਪੇ ਲਾਏ ਸਾਚੋ ਸੇਵੈ ਸਾਚ ਕਮਾਵੈ ਨਾਮੇ ਸੱਚ ਸਮਾਹਾ ਹੈ ਤੁਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾ ਲਾਹਾ ਹੈ ਗੁਰਮੁਖ ਵਣਜ ਕਰੈ ਪਰ ਆਪ ਪਛਾਣੇ ਏਕ ਸਬਿਨ ਕੋ ਅਵਰ ਨ ਜਾਣੇ ਸੱਚਾ ਸਾਹੁ ਸੱਚੇ ਬਣ ਜਾਰੇ ਪੂੰਜੀ ਨਾਮ ਵਿਸਾਹਾ ਹੈ ਆਪੇ ਸਾਚੇ ਸਿਸ਼ਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵੈ ਸੇ ਜਨ ਸਾਚੇ ਕਾਟੇ ਜਮਕਾ ਫਾਹਾ ਹੈ ਭੰਨੇ ਘੜੇ ਸਵਾਰੇ ਸਾਜੇ ਮਾਇਆ ਮੋਹੇ ਦੂਜੈ ਜੰਤ ਪਾਜੇ ਮਨਮੁਖ ਫਿਰੈ ਸਦਾ ਅੰਧ ਕਮਾਵੈ ਜਮਕਾ ਜੇ ਬੜਾ ਗਲ ਫਾਹਾ ਹੈ
ਆਪੇ ਬਖਸੇ ਗੁਰ ਸੇਵਾ ਲਾਏ, ਗੁਰਮਤੀ ਨਾਮ ਮਨ ਵਸਾਏ, ਅੰਦਰ ਨਾਮ ਧਿਆਏ ਸਾਚਾ, ਇਸ ਜਗ ਮਹਿ ਨਾਮੋ ਲਾਹਾਏ। ਆਪੇ ਸੱਚਾ ਸੱਚੀ ਨਾਏ, ਗੁਰਮੁਖ ਦੇਵ ਹੈ ਮਨ ਵਸਾਏ, ਜਿਨ ਮਨ ਵਸਿਆ ਸੇ ਜਨ ਸੁਖ ਹੈ, ਤਿਨ ਸਿਰ ਚੂਕਾ ਕਾਹਾਏ। ਅਗਮ ਗੋਚਰ ਕੀਮਤ ਨਹੀਂ ਪਾਈ, ਗੁਰਪ੍ਰਸਾਦ ਹੀ ਮਨ ਵਸਾਈ, ਸਦਾ ਸ਼ਬਦ ਸਾਲਾਹੀ, ਗੁਣਦਾਤਾ ਲੇਖਾ ਕੋਈ ਨਾ ਮੰਗਹਿ ਤਾਹਾਹੇ। ਬ੍ਰਹਮਾ ਵਿਸ਼ਨ ਰੁਦਰ ਤਿਸਕੀ ਸੇਵਾ, ਅੰਤ ਨ ਪਾਵੇ ਅਲਖ ਭੇਵਾ, ਜਿਨ ਕੋ ਨਦਰ ਕਰੇ ਤੂੰ ਆਪਣੀ, ਗੁਰਮੁਖ ਅਲਖ ਲਖਾਹਾਹੇ। ਪੂਰੇ ਸਤਿਗੁਰ ਸੂਜੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤੈ ਨਾਮ ਤੇ ਆਈ, ਮਹਿਲ ਪਾਏ ਗੁਣ ਲਾਹਾਹੇ। ਸੇਵਕ ਸੇਵਹਿ ਮਨ ਹੁਕਮ ਅਪਾਰਾ, ਮਨਮੁਖ ਹੁਕਮ ਨ ਜਾਣੇ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹਾਹੇ। ਗੁਰਪ੍ਰਸਾਦੀ ਹੁਕਮ ਪਛਾਣੇ, ਧਾਵਤ ਰਾਖੇ ਏਕਤ ਘਰੇ ਆਣੇ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨਤਾ ਹਾਹੇ। ਸਭ ਜਗ ਮਹਿ ਵਰਤੈ ਏਕੋ ਸੋਈ, ਗੁਰਪ੍ਰਸਾਦੀ ਹੀ ਪ੍ਰਗਟ ਹੋਈ, ਸ਼ਬਦ ਸਾ ਲਾਹ ਹੈ ਸੇ ਜਨ ਨਿਰਮਲ ਨਿਜ ਕਰ ਵਾਸਾ ਤਾਹਾਹੇ। ਸਦਾ ਭਗਤ ਤੇਰੀ ਸਰਣਾਈ, ਅਗਮਾ ਗੋਚਰ ਕੀਮਤ ਨਹੀਂ ਪਾਈ, ਜੋ ਤਦ ਭਾਵੈ ਤਿਉ ਤੂੰ ਰੱਖ ਹੈ, ਗੁਰਮੁਖ ਨਾਮ ਧਿਆਹਾ ਹੈ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਭਾਵਾ, ਨਾਨਕ ਸਾਚ ਕਹੇ ਬੇਨੰਤੀ, ਸਚ ਦੇਵ ਸਾਚ ਸਮਾਹਾ ਹੈ। ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਆਂਦਨ ਸਾਚ ਨਾਮ ਲਿਵ ਲਾਗੀ, ਸਦਾ ਸੁਖਦਾਤਾ ਰਵਿਆ ਘਟ ਅੰਤਰ, ਸ਼ਬਦ ਸੱਚੈ ਓ ਮਾਹਾ ਹੈ। ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸ਼ਬਦ ਹੈ ਮਨ ਉਮਾਹਾ ਹੈ। ਕਿਰਪਾ ਕਰੇ ਤਾਂ ਮੇਲ ਮਿਲਾਏ, ਹੋਮ ਹੈ ਮਮਤਾ ਸ਼ਬਦ ਜਲਾਏ, ਸਦਾ ਮੁਕਤ ਰਹੇ ਕਰੰਗੀ, ਨਾਹੀ ਕਿਸੈ ਨਾਲ ਕਾਹਾ ਹੈ। ਬਿਨ ਸਤਿਗੁਰ ਸੇਵੇ ਘੋਰ ਅੰਧਾਰਾ, ਬਿਨ ਸ਼ਬਦ ਹੈ ਕੋਈ ਨਾ ਪਾਵੈ ਪਾਰਾ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੈ। ਦੁੱਖ ਸੁਖ ਕਰਤੈ ਧੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖ ਹੋਵੈ ਸੋ ਲਿਪਤ ਹੋ ਵਰਤੈ, ਮਨ ਮੁਕਿਆ ਵੇ ਸਾਹਾ ਹੈ। ਸੇ ਮਨ ਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੈ ਭੈ ਕੀ ਸਾਰ ਨ ਜਾਣੈ, ਭੈ ਬਿਨ ਕਿਉ ਨਿਰਭਉ ਸਚ ਪਾਈਐ, ਜਮ ਕਾਢ ਲਏਗਾ ਸਾਹਾ ਹੈ। ਅਫਰਿਓ ਜਮ ਮਾਰਿਆ ਨ ਜਾਈ, ਗੁਰ ਕੈ ਸ਼ਬਦ ਹੈ ਨੇੜ ਨ ਆਈ, ਸ਼ਬਦ ਸੁਨੇ ਤਾਂ ਦੂਰ ਹੋ ਭਾਗੈ, ਮਤ ਮਾਰੇ ਹਰ ਜੀਓ ਵੇ ਪਰਵਾਹਾ ਹੈ। ਹਰ ਜੀਓ ਕੀ ਹੈ ਸਭ ਸਿਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੇ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਗੁਰਮੁਖ ਸਾਚੇ ਕੀ ਆ ਅਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੇ ਸੋ ਸਚ ਬੂਝੈ, ਸ਼ਬਦ ਸੱਚੈ ਸੁਖ ਸਾਹਾ ਹੈ। ਗੁਰਮੁਖ ਜਾਤਾ ਕਰਮ ਵਿਧਾਤਾ, ਜੁਗ ਚਾਰੇ ਗੁਰ ਸ਼ਬਦ ਪਛਾਤਾ, ਗੁਰਮੁਖ ਮਰੇ ਨਾ ਜਨਮੈ, ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਨਾਮ ਸ਼ਬਦ ਸਾਲਾਹੇ, ਅਗਮ ਗੋਚਰ ਵੇ ਪਰਵਾਹੇ, ਏਕ ਨਾਮ ਜੁਗ ਚਾਰ ਉਧਾਰੇ, ਸ਼ਬਦ ਹੈ ਨਾਮ ਵਿਸਾਹਾ ਹੈ। ਇਹ ਗੁਰਮੁਖ ਸਾਂਤ ਸਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਸਾਏ, ਗੁਰਮੁਖ ਹੋਵੈ ਸੋ ਨਾਮ ਬੂਝੈ, ਕਾਟੇ ਦੁਰਮਤਫਾਹਾ ਹੈ। ਗੁਰਮੁਖ ਉਪਜੈ ਸਾਚ ਸਮਾਵੈ, ਨਾ ਮਰ ਜੰਮੈ ਨਾ ਜੂਨੀ ਪਾਵੈ, ਗੁਰਮੁਖ ਸਦਾ ਰਹਿ ਰੰਗ ਰਾਤੇ, ਅੰਦਨ ਲੈ ਦੇ ਲਾਹਾ ਹੈ। ਗੁਰਮੁਖ ਭਗਤ ਸੁਹ ਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਦਨ ਗੁਣ ਗਾਵੈ ਦਿਨ ਰਾਤੀ, ਸਹਿਜ ਸਥਿਤੀ ਸੇਤੀ ਕਰ ਜਾਹਾ ਹੈ। ਸਤਿਗੁਰ ਪੂਰਾ ਸ਼ਬਦ ਸੁਣਾਏ, ਅੰਦਨ ਭਗਤ ਕਰੋ ਲਿਵਲਾਏ, ਹਰ ਗੁਣ ਗਾਵ ਹੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤ ਸਾਹਾ ਹੈ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਜਨ ਨਾਮ ਸਲਾਹੇ, ਬਿਕਸੈ ਸੋ ਨਾਮ ਬੇਪਰਵਾਹਾ ਹੈ। ਮਾਰੂ ਮਹੱਲਾ ਤੀਜਾ, ਹਰ ਜੀਉ ਸੇਵਿਓ ਅਗਮ ਅਪਾਰਾ, ਤਿਸ ਦਾ ਅੰਤ ਨ ਪਾਈਐ ਪਾਰਾਵਾਰਾ, ਗੁਰਪ੍ਰਸਾਦ ਰਵਿਆ ਘਟੇ ਅੰਤਰ, ਤਿਤ ਘੜ ਮਤ ਅਗਾਹਾ ਹੈ। ਸਭ ਮਹਿ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ, ਦੇਦਾ ਰਿਜਕ ਸੰਭਾਹਾ ਹੈ। ਪੂਰੈ ਸਤਿਗੁਰ ਬੂਝ ਬੁਝਾਇਆ, ਹੁਕਮੇ ਸਭ ਜਗਤ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮੇ ਸਿਰ ਸਾਹਾ ਪਾਤ ਸਾਹਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ, ਆਪੇ ਕਰਤਾ ਕਰ ਵੇਖੈ ਦੇ ਦਾ ਸਾਸ ਗਿਰਾਹਾ ਹੈ। ਕੋਟ ਮਧੇ ਕਿਸੈ ਬੁਝਾਏ, ਗੁਰ ਕੈ ਸ਼ਬਦ ਰਤੇ ਰੰਗ ਲਾਏ, ਹਰ ਸਾਲਾਹ ਹੈ ਸਦਾ ਦੁਖ ਸੁਖਦਾਤਾ, ਹਰ ਬਖਸੇ ਭਗਤ ਸਲਾਹਾ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਜੋ ਮਰ ਜੰਮਹਿ ਕਾਚਨ ਕਾਚੇ, ਅਗਮ ਗੋਚਰ ਵੇ ਪਰਵਾਹ, ਭਗਤ ਵਿਛਰ ਆਸਾਹਾ ਹੈ। ਸਤਿਗੁਰ ਪੂਰਾ ਸਾਚ ਦ੍ਰਿੜਾਏ, ਸੱਚੈ ਸ਼ਬਦ ਸਦਾ ਗੁਣ ਗਾਏ, ਗੁਣਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਸਦਾ ਹਦੂਰ ਗੁਰਮੁਖ ਜਾਪੈ, ਸਬਦੇ ਸੇਵੈ ਸੋ ਜਨ ਧਰਾਪੈ, ਅੰਦਨ ਸੇਵੈ ਸੱਚੀ ਬਾਣੀ, ਸ਼ਬਦ ਸੱਚੈ ਓ ਮਾਹਾ ਹੈ। ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ, ਮਨ ਹੱਠ ਕਰਮ ਫਿਰ ਜੂਨੀ ਪਾਏ, ਵਿਖਿਆ ਕਾਰਨ ਲਭ ਲੋਭ ਕਮਾਵੈ, ਦੁਰਮਤ ਕਾ ਦੋ ਰਾਹਾ ਹੈ। ਪੂਰਾ ਸਤਿਗੁਰ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ, ਮਨ ਤਨ ਹਰ ਰਵਿਆ ਘਟੇ ਅੰਤਰ, ਮਨ ਭੀਨੇ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਸੁਰ ਸੰਘਾਰਣ, ਗੁਰ ਕੈ ਸ਼ਬਦ ਭਗਤ ਨਿਸਤਾਰਣ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤ ਸਾਹਾ ਹੈ। ਸੇ ਭਗਤ ਸੱਚੇ ਤੇਰੇ ਮਨ ਭਾਏ, ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ, ਸੱਚ ਹੀ ਬਾਣੀ ਅੰਦਨ ਗਾਵੈ, ਨਿਰਧਨ ਕਾ ਨਾਮ ਵਿਸਾਹਾ ਹੈ।
ਜਿਨੇ ਆਪੇ ਮੇਲ ਵਿਛੋੜਹਿ ਨਾਹੀ ਗੁਰ ਕੈ ਸ਼ਬਦ ਸਦਾ ਸਾਲਾਹੀ ਸਭਨਾ ਸਿਰ ਤੂ ਏਕੋ ਸਾਹਿਬ ਸਭ ਦੇ ਨਾਮ ਸਲਾਹਾਹੇ ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ ਤੁਧ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਭਾਹਾਹੇ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨ ਮੇਟਣਹਾਰਾ ਗੁਰਮੁਖ ਨਾਮ ਦੇਵੈ ਤੂੰ ਆਪੇ ਸਹਿਸਾ ਗਣਤ ਨਤਾਹਾਹੇ ਭਗਤ ਸੱਚੇ ਤੇਰੇ ਦਰਬਾਰੇ ਸਭ ਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾ ਮਹਿ ਕਾਰਜ ਸੁਹਾਏ ਮਾਰੂ ਮਹੱਲਾ ਤੀਜਾ ਮੇਰੇ ਪ੍ਰਭ ਸਾਚਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਖਸੈ ਸਭ ਰਸ ਦੇਹੀ ਮਾਹਾਏ ਆਵਾਜ਼ੈ ਪਾਉਣ ਤੇ ਆਪ ਵਜਾਏ ਸਿਵ ਸ਼ਕਤੀ ਦੇਹੀ ਮਹਿ ਪਾਏ ਗੁਰਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾਹੇ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰਨਬੀਆ ਗੁਰਪ੍ਰਸਾਦੀ ਆਪ ਪਛਾਣੇ ਕਮਲ ਬਿਕਸੈ ਬੁੱਧ ਤਾਹਾਹੇ ਆਪਣੀ ਗਹਿਣ ਗਤ ਆਪੇ ਜਾਣੇ ਹੋਰ ਲੋਕ ਸੁਣ ਸੁਣੇ ਆਖ ਵਖਾਣੇ ਗਿਆਨੀ ਹੋਵੇ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾਹੇ ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਖੁਲਾਵਣ ਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ ਬੁਝਾਹਾਹੇ ਸਭ ਰਸ ਦੇਹੀ ਅੰਦਰ ਪਾਏ ਵਿਰਲੇ ਕਹੁ ਗੁਰ ਸ਼ਬਦ ਬੁਝਾਏ ਅੰਦਰ ਖੋਜੇ ਸ਼ਬਦ ਸਲਾਹੇ ਬਾਹਰ ਕਾਹੇ ਜਾਹਾਹੇ ਵਿਣ ਚਾਖੈ ਸਾਧ ਕਿਸੇ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹਾਹੇ ਆਪ ਛਾਣੇ ਸੋ ਸਭ ਗੁਣ ਜਾਣੇ ਗੁਰ ਕੈ ਸ਼ਬਦ ਹਰ ਨਾਮ ਵਖਾਣੇ ਅਣ ਦਿਨ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੇ ਗੁਰ ਸੇਵਾ ਤੇ ਸਭ ਕੁਛ ਪਾਏ ਹੋ ਮੈਂ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕਹਿ ਸਬਦੇ ਸੋਹਾ ਹੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਣ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟੇ ਅੰਤਰ ਸੋ ਘਟ ਨਿਰਮਲਤਾ ਹਾਹੇ ਸੇਵਕ ਸੇਵਹਿ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵਹਿ ਆਪੇ ਬਖਸ਼ਹਿ ਸ਼ਬਦ ਮਿਲਾਏ ਪਰਮਲ ਵਾਸ ਮਨਤਾ ਹਾਹੇ ਸ਼ਬਦ ਅਕਥ ਕਥੇ ਸਾਲਾਹੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ ਆਪੇ ਗੁਣਦਾਤਾ ਸ਼ਬਦ ਮਿਲਾਏ ਸ਼ਬਦੇ ਕਾ ਰਸਤਾ ਹਾਹੇ ਮਨਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਬਿਖਿਆ ਰਾਤੇ ਬਿਖਿਆ ਖੋਜ

ਗੋ ਬਿਨ ਗੁਰ ਦਾਤੇ ਕੋਈ ਨਾ ਪਾਏ, ਲੱਖ ਕੋਟੀ ਜੇ ਕਰਮ ਕਮਾਏ। ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਸਬਦ ਹੀ ਸੱਚ ਸਲਾਹਾ ਹੀ। ਸੇ ਜਨ ਮਿਲੇ ਤੁਰੇ ਆਪ ਮਿਲਾਏ, ਸੱਚ ਹੀ ਬਾਣੀ ਸਬਦ ਸੁਹਾਏ। ਨਾਨਕ ਜਨ ਗੁਣ ਗਾਵੈ ਨਿਤ ਸਾਚੇ, ਗੁਣ ਗਾਵੈ ਗੁਣੀ ਸਮਾਹਾ ਹੇ। ਮਾਰੂ ਮਹੱਲਾ ਤੀਜਾ, ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਜੀ ਹੋਈ। ਹਰਸ ਭੀਨੇ ਸਦਾ ਧਿਆਇਨ, ਗੁਰਮਤ ਸੀਲ ਸੰਨਾਹਾ ਹੇ। ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸਬਦ ਨਾਮ ਪਿਆਰਾ। ਨੌ ਨਿਦ ਨਾ ਵਸਿਆ ਘਟ ਅੰਤਰ ਛੋਡਿਆ, ਮਾਇਆ ਕਾਲਾ ਹਾਹੇ। ਰਈਅਤ ਰਾਜਹਿ ਦੁਰਮਤ ਦੋਈ, ਬਿਨ ਸਤਗੁਰ ਸੇਵੇ ਏਕ ਨਾ ਹੋਈ। ਏਕ ਧਿਆਇਨ ਸਦਾ ਸੁਖ ਪਾਇਨ, ਨਿਹਚਲ ਰਾਜ ਤਿਨਾ ਹਾਹੇ। ਆਵਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵ ਹੋ, ਗਤ ਮੁਕਤ ਤਿਸੈ ਤੇ ਪਾਹਾ ਹੇ। ਸਚ ਸੰਜਮ ਸਤਿਗੁਰੂ ਦੁਆਰੇ, ਹੋਮੇ ਕਰੋਧ ਸ਼ਬਦ ਨਿਵਾਰੇ। ਸਤਿਗੁਰ ਸੇਵ ਸਦਾ ਦੁੱਖ ਸੁਖ ਪਾਈਐ, ਸਤਿਗੁਰ ਸੇਵ ਸਦਾ ਸੁਖ ਪਾਈਐ। ਸੀਲ ਸੰਤੋਖ ਸਭ ਤਾਹਾ ਹੇ, ਹੋਮੈ ਮੋਹ ਉਪਜੈ ਸੰਸਾਰਾ। ਸਭ ਜਾਗ ਬਿਨ ਸੈ ਨਾਮ ਵਿਸਾਰਾ, ਬਿਨ ਸਤਿਗੁਰ ਸੇਵੇ ਨਾਮ ਨ ਪਾਈਐ। ਨਾਮ ਸੱਚਾ ਜਗ ਲਾਹਾ ਹੇ, ਸੱਚਾ ਅਮਰ ਸ਼ਬਦ ਸੁਹਾਇਆ। ਪੰਚ ਸ਼ਬਦ ਮਿਲ ਵਾਜਾ ਵਾਇਆ, ਸਦਾ ਕਾਰਜ ਸਚ ਨਾਮ ਸੁਹੇਲਾ। ਬਿਨ ਸ਼ਬਦੈ ਕਾਰਜ ਕਿਹਾ ਹੇ, ਖਿਨ ਮਹਿ ਹੱਸੈ ਖਿਨ ਮਹਿ ਰੋਵੈ। ਦੂਜੀ ਦੁਰਮਤ ਕਾਰਜ ਨਾ ਹੋਵੈ, ਸੰਜੋਗ ਜੋ ਕਰਤੈ ਲਿਖ ਪਾਏ। ਕਿਰਤ ਨ ਚੱਲੈ ਚੱਲਾ ਹਾਏ, ਜੀਵਨ ਮੁਕਤ ਗੁਰ ਸ਼ਬਦ ਕਮਾਏ। ਹਰ ਸਿਉ ਸਦ ਹੀ ਰਹਿ ਸਮਾਏ, ਗੁਰ ਕਿਰਪਾ ਤੈ ਮਿਲੈ ਵਡਿਆਈ। ਹੋਮੈ ਰੋਗ ਨ ਤਾਹਾ ਹੇ, ਰਸ ਕਸ ਖਾਏ ਪਿੰਡ ਵਧਾਏ। ਭੇਖ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾ ਦੁਖ ਭਾਰੀ। ਬਿਸਟਾ ਮਾਹੀ ਸਮਾਹਾ ਹੇ, ਵੇਦ ਪੜ੍ਹੈ ਪੜ ਬਾਦ ਵਖਾਣ ਹੈ। ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ। ਗੁਰਮੁਖ ਹੋਵੈ ਸੋ ਤਤ ਬਿਲੋਵੈ, ਰਸਨਾ ਹਰ ਰਸਤਾ ਹੈ। ਘਰ ਵਥ ਛੋਡੈ ਬਾਹਰ ਧਾਵੈ, ਮਨਮੁਖ ਅੰਦੇ ਸਾਧਨਾ ਪਾਵੈ। ਅਨ ਰਸ ਰਾਤੀ ਰਸਨਾ ਫੀਕੀ, ਬੋਲੇ ਹਰ ਰਸ ਮੂਲ ਨਤਾ ਹੈ। ਮਨਮੁਖ ਦੇਹੀ ਭਰਮ ਪਧਾਰੋ, ਦੁਰਮਤ ਮਰੈ ਨਿਤ ਹੋਏ ਖਵਾਰੋ। ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਪਨੇ ਸੁਖ ਨਤਾ ਹੈ। ਕੰਚਨ ਦੇਹੀ ਸ਼ਬਦ ਪਧਾਰੋ, ਆਂਦਿਨ ਭੋਗ ਭੋਗੇ ਹਰ ਸਿਉ ਪਿਆਰੋ। ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹਾ ਹੇ। ਆਪੇ ਦੇਵੈ ਦੇਵਨ ਹਾਰਾ, ਤਿਸ ਆਗੇ ਨਹੀਂ ਕਿਸੇ ਕਾਚਾਰਾ। ਆਪੇ ਬਖਸੇ ਸ਼ਬਦ ਮਿਲਾਏ, ਤਿਸ ਦਾ ਸ਼ਬਦ ਅਥਾਹਾ ਹੇ। ਜੀਉ ਪਿੰਡ ਸਭ ਹੈ ਤਿਸ ਕੇਰਾ, ਜੀਉ ਪਿੰਡ ਸਭ ਹੈ ਤਿਸ ਕੇਰਾ। ਸੱਚਾ ਸਾਹਿਬ ਠਾਕੁਰ ਮੇਰਾ, ਗੁਰੂ ਨਾਨਕ ਗੁਰਬਾਣੀ ਹਰ ਪਾਇਆ। ਹਰ ਜਪ ਜਾਪ ਸਮਾਹਾ ਹੇ, ਮਾਰੂ ਮਹੱਲਾ ਤੀਜਾ। ਗੁਰਮੁਖ ਨਾਦ ਬੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ। ਗੁਰਮੁਖ ਕਾਰ ਕਰੇ ਪ੍ਰਭਾਵੈ, ਗੁਰਮੁਖ ਪੂਰਾ ਪਾਏ ਦਾ। ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ। ਗੁਰਮੁਖ ਸੱਚ ਰਤੇ ਬੈਰਾਗੀ, ਨਿਜ ਕਰ ਵਾਸਾ ਪਾਏ ਦਾ। ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੈ ਸਬਦੇ ਸੱਚ ਸੁਭਾਖੀ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ। ਗੁਰਮੁਖ ਮਨ ਨਿਰਮਲ ਸਤ, ਸਰ ਨਹਾਵੈ ਮੈਲ ਨ ਲਾਗੈ। ਸੱਚ ਸਮਾਵੈ ਸੱਚੋ ਸੱਚ ਕਮਾਵੈ, ਸਾਦੀ ਸੱਚੀ ਭਗਤੀ ਰੜਾਏ ਦਾ। ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ। ਗੁਰਮੁਖ ਸੱਚ ਕਮਾਵੈ ਕਰਣੀ, ਸਦ ਹੀ ਸੱਚ ਕਹੈ ਦਿਨ ਰਾਤੀ। ਅਵਰਾ ਸੱਚ ਕਹਾਏ ਦਾ, ਗੁਰਮੁਖ ਸੱਚੀ ਉੱਤਮ ਬਾਣੀ। ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਦ ਸੇਵੈ ਸੱਚੋ ਸੱਚਾ। ਗੁਰਮੁਖ ਸ਼ਬਦ ਸੁਣਾਏ ਦਾ, ਗੁਰਮੁਖ ਹੋਵੈ ਸੋ ਸੋਜੀ ਪਾਏ। ਹੋਮੈ ਮਾਇਆ ਭਰਮ ਗਵਾਏ, ਗੁਰ ਕੀ ਪੌੜੀ ਉਤਮ ਉੱਚੀ ਦਰ। ਸੱਚੈ ਹਰ ਗੁਣ ਗਾਏ ਦਾ, ਗੁਰਮੁਖ ਸੱਚ ਸੰਜਮ ਕਰਨੀ ਸਾਰ। ਗੁਰਮੁਖ ਪਾਏ ਮੁਖ ਦਵਾਰ, ਭਾਏ ਭਗਤ ਸਦਾ ਰੰਗ ਰਾਤਾ। ਆਪ ਗਵਾਏ ਸਮਾਏ ਦਾ, ਗੁਰਮੁਖ ਹੋਵੈ ਮਨ ਕੋਚ ਸੁਣਾਏ। ਸੱਚੈ ਨਾਮ ਸਦਾ ਲੈ ਬੁਲਾਏ, ਜੋ ਤਿਸ ਭਾਵੈ ਸੋਈ ਕਰਸੀ। ਜੋ ਸੱਚੇ ਮਨ ਭਾਏ ਦਾ, ਜਾ ਤਿਸ ਭਾਵੈ ਸਤਿਗੁਰੂ ਮਿਲਾਏ। ਜਾ ਤਿਸ ਭਾਵੈ ਤਾਂ ਮਨ ਵਸਾਏ, ਆਪਣੇ ਭਾਣੇ ਸਦਾ ਰੰਗ ਰਾਤਾ। ਭਾਣੇ ਮਨ ਵਸਾਏ ਦਾ, ਮਨ ਹਟ ਕਰਮ ਕਰੇ ਜੋ ਸੀ ਜੈ। ਮਨ ਹਟ ਕਰਮ ਕਰੇ ਸੋ ਚੀਜੈ, ਬਹੁਤੇ ਭੇ ਕਰੇ ਨਹੀਂ ਭੀਜੈ। ਵਿਖਿਆ ਰਾਤੇ ਦੁੱਖ ਕਮਾਵੈ, ਦੁੱਖ ਹੇ ਦੁੱਖ ਸਮਾਏ ਦਾ। ਗੁਰਮੁਖ ਹੋਵੈ ਸੋ ਸੁਖਮਾਏ, ਮਰਨ ਜੀਵਨ ਕੀ ਸੋਜੀ ਪਾਏ। ਮਰਨ ਜੀਵਨ ਜੋ ਸਮ ਕਰ ਜਾਣੈ, ਸੋ ਮੇਰੇ ਪ੍ਰਭਾਏ ਦਾ। ਗੁਰਮੁਖ ਮਰਹਿ ਸੋ ਹੈ ਪਰਵਾਣ, ਆਵਣ ਜਾਣਾ ਸ਼ਬਦ ਪਛਾਣ। ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨਹਿ ਸਮਾਏ ਦਾ। ਸੇਵਟ ਭਾਗੀ ਜਿਨੀ ਸਤਿਗੁਰ ਪਾਇਆ, ਵਹਿਮੈ ਵਿੱਚੋਂ ਮੋਹ ਚੁਕਾਇਆ। ਮਨ ਨਿਰਮਲ ਫਿਰ ਮੈਲਣ ਲਾਗੈ, ਦਰ ਸੱਚੈ ਸੋਭਾ ਪਾਏ ਦਾ। ਆਪੇ ਕਰੇ ਕਰਾਏ, ਆਪੇ ਆਪੇ ਥਾਪੇ ਥਾਪ ਥਾਪੇ, ਆਪੇ ਵੇਖੈ ਥਾਪ ਥਾਪੇ। ਗੁਰਮੁਖ ਸੇਵਾ ਮੇਰੇ ਪ੍ਰਭਾਵੈ, ਸੱਚ ਸੁਣ ਲੈਖੈ ਪਾਏ ਦਾ। ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮੈਲਣ ਲਾਵੈ। ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ। ਮਾਰੂ ਮਹੱਲਾ ਤੀਜਾ, ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਿਵਾਜੀ। ਆਪੇ ਨਿਆਉ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏ ਦਾ। ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਸਾਰਾ। ਬਿਨ ਸ਼ਬਦ ਹੈ ਭਸਮੇ ਕੀ ਢੇਰੀ, ਖੇਹੂ ਖੇਹਰ ਲਾਏ ਦਾ। ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ। ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏ ਦਾ।
काया हर मंदिर हर आप सवारे तिस विच हर जियो वसै मुरारे गुर कै शब्द मंजन वापारी नदरी आप मिलाए दा सो सूचा जे क्रोध निवारे सबदे बूझे आप सवारे आपे करे कराए करता आपे मन वसाए दा निर्मल भगत है निराली मन तन धो वह शब्द विचारी अन दिन सदा रह रंगराता कर कृपा भगत कराए दा इस मन मंदर मह मनुआ धावे सुख पलर त्याग महा दुख पावे बिन सतगुर भेटे ठौर न पावे आपे खेल कराए दा आप परंपर आप विचारी आपे मेले करनी सारी क्या को कार करे बेचारा आपे बक्स मिलाए दा आपे सतगुर मेले पूरा शब्द वह शब्द सच्चे शब्द महाबल सूरा आपे मेले दे वड़ियाई सच्चे सो चित लाए दा कर ही अंदर साचा सोई गुरमुख विरला बूझै कोई नाम निधान वस्या घटे अंतर रसना नाम ते आए दाद संतर भवे अंतर नहीं भाले माया मोहे बद्दा जमकाले जमकी फांसी कबू न टूटै दूजै पाए परमाए दा जप तप संजम होर कोई नाही जब लग गुर का शब्द ना कमाई गुर का शब्द मिलिया सच पाया सचे सच समाए दा काम क्रोध सबल संसारा बहु कर्म कमावे सब दुख का पसारा सतगुर सेवै से सुख पावे सचे शब्द मिलाए दा पौन पाणी है बैसंतर पौन पाणी है बैसंतर माया मोह वरतै सब यंतर जिन कीते जात सह पछाणे माया मोह चुकाए दा एक माया मोहे गर्भ व्यापे होमे होए रहे है आपे जम का लै की खबर न पाई अंत गया पछताए दा जिन उपाय सो बित जाने गुरमुख देवै शब्द पछाणे नानक दास कहे बेनंती सच नाम चितलाए दा मारू महला तीजा आद जुगाद दया पत दाता पूरे गुर कै शब्द पछाता तुदनू सेवै से तुझै समावे तू आपे मेल मिलाए दा अगम गोचर कीमत नहीं पाई जिय जंत तेरी सरणाई जो तुद भावे तिवै चलावे तू आपे मार्ग पाए दा है पी साचा होसी सोई आपे साजे अवर न कोई सबना सार करे सुखदाता आपे रिजक पचाए दा अगम गोचर लख पारा कोई न जाने तेरा परिवार आए अपना आप पछाणे आपे गुरमति आप बुझाए दा पाताली पाताल पुरिया लो आकार पाताल पुरिया लो आकारा तिस विच वरतै हुक्म करारा हुक्मे साजे हुक्मे ढाहे हुक्मे मेल मिलाए दा हुक्मै बूझै सो हुक्म सलाए अगम गोचर वे परवाए जेही मत देह सो हो वै तू आपे शब्द बुझाए दा आनंद ने आर जा छिजदी जाए रहण दिन सदोय साखी आए मनमुख आंदन चेतै मूड़ा सिर ऊपर काल रोआए दा मन तन शीतल गुर चरणी लागा अंतर भरम गया पौ भागा सदा आनंद सचे गुण गावे सच बाणी बोलाए दा जिन तू जाता कर्म विधाता पूरे भागुर शब्द पछाता जात पात सच सचा सच सोई हो मैं मार मिलाए दा मन कठोर दूजै भाए लागा भरमे भूला फिरे अभागा कर्म होवे ता सतगुरु सेवे सहजे ही सुख पाए दा लख चौरासी आप पाए मानस जन्म गुरु भगत दृढ़ाए बिन भगती बिस्टा विच वासा बिस्टा विच फिर पाए दा कर्म होवे गुरु भगत दृढ़ाए बिन कर्मा क्यों पाया जाए आपे करे कराए करता जो भावे तिवे चलाए दा सिमरत सास्त अंत न जाने मूर्ख अंधा तात न पछाणे आपे करे कराए करता आपे परम भुलाए दा सब कछ आपे आप कराए आपे सिर सिर धंदे लाए आपे थाप थापे वेखे गुरमुख आप बुझाए दा सच्चा साहेब गैर गंभीरा सदा सलाए ता मन धीरा आगम गोचर कीमत नहीं पाए गुरमुख मन वसाए दा आप निरालम होर धंदे लोई गुर प्रसादी पूजै कोई नानक नाम वसै घटे अंतर गुरमति मेर मिलाए दा मारू महला तीजा जग जुग शक्ति को की ओ गुबारा तू आपे जाने सिरजनहारा होर क्या को कह के आख बखाने तू आपे कीमत पाए दा ओ अंकार सब सिष्ट उपाई सब खेल तमासा तेरी वड्याई आपे वेक करे सब साचा आपे भन कढ़ाए दा बाजी घर एक बाजी पाई पूरे गुर ते नदरी आई सदा अलिप्त रह गुर सदा अलिप्त रह गुर सबदी साचे स्यो चितलाए दा बाजे बाजे धुन आकारा आप बजाए बजावनहारा घट घट पौन व है एक रंगी मेल पवने सब वजाए दा करता करे सो निहचो होवे गुर कै सबदे हो मैं खोवे गुर प्रसादी किसे दे वड़ियाई नामो नाम त्याए दा गुर सेवे जेवड़ होर लाहा नाही नाम मन वसै नामो सा लाही नामो नाम सदा सुखदाता नामो लाहा पाए दा बिन नावै सब दुख संसारा बहु कर्म कमावे वधे विकारा नाम न सेवे क्यों सुख पाई है बिन नावै दुख पाए दा आप करे तय आप कराए गुर प्रसादी किसे बुझाए गुरमुख होवे से बंधन तोड़ है मुक्ति कह कर पाए दा गणत गणे सो जले ज संसारा सहसा मूल ना चुके विकारा
ਗੁਰਮੁਖ ਹੋਵੇ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਪਾਏ ਕੋਈ, ਗੁਰ ਪ੍ਰਸਾਦੀ ਹੀ ਪ੍ਰਗਟ ਹੋਈ। ਸੱਚ ਨਾਮ ਸਾ ਲਾਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਏ ਦਾ। ਜਪ ਤਪ ਸੰਜਮ ਨਾਮ ਪਿਆਰਾ, ਕਿਲ ਵਿਖ ਕੱਟ ਹੇ ਕਾਟਣ ਹਾਰਾ। ਹਰ ਕਹਿ ਨਾਮ ਤਨ ਮਨ ਸੀਤਲ ਹੋਆ, ਸਹਿਜੇ ਸਹਿਜ ਸਮਾਏ ਦਾ। ਅੰਤਰ ਲੋਭ ਮਨ ਮੈਲੈ, ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ। ਕੂੜੋ ਕੂੜ ਕਰੇ ਵੇਪਾਰਾ, ਕੂੜ ਬੋਲ ਦੁਖ ਪਾਏ ਦਾ। ਨਿਰਬਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸਹਿਸਾ ਜਾਏ। ਗੁਰ ਕੈ ਭਾਣੇ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏ ਦਾ। ਆਪ ਸਰੰਦਾ ਸੱਚਾ ਸੋਈ, ਆਪ ਪਾਏ ਖਪਾਏ ਸੋਈ। ਗੁਰਮੁਖ ਹੋਵੇ ਸੋ ਸਦਾ ਸਲਾਏ, ਮਿਲ ਸਾਚੇ ਸੁਖ ਪਾਏ ਦਾ। ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਚਲੈ ਸਭ ਕੋਈ। ਸਤਿਗੁਰ ਸੇਵੇ ਮਨ ਵਸਿਆ ਵੈ, ਮਨ ਮਾਰੇ ਮਨੇ ਸਮਾਏ ਦਾ। ਮੇਰਾ ਤੇਰਾ ਤੁਦੇ ਆਪੇ ਕੀਆ, ਸਭ ਤੇਰੇ ਜਹੰਤ ਤੇਰੇ ਸਭ ਜੀਆ। ਨਾਨਕ ਨਾਮ ਸਮਾਲ ਸਦਾ ਤੂੰ, ਗੁਰਮਤੀ ਮਨ ਵਸਾਏ ਦਾ। ਮਾਰੂ ਮਹੱਲਾ ਤੀਜਾ, ਹਰ ਜੀਓ ਦਾਤਾ ਅਗਮ ਅਥਾਹ। ਓਸ ਤਿਲ ਨਾ ਤਮਾਏ ਵੇਪਰਵਾਹ, ਤਿਸ ਨੂੰ ਅੱਪੜ ਨਾ ਸਕੈ ਕੋਈ। ਆਪੇ ਮੇਲ ਮਿਲਾਏ ਦਾ, ਜੋ ਕੁਛ ਕਰੇ ਸੁਨਿਹਚੋ ਹੋਈ। ਤਿਸ ਬਿਨ ਦਾਤਾ ਅਵਰ ਨਾ ਕੋਈ, ਜਿਸਨੂੰ ਨਾਮ ਦਾਨ ਕਰੇ ਸੋ ਪਾਏ ਗੁਰਸਬਦੀ ਮੇਲ ਆਏ ਦਾ। ਚੌਦੇ ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ। ਨਾਵੇ ਕਾਵਾ ਪਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ। ਸਤਿਗੁਰ ਸੇਵਿਆ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਘਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ। ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਆਂਦਿਨ ਮਾਰੀ ਹੈ ਦੁੱਖ ਸਵਾਇਆ। ਮੱਥੇ ਕਾਲੇ ਮੈਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏ ਦਾ। ਸਤਿਗੁਰ ਸੇਵੈ ਸੇਵਡ ਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ, ਸਦ ਹੀ ਸੱਚੈ ਮੇਲ ਮਿਲਾਏ ਦਾ। ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਜ ਭਰਮ ਚੁਕਾਏ। ਸੱਚ ਕ ਸੱਚੈ ਕਾਵਾ ਆਪੇ ਦਾਤਾ, ਸੱਚ ਸੱਚੇ ਕਾ ਆਪੇ ਦਾਤਾ। ਜਿਸ ਦੇਵੈ ਸੋ ਸੱਚ ਪਾਏ ਦਾ, ਆਪੇ ਕਰਤਾ ਸਭਨਾ ਕਾ ਸੋਈ। ਜਿਸ ਨੂੰ ਆਪ ਬੁਝਾਏ ਬੁਝੈ ਕੋਈ, ਆਪੇ ਬਖਸੇ ਦੇ ਵਡਿਆਈ। ਆਪੇ ਮੇਲ ਮਿਲਾਏ ਦਾ, ਹੋਮੇ ਕਰਦਿਆ ਜਨਮ ਗਵਾਇਆ। ਆਗੈ ਮੋਹ ਨ ਚੁੱਕੈ ਮਾਇਆ, ਅੱਗੈ ਜਮ ਕਾਲ ਲੇਖਾ ਲੇਵੈ। ਜਿਉਂ ਤਿਲ ਘਾਣੀ ਪੀੜਾਏ ਦਾ, ਪੂਰਾ ਭਾਗ ਗੁਰ ਸੇਵਾ ਹੋਈ। ਨਦਰ ਕਰੇ ਤਾਂ ਸੇਵੇ ਕੋਈ, ਜਮ ਕਾਲ ਤਿਸ ਨੇੜ ਨ ਆਵੇ। ਮਹਿਲ ਸੱਚੇ ਸੁਖ ਪਾਏ ਦਾ, ਤਿੰਨ ਸੁਖ ਪਾਇਆ ਜੋ ਤੁਧ ਭਾਏ। ਪੂਰਾ ਭਾਗ ਗੁਰ ਸੇਵਾ ਲਾਏ, ਹੇ ਤੇਰੇ ਹੱਥ ਹੈ ਸਭ ਵਡਿਆਈ। ਜਿਸ ਦੇਵੈ ਸੋ ਪਾਏ ਦਾ, ਅੰਦਰ ਪ੍ਰਗਾਸ ਗੁਰੂ ਤੇ ਪਾਏ। ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਘਟ ਚਾਨਣ। ਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਦੇ ਦੂਜੇ ਲਾਗੇ। ਬਿਨ ਪਾਣੀ ਡੁੱਬ ਮੂਹੇ ਅਭਾਗੇ ਚੱਲਦਿਆ, ਘਰ ਦਰ ਨਦਰ ਨਾ ਆਵੇ। ਜਮ ਦਰ ਵਾਧਾ ਦੁੱਖ ਪਾਏ ਦਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਤਿਸ ਮਿਲੈ ਵਡਿਆਈ। ਦਰ ਸੱਚੇ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੇ ਤਿਸੇ ਆਪ ਮਿਲਾਏ। ਮਮਤਾ ਕਾਟ ਸੱਚ ਲਿਵਲਾਏ, ਸਦਾ ਸੱਚ ਵਣਜਹਿ ਵਾਪਾਰੀ। ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ। ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ। ਮਾਰੂ ਮਹੱਲਾ ਤੀਜਾ, ਜੋ ਤੁਦ ਕਰਣਾ ਸੋ ਕਰ ਪਾਇਆ। ਭਾਣੇ ਵਿੱਚ ਕੋ ਵਿਰਲਾ ਆਇਆ, ਭਾਣਾ ਮੰਨੈ ਸੋ ਸੁਖ ਪਾਏ। ਭਾਣੇ ਵਿੱਚ ਸੁਖ ਪਾਏ ਦਾ, ਗੁਰਮੁਖ ਤੇਰਾ ਭਾਣਾ ਭਾਵੈ। ਸਹਿਜੇ ਹੀ ਸੁਖ ਸੱਚ ਕਮਾਵੈ, ਭਾਣੇ ਨੂੰ ਲੋਚੈ ਬਹੁ ਤੇਰੀ। ਭਾਣਾ ਆਪਣਾ ਭਾਣਾ ਆਪ ਮਨਾਏ ਦਾ, ਤੇਰਾ ਭਾਣਾ ਮੰਨੇ ਸੋ ਮਿਲੈ ਤੁਦ ਆਏ। ਜਿਸ ਭਾਣਾ ਭਾਵੈ ਸੋ ਤੁਜਹਿ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੈ ਕਰਾਏ ਦਾ। ਜਾ ਤਿਸ ਭਾਵੈ ਤਾਂ ਗੁਰੂ ਮਿਲਾਏ। ਗੁਰਮੁਖ ਨਾਮ ਪਦਾਰਥ ਪਾਏ, ਤੁਦੇ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ। ਜਿਸ ਨੂੰ ਭਾਣਾ ਦੇਹ ਤਿਸ ਭਾਏ ਦਾ, ਮਾਨਮੁਖ ਅੰਧ ਕਰੇ ਚਿਤਰਾਈ। ਭਾਣਾ ਨਾ ਮੰਨੇ ਬਹੁਤ ਦੁੱਖ ਪਾਈ, ਭਰਮੇ ਭੂਲਾ ਆਵੈ ਜਾਏ। ਘਰ ਮਹਿਲ ਨਾ ਕਬਹੂ ਪਾਏ ਦਾ, ਸਤਿਗੁਰ ਮੇਲੇ ਦੇ ਵਡਿਆਈ। ਸਤਿਗੁਰ ਕੀ ਸੇਵਾ ਧੁਰ ਫੁਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾਏ। ਨਾਮੇ ਹੀ ਸੁਖ ਪਾਏ ਦਾ, ਸਭ ਨਾਮ ਹੋ ਉਪਜੈ ਨਾਮ ਹੋ ਸ਼ੀਜੈ। ਗੁਰ ਕਿਰਪਾ ਤੇ ਮਨ ਤਨ ਭੀਜੈ, ਰਸਨਾ ਨਾਮ ਧਿਆਏ ਰਸ ਭੀਜੈ। ਰਸ ਹੀ ਤੇ ਰਸ ਪਾਏ ਦਾ, ਮਹਿਲੇ ਅੰਦਰ ਮਹਿਲ ਕੋ ਪਾਏ। ਗੁਰ ਕਹਿ ਸ਼ਬਦ ਸੱਚ ਚਿਤ ਲਾਏ, ਜਿਸ ਨੂੰ ਸੱਚ ਦੇ ਸੋਈ ਸੱਚ ਪਾਏ। ਸੱਚੇ ਸੱਚ ਮਿਲਾਏ ਦਾ, ਨਾਮ ਵਿਸਾਰ ਮਨ ਤਨ ਦੁਖ ਪਾਇਆ। ਮਾਇਆ ਮੋਹ ਸਭ ਰੋਗ ਕਮਾਇਆ, ਬਿਨ ਨਾਵੈ ਮਨ ਤਨ ਹੈ ਕੁਸ਼ਟੀ। ਨਰਕੇ ਵਾਸਾ ਪਾਏ ਦਾ, ਨਾਮ ਰਤੇ ਤਨ ਨਿਰਮਲ ਦੇਹਾ। ਨਿਰਮਲ ਹੰਸਾ ਸਦਾ ਸੁਖ ਨੇਹਾ, ਨਾਮ ਸਲਾਹੇ ਸਦਾ ਸੁਖ ਪਾਇਆ। ਨਿਜ ਘਰ ਵਾਸਾ ਪਾਏ ਦਾ, ਸਭ ਕੋ ਵਣਜ ਕਰੇ ਵਾਪਾਰਾ। ਬਿਨ ਨਾਵੈ ਸਭ ਤੋਟਾ ਸਾਰਾ, ਬਿਨ ਨਾਵੈ ਸਭ ਤੋਟਾ ਸੰਸਾਰਾ। ਨਾਂਗੋ ਆਇਆ ਨਾਂਗੋ ਜਾਸੀ, ਬਿਨ ਨਾਵੈ ਦੁਖ ਪਾਏ ਦਾ। ਜਿਸ ਨੂੰ ਨਾਮ ਦੇ ਸੋ ਪਾਏ, ਗੁਰ ਕਹਿ ਸਭ ਦਰ ਮਨ ਵਸਾਏ। ਗੁਰ ਕਿਰਪਾ ਤੇ ਨਾਮ ਵਸਿਆ, ਘਟ ਅੰਤਰ ਨਾਮੋ ਨਾਮ ਧਿਆਏ ਦਾ। ਨਾਵੈ ਨੂੰ ਲੋਚੈ ਜੇਤੀ ਸਭ ਆਈ, ਨਾਉ ਤੇ ਨਾ ਮਿਲੈ ਤੁਰ ਪੁਰਬ ਕਮਾਏ। ਜਿਨੇ ਨਾਉ ਪਾਇਆ ਸੇਵੜ ਭਾਗੀ, ਗੁਰ ਕਹਿ ਸ਼ਬਦ ਮਿਲਾਏ ਦਾ। ਕਾਇਆ ਕੋਟ ਅਤ ਅਪਾਰਾ, ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ। ਸੱਚਾ ਨਿਆਉ ਸੱਚੋ ਵਾਪਾਰਾ, ਨਿਹਚਲ ਵਾਸਾ ਪਾਏ ਦਾ। ਅੰਤਰ ਘਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰਲੇ ਕਿਨੇ ਥਾਨ ਪਾਇਆ। ਇਤ ਸਾਥ ਨਿਬਹਿ ਸਾਲਾ, ਹੇ ਸੱਚੇ ਹਰ ਸੱਚਾ ਮਨ ਵਸਾਏ ਦਾ। ਮੇਰੇ ਕਰਤੇ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ।
ਨਾਨਕ ਨਾਮ ਵਣਜਹਿ ਰੰਗ ਰਾਤੇ, ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ। ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੈ ਹਰ ਵਸੈ ਜਿਸ ਦਾ ਅੰਤ ਨ ਪਾਰਾ ਵਾਰਾ। ਆਂਦਿਨ ਹਰ ਸੇਵਹਿ ਉਹ ਸੱਚੀ ਬਾਣੀ, ਹਰ ਜੀਓ ਸ਼ਬਦ ਮਿਲਾਏ ਦਾ। ਹਰ ਚੇਤਹਿ ਤਿਨ ਬਲਿਹਾਰੇ ਜਾਓ, ਗੁਰ ਕੈ ਸ਼ਬਦ ਤਿਨ ਮੇਲ ਮਿਲਾਓ। ਤਿਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏ ਦਾ। ਹਰ ਕੇ ਗੁਣ ਗਾਵਾ ਜੇ ਹਰ ਪ੍ਰਭਾਵਾ, ਅੰਤਰ ਹਰ ਗੁਣ ਹਰ ਨਾਮ, ਅੰਤਰ ਹਰ ਨਾਮ ਸ਼ਬਦ ਸੁਹਾਵਾ। ਗੁਰਬਾਣੀ ਹੀ ਚਹੁ ਕੁੰਡੀ ਸੁਣੀਏ, ਸੱਚ ਹੈ ਨਾਮ ਸਮਾਏ ਦਾ। ਸੋ ਜਨ ਸਾਚਾ ਜੇ ਅੰਤਰ ਭਾਲੇ, ਗੁਰ ਕੈ ਸ਼ਬਦ ਹਰ ਨਦਰ ਨਿਹਾਲੇ। ਗਿਆਨ ਅੰਜਨ ਪਾਏ ਗੁਰ ਸ਼ਬਦ ਦੀ, ਨਦਰੀ ਨਦਰ ਮਿਲਾਏ ਦਾ। ਵੱਡੇ ਭਾਗ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ। ਬਿਨ ਸਬਦੈ ਸਭ ਅੰਧ ਅੰਧੇਰਾ, ਗੁਰਮੁਖ ਕਿਸੈ ਬੁਝਾਏ ਦਾ। ਇੱਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੈ ਪਾਏ। ਇਹ ਵੇਲਾ ਫਿਰ ਹਾਥ ਨਾ ਆਵੈ, ਪੱਗ ਖਿਸੈ ਪਛਤਾਏ ਦਾ। ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚ ਗੁਣੀ ਗਹੀਰਾ। ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏ ਦਾ। ਹੋਮੇ ਗਣਤ ਗੁਰ ਸ਼ਬਦ ਨਿਵਾਰੇ, ਹਰ ਜੀਓ ਹਿਰਦੈ ਰਖੋ ਰਧਾਰੇ। ਗੁਰ ਕੈ ਸ਼ਬਦ ਸਦਾ ਸਲਾਏ, ਮਿਲ ਸੱਚ ਹੈ ਸੁਖ ਪਾਏ ਦਾ। ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਆਪੇ ਵੇਖੈ ਆਪੇ ਬੂਝੈ ਆਪੇ ਆਪ ਸਮਾਏ ਦਾ। ਜਿਨ ਮਨ ਵਿੱਚ ਵਥ ਪਾਈ ਸੋਈ ਜਾਣੇ, ਗੁਰ ਕੈ ਸ਼ਬਦ ਹੈ ਆਪ ਪਛਾਣੇ। ਆਪ ਪਛਾਣੇ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਦਾ। ਇਹ ਕਾਇਆ ਪਵਿੱਤ ਹੈ ਸਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀਰ। ਆਂਦਿਨ ਗੁਣ ਗਾਵੈ ਰੰਗਰਾਤਾ, ਗੁਣ ਕਹਿ ਗੁਣੀ ਸਮਾਏ ਦਾ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੈ ਭਾਏ ਭਰਮ ਭੁਲਾਇਆ। ਹਰ ਨਾ ਚੇਤੈ ਸਦਾ ਦੁਖ ਪਾਏ, ਹਰ ਨਾ ਚੇਤੈ ਸਦਾ ਦੁਖ ਪਾਏ। ਬਿਨ ਹਰ ਚੇਤੇ ਦੁਖ ਪਾਏ ਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਨ। ਕਾਇਆ ਹੰਸ ਨਿਰਮਲ ਦਰ ਸੱਚੈ ਜਾਣ, ਹਰ ਸੇਵੈ ਹਰ ਮਨ ਵਸਾਏ। ਸੋ ਹੈ ਹਰ ਗੁਣ ਗਾਏ ਦਾ, ਬਿਨ ਭਾਗਾ ਗੁਰ ਸੇਵਿਆ ਨਾ ਜਾਏ। ਮਨਮੁਖ ਭੁੱਲੇ ਮੋਏ ਬਿਲ ਲਾਏ, ਜਿਨ ਕੋ ਨਦਰ ਹੋਵੈ ਗੁਰ ਕੇਰੀ। ਹਰ ਜੀਓ ਆਪ ਮਿਲਾਏ ਦਾ, ਕਾਇਆ ਕੋਟ ਪੱਕੇ ਹਟ ਨਾਲੇ। ਗੁਰਮੁਖ ਲੇਵੈ ਵਸ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ। ਉਤਮ ਪਦਵੀ ਪਾਏ ਦਾ, ਆਪੇ ਸੱਚਾ ਹੈ ਸੁਖਦਾਤਾ। ਪੂਰੇ ਗੁਰ ਕੈ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ। ਪੂਰੇ ਭਾਗ ਕੋ ਪਾਏ ਦਾ, ਮਾਰੂ ਮਹੱਲਾ ਤੀਜਾ। ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ। ਆਪੇ ਖੇਲ ਕਰੇ ਸਭ ਕਰਤਾ, ਸੁਣ ਸੱਚ ਹੈ ਮਨ ਵਸਾਏ ਦਾ। ਮਾਇਆ ਮਾਏ ਤ੍ਰੈ ਗੁਣ ਪ੍ਰਸੂਤ ਜਮਾਇਆ, ਚਾਰੇ ਬੇਦ ਮੰਮੇ ਨੂੰ ਫਰਮਾਇਆ। ਵਰੇ ਮਾਹਵਾਰ ਸਿੱਤੀ ਕਰ, ਇਸ ਯੁਗ ਮਹਿ ਸੋਜੀ ਪਾਏ ਦਾ। ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰਾਖੋ ਉਰਧਾਰ। ਗੁਰਬਾਣੀ ਵਰਤੀ ਜਗ ਯੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ। ਵੇਦ ਪੜੇ ਅਨਦਿਨ ਵਾਦ ਸੰਭਾਲੇ, ਨਾਮ ਨਚੇਤੇ ਬੱਧਾ ਜਮਕਾਲੇ। ਦੂਜੇ ਪਾਏ ਸਦਾ ਦੁਖ ਪਾਏ, ਤ੍ਰੈ ਗੁਣ ਭਰਮ ਭੁਲਾਏ ਦਾ। ਗੁਰਮੁਖ ਇਕ ਸਿਉਂ ਲਿਵਲਾਏ, ਤ੍ਰਿਵਿਧ ਮਨ ਸਾਹਮਣੇ ਸਮਾਏ। ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ। ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰਪ੍ਰਸਾਦੀ ਸਹਿਜੇ ਮਾਤੇ। ਸਤਿਗੁਰ ਸੇਵ ਸਦਾ ਪ੍ਰਪਾਇਆ, ਆਪ ਹੈ ਆਪ ਮਿਲਾਏ ਦਾ। ਮਾਇਆ ਮੋਹੇ ਭਰਮ ਨਾ ਪਾਏ, ਦੂਜੇ ਪਾਏ ਲੱਗਾ ਦੁਖ ਪਾਏ। ਸੂਹਾ ਰੰਗ ਦਿਨ ਥੋੜੇ ਹੋਵੇ, ਇਸ ਜਾਦੇ ਬਿਲਮਨ ਲਾਏ ਦਾ। ਇਹੋ ਮਨ ਭੈ ਭਾਏ ਰੰਗਾਏ, ਇਤ ਰੰਗ ਦਾ ਸਾਚੇ ਮਾਹੇ ਸਮਾਏ। ਪੂਰੇ ਭਾਗ ਇਹੋ ਰੰਗ ਪਾਏ, ਗੁਰਮਤਿ ਹੀ ਰੰਗ ਚੜਾਏ ਦਾ। ਮਨਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਭੀ ਨਾ ਪਾਵੈ ਮਾਨ। ਦੂਜੈ ਲਾਗੈ ਜਨਮ ਗਵਾਇਆ, ਬਿਨ ਬੂਝੈ ਦੁਖ ਪਾਏ ਦਾ। ਮੇਰੇ ਪ੍ਰਭ ਅੰਦਰ ਆਪ ਲੁਕਾਇਆ। ਗੁਰਪ੍ਰਸਾਦੀ ਹਰ ਮਿਲੈ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰਾ। ਨਾਮ ਅਮੋਲਕ ਪਾਏ ਦਾ, ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ। ਮੇਰਾ ਠਾਕੁਰ ਇਹ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ। ਸੋਧੈ ਆਪ ਹੈ ਆਪ ਮਿਲਾਏ ਦਾ। ਕਾਇਆ ਵਿੱਚ ਤੋਟਾ, ਕਾਇਆ ਵਿੱਚ ਲਾਹਾ। ਗੁਰਮੁਖ ਖੋਜੇ ਵੇ ਪਰਵਾਹਾ, ਗੁਰਮੁਖ ਵਣਜ ਸਦਾ ਸੁਖ ਪਾਏ। ਸਹਿਜੇ ਸਹਿਜ ਸਮਲਾਏ ਦਾ, ਸੱਚਾ ਮਹਿਲ ਸੱਚੇ ਭੰਡਾਰਾ। ਆਪੇ ਦੇਵੈ ਦੇਵਨ ਹਾਰਾ, ਗੁਰਮੁਖ ਸਾ ਲਾਹੇ ਸੁਖਦਾਤੇ। ਮਨ ਮੇਲੇ ਕੀਮਤ ਪਾਏ ਦਾ, ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ। ਗੁਰਮੁਖ ਆਪੇ ਦੇ ਵਡਿਆਈ, ਜਿਸਦਾ ਹੱਟ ਸੋਈ ਵਥ ਜਾਣੇ। ਗੁਰਮੁਖ ਦੇਹ ਨਾ ਪਛੋਤਾਏ ਦਾ, ਹਰ ਜੀਓ ਸਭ ਮਹਿ ਰਹਿ ਸਮਾਏ। ਗੁਰਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ। ਆਪੇ ਸ਼ਬਦ ਹੈ ਸਹਿਜ ਸਮਾਏ ਦਾ, ਆਪੇ ਸੱਚਾ ਸ਼ਬਦ ਮਿਲਾਏ। ਸ਼ਬਦ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਮਿਲੈ ਵਡਿਆਈ। ਨਾਮੇ ਹੀ ਸੁਖ ਪਾਏ ਦਾ, ਮਾਰੂ ਮਹੱਲਾ ਤੀਜਾ। ਅਗਮ ਗੋਚਰ ਵੇ ਪਰਵਾਹੇ, ਆਪੇ ਮਿਹਰਵਾਨ ਅਗਮ ਅਥਾਹੇ। ਅੱਪੜ ਕੋਈ ਨਾ ਸਕੈ, ਤਿਸ ਨੂੰ ਗੁਰਸਬ ਦੀ ਮੇਲਾਏ ਦਾ। ਤਿਦ ਨੂੰ ਸੇਵੈ ਜੋ ਤਦ ਭਾਵੈ, ਗੁਰ ਕੈ ਸ਼ਬਦ ਹੈ ਸੱਚ ਸਮਾਵੈ। ਆਂਦਨ ਗੁਣ ਰਵੈ ਦਿਨ ਰਾਤੀ, ਰਸਨਾ ਹਰਸ ਭਾਇਆ। ਸ਼ਬਦ ਮਰੈ ਸੇ ਮਰਨ ਸਵਾਰੈ, ਹਰ ਕੇ ਗੁਣ ਹਿਰਦੈ ਉਰਧਾਰੈ। ਜਨਮ ਸਫਲ ਹਰ ਚਰਣ ਹੀ ਲਾਗੈ, ਦੂਜਾ ਭਾਉ ਚੁਕਾਇਆ। ਹਰ ਜੀਓ ਮੇਲੇ ਆਪ ਮਿਲਾਏ, ਗੁਰ ਕਹਿ ਸ਼ਬਦ ਹੈ ਆਪ ਗਵਾਏ। ਆਨਦਿਨ ਸਦਾ ਹਰ ਭਗਤੀ ਰਾਤੇ, ਇਸ ਯੁਗ ਮਹਿਲਾਹਾ ਪਾਇਆ। ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ।
तेरे गुण कहा मैं कहण न जाई, अंत न पारा कीमत नहीं पाई, आपे दया करे सुखदाता गुण मह गुणी समाएदा। ए अंत ना पारा की अंत ना पारा कीमत नहीं पी, आपे दया करे सुखदाता गुण मह गुणी समाया। इस जुग मह मोह है पासारा, मनमुख ज्ञानी अंध अंधारा, धंधे धावत जन्म गवाया, बिन नाम दुख पाया, कर्म हो वह ता सतगुर पाए, हो मह मैल शब्द जलाए, मन निर्मल अज्ञान मन निर्मल ज्ञान रतन चानन अज्ञान अंधेर गवाया, तेरे नाम ने कीमत नहीं पाई, सच नाम हर हृदय वसाई, कीमत कौन करे प्रभु तेरी तू आपे सहज समाया। नाम मूल के अगम पारा, ना को हुआ तोलन हारा, आपे तोले तोल तोलाए, गुर शब्दी मेल तोलाया, सेवक सेवह करे अरदास, तू आपे मेल बहाल है पास, सबना जिया का सुखदाता पूरे कर्म ते आया। जात सत संजम जे सच कमावे, एहो मन निर्मल जे हर गुण गावे, इस बेख मह अमृत प्राप्त होवे, हर जियो मेरे पाय, जिसनु बजाए सोई बूझे, हर गुण गावे अंदर सूझे, होमे मेरा ठाकर हाय, सहजे ही सच पाया। बिन कर्मा होर फिरे कनेरी, मन मर जमह चुके ना फेरी, बिख का राता बिख कमावे, सुख न कबहू पाया, बहुते भेख करे भेख धारी, बिन शब्द होमे किने न मारी, जीवत मरे ता मुक्त पाए, सच्चे नाय समाया, ज्ञान तृष्णा इस तनह जलाए, तिस दी बूझे जे गुरु शब्द बुझाए, तिस दी बूझे जे गुरु शब्द कमाए, तन मन शीतल क्रोध निवारे, होमह मार समाया, सच्चा साहेब सच्ची बाणी गुरप्रसादी विरलै पाई, सच्चा साहेब सच्ची वड्याई गुरप्रसादी विरलै पाई, नानक नानक एक कहे बेनंती, नामे नाम समाया, मारू महला तीजा, नदरी भगता लहु मिलाए, भगत सलाहन सदा लेव लाए, तौ शरणाई उब्रह करते आपे मेल मिलाया, पूरे शब्द भगत सहाय, अंतर सुख तेरे मन पाई, मन तन सच्ची भगती राता, सच्चे स्योचित लाया, होमे विच साध जलै शरीरा, कर्म होवै भेटे गुरपुरा, अंतर ज्ञान शब्द बुझावे सतगुर ते सुख पाया, मनमुख अंधा अंध कमाए, बहु संकट जोनी परमाए, जमका जेवड़ा कदे न काटे, अंते बहु दुख पाया, आवन जाना शब्द निवारे, सच नाम रखे उरधारे, गुर कै शब्द मरे मन मारे, होमे जाय समाया, आवन जाने पर जब गोई, बेन सतगुर थिर कोय ना हुई, अंतर जोत शब्द सुख बसया, ज्योति ज्योत मिलाया, पंच दूत चित वह विकारा, माया मोह का एहो पासारा, सतगुर सेवेता मुक्त होवे, पंच दूत वसे आया, बाज गुरु है मोह गुबारा, फिर डुबे वारो वारा, सतगुर भेटे सच दृढ़ाए, सच नाम मन पाया, साचा दर साचा दरबारा, सचे सेवह शब्द प्यारा, सच्ची धुन सच्चे गुण गावा, सचे माए समाया, करै अंदर को कर पाए, करै अंदर को कर पाए, गुर कै शब्द सहज समाए, उथे सोग वियोग न व्यापे, सहज सहज समाया, दूजे पाए दुष्टा का वासा, भौदे फिर है बहु मोह प्यासा, कुसंगत बह है सदा दुख पावे, है दुख हो दुख कमाया, सतगुर बाजू संगत ना हुई, बिन शब्द पार न पाए कोई, सहजे गुण रवे दिन राती, ज्योति ज्योत मिलाया, काया बिरख पंखी विचवासा, अमृत चुगे गुर शब्द निवासा, उडह ना मूले ना आवह ना जाही, निज कर वासा पाया, काया सोते शब्द विचार है, मोह ठगौरी भरम निवार है, आपे कृपा करे सुखदाता आपे मेल मिलाया, सद ही नेड़ दूर न जान हो, गुर कै शब्द नजीक पछाण हो, बिकस कमल किरण परगास है, प्रगट कर देखाया, आपे करता सच्चा सोई, आपे मार जिवाले अवर न कोई, नानक नाम मिले वड्याई, आप गवाए सुख पाया, मारू सोलहे महला चौथा, एक ओ अंकार सतगुर प्रसाद, सच्चा आप सवारण हारा, अवर न सूझ बीजी कारा, गुरमुख सच वसै घटे अंतर सहजे सच समाई है, सबना सच वसै मन माही, गुर प्रसादी सहज समाई, गुर गुर करत सदा सुख पाया, गुर चरणी चित लाई है, सतगुर है ज्ञान सतगुर है पूजा, सतगुर सेवी अवर न दूजा, सतगुर ते नाम रतन धन पाया, सतगुर की सेवा पाई है, बेन सतगुर जो दूजे लागे, आवह जाहे भ्रम मरे अभागे, नानक तिनकी फिर गत होवे, नानक तिनकी फिर गत होवे, जे गुरमुख रह सरणाई हे, गुरमुख प्रीत सदा है साची, गुरमुख प्रीत सदा है साची, सतगुर ते मांगो नाम अजाची, हो दयाल कृपा कर हर जियो, रख ले बहु गुर सरणाई हे, अमृत रस सतगुरु जो आया, दसवें द्वार प्रगट होए आया, तह अनहद शब्द वजह धुन बाणी, सहजे सहज समाई हे, जिन को करते तुर लिख पाई, अंदिन गुर गुर करत विहाई, बेन सतगुर को सी जय नाई, गुर चरणी चित लाई है,
ਜਿਸ ਭਾਵੈ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ, ਨਾਮ ਦੇਵੈ ਨਾਨਕ ਨਾਮ ਸਮਾਈ, ਹੇ ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਿਆ, ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਹੋ ਸਦ ਬਲ ਜਾਈ, ਹੇ ਪ੍ਰਗਟਿਆ ਸੂਰ ਨਿਸ ਮਿਟਿਆ, ਅੰਧਿਆਰਾ ਗਿਆਨ ਮਿਟਿਆ, ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਲੈ ਸੁਖ ਪਾਈ, ਹੇ ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚੌਹ ਯੁਗ ਨਿਰਮਲ ਹੱਛਾ ਲੋਏ, ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਿਆ ਲਿਵ ਲਾਈ, ਹੇ ਗੁਰਮੁਖ ਨਾਮ ਪ੍ਰਾਪਤ ਹੋਵੈ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਨਾਮ ਸਮਾਏ ਸਮਾਵੈ, ਨਾਨਕ ਨਾਮ ਧਿਆਈ, ਹੇ ਭਗਤਾ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ, ਹਰ ਹਰ ਕਰਤ ਸਦਾ ਮਨ ਬਿਕਸੈ, ਹਰ ਚਰਣੀ ਮਨ ਲਾਈ, ਹੇ ਹਮ ਮੂਰਖ ਅਗਿਆਨ ਗਿਆਨ ਕਿਸ਼ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਈ, ਹੋ ਦਿਆਲ ਕਿਰਪਾ ਕਰ ਹਰ ਜੀਉ, ਸਤਿਗੁਰ ਕੀ ਸੇਵਾ ਲਾਈ, ਹੇ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹਿਆ ਸੁਖਦਾਤਾ, ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ, ਹੇ ਜਿਨ ਕੋ ਆਦ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ, ਆ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ, ਹੇ ਮਾਰੂ ਮਹੱਲਾ ਚੌਥਾ, ਹਰਿ ਅਗਮ ਗੋਚਰ ਸਦਾ ਅਬਨਾਸੀ, ਸਰਬੇ ਰਵ ਰਹਿਆ ਘਟਵਾਸੀ, ਤਿਸ ਬਿਨ ਅਵਰ ਨ ਕੋਈ ਦਾਤਾ, ਹਰ ਤਿਸ ਸਰੇ ਬਹੁ ਪ੍ਰਾਣੀ, ਹੇ ਜਾ ਕੋ ਰਾਖੇ ਹਰ ਰੱਖਣ ਹਾਰਾ, ਤਾ ਕਹੋ ਕੋਈ ਨਾ ਸਾਕ ਸਮਾਰਾ, ਸੋ ਐਸਾ ਹਰ ਸੇਵੋ ਸੰਤੋ, ਜਾ ਕਹੀ ਉਤਮ ਬਾਣੀ, ਹੈ ਜਾ ਜਾਪੈ ਕਿਸ਼ ਕਥਾਊ ਨਾਹੀ, ਤਾ ਕਰਤਾ ਭਰਪੂਰ ਸਮਾਈ, ਸੂਕੇ ਤੇਫਨ ਹਰਿਆ ਕੀ ਤੋਨ, ਹਰ ਧਿਆਵੋ ਚੋਜ ਵਡਾਣੀ, ਹੈ ਜੋ ਜੀਆ ਕੀ ਵੇਦਨ ਜਾਣੇ, ਤਿਸ ਸਾਹਿਬ ਕੈ ਹਉ ਕੁਰਬਾਣੇ, ਤਿਸ ਆਗੈ ਜਨ ਕਰ ਬੇਨੰਤੀ, ਜੋ ਸਰਬ ਸੁਖਾ ਕਾ ਦਾਣੀ, ਹੈ ਜੋ ਜੀਏ ਕੀ ਸਾਰ ਨ ਜਾਣੇ, ਤਿਸ ਸਿਉ ਕਿਛ ਨਾ ਕਹੀਐ ਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪੀਐ ਪਦ ਨਿਰਵਾਣੀ, ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ, ਹੈ ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੈ ਸਾਹ ਵਿਵਹਾਰ ਕੀ ਪਰਾਈ, ਬਿਨ ਹਰ ਨਾਵੈ ਕੋ ਬੇਲੀ ਨਾਈ, ਹਰ ਜਪੀਐ ਸਾਰੰਗ ਪਾਣੀ, ਹੈ ਅਨਜਨ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੈ ਥਾਰੀ, ਜਨ ਨਾਨਕ ਨਾਮ ਜਪੋ ਪਵ ਖੰਡਨ, ਸੁਖ ਸਹਿਜੇ ਰਹਿਣ ਵਿਹਾਣੀ, ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਜੋ ਸਰਨ ਭਰੈ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ, ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ, ਵਿਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿਚ ਪਾਣੀ, ਹੈ ਵਿਚ ਹੋਮੈ ਸੇਵਾ ਥਾਏ ਪਾਏ, ਜਨਮ ਰਹਿ ਫਿਰ ਆਵੈ ਜਾਏ, ਸੋ ਤਪ ਪੂਰਾ ਸਾਈ, ਸੇਵਾ ਜੋ ਹਰ ਮੇਰੇ ਮਨ ਭਾਣੀ, ਹੈ ਹੋ ਕਿਆ ਗੁਣ ਤੇਰੇ ਆਖਾ ਸਵਾਮੀ, ਤੂੰ ਸਰਬ ਜੀਆ ਕਾਏ ਅੰਤਰ ਜਾਮੀ, ਹੋ ਮਾਂਗੋ ਦਾਨ ਤੁਝੈ ਪਹਿ ਕਰਤੇ, ਹਰ ਅੰਦਨ ਨਾਮ ਵਖਾਣੀ, ਹੈ ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਵਾਨ ਮਾਇਆ ਕਾ, ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ, ਹੈ ਨਿਮਾਣੇ ਮਾਣ ਕਰੈ ਤੁਧ ਭਾਵੈ, ਹੋਰ ਕੀਤੀ ਚਖ ਚਖ ਆਵੈ ਜਾਵੈ, ਜਿਨ ਕਾ ਪੱਖ ਕਰੈ ਤੂੰ ਸਵਾਮੀ, ਤਿਸ ਕੀ ਉਪਰ ਗੱਲ ਤੁਦਿਆਣੀ, ਹੇ ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ, ਹੇ ਤੂੰ ਸਭ ਮਹਿ ਵਰਤ ਹੈ ਜਗ ਹਰ ਜਗਨਨਾਥ, ਜੋ ਸੋ ਹਰ ਜਪੈ ਜਿਸ ਗੁਰਮਸਤਕ ਹਾਥ, ਹਰ ਕੀ ਸਰਣ ਪਾਇਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ, ਹੇ ਮਾਰੂ ਸੋਲੇ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਲਾ ਉਪਾਏ ਧਰੀ ਜਿਨ ਧਰਣਾ ਗਗਨ ਰਹਾਇਆ, ਹੁਕਮੇ ਰਹਿ ਚਹਿਰੇ ਚਰਣਾ ਅਗਨ ਉਪਾਏ, ਈਦਨ ਮਹਿ ਬਾਧੀ ਸੋ ਪ੍ਰਭ ਰਾਖੈ ਭਾਈ, ਹੇ ਜੀਏ ਜੰਤ ਕੌਰ ਜਿਗ ਸੰਭਾਏ, ਕਰਨ ਕਾਰਨ ਸਮਰਥ ਅਪਾਏ, ਖਿਨ ਮਹਿ ਥਾਪ ਉਥਾਪਨ ਹਾਰਾ, ਸੋਈ ਤੇਰਾ ਸੁਹਾਈ, ਹੇ ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸਕ ਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ, ਹੇ ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਭ ਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਛ ਕੀਮਤ ਕਹੀ ਨਾ ਜਾਈ, ਹੇ ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਧ ਬੰਧ ਭਾਈ, ਜਿਨ ਇਹ ਸ੍ਰਿਸ਼ਟ ਉਪਾਈ, ਹੇ ਪ੍ਰਭ ਆਏ ਸਰਣਾ ਭਉ ਨਹੀਂ ਕਰਨਾ, ਸਾਧ ਸੰਗਤ ਨਿਹ ਚੋ ਹੈ ਤਰਣਾ, ਮਨ ਬਚ ਕਰਮ ਆਰਾਧੇ ਕਰਤਾ, ਤਿਸ ਨਾਹੀ ਕਦੇ ਸਜਾਈ, ਹੇ ਗੁਣ ਨਿਧਾਨ ਮਨ ਤਨ ਮਹਿ ਰਵਿਆ, ਜਨਮ ਮਰਨ ਕੀ ਜੋਹਨ ਨਾ ਭਵਿਆ, ਦੁਖ ਬਿਨਾਸ ਕੀਆ ਸੁਖ ਡੇਰਾ, ਜਾ ਤ੍ਰਿਪਤ ਰਹੇ ਆ ਗਾਈ, ਹੇ ਮੀਤ ਹਮਾਰਾ ਸੋਈ ਸਵਾਮੀ, ਥਾਨ ਥਨੰਤਰ ਅੰਤਰ ਜਾਮੀ, ਸਿਮਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ, ਹੈ ਹਰ ਕਾ ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਧਨ ਧਨ ਤਾਹਾ, ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ, ਹੇ ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵਹੋ ਵਸੋ ਘਰ ਆਪਣੇ, ਲੱਖ ਚੁਰਾਸੀ ਨਰਕ ਨ ਦੇਖੋ ਰਸ ਕਰਸ ਗੁਣ ਗਾਈ, ਹੇ ਖੰਡ ਬ੍ਰਹਿਮੰਡ ਉਧਾਰਨ ਹਾਰਾ, ਉੱਚ ਥਾ ਅਗੰਮ ਅਪਾਰਾ, ਜਿਸ ਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸੈ ਧਿਆਈ, ਹੈ
ਬੰਧਨ ਤੋੜ ਲੀਏ ਪ੍ਰਭ ਮੇਲ ਮੋਲੇ ਬੰਧਨ ਤੋੜ ਲੀਏ ਪ੍ਰਭ ਮੋਲੇ ਅਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੁਣ ਚੁਣਕਾਰ ਸਹਿਜ ਧੁਨ ਸੱਚ ਹੀ ਕਾਰ ਕਮਾਈ ਹੇ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉਮੈ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੁਭ ਸੁਭਾਈ ਹੇ ਜੈ ਜੈ ਕਾਰ ਜਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਰ ਦੂਜਾ ਵਰਨਾ ਦੀਸੈ ਏਕ ਜਗਤ ਸਭਾਈ ਹੇ ਸਤ ਸਤ ਸਤ ਪ੍ਰਭ ਜਾਤਾ ਗੁਰਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੈ ਜਨ ਤੇਰੇ ਏਕੰਕਾਰ ਸਮਾਈ ਹੇ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਣ ਖਸਮ ਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੇ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ ਕਤਰਾ ਕਰਤੇ ਭੋਗ ਬਿਲਾਸਾ ਹੇ ਜੋ ਪਿਰ ਕਰੇ ਸੋ ਧਨ ਤਤ ਪਾਵੈ ਪਿਰ ਧਨ ਹੈ ਸਿਗਾਰ ਰੱਖੈ ਸੰਗਾਨੈ ਮਿਲ ਕਤਰ ਵਸੈ ਦਿਨ ਰਾਤੀ ਪ੍ਰਿਓ ਦੇ ਧਨੇ ਦਿਲਾਸਾ ਏ ਧਨ ਮੰਗੈ ਪ੍ਰਿਓ ਬਹੁ ਬਿਦ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕਹੁ ਪਹੁੰਚ ਨ ਸਾਕੈ ਧਨ ਰਹਿਤੀ ਭੁੱਖ ਪਿਆਸਾ ਹੈ ਧਨ ਕਰੈ ਬਿਨੋ ਦੋ ਕਰ ਜੋਰੈ ਪ੍ਰਿਯ ਪ੍ਰਦੇਸ ਨਾ ਜਾਹੋ ਵਸੋ ਘਰ ਮੋਰੈ ਐਸਾ ਬਣਜ ਕਰੋ ਘਰ ਗ੍ਰਹਿ ਭੀਤਰ ਜਿਤ ਉਤਰੈ ਭੁੱਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤਸੰਗੇ ਤੋ ਧਨ ਪਿਰ ਆਨੰਦ ਉਲਾਸਾ ਹੈ ਅੰਧ ਧਨ ਅੰਧੀ ਪਿਰ ਚਪਲ ਸਿਆਣਾ ਪੰਜ ਤਤ ਕਾ ਰਚਨ ਰਚਾਨਾ ਜਿਸ ਬਖਰ ਕਹੋ ਤੁਮ ਆਏ ਹੋ ਸੋ ਪਾਏ ਹੋ ਸਤਿਗੁਰ ਪਾਸਾ ਹੈ ਧਨ ਕਹੈ ਤੂੰ ਵਸ ਮੈਂ ਨਾਲੇ ਪ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾ ਹੋ ਕੇ ਤਹੀ ਨਾ ਲੇਖੈ ਵਚਨ ਦੇਹੇ ਛੋੜ ਨਾ ਜਾਸਾ ਹੈ ਪਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰ ਉਠਾ ਕਰ ਜਿਸ ਕਾਣ ਨਾ ਛੰਦਾ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾਸਾ ਹੈ ਜੋ ਪ੍ਰਿਯ ਬਚਨ ਕਹੇ ਧਨ ਸਾਚੇ ਧਨ ਕਛੂ ਨਾ ਸਮਝੈ ਚੰਚਲ ਕਾਚੇ ਬਹੁਰ ਬਹੁਰ ਪਿਰ ਹੀ ਸੰਗਬਾ ਮਾਂਗੈ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਆ ਗਿਆ ਫਿਰ ਉਹ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਧਾਰਿਓ ਊਠ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਥਨ ਮੋਹਾ ਸਾਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸੁਦੇਰੇ ਬਿਨ ਸਤਿਗੁਰ ਪਚਮੂਏ ਸਾਕਤ ਨਿਗੁਰੇ ਗਲ ਜਮ ਫਾਸਾ ਏ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇ ਪਨਾ ਮਾਸਾ ਏ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਿਟਾਵੈ ਜੇ ਪ੍ਰਭਾ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਓ ਪਿਆ ਗਲ ਖਾਸਾ ਹੈ ਹਉ ਬਲਿਹਾਰੀ ਸਤਿਗੁਰ ਪੂਰੇ ਸਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤ ਹੀ ਜਾਸਾ ਏ ਗੁਣ ਨਿਧਾਨ ਕਿਛ ਕੀਮ ਨ ਪਾਈ ਘਟ ਘਟ ਪੂਰ ਰਹੋ ਸਵਠਾਈ ਨਾਨਕ ਸਰਣ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੈ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੈ ਆਨੰਦ ਆਨੰਦੀ ਮੇਰਾ ਘਟ ਘਟ ਪੂਰਨ ਸਿਰ ਸਰਹਿ ਨਿਬੇਰਾ ਸਿਰ ਸਾਹਾ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਿਓ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਖਸੈ ਆਪੇ ਹੀ ਆਪ ਪੂਜਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੈ ਦਿਨ ਰਾਤੀ ਆਪੇ ਸੁਣ ਸੁਣ ਭੀਜਾ ਹੈ ਸਾਚਾ ਤਖਤ ਸੱਚੀ ਪਾਤਸਾਈ ਸੱਚ ਖਜ਼ੀਨਾ ਸਾਚਾ ਸਾਈ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵ ਸੱਚੇ ਕੇਰਾ ਸੱਚਾ ਥਾਨ ਸਦਾ ਪ੍ਰਭ ਤੇਰਾ ਸੱਚੇ ਗੁਰਦ ਸੱਚੀ ਬਾਣੀ ਸੱਚ ਸਾਹਿਬ ਸੁਖੀ ਜਾਹੇ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾ ਜਾ ਅੰਤਰ ਬਾਹਰ ਸਭ ਕੁਛ ਜਾਣੇ ਆਪੇ ਹੀ ਆਪ ਪਤੀ ਜਾਹੇ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਬਾਣ ਤੂੰ ਐਹੀ ਜੋਗੀ ਸਰਬ ਸੁਖ ਸਹਿਜ ਕਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੈ ਤੇ ਹੋਵੈ ਦੇਹ ਦਾਨ ਸਭ ਸਹਿ ਜੰਤ ਲੋਵੈ ਤੋਟ ਨਾ ਆਵੈ ਪੂਰ ਭੰਡਾਰ ਹੈ ਤ੍ਰਿਪਤ ਰਹੇ ਆ ਕੀ ਜਾਹੇ ਜਾਚੈ ਸਿੱਧ ਸਾਧਕ ਬਨਵਾਸੀ ਜਾਚੈ ਜਤੀ ਸਤੀ ਸੁਖਵਾਸੀ ਇੱਕ ਦਾਤਾਰ ਸਗਲ ਹੈ ਜਾਚਕ ਦੇਹ ਦਾਨ ਸ੍ਰਿਸ਼ਟੀ ਜਾਹੇ ਕਰਹਿ ਭਗਤ ਅਰ ਰੰਗ ਅਪਾਰਾ ਖਿਰ ਮੈਂ ਥਾਪ ਥਾਪ ਨਹਾਰਾ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ ਜਿਸ ਦੇਹ ਦਰਸ ਸੋਈ ਤੁਧ ਜਾਣੈ ਉਹ ਗੁਰ ਕੈ ਸਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਏ ਜੋ ਮਨ ਤੇਰੇ ਪਾਵੀ ਜਾਹੇ ਜਿਸ ਚੀਤ ਆਵੇ ਸੋ ਵੇ ਪਰਵਾਹ ਜਿਸ ਚੀਤ ਆਵੇ ਸੋ ਸੱਚ ਸਾਹ ਜਿਸ ਚੀਤ ਆਵੇ ਤਿਸ ਭਾਉ ਕਿਹਾ ਅਵਰ ਕਹਾ ਕਿਛ ਕੀ ਜਾਹੇ ਤਿਸਨਾ ਬੂਝੀ ਅੰਤਰ ਠੰਡਾ ਗੁਰ ਪੂਰੈ ਲੈ ਟੂਟਾ ਗੰਡਾ ਸੁਰਤ ਸਬਦ ਰਿਦ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਏ ਮਰੇ ਨਾਹੀ ਸਦ ਸਦ ਹੀ ਜੀਵੈ ਅਮਰ ਭਇਆ ਬਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਇ ਸਮਾਣੀ
चढ़े सवाया नित नित रंगा कटे नाही तोली जाहे बारहा कंचन शुद्ध कराया नद सराब बन्नी सचढ़ाया परख खजाने पाया सराफी फिर नाही ताई जाहे अमृत नाम तुम्हारा स्वामी नानक दास सदा कुर्बानी संत संग महा सुख पाया देख दर्शन एह मन भी जाहे मारू महला पंजवा सोलहे एक ओंकार सतगुर प्रसाद गुर गोपाल गुर गोविंदा गुर दयाल सदा बखशिंदा गुर सास सिमरत खट करमा गुर पवित्र स्थाना है गुर सिमरत सब केल विख नास है गुर सिमरत जाम संग ना फास है गुर सिमरत मन निर्मल होवे गुर काटे अपमाना है गुर का सेवक नरक न जाए गुर का सेवक प्रार ब्रह्म ते आए गुर का सेवक साध संग पाए गुर करदा नित जी अदाना है गुर द्वारे हर कीर्तन सुनिए सतगुर भेट हर जस मुख भणीए कल कलेस मटावे सतगुर हर दरगह देवे माना है अगम गोचर गुरु दिखाया भूला मार्ग सतगुर पाया गुर सेवक को बिघन ना भगती गुर सेवक को बिघन ना भगती हर पूर दृढ़ाया ज्ञाना है गुर दृष्टाया सब नीठाई जल थल पूर रहा गोसाई ऊंच ऊन सब एक समाना मन लागा सहज ध्याना है गुर मिलिया सब त्रिसन बुझाई गुर मिलिया नह जो है माई सत संतोख दिया गुर पूरे नाम अमृत पी पाना है गुर की बाणी सब मह माहे समाणी गुर की बाणी सब माहे समाणी आप सुनी तै आप बखाणी जिन जिन जपी ते सब निस्त्रे तिन पाया निश्चल थाना है सतगुर की महिमा सतगुर जाने जो कुछ करे सो आपन भाणे साधु धूर जाचे जन तेरे नानक सतगुरबाना है मारू सोलह महला पंजवा एक ओंकार सतगुर प्रसाद।

ਓਂਕਾਰ ਸਤਿਗੁਰ ਪ੍ਰਸਾਦ ਜੋ ਦਿਸੈ ਸੋ ਏਕੈ ਤੂ ਹੈ ਬਾਣੀ ਤੇਰੀ ਸ਼ਰਵਣ ਸੁਣੀ ਹੈ ਦੂਜੀ ਅਵਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਣਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਣ ਏਕੋ ਪਾਏ ਵੱਟ ਦਰਬਾਰੀ ਏਕੋ ਉਦਾਸੀ ਘਰ ਬਾਰੀ ਇੱਕ ਭੂਖੇ ਇੱਕ ਤ੍ਰਿਪਤ ਅਘਾਏ ਸਭ ਸਹਿ ਤੇਰਾ ਪਾਵਣਾ ਆਪੇ ਸੱਤ ਸੱਤ ਸੱਤ ਸਾਚਾ ਓਤ ਪੋਤ ਭਗਵਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਸਾਰਣ ਸਦਾ ਸਦਾ ਸਦ ਹੋ ਬਣਹਾਰਾ ਉੱਚਾ ਅਗਮਥਾਓ ਪਾਰਾ ਊਣੇ ਭਰੇ ਭਰੇ ਭਰ ਊਣੇ ਇਹ ਚਲਤ ਸੁਆਮੀ ਕੇ ਕਾਰਣਾ ਮੁੱਖ ਸਾ ਲਾਈ ਸੱਚੇ ਸਾਹਾ ਨੈਣੀ ਪੇਖਾ ਅਗਮ ਅਤਾਹ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕਰ ਕਰ ਵੇਖੈ ਕੀਤਾ ਆਪਣਾ ਜੀਅ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰੀ ਨਦਰ ਨਿਹਾਲਣਾ ਸੰਤ ਸਭਾ ਜਹ ਬੈਸੇ ਪ੍ਰਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਗੁਣ ਗਾਵੇ ਅਨਹਤੁਨ ਬਾਣੀ ਤਹ ਨਾਨਕ ਦਾਸ ਚਤਾਰਣ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖਿਆ ਖੇਲ ਅਪਾਰਾ ਆਪ ਉਪਾਇਆ ਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਇ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸਵਾਮੀ ਅਗਵ ਪਾਰਣ ਦੁੱਧ ਬਿਨ ਦੂਜੇ ਕਿੱਸਾ ਲਾਈ ਏਕੋ ਏਕ ਜਪੀ ਮਨ ਮਾਈ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ਗੁਰ ਉਪਦੇਸ ਜਪੀਏ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਤੁਟੈ ਸਭ ਬੰਧਨ ਇਹੋ ਭਰਮ ਉਹ ਪਰਜਾਲਣਾ ਜਹ ਰਾਖੈ ਸੋਈ ਸੁਖਥਾਨਾ ਸਹਿਜੇ ਹੋਏ ਸੋਈ ਭਲਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਾਲਣਾ ਡਰ ਚੂਕੇ ਬਿਨਸੇ ਅੰਧਿਆਰੇ ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸਕਾ ਸਾਥ ਇਸ ਘਾਲਣਾ ਐਸਾ ਕੋਵੜ ਭਾਗੀ ਪਾਇਆ ਆਟ ਪਹਿਰ ਜਿਨ ਖਸਮ ਧਿਆਇਆ ਜਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਣਾ ਇਹ ਬਖਸੀਸ ਖਸਮ ਤੇ ਪਾਵਾ ਆਠ ਪੈਰ ਕਰ ਜੋੜ ਧਿਆਵਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੈ ਉਚਾਰਣਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮੋਹਾਰਾ ਝੂਠ ਪਸਾਰਾ ਜਗ ਮਹਿ ਕੋਈ ਰਹਿਣ ਨ ਪਾਏ ਨਿਹਚਲ ਏਕ ਨਾਰਾਇਣ ਗੁਰਪੂਰ ਗੁਰਪੂਰੇ ਕੀ ਪਾਉ ਸਰਣਾਈ ਮੋਹ ਸੋਗ ਸਭ ਭਰਮ ਮਿਟਾਈ ਏਕੋ ਮੰਤ ਦੜਾਏ ਔਖਦ ਸੱਚ ਨਾਮ ਰਿਦ ਗਾਇਣ ਜਿਸ ਨਾਮੈ ਕੋ ਤਰਸੈ ਬਹੁ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਨਾਥਾ ਨਾ ਦੀਨ ਦੁਖ ਭੰਜਨ ਸੋ ਗੁਰਪੂਰੇ ਤੇ ਪਾਇਣ ਹੋਰ ਦੁਆਰਾ ਕੋਈ ਨ ਸੂਜੈ ਤ੍ਰਿਭਵਨ ਧਾਵੈ ਤਾਂ ਕਿਸ਼ੂ ਨਾ ਬੂਜੈ ਸਤਿਗੁਰ ਸਾਹੋ ਭੰਡਾਰ ਨਾਮ ਜਿਸ ਇਹੋ ਰਤਨ ਤਿਸੈ ਤੇ ਪਾਇਣ ਜਾ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨ ਪਾਵਹਿ ਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਡਤ ਪਾਰ ਪਰਾਇਣ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਧੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਣ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂੰ ਪਾਰਸ ਜਬ ਭੇਟੇ ਗੁਰਪੂਰਾ ਤਾਂ ਪਾਰਸ ਪਰਸ ਦਿਖਾਇਣਾ ਕਈ ਬੈਕੁੰਠ ਨਾਈ ਲਵੈ ਲਾਗੇ ਮੁਖਤ ਬਪੜੀ ਭੀ ਗਿਆਨੀ ਤਿਆਗੇ ਏਕ ਅੰਕਾਰ ਸਤਿਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵਾ ਨਾ ਜਾਣੇ ਕੋਈ ਗੁਰ ਪਾਰ ਬ੍ਰਹਮ ਗੋਚਰ ਸੋਈ ਜਿਸ ਨੂੰ ਲਾਏ ਲਏ ਸੋ ਸੇਵਕ ਜਿਸ ਅਵਟ ਭਾਗ ਮਥਾਇਣਾ

0: ਪਰੰਪਰ ਸਤਿਗੁਰ ਜਿਸ ਮਿਸਮ੍ਰਿਤ ਮਨ ਸੀਤਲਾਇਣ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾਂ ਠੰਡਾ ਥੀਵੈ ਗੁਰਮੁਖੋ ਅਲਾਏ ਤਾਂ ਸੋਭਾ ਪਾਏ ਤਿਸ ਜਮਕੈ ਪੰਥ ਨ ਪਾਇਣ ਸੰਤਨ ਕੀ ਸਰਣਾਈ ਪੜਿਆ ਜੀਉ ਪ੍ਰਾਣ ਤਨ ਆਗੈ ਧਰਿਆ ਸੇਵਾ ਸੁਰਤ ਨ ਜਾਣਾ ਕਾਈ ਤੁਮ ਕਰੋ ਦਇਆ ਕਰਮਾਇਣ ਨਿਰਗੁਣ ਕਉ ਸੰਗ ਲਿਹੋ ਰਲਾਏ ਕਰ ਕਿਰਪਾ ਮੋਹੇ ਟਹਿਲੈ ਪਾਏ ਪੱਖਾ ਫੇਰੋ ਪੀਸੋ ਸੰਤ ਆਗੈ ਚਰਨ ਧੋਏ ਸੁਖ ਪਾਇਣ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣ ਆਇਆ ਸਦਾ ਸਦਾ ਸੰਤੈ ਸੰਗ ਰਾਖੋ ਇਹੋ ਨਾਮ ਦਾਨ ਦੇਵਾਇਣ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਣ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਯਾਰ ਆਕਾਸਾ ਸਿਮਰੈ ਚੰਦ ਸੂਰਜ ਗੁਣਤਾਸਾ ਪੌਣ ਪਾਣੀ ਬੈ ਸੰਤਰ ਸਿਮਰੈ ਸਿਮਰੈ ਸਗਲ ਉਪਾਰਜਨ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆ ਸੱਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰਜਨ ਸਿਮਰੈ ਬ੍ਰਹਮੇ ਬਿਸਮੇਸਾ ਸਿਮਰੈ ਬ੍ਰਹਮੇ ਬਿਸਨ ਮਹੇਸਾ ਸਿਮਰੈ ਦੇਵਤੇ ਕੋਟ ਤੇਤੀਸਾ ਸਿਮਰੈ ਜਾਖਯ ਦੈਤ ਸਭ ਸਿਮਰੈ ਅਗਨਤ ਨਾ ਜਾਈ ਜਸਗਨ ਸਿਮਰੈ ਪਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਅਧੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹਿਆ ਸਵਾਮੀ ਸਭ ਮਨ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿੱਧ ਸਾਧਕ ਹਰਮੰਤਾ ਗੋਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨ ਸਿਮਰਹਿ ਨਰ ਨਾਰੀ ਅਸਰਮ ਸਿਮਰਹਿ ਜਾਤ ਜੋਤ ਸਭ ਵਰਣਾ ਸਿਮਰਹਿ ਗੁਣੀ ਚਤੁਰ ਸਭ ਬੇਤੇ ਸਿਮਰਹਿ ਰੈਣੀ ਅਰਦਿਨ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰਹਿ ਕਾਲ ਅਕਾਲ ਸੁਚ ਸੋਚਾ ਸਿਮਰਹਿ ਸੌਣ ਸ਼ਾਸਤਰ ਸੰਜੋਗਾ ਅਲਖ ਨਾ ਲਖੀਐ ਇੱਕ ਖਿਨਾ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪਦਾਰਥ ਸੋਜਨ ਜਾ ਕੈ ਮਨ ਬੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨ ਜੂਨੀ ਭਰਮ ਰੁਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਭ੍ਰਮਤਾ ਕਾ ਭਾਗ ਹੈ ਸੁਖ ਸਹਿਜ ਆਨੰਦ ਨਾਮ ਰਸ ਅੰਦਨ ਬਾਣੀ ਸਹਿਜ ਧੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਬੂਠਾ ਸੋ ਪੂਰ ਕਰਮਾ ਨਾਸ਼ਨਾ ਜਲ ਥਲ ਮਹੀਅਲ ਸਵਾਮੀ ਸੋਈ ਅਵਰ ਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰ ਨ ਦੀਸੈ ਏਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਕਹਿਣ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾਹ ਸਵਾਮੀ ਅਤੁਲ ਨ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰ ਨਾ ਕੋਈ ਬੀਆ ਆਦ ਮਧ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨ ਜਮਦੂਤ ਤਿਸ ਨਿਕਟ ਨ ਆਵੈ ਸਾਧ ਸੰਗ ਹਰ ਕੀਰਤਨ ਗਾਵੈ ਸਗਲ ਮਨੋਰਥ ਧਾਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸ ਸੁਨਾ ਤੂੰ ਸਭ ਨਾਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਉਤਮ ਜੋ ਭਾਵ ਹੈ ਸਵਾਮੀ ਤੁਮ ਮਨਾ
1: ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਬਾਨਾ ਹਰ ਦਾਤਾ ਜੀ ਜੰਤ ਭਿਖਾਰੀ ਜਨ ਬੰਛ ਹੈ ਜਾ ਚੰਗਨਾ ਮੰਗੋ ਜਨ ਧੂਰਾ ਪਰਮਗਤ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਰਘ ਰੋਗ ਮਿਟੈ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸਰਵਣੀ ਸੁਣੋ ਬਿਮਲ ਜਸ ਸਵਾਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੁਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੇ ਮਿਟ ਹੈ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸਵਾਮੀ ਮਨ ਜੀਵੈ ਪੰਚ ਦੂਤ ਤਜ ਤੰਗਨਾ ਚਰਨ ਕਮਲ ਜਪ ਬੋਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਧਨ ਹਰ ਸੰਤ ਨਿਵਾਸੀ ਬਹੁੜ ਜੋਨ ਨਾਨੰਗਨਾ ਦਾਸ ਦਾਸਨ ਕੋ ਕਰ ਲਿਹੋ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਨ ਮਨ ਤਨ ਅਰਪ ਧਰੀ ਹਰਿ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾ ਸੋਈ ਪ੍ਰਤ ਪਾਲਕ ਹੱਥ ਤਿਆਗੀ ਹੋਮੈ ਹੰਤਨਾ ਜਲ ਥਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਛਲ ਸੁਆਮੀ ਪਰਮ ਪੀਤ ਖੋਈ ਗੁਰਪੂਰੈ ਏਕ ਰਵਿਆ ਸਰਬੰਗਨਾ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗੈ ਗਾ ਕਿਸ਼ਮਿਤ ਨਹੀਂ ਪਾਈ ਐ ਸੋ ਬੂਜੈ ਜਿਸ ਕਿਰਪੰਗਨ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟ ਵੀ ਡੰਜਾ ਕਰ ਗਹਿ ਕਾਢ ਲੀਏ ਪ੍ਰਭ ਆਪਣੇ ਅਮੇ ਉਧਾਰ ਦ੍ਰਿਸ਼ਟੰਗਨਾ एको एक रवया सब ठाई तिसबिन दूजा कोई नाही, आद मद अंत प्रभ रवया त्रिष्ण पूजी परम अंगना। गुर परमेश्वर गुर गोबिंदा गुर करता गुर सत बख्शंदा, गुर जप जाप जपत फल पाया, ज्ञान दीपक संत संगना। जो पेखा सो सब किश स्वामी, जो सुनना सो प्रभ की बानी, जो कीनो सो तुम है करायो, शरण सहाई संतना। जाचक जाच है तुम्हें अरादा, पतित पावन पूरन प्रभ सादा। एको दान सर्व सुख गुण निद, आन मंगन नहि किंचना। काया पात्र प्रभ करण हारा, लगी लाग संत संगारा। निर्मल सोए बणी हर बाणी, माना नाम मजी ठहरंगना। सोलह कला संपूर्ण फलिया, अनत कला हुए ठाकुर चढ़िया। आनंद बिनोद हर नाम सुख नानक, अमृत रास हर पुंचना। मारू सोल हे महला पंजवा, एक ओ अंकार सतगुर प्रसाद। तू साहिब हौ सेवक कीता, जियो पिंड सब तेरा दीता। करन करावन सब तू है, तू है ना ही किछ आसाड़ा। तुम है पठाए ता जग मह आए, जो तुद पाना से कर्म कमाए। तुझ ते बाहर किछु ना होआ, ता पीना ही किछ काड़ा। ऊहा हुक्म तुम्हारा सुनिया, ईहा हर जस तेरा भणिया। आपे लेख अलेख है आपे, तुम स्यो ना ही किछ चाड़ा। तू पिता सब बार कथारी, ज्यों खिलावे त्यों खेलन हारी। उजड़ मार्ग सब तुम ही कीना, चला ना ही को वे पाड़ा। एक बैसाए रखे ग्रह अंतर, एक पठाए देस दसंतर। एक ही कौ कास एक ही कौ राजा, इनमें कहिया क्या कूड़ा। कवन सो मुक्ति कवन सो नरका, कवन संसारी कवन सो भगता। कवन सो दाना कवन सो होछा, कवन सो सुरता कवन जड़ा। हुक्मे मुक्ति हुक्मे नरका, हुक्म संसारी हुक्मे भगता। हुक्मे होछा हुक्मे दाना, दूजा नाही अवरतड़ा। सागर कीना अत तुम पारा, एक खड़े रसा तल कर मन मुख गावारा। एक ना पार लंगा वह आपे, सतगुर जिनका सच बेड़ा। कौतक काल एहो हुकम पठाया, जी जंत उपाय सुमाया। वेख विगसै सब रंग माणी, रचन की नायक आखाड़ा। वड्डा साहिब वड्डी नाई, वड्डा तार वड्डी जस जाई। अगम गोचर बेअंत उतोला, है ना ही किछ आहाड़ा। कीमत कोई न जाने दूजा, आपे आप निरंजन पूजा। आप सो ज्ञानी आप त्यानी, आप सतवंता हत गाड़ा। केतड़िया दिन गुप्त कहाया, केतड़िया दिन सुन समाया। केतड़िया दिन तुंदू कारा, आपे करता प्रगटड़ा। आपे शक्ति सबल कहाया, आपे सूरा अमर चलाया। आपे सिवरताइयन अंतर, आपे सीतल ठारगड़ा। जिस है नवाजे गुरमुख साजे, नाम वसै तिस अनहद वाजे। तिस ही सुख तिस ही ठकुराई, तिस है ना आवै जम नेड़ा। कीमत कागद कही न जाई, कहो नानक बेअंत गुसाई। आद मद अंत प्रभ सोई, हाथ तिसा कह ने बेड़ा। तिस है सरीक ना हीरे कोई, किसी ही बुत जवाब न होई। नानक का प्रभ आपे आपे कर कर वेखे चूज खड़ा। मारू महला पंजवा, अचुत पार ब्रह्म परमेश्वर अंतर जामी। मधुसूदन दामोदर स्वामी, ऋखिकेश गोवर्धन तारी। मुरली मनोहर हर रंगा, मोहन माधव कृष्ण मुरारे। जगदीश्वर हर जियो असुर सुंगारे। जग जीवन अविनाशी ठाकुर, कट कट वासी है संगा। तरणी तर ईस नरसिंह नारायण, दाड़ा अग्रे प्रथम तरायण। बावन रूप किया तुद करते, सब ही सेती है चंगा। श्री रामचंद जिस रूप नरेखिया, बनवाली चक्र पाण दर्स अनुपया। सहस नेतर मूर्त है सहसा, एक दाता सब है मंगा। भगत वछल नाथ है नाथे, गोपी नाथ सगल है साथे। बास देव निरंजन दाते, बरना साको गुण अंगा। मुकंद मनोहर लक्ष्मी नारायण, द्रौपदी लज्जा निवार उदाहरण। कमला कंत कर है कंतूहल, अनंत बिनोदी नहि संगा। अमोग दर्शन अजोनी संपो, अकाल मूरत जिस कदे नाही खो। अविनाशी अवगत अगोचर, सब किछ तुझ ही है लगा। श्री रंग बैकुंठ के वासी, मचगज कूर्म आ गया। औ तरासी केसव चलत करै, निराले कीता लोड़ै सो होएगा। निराहारी निर्वैर समाया, तार खेल चतर भुज कहाया। सावल सुंदर रूप बनावै, बेण सुनत सब मोहैगा। बनमाला विभूखन कमल नैन, सुंदर कुंडल मुकट बैन। ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ ਪੀਤ ਪਿਤਮ ਬਰਤਰ ਪਵਨ ਤਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਤਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੈ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀ ਹੈ ਧਨੰਜੈ ਜਲ ਥਲ ਹੈ ਮਹੀਆ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭੱਗਾ ਪਤਿਤ ਪਾਵਨ ਦੁਖ ਪੈ ਪੰਜਨ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨ ਕਿਤ ਹੀ ਹੈ ਪਿੱਗਾ ਨਿਰੰਕਾਰ ਅਸ਼ਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੈ ਜਿਸ ਆਪ ਮਿਲਾਏ ਆਪੋ ਕੋਈ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ ਆਪੋ ਪਾਵੈ ਆਪ ਖਵਾਵੈ ਤੁਧ ਲੇਪ ਨਹੀਂ ਇੱਕ ਤਿਲ ਰੰਗਾ ਏਕ ਜੀ ਗੁਣ ਕਵਨ ਬਖਨ ਸਹਿਸ ਫਨੀ ਸ਼ੇਖ ਅੰਤ ਨਾ ਜਨ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾ ਹੀ ਪ੍ਰਭ ਕੈ ਸੰਗਾ ਓਟ ਗਹੀ ਜਗਤ ਪਿਤ ਸ਼ਰਨ ਆਇਆ ਭੈ ਭਯਾਨਕ ਜਮਦੂਤ ਦੁੱਤਰ ਹੈ ਮਾਇਆ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਇੱਕ ਮੰਗੋ ਦਾਨ ਗੋਬਿੰਦ ਸੰਤਰੇ ਨਾ ਮਸਤਕ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕਾਉ ਕਿਰਪਾ ਕਰੀ ਸੁਖ ਦਾਤੇ ਤੇ ਨਾ ਸਾਧੂ ਚਰਨ ਲੈ ਰਿਦੈ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨਵਾ ਜੰਗਾ ਕਿਰਤਮ ਨਾਮ ਕਥੇ ਤੇਰੇ ਜਿਹੇ ਬਾ ਸਤਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਪਏ ਸ਼ਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤਮਿਤ ਤੂੰ ਹੈ ਜਾਣੈ ਤੂੰ ਆਪੇ ਕਥੈ ਤੈ ਆਪ ਵਖਾਣੈ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸਾਂ ਰਾਖ ਸੰਗਾ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸਾਂ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲੈ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਤੰਦੇ ਹੋਏ ਪੈ ਖਾਖ ਫਕੀਰ ਮੁਸਾਫਰ ਇਹੋ ਦਰਵੇਸ ਕਬੂਲ ਦਰਾ ਸੱਚ ਨਿਵਾਜ ਯਕੀਨ ਮੁਸੱਲਾ ਮਨਸਾ ਮਾਰ ਨਿਵਾਰੋ ਵਾਸਾ ਦੇਹੇ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਖਰਾ ਸਰਾ ਸਰੀਤ ਲੇ ਕੰਮਾਵੋ ਤਰੀਕਤ ਤਰਕ ਖੋਜ ਟੋਲਾਵੋ ਮਾਰਫਤ ਮਨ ਮਾਰੋ ਅਬਦੱਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਹੇ ਕਮਾਹੀ ਦਸ ਔਰਾਤ ਰੱਖੋ ਬਦ ਦਸ ਔਰਾਤ ਰੱਖੋ ਬਾਦਰਾਹੀ ਪੰਚ ਮਰਦ ਸਿਦਕ ਲੇ ਬੰਦਾਓ ਖੈਰ ਸਬੂਰੀ ਕਬੂਲ ਪਰਾ ਮੱਕਾ ਮਿਹਰ ਰੋਜਾ ਪੈ ਖਾਕਾ ਪਿਸਤ ਪੀਰ ਲਫ਼ਜ਼ ਕਮਾਏ ਅੰਦਾਜਾ ਹੂਰ ਨੂਰ ਮੁਸ਼ਕ ਖੁਦਾਇਆ ਬੰਦਗੀ ਅੱਲਾ ਅੱਲਾ ਹੁਜਰਾ ਸੱਚ ਕਮਾਵੈ ਸੋਈ ਕਾਜੀ ਜੋ ਦਿਲ ਸੋਦੈ ਸੋਈ ਹਾਜੀ ਸੋ ਮੁੱਲਾ ਮਲਊਨ ਨਿਵਾਰੈ ਸੋ ਦਰਵੇਸ ਜਿਸ ਸਿਫਤ ਤਰਾ ਸੱਬੇ ਵਖਤ ਸੱਬੇ ਕਰ ਵੇਲਾ ਖਾਲਕ ਯਾਦ ਦਿਲੈ ਮੈਂ ਮੌਲਾ ਤਸਬੀ ਯਾਦ ਕਰੋ ਦਸ ਮਰਦਨ ਸੁਨਤ ਸੀਲ ਬੰਦਾਨ ਬਰਾ ਦਿਲ ਮੈਂ ਜਾਨੋ ਸਫਿਲ ਹੱਲਾ ਖਿਲਖਾਨਾ ਬਿਰਾਦਰ ਹਮੂੰ ਜੰਜਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੈ ਹਲੇਮੀ ਚੌਥਾ ਖੈਰੀ ਪੰਜਵੇਂ ਪੰਜੇ ਇੱਕ ਦੋ ਕੰਮ ਇਹ ਪੰਜ ਵਖਤ ਤੇਰੇ ਪਰ ਪਰਾ ਸਗਲੀ ਜਾਨ ਕਰੋ ਮੌਦੀਫਾ ਬਦ ਅਮਲ ਛੋੜ ਕਰੋ ਹੱਥ ਕੂਜਾ ਖੁਦਾਏ ਏਕ ਬੁੱਝਦੇ ਵੋ ਬਾਂਗਾ ਬੁਰਕੂ ਬਰ ਖੁਰਦਾਰ ਖਰਾ ਹੱਕ ਹਲਾਲ ਬਖੋਰੋ ਖਾਣਾ ਦਿਲ ਦਰਿਆਓ ਧੋਵੋ ਮੈਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਈਲ ਨਾ ਦੋਜ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਣ ਹਕੀਨਾ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋਵੈ ਅੰਤਰ ਕੀ ਮਲ ਦਿਲ ਤੇ ਧੋਵੈ ਦੁਨੀਆਂ ਰੰਗ ਨਾ ਆਵੈ ਨੇੜਾ ਜਿਉਂ ਕੁਸਮ ਪਾਟ ਘਿਓ ਪਾਕ ਹਰਾ ਜਾਂ ਕੋ ਮਿਹਰ ਮਿਹਰ ਮਿਹਰਬਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਥਾਰ ਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾ ਪਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪੋ ਥਾਪੇ ਸਾਜੇ ਪ੍ਰਭ ਕੀ ਸ਼ਰਣ ਗਹਿਣ ਗਤ ਪ੍ਰਭ ਕੀ ਸ਼ਰਣ ਗਹਿਤ ਸੁਖ ਪਾਈ ਹੈ ਕਿਛ ਭਾਵਨਾ ਵਿਆਪੈ ਬਾਲਕਾ ਗਰਭ ਅਗਨ ਮੈਂ ਜਿਨ ਹੈ ਉਬਾਰਿਆ ਰਕਤ ਕਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਉਹ ਸਗਲ ਕਟਾਂ ਕਾ ਮਾਲਕਾ ਚਰਨ ਕਮਲ ਸ਼ਰਨਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ, ਜਪ ਹਰ ਹਰ ਭਉ ਨਹੀਂ ਕਾਲ ਕਾ, ਸਮਰੱਥ ਅਕਥ ਅਗੋਚਰ ਦੇਵਾ, ਜੀ ਜੰਤ ਸਭਤਾ ਕੀ ਸੇਵਾ, ਅੰਡਜ ਜੇਰਜ ਸੇਤਜ ਉਤਪਜ ਬਹੁ ਪ੍ਰਕਾਰੀ ਪਾਲਕਾ, ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗਹਿ ਲੀਨੇ ਅੰਧਕੂਪ ਤੇ ਵਿਰਲੇ ਕੇਈ ਸਾਲਕਾ, ਆਦ ਅੰਤ ਮੱਧ ਪ੍ਰਭ ਸੋਈ, ਆਪੇ ਕਰਤਾ ਕਰੇ ਸੋ ਹੋਈ, ਪ੍ਰੰਪਾ ਮਿਟਿਆ ਸਾਧ ਸੰਗਤੇ ਦਾਲਦ ਨਾ ਕੋਈ ਕਾਲਕਾ, ਉਤਮ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗੋਰ ਵਾਲਾ, ਬਾਸਨ ਮੇਟ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ, ਸੰਤਾਂ ਕੀ ਇਹ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੈ ਨਾਲੀ, ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀ ਜੈ ਆਲਕਾ, ਜੈ ਦੇਖਾਂ ਤਹਿ ਅੰਤਰ ਜਾਮੀ, ਨਿਮਖ ਨ ਵਿਸਰੋ ਪ੍ਰਭ ਮੇਰੇ ਸਵਾਮੀ, ਸਿਮਰ ਸਿਮਰ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲਕਾ, ਤੱਤੀ ਵਾਓ ਨਾ ਤਾਂ ਕਉ ਲਾਗੈ, ਸਿਮਰਤ ਨਾਮ ਅਨਦਿਨ ਜਾਗੈ, ਅਨੰਦ ਵਿਨੋਦ ਕਰੇ ਹਰ ਸਿਮਰੰਤ ਸਮਾਇਆ, ਸੰਗ ਨ ਤਾਲਕਾ, ਰੋਗ ਸੋਗ ਦੁਖ ਤਿਸ ਨਾਹੀ, ਸਾਧ ਸੰਗ ਹਰ ਕੀਰਤਨ ਗਾਹੀ, ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲਕਾ, ਨਾਮ ਰਤਨ ਤੇਰਾ ਹੈ ਪਿਆਰੇ, ਰੰਗ ਰਤੇ ਤੇਰਾ ਦਾਸ ਪਾਰੇ, ਤੇਰੇ ਰੰਗ ਤੇਰਾ ਰੰਗ ਰਤੇ, ਤੁਧ ਜੇਹੇ ਵਿਰਲੇ ਕੇਈ ਪਾਲਕਾ, ਤਿਨ ਕੀ ਧੂੜ ਮੰਗੈ ਮਨ ਮੇਰਾ, ਜਿਨ ਵਿਸਰੈ ਨਾਹੀ ਕਾਹੂੰ ਬੇਰਾ, ਤਿਨ ਕੈ ਸੰਗ ਪਰਮ ਪਦ ਪਾਈ, ਸਦਾ ਸੰਗੀ ਹਰ ਨਾਲਕਾ, ਸਾਜਨ ਮੀਤ ਪਿਆਰਾ ਸੋਈ ਏਕ ਦਰੜਾਏ, ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ, ਤਿਸ ਜਨ ਕਉ ਉਪਦੇਸ਼ ਨਿਰਮਾਲਕਾ, ਤੁਧ ਬਿਨ ਨਾਹੀ ਕੋਈ ਮੇਰਾ, ਗੁਰ ਪਕੜਾਏ ਪ੍ਰਭ ਕੇ ਪੈਰਾ, ਹਉ ਬਲਿਹਾਰੀ ਸਤਿਗੁਰ ਪੂਰੇ ਜੇ ਨਾ ਖੰਡਿਆ ਭਰਮ ਅਨਾਲਕਾ, ਸਾਸ ਸਾਸ ਪ੍ਰਭ ਬਿਸਰੈ ਨਾਹੀ, ਆਠ ਪਹਿਰ ਹਰ ਹਰ ਕਉ ਧਿਆਈ, ਨਾਨਕ ਸੰਤ ਤੇਰਾ ਰੰਗ ਰਾਤੇ, ਤੂੰ ਸਮਰੱਥ ਵਡਾਲਕਾ, ਮਾਰੂ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਰਨ ਕਮਲ ਹਿਰਦੈ ਨਿਤ ਧਾਰੀ, ਗੁਰਪੂਰਾ ਖਿਨ ਖਿਨ ਨਮਸਕਾਰੀ, ਮਨ ਤਨ ਅਰਪ ਤਰੀ ਸਭ ਆਗੈ, ਜਗ ਮੈਂ ਨਾਮ ਸੁਹਾਵਣਾ, ਸੋ ਠਾਕੁਰ ਕਿਉ ਮਨੋ ਵਿਸਾਰੇ, ਜੀਉ ਪਿੰਡ ਦੇ ਸਾਸ ਸਵਾਰੇ, ਸਾਸ ਗਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ, ਜਾਂ ਤੇ ਬਿਰਥਾ ਕੋ ਨਾਹੀ, ਆਠ ਪਹਿਰ ਹਰ ਰੱਖ ਮਨ ਮਾਹੀ, ਸਾਧ ਸੰਗ ਭਜ ਅਚੁੱਤ ਸੁਆਮੀ, ਦਰ ਗੈ ਸੋਭਾ ਪਾਵਣਾ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਾਮ ਨਿਧਾਨ ਸਹਿਜ ਸੁਖ ਨੌ ਨਿਧ, ਸਰਬ ਕਲਿਆਣ ਜੇ ਮਨ ਮਹਿ ਚਾਹੈ, ਮਿਲ ਸਾਧੂ ਸੁਆਮੀ ਰਾਵਣਾ, ਸਾਸਤ ਸਿਮਰਤ ਵੇਦ ਵਖਾਣੀ, ਜਨਮ ਪਦਾਰਥ ਜੀਤ ਪਰਾਣੀ, ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ, ਜਿਸ ਰੂਪ ਨਰੇਖਿਆ ਕੁੱਲ ਹੀ ਜਾਤੀ, ਪੂਰਨ ਪੂਰ ਰਹਿਆ ਦਿਨ ਰਾਤੀ, ਜੋ ਜੋ ਜਪੈ ਸੋਈ ਵਡਭਾਗੀ, ਬਹੁੜ ਨਾ ਜੋਨੀ ਪਾਵਣਾ, ਜਿਸ ਨੂੰ ਬਿਸਰੈ ਪੁਰਖ ਵਿਦਾਤਾ, ਜਲਤਾ ਫਿਰੈ ਰਹੇ ਨਿਤ ਤਾਤਾ, ਕਿਰਤਕਣਾ ਕੋ ਰੱਖੈ ਨ ਕੋਈ, ਨਰਕ ਘੋਰ ਮੈਂ ਪਾਵਣਾ, ਜੀਉ ਪ੍ਰਾਣ ਤਨ ਧਨ ਜਿਨ ਸਾਜਿਆ, ਮਾਤ ਗਰਭ ਮਹਿ ਰਾਖ ਨਿਵਾਜਿਆ, ਤਿਸ ਸਿਉ ਪ੍ਰੀਤ ਛਾੜ ਅਨਰਾਤਾ, ਕਾਹੂ ਸਿਰੈ ਨਾ ਲਾਵਣਾ, ਧਾਰ ਅਨੁਗ੍ਰਹ ਸੁਆਮੀ ਮੇਰੇ, ਕੱਟ ਕੱਟ ਬਸ ਹੈ ਸਬਨ ਕਹਿ ਨੇਰੇ, ਹਾਥ ਹਮਾਰੈ ਕਛੂਐ ਨਾਹੀ, ਜਿਸ ਜਣਾ ਇਹ ਤਿਸੈ ਜਣਾਵਣਾ, ਜਾਂ ਕੈ ਮਸਤਕ ਧੁਰ ਲਿਖ ਪਾਇਆ, ਤਿਸ ਹੀ ਪੁਰਖ ਨਾ ਵਿਆਪੈ ਮਾਇਆ, ਨਾਨਕ ਦਾ ਸਦਾ ਸ਼ਰਣਾਈ, ਦੂਸਰ ਲਵੈ ਨਾ ਲਾਵਣਾ, ਆਗਿਆ ਦੁਖ ਸੁਖ ਸਭ ਕੀਨੇ, ਅੰਮ੍ਰਿਤ ਨਾਮ ਬਿਰਲੈ ਹੀ ਚੀਨੇ, ਤਾਂ ਕੀ ਕੀਮਤ ਕਹਿਣ ਨਾ ਜਾਈ, ਜਤਕਤ ਉਹੀ ਸਮਾਵਣਾ, ਸੋਈ ਭਗਤ ਸੋਈ ਵੱਡਦਾਤਾ, ਸੋਈ ਪੂਰਨ ਪੁਰਖ ਵਿਦਾਤਾ, ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ, ਮਿਰਤ ਦੁਖ ਸੁਖ ਲਿਖ ਪਾਏ, ਤਿਲ ਨਹੀਂ ਪਤਾ ਘਟੈ ਨਾ ਘਟਾਏ, ਸੋਈ ਹੋਏ ਜੇ ਕਰਤੇ ਪਾਵੈ, ਕਹਿ ਕਹਿ ਆਪ ਪੰਜਾਵਣਾ, ਅੰਧਕੂਪ ਤੇ ਸੇਈ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਿਰਪਾ ਧਾਰ ਰੱਖੇ ਕਰੇ ਆਪਣੇ, ਮਿਲ ਸਾਧੂ ਗੋਬਿੰਦ ਧਿਆਵਣਾ, ਤੇਰੀ ਕੀਮਤ ਕਹਿਣ ਨਾ ਜਾਈ, ਅਚਰਜ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੈ ਜਨ ਤੇਰਾ, ਨਾਨਕ ਬਲ ਬਲ ਜਾਵਣਾ, ਮਾਰੂ ਵਾਰ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ, ਵਿਣ ਗਾਹਕ ਗੁਣ ਵੇਚੀਐ, तौ गुण सहगो जाए, गुण का गाहक जे मिला तौ गुण लाख बिकाए। गुण ते गुण मिल पाई है जे सतगुर महे समाए, मोल मोल ना पाई है वन जना लीजे हाट, नानक पूरा तोल है कबहू ना होवे घाट। महला चौथा नाम बिहूने परम सैं आवै जावै नीत, एक बंदे एक ढीलिया एक सुखिए हर प्रीत। नानक सच्चा मन लै सच करनी सच रीत, पौड़ी गुरते ज्ञान पाया अत खड़ग करारा, दूजा भ्रमगड़ कटिया मोह लोभ अहंकारा। हर का नाम मन वसिया गुर शब्द विचारा, सच संजमा मत उत्तमा हर लगा प्यारा। सब सचो सच वरतदा सच सिरजन हारा, सलूक महला तीजा केदारा। रागा विच जानिए भाई शब्दे करे प्यार, सतसंगत सो मिल दो रहा सचे तरे प्यार। विचो मल कटे अपनी कुल्ला का करे उधार, गुणा की रास संगर अवगण कटे विडार। नानक मिलिया सो जानी गुरु न छोड़ा है अपना, दूजे ना तरे प्यार। महला चौथा सागर देखो डर मरो पै तेरे डर ना है, गुर कह शब्द संतोखिया नानक बिकसा नाए। महला चौथा चढ़ बोहित है चाल सो सागर लहरी दे, ठाक न सचा बोहित है जे गुर तीरक दे। तित दर जाए उतारिया गुर दे सहसा सावधान, नानक नदरी पाईया दरगे चले मान। पौड़ी नेह कंटक राज पुंछ तू हूं गुरमुख सच कमाई, सच्चा तख्त बैठा न्यों कर सतसंगत मेल मिलाई। सच्चा उपदेश हर जापना हर स्यो बने आई, एथे सुखदाता मन वसै अंत होए सखाई। हर स्यो प्रीत उपजी गुरु सो जी पाई, सलोक महला पहला। पुली पुली मैं फिरी पादर कह न कोए, पूछो जाए सियाणिया दुख काट है मेरा कोए। सतगुर सचा मन वसै सजन उत ही ठाई, नानक मन त्रिपतासी सिफती साचा नाए। महला तीजा आपे करनी कार आप, आपे करे रजाए, आपे किसी बख्श ले आपे कार कमाए। नानक चानन गुर मिले दुख बिख जाली नाए। पौड़ी माया वेख ना भुल तू मन मुख मूर्खा, चल दया नाल ना चली सब झूठ दरब लखा। अग्ञानी अंध ना बूझे सिर उपर जम खड़ग कलखा। गुर प्रसादी उबरे जिन हर रस चखा, आप कराए करे आप आपे हर रखा। सलोक महला तीजा जिना गुर नहीं भेटिया पैकी ना ही बिंदा, आवन जावन दुख कणा कदे ना चुके चिंद। कापड़ जिवै पछोड़िया घड़ी मोहत घड़ियाल, नानक सच्चे नाम बिना सिरों ना चुके जंजाल। महला तीजा तेरे पवन टूटी सजना, हमें बुरी जगत ना चुर हीड़े सच चाओ। नानक सचो सच पौड़ी गुरमुख आपे बख्श्योन हर नाम समाणे, आपे भगती लाए ओन गुर शब्द निशाने। सनमुख सदा सोहने सच्चा दर जाने, एथे उथे मुक्त है जेना राम पछाने। तन तन से जान जिन हर सेविया तिन हों कुरबाणी। सलोक महला पहला महल कुचजी मड़बड़ी, काली मनो कसुद जे गुण होवन ता पिर रवै। नानक अवगुण मुंद महला पहला, साच सील सच संजमी सा पूरी परवार। नानक है निस सदा भली पिर कै हित प्यार, पौड़ी अपना आप पछाणिया नाम निधान पाया। कृपा करके अपनी गुर शब्द मिलाया, गुर की बाणी निर्मली हर रस पी आया। हर रस जिनी चाखिया अनरस ठाक रहाया, हर रस पी सदा त्रिवत भये फिर तृष्णा भुख गवाया। सलोक महला तीजा फिर खुशी तन रावीए तन उर नाम सीगार, नानक तन आगे खड़ी सोभा बंती नार। महला पहला ससुर पई है कंत की कंत अगमा था हो, नानक तन सोहागणी जो पावे वे परवाह। पौड़ी तख्त राजा सोभ है जे तख्त लायक होई, जिनी सच पछाणिया सच राजे सही है। भूपत राजे ना आखी है दूजे पाए दुख होई, कीता क्या सा लाही है जिस जानदे बिल मना होई। नेह चल सच्चा एक है गुरमुख बूझे सो नेह चल होई। सलोक महला तीजा सबना का पेर एक है, पेर बेन खाली नाही। नानक से सुहागणी जे सतगुर माहे समाए। महला तीजा मन के अदक तरंग क्यों दर साहिब छुट्टी है, जे रच सच रंग गूड़ा रंग अपार कै। नानक गुर प्रसादी छुट्टी है जे चित लगे सच पौड़ी। हर का नाम अमोल है क्यों कीमत कीजै, आपे श्रेष्ठ सब साजी ने आपे भरतीजै। गुरमुख सदा सलही है सच कीमत कीजै, गुरु शब्दी कमल बेगासिया एव हर रस पीजै। आवन जाना ठाकिया सुख सह सवीजै। सलोक महला पहला ना मैला ना तुंदला ना भगवान ना कच, नानक लालो ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਦਰਬਰ ਏਕ ਹੈ ਏਕੋ ਫੁੱਲ ਪਿਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇ ਤੀ ਸਦਾ ਮਿਲ ਰਹੇ ਜਿਨੀ ਆਪ ਸ਼ਾਨਾ ਗਿਆਨੀਆਂ ਕਾਹਿਓ ਮਹੱਤ ਹੈ ਮਨ ਮਹੇ ਸਮਾਨਾ ਹਰ ਜੀਓ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨੇ ਜਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਪਵਾਂ ਕਰ ਕਰ ਪੀਖਿਆ ਲਿਓ ਦਰਗਹਿ ਲੇਖਾ ਮੰਗੀਆ ਹੈ ਕਿਸ ਕਿਸ ਉੱਤਰ ਦੇਓ ਪੇਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲਾ ਪੇਖੀ ਹੱਥ ਨਾਲ ਦੀਆ ਸਭ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਆ ਹੈ ਸੋ ਦਰ ਸੇਵੇ ਹੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵਟ ਅਵਰ ਨਾ ਕੋਏ ਤੇ ਸਿਰ ਨਾਈ ਛੁੱਟੀ ਆ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸਦਾ ਸੱਚ ਹੈ ਤਨ ਮਨ ਪੀ ਸੱਚਾ ਹੋਏ ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਹੇ ਸਮਾਵਸੀ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰਹਿ ਦੁਖ ਪਾਵੈ ਅੰਦੇ ਆਪਣਾ ਪਛਾਣਨੀ ਦੂਜੈ ਪਛ ਜਾਵੈ ਅਤ ਕ੍ਰੋਧ ਸਿਉ ਲੂਜਦੇ ਅੱਗੇ ਪਿਛੇ ਦੁਖ ਪਾਵੈ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਪ ਸੁਣਾਵੈ ਅਹੰਕਾਰ ਮੂਏ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਿਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ ਨਾਨਕ ਜੇ ਹੋ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੇਂ ਤਰਫ ਆਓ ਪਾਈਓ ਨਾ ਵਿੱਚ ਸਖਤ ਸਿਵ ਵਾਸਾ ਸਕਤੀ ਕਿਨੈ ਨਾ ਪਾਇਓ ਫਿਰ ਜਨਮ ਵਿਨਾਸਾ ਗੁਰ ਸੇਵਿਆ ਸ਼ਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸ ਸੋਧ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਸਲੋਕ ਮਹੱਲਾ ਤੀਜਾ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ ਨਵਖੰਡ ਮੱਧੇ ਪੂਜਿਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਂਕਾ ਭਿਟੈ ਨਾ ਕੋਏ ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਝੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ ਗੁਰ ਸ਼ਬਦੀ ਹਰ ਭੇਦੀ ਹੈ ਹਰ ਜਪ ਹਰ ਬੂਝੈ ਸੋ ਹਰ ਸ਼ਰਨਾਈ ਛੁੱਟੀ ਹੈ ਜੋ ਮਨ ਸਿਉ ਜੂਝੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਬਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਬਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋਹ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਪਾਏ ਦੂਜਾ ਠਾਗੇ ਫਿਰ ਵੇਲਾ ਹੱਥ ਨਾ ਬਈ ਜਮਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗੇ ਜੋ ਹਰਲ ਵਜਾਗੇ ਸਭ ਤੇਰੀ ਤੁੱਧ ਛਡਾਵਣੀ ਸਭ ਤੁੱਧਾ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋਏ ਅਗੱਛਮੀ ਦੂਕ ਨੇਰੋ ਆਤ ਕਾਲਰ ਲਾਦ ਸਰ ਲਾਂਗਣੋ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰਬ ਪਾਰਾ ਨਾਨਕ ਵੱਖਰ ਨਿਰਮਲਾਉ ਧਨ ਸ਼ਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪਿਰਾਣ ਲੈ ਮੋਟਾ ਠਾਕੁਰ ਮਾਣ ਮਾਥੈ ਉਬਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰ ਯੋਨ ਵਿੱਚ ਨਵਨਿਤ ਨਾਮ ਇਕ ਆਪੇ ਪਰਮ ਪੁਲਾਇਨ ਤਿੰਨੇ ਫਲ ਕਾਮ ਇਕਨੀ ਗੁਰਮੁਖ ਪੁੱਜਿਆ ਹਰ ਆਤਮ ਰਾਮ ਇਕਨੀ ਸੁਣ ਕੇ ਮੰਨਿਆ ਹਰ ਉੱਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਪੋ ਲਤਨ ਪੋ ਪੈ ਮਨ ਵਸੈ ਹੇ ਕੈ ਪਦ ਰਹੀੜ ਅਤ ਡਾਹ ਆਪਣ ਦੁੱਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਦ ਸੇ ਬਾਜਣੋ ਕਣੋ ਤੜੀਆ ਜੋਏ ਨਾਨਕ ਨਾਮ ਸੰਭਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀ ਅਥਾ ਹੋ ਕਿਨਹਾ ਥਾਲਾ ਦੇਖੀਐ ਹੈ ਵੱਡਾ ਵੇ ਪਰਵਾਹ ਹੋ ਸਤਿਗੁਰ ਮਿਲੈ ਤਪਾਰ ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨਾ ਕਿਸੇ ਨਾ ਲੱਥੀ ਭੁੱਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਫਲ ਜੋ ਇੱਛਣ ਸੋ ਪਾਇੰਦੇ ਹਰ ਨਾਮ ਧਿਆਵੈ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿੰਨ ਕਾਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਧਿਆਵੈ ਹੈ ਦਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਰਤ ਪਏ ਆਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹੋ ਮੂਆ ਮੈਂ ਮਾਰਿਆ ਪੌਣ ਬਹਿ ਦਰੀਆ ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰਤਾ ਨਾਏ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੁੰਡੜੀ ਰਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੇ ਉਹ ਪੱਲੈ ਹਰ ਜਨ ਨੇੜ ਨਾ ਆਵਈ ਜਮ ਕੰਕਰ ਜਮ ਕੱਲੈ ਸੇਸਾ ਸੱਚੇ ਬਣ ਜਾ ਰਿਹਾ ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੈ ਸਾਰ ਨਾ ਜਾਣਨੀ ਬਿਖ ਵਿਹਾਜੈ ਬਿਖ ਸੰਗ ਰਹਿ ਬਿਖ ਸਿਉ ਧਰਹਿ ਪਿਆਰ ਬਾਰੋਂ ਪੰਡਤ ਸਦਾਏਂਦੇ ਮਨਹੋ ਮੂਰਖ ਗਾਵਾਰ ਹਰ ਸਿਉ ਚੇਤਨਾ ਲਾਏ ਨੀ ਵਾਦੀ ਤਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰਹਿ ਹਾਰ ਜਗ ਮਹਿ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੇ ਸਜਾਏ ਨਾਨਕ ਏਵੈ ਜਾਣੀਐ ਸਭ ਕਿਛੁ ਦਿਸੈ ਰਜਾਏ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਤਨ ਬਿਨ ਨਾਵੈ ਤ੍ਰਿਪਤ ਨਾਹੀ ਦੂਜੈ ਪਰਮ ਪੁਲਾਇਆ ਹੋ ਮੈਂ ਦੁੱਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋ ਚਾਹੀ ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਹੀ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮਹਿ ਸੰਤੀ ਧਨ ਖੱਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ ਸਤਿਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿਨ੍ਹਾਂ ਕੋ ਧੁਰ ਲਿਖਿਆ ਤਿਨੀ ਪਾਇਆ ਆਏ ਮਨਮੁਖ ਜਗਤ ਨਿਰਤਨ ਹੈ ਮਾਇਆ ਨੂੰ ਬਿਲ ਲਾਏ ਅਨ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨੇ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾਰਾ ਹੈ ਸਹਿਸਾ ਕਦੇ ਨਾ ਜਾਏ ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਹੇ ਸਮਾਏ ਮਹੱਲਾ ਤੀਜਾ ਜਿਨੋ ਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰੋ ਪਾਏ ਰੋ ਤਿਸ ਬਿਨ ਅਵਰ ਨਾ ਕੋਏ ਖਾਣਾ ਸ਼ਬਦ ਚੰਗੀ ਆਈਆਂ ਜਿਤ ਖਾਦਾ ਸਦਾ ਤ੍ਰਿਪਤ ਹੋਏ ਪਹਿਨਣ ਸਿਫਤ ਸੁਨਾਏ ਹੈ ਸਦਾ ਸਦਾ ਹੋ ਜਲਾ ਮੈਲਾ ਕਦੇ ਨਾ ਹੋਏ ਸਹਿਜੇ ਸੱਚ ਧਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸ ਨੂੰ ਆਪ ਵਿਖਾਲੇ ਸੋਏ ਪੌੜੀ ਅੰਤਰ ਜਪਤ ਸਮਝੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭਉ ਪਏ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨਾ ਵਿਆਪੈ ਸਲੋਕ ਮਹੱਲਾ ਤੀਜਾ ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰਪ੍ਰਸਾਦੀ ਗੁਣ ਪਾਈਨ ਜਿਸ ਨੂੰ ਨਦਰ ਕਰੇ ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰ ਜਾਣੀਐ ਅੰਦਰ ਮਹਿਲ ਸਰਾਉ ਖਰੇ ਪਰਖ ਖਜਾਨੇ ਪਾਈਐਨ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ ਹੋ ਮੈਂ ਕਰੀ ਤਾਂ ਤੂੰ ਨਾਹੀ ਤੂੰ ਹੋਵੈ ਹੋ ਨਾਹੀ ਬੂਜੋ ਗਿਆਨੀ ਬੂਜਣਾ ਇਹ ਅਕਥ ਕਥਾ ਮਨ ਮਾਹੇ ਬਿਨ ਗੁਰ ਤਤ ਨਾ ਪਾਈ ਅਲਾਖ ਵਸੈ ਸਭ ਮਾਹੀ ਸਤਿਗੁਰ ਮਿਲੈ ਤਾਂ ਜਾਣੀਐ ਜੈ ਸ਼ਬਦ ਵਸੈ ਮਨ ਮਾਹੇ ਆਪ ਗਿਆ ਪਰਮ ਪਉ ਗਿਆ ਜਨਮ ਮਰਨ ਦੁਖ ਜਾਹੇ ਗੁਰਮਤਿ ਲਖ ਲਖਾਈਐ ਉਤਮ ਮਤਿ ਤਰਾਹੇ ਨਾਨਕ ਸੋਹੰ ਹੰਸਾ ਜਪ ਜਪ ਹੋ ਤ੍ਰਿਪਵਨ ਤਿਸੈ ਸਮਾਹੇ ਮਹੱਲਾ ਤੀਜਾ ਮਨ ਮਾਣਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰਾ ਸੇ ਜਨ ਵਿਰਲੇ ਜਾਣੀਐ ਕਲ ਜੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹੇ ਹੋ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਭੌਜਲ ਵਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਭਲਨੀ ਮੁੱਠੇ ਅਹਮ ਅਤੇ ਚਾਰੇ ਕੁੰਡਾਂ ਭਵ ਥਕੇ ਅੰਦਰ ਥਿਕ ਤੱਤੇ ਸਿਮਰ ਸਾਸਤਨਾ ਸੋਧਨੀ ਮਨਮੁਖ ਵਿਗਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤਿਸੈ ਅੱਗੇ ਨਾਨਕਾ ਖਲੇ ਕੀ ਚੈਰ ਦਾਸ ਮਹਲਾ ਪਹਿਲਾ ਜਨ ਕੀ ਆਤਨ ਦੇਖਿਆ ਆਪੇ ਜਾਣੈ ਸੋਏ ਕਿਸ ਨੂੰ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋਏ ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤ ਕਰ ਮਨ ਤਨ ਹੋਏ ਨਿਹਾਲ ਪਾਪਾਂ ਦਾ ਹੈ ਹਰ ਆਵਣ ਜਾਣਾ ਚੁੱਕਾ ਜਨਮ ਨਾ ਜਾਹੇ ਮਾਰੇ ਸੱਚ ਨਾਮ ਆਧਾਰ ਸੋਗ ਨਾ ਮੋਹੇ ਜਾਰ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਰ ਸਲੋਕ ਮਹਲਾ ਪੰਜਵਾ ਮਾਇਆ ਮਨ ਹੋਣਾ ਵਿਸਰੈ ਮੰਗਾ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਮਹਲਾ ਪੰਜਵਾ ਮਾਇਆ ਸਾਥ ਨਾ ਚੱਲੀ ਕਿਆ ਲਪਟਾ ਬਹਿ ਅੰਧ ਗੁਰ ਕੇ ਚਰਨ ਧਿਆਏ ਤੂੰ ਟੁੱਟੈ ਮਾਇਆ ਬੰਦ ਪੌੜੀ ਭਾਣੇ ਹੁਕਮ ਨਾਏ ਓਨ ਭਾਣੇ ਸੁਖ ਪਾਇਆ ਭਾਣੇ ਸਤਿਗੁਰ ਮੇਲੇ ਓਨ ਭਾਣੇ ਸੱਚ ਤੇ ਆਇਆ ਭਾਣੇ ਜੇਵੜ ਹੋਰ ਦਾਤ ਨਹੀਂ ਸੱਚਾ ਸੁਣ ਪਾਣਾ ਜੇਵੜ ਹੋਰ ਦਾਤ ਨਾਹੀਂ ਸੱਚ ਆਖ ਸੁਣਾਇਆ ਜਿਨ ਕਾ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤੇ ਸ਼ਰਨਾਗਤੀ ਜਿਨ ਜਗਦੋ ਪਾਇਆ ਸਲੋਕ ਮਹਲਾ ਤੀਜਾ ਜਿਨ ਕਾ ਅੰਦਰ ਗਿਆਨ ਨਹੀਂ ਭੈ ਕੀ ਨਾਹੀਂ ਬਿੰਦ ਨਾਨਕ ਮੋਇਆ ਕਾ ਕਿਆ ਮਰਨਾ ਜੇ ਆਪ ਮਾਰੇ ਗੋਬਿੰਦ ਮਹਲਾ ਤੀਜਾ ਮਨ ਕੀ ਪੱਤਰੀ ਵਚਣੀ ਸੁਖੀ ਹੂੰ ਸੁਖ ਸਾਰਾ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹਰ ਸਾਲਾ ਹੈ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪਰਵਾਨ ਹੈ ਜੇ ਕੁੱਲ ਕਾ ਕਰੇ ਉਧਾਰ ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵਈ ਮਨਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉਬਰੇ ਗੁਰ ਕਹੇ ਤਾਂ ਭਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਪਾਵੈ ਤਿਤ ਲਾਇੰਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰਚਾ ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ ਜਿਉ ਨਾਨਕ ਆਪ ਨਚਾਇੰਦਾ ਤਿਵ ਹੀ ਕੋ ਨੱਚਾ ਸ਼ੁੱਧ ਮਾਰੂ ਵਾਰ ਮਹੱਲਾ ਪੰਜਵਾ ਦੱਖਣੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਚਉ ਸੱਜਣ ਮਿੰਡਿਆ ਡੇਈ ਸਿਸੋ ਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਮਹੱਲਾ ਪੰਜਵਾ ਨੀਹੋ ਮਹਿੰਜਾ ਤਉ ਨਾਲ ਬਿਆਨੇ ਕੁੜਾਵੇ ਡੇਖ ਕੱਪੜ ਭੋਗ ਡਰਾਵਣੇ ਜੇ ਚਿਰਪੀਰੀ ਨਾ ਡੇਖ ਮਹੱਲਾ ਪੰਜਵਾ ਉੱਠੀ ਝਾਲੂ ਕੰਤੜੇ ਹਉ ਪੱਸੀ ਤੋ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹਬ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀਤੋ ਥਾਟ ਸਿਰ ਚ ਸੰਸਾਰਿਆ ਹਰਿਆ ਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਬਿਸਨ ਮਹੇਸ਼ ਤ੍ਰੈਗੁਣ ਵਿਸਥਾਰਿਆ ਨਵ ਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਖੀ ਜਾਂ ਤੋ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣਾ ਕੋਏ ਸੱਚ ਸਿਰਜਣ ਹਾਰਿਆ ਤੂੰ ਸਭ ਵਿਦ ਤੂੰ ਜਾਣ ਹੈ ਸਭ ਵਿਦ ਆਪ ਗੁਰਮੁਖ ਨੇ ਸਤਾਰਿਆ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵੇ ਛੋੜ ਜਿਉ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵੇ ਛੋੜੇ ਮਰ ਜਾਹੇ ਕੰਤਾ ਤੂੰ ਸੋ ਸੇਜੜੀ ਮੰਡਾ ਹੱਬੋ ਦੁਖੋ ਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਪਾਓ ਹੈ ਵੇ ਛੋੜਾ ਹੋ ਮੈਂ ਰੋਗਾ ਸੱਜਣ ਸੱਚਾ ਪਾਤਸ਼ਾਹ ਹੋ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਆਗਮ ਦਿਆਲ ਬੇਅੰਤਾ ਤੇਰੀ ਕੀਮਤ ਕਹੈ ਕੌਣਾ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰੌਣ ਤੁਧ ਅੱਪੜ ਕੋਈ ਨਾ ਸਕੈ ਤੂੰ ਅਬਿਨਾਸੀ ਜਗ ਉਦਰਣ ਤੁਧ ਥਾਪੇ ਚਾਰੇ ਜੁਗਾ ਤੂੰ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀ ਆ ਤੁਧ ਰੇਪ ਨਾ ਲੱਗੈ ਤ੍ਰਿਣ ਜਿਸ ਹੋਵੈ ਆਪ ਦਿਆਲ ਤਿਸ ਲਾਵੈ ਸਤਿਗੁਰ ਚਰਨ ਤੂੰ ਹੋਰ ਉਪਾਏ ਨਾ ਲੱਭਹੀ ਅਵਨਾਸੀ ਸ੍ਰੇਸ਼ਟ ਕਰਨ ਦੱਖਣੇ ਮਹੱਲਾ ਪੰਜਵਾ ਜੇ ਤੂੰ ਬੱਤਾਂ ਅੰਗਣੇ ਹਬਤਰ ਸੁਹਾਵੀ ਹੋਏ ਕਸਕੰਤਾ ਬਾਹਰੀ ਮੰਡੀ ਬਾਤ ਨਾ ਪੁੱਛੈ ਕੋਏ ਮਹੱਲਾ ਪੰਜਵਾ ਹੱਬੇ ਟੋਲ ਸੁਹਾਵਣੇ ਹੋ ਬੈਠਾ ਅੰਗਣ ਮੱਲ ਪਹੀ ਨਾ ਮੰਜਾ ਬਿਰਥੜਾ ਜੇਕਰ ਜੋ ਕਰੇ ਆਵੈ ਚੱਲ ਮਹੱਲਾ ਪੰਜਵਾ ਸੇਜ ਵਿਛਾਈ ਕੰਤ ਕੂਕੀ ਆ ਹਬ ਸੀਗਾਰ ਇਤੀ ਮਾਂਜਨਾ ਸਮਾਵਹੀ ਜੇ ਗਲ ਪੈਰਾਂ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵਹੀ ਹੀ ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਧ ਸਮਾਵੇ ਹੀ ਤੇਰਾ ਰੂਪ ਨਾ ਜਾਈ ਲਿਖਿਆ ਕਿਉਂ ਤੂੰ ਜੈ ਤੇ ਆਵਈ ਤੂੰ ਸਭ ਮੈਂ ਵਰਤੈ ਆਪ ਕੁਦਰਤ ਦੇਖਾਵਈ ਤੇਰੀ ਭਗਤ ਪਰੇ ਭੰਡਾਰ ਤੋਠ ਨਾ ਆਵਈ ਇਹ ਰਤਨ ਜਵੇ ਹਰ ਲਾਲ ਕੀ ਮਨਾ ਪਾਵਹੀ ਜਿਸ ਹੋਵਹਿ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਭਹੀ ਤਿਸ ਕਦੇ ਨਾ ਆਵੈ ਤੋਟ ਜੋ ਹਰ ਗੁਣ ਗਾਵਹੀ ਡੱਖਣੇ ਮਹੱਲਾ ਪੰਜਵਾਂ ਜਾਮੋ ਪੱਸੀ ਹੱਠ ਮੈਂ ਪਿਰੀ ਮਹਿੰਜੈ ਨਾਲ ਹੱਬੇ ਡੁਖੋ ਲਾਹਿਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵੈ ਦਰਖੜਾ ਪਿਰੀਏ ਤੂੰ ਜਾਣ ਮਹਿੰਜਾ ਸਾਓ ਜੋਈ ਸਾਈ ਮੋਖੜਾ ਮਹੱਲਾ ਪੰਜਵਾਂ ਕਿਆ ਗਾਲ ਆਇਓ ਪੂਛ ਪਰਵੇਲ ਨਾ ਜੋ ਹੋਏ ਕੰਤ ਤੂੰ ਨਾਨਕ ਫੁੱਲਾਂ ਸੰਦੀ ਵਾੜ ਖੜਿਆ ਹਬ ਸੰਸਾਰ ਜਿਉਂ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਮੈ ਵਰਤੰਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜੰਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਦੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰੇ ਹੋ ਆਪੇ ਖੇਲੰਤਾ ਇਹੋ ਆਵਾਗਮਨ ਰਚਾਇਓ ਕਰ ਚੋਜ ਦੇ ਖੰਤਾ ਤਿਸ ਬਾਹੁੜ ਗਰਭ ਨਾ ਪਾਵਹੀ ਜਿਸ ਦੇ ਵੈ ਗੁਰਮੰਤਾ ਜਿਉ ਆਪ ਚਲਾਵੈ ਤਿਉ ਚੱਲਦੇ ਕਿਸ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾ ਕੁਰੀਏ ਕੁਰੀਏ ਵੈਦਿਆ ਤਲਗਾੜਾ ਮਹਿਰੇਰਾ ਵੇਖੇ ਛਿੱਟੜ ਥੀਮ ਦੋ ਜਾਮਖ ਸਿੰਧੋ ਪੇਰ ਮਹੱਲਾ ਪੰਜਵਾਂ ਸਾਜਾਣਾ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਅਤਸੜੀ ਮੰਜ ਨੈਣੂ ਬਿਆ ਢੱਲ ਪੱਬਣ ਜਿਉ ਜੁੰਮਿਓ ਮਹੱਲਾ ਪੰਜਵਾ ਪੋਰੇ ਪੋਰੇ ਰੂਹੜੇ ਸੇਵੇਂਦੇ ਅਲਕ ਮੁੱਦਤ ਪਈ ਚਿਰਾਣੀਆਂ ਫਿਰ ਕੱਢੂ ਆਵੈ ਰੁੱਤ ਪੌੜੀ ਤੋਦ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜਾਹਰਾ ਤੂੰ ਸਭ ਘੱਟ ਭੋਗੈ ਭੋਗ ਤੂੰ ਸਭ ਘੱਟ ਭੋਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰ ਹਰਾ ਕਿਆ ਆਰਾਧੇ ਜਿਹਵਾ ਇੱਕ ਧੂਬ ਨਾ ਸੀ ਅਪਰ ਪਰਾ ਜਿਸ ਮਿਲ ਹੈ ਸਤਿਗੁਰ ਆਪ ਤਿਸਕੇ ਸਭ ਕੁੱਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਡੱਖਣੇ ਮਹੱਲਾ ਪੰਜਵਾ ਗਹਿਡ ਰਾਤਰਿਨ ਛਾਇਆ ਗਾਫੜ ਜਲਿਓ ਪਾਹੇ ਜਿਨਾ ਭਾਗ ਮਥਾੜ ਤੈਨੂੰ ਉਸਤਾਦ ਪਨਾਹੇ ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਚਾਕ ਦਰੂਦ ਮਹੱਲਾ ਪੰਜਵਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ ਜਿਨੀ ਗੁਰੂ ਮਨਾਇਆ ਰਜ ਰਜ ਸਈ ਖਾਹੇ ਪੌੜੀ ਤੁਦ ਜਗ ਮੈਂ ਖੇਲ ਰਚਾਈ ਰਚਾਇਆ ਵਿੱਚ ਹਉਮੈ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਬੁਰੇ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੁਭਾਈਆਂ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਹੈ ਪਰਮਾਈਆ ਹੱਠਾ ਦੋ ਮੈਂ ਕੀਤੇ ਹੋ ਸਿਵ ਸਕਤ ਵਰਤਾਈਆ ਸਿਵ ਅੱਗੇ ਸਕਤੀ ਹਾਰਿਆ ਇਹ ਵੈ ਹਰ ਭਾਈਆ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਹਿ ਸਮਾਈਆ ਡੱਖਣੇ ਮਹੱਲਾ ਪੰਜਵਾਂ ਆ ਗਾਹਾਂ ਕੂਤਰਾਂਗ ਪਿੱਛਾ ਫਿਰ ਨਾ ਮੋਹੜਾ ਨਾਨਕ ਸਿੱਜ ਇਵੇ ਹਾਵਾਰ ਬੋਹੜ ਨਾ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਆ ਹੱਬ ਕਹੀ ਦਾ ਮਿੱਤ ਹੱਬੇ ਜਾਣ ਨੇ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੈ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਿਰੀਏ ਨਾਨਕ ਜੀ ਤੂੰ ਉਠਿਆ ਪੌੜੀ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਬਈ ਖਾਏ ਖਰਚ ਰਹਿੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਾ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਪਾਬੰਦਾ ਡੱਖਣੇ ਮਹੱਲਾ ਪੰਜਵਾ ਡੇਖਣ ਕੂ ਮੁਸਤਾਕ ਮੁੱਖ ਕਜਿਹਾ ਤੌਤਣੀ ਫਿਰਦਾ ਕਿਤੈ ਹਾਲ ਜਾਂ ਡਿੱਠਮਤਾਵਾਂ ਨੂੰ ਧਰਾਪਿਆ ਮਹੱਲਾ ਪੰਜਵਾ ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਤਣੀ ਜਾਣੇ ਲੱਖ ਪਵੇ ਪਿਰੀ ਡਿਖੰਦੋ ਤਾਂ ਜੀਵ ਸਾਂ ਮਹੱਲਾ ਪੰਜਵਾ ਟਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸਹੀ ਰਹੇ ਅਮਾਣ ਜਿਨ੍ਹਾਂ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ ਜਿਨ ਜਨ ਗੁਰਮੁਖ ਪੁੱਜਿਆ ਸੋਚਾਂ ਕੁੰਡੀ ਜਾਪੈ ਜੋ ਨਰ ਉਸ ਕੀ ਸ਼ਰਣੀ ਪਰੈ ਤਿਸ ਕੰਬੈ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਾ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣਾ ਆਪੈ ਐਸੀ ਸੋਭਾ ਜਨੈ ਕੀ ਜੇ ਵਡਾ ਹਰ ਪ੍ਰਤਾਪ ਹੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਡੱਖਣੇ ਮਹੱਲਾ ਪੰਜਵਾਂ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ। ਮਹੱਲਾ ਪੰਜਵਾਂ, ਗਿੱਲੀ ਗਿੱਲੀ ਰੋਡੜੀ ਪਾਉਂਦੀ ਪਪਵੇ ਆਏ, ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ। ਮਹੱਲਾ ਪੰਜਵਾਂ, ਡਿੱਠਾ ਹੱਬ ਮੰਜਾ ਹੈ ਖਾਲੀ ਕੋਈ ਨਾ ਜਾਣੀ ਹੈ, ਤੈ ਸਖੀ ਭਾਗ ਮਥਾ ਹੈ। ਜਿਨ ਮੇਰਾ ਸੱਜਣ ਰਾਵੇ ਆ ਪੌੜੀ, ਹੁਣ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ, ਪ੍ਰਭ ਮੇਰਾ ਥਿਰਥਾਵਰੀ ਹੋਰ ਆਵੈ ਜਾਵੈ। ਸੋ ਮੰਗਾ ਦਾਨ ਗੁਸਈਆ ਜਿੱਤ ਭੁੱਖ ਲਹਿ ਜਾਵੈ, ਪ੍ਰਭ ਜੀਓ ਦੇਵ ਹੋ ਦਰਸ਼ਨ ਆਪਣਾ ਜਿੱਤ ਢਾਡੀ ਤ੍ਰਿਪਤਾਵੈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੈ। ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੈ, ਹੋ ਨਿਰਗੁਣ ਢਾਡੀ ਬਖਸ਼ਿਓ ਨਾ। ਪ੍ਰਭ ਪੁਰਖ ਵੇਦਾਵੈ ਦੱਖਣੇ ਮਹਿਲਾ ਪੰਜਵਾਂ, ਜਾਂ ਛੁੱਟੇ ਤਾਂ ਖਾਕ ਤੂੰ ਸੁੰਜੀ ਕੰਤ ਨਾ ਜਾਣਹੀ, ਦੁਰਜਨ ਸੇ ਤੀਨੇ ਹੋ ਤੂੰ ਕਹਿ ਗੁਣ ਹਰ ਰੰਗ ਮਾਣਹੀ। ਮਹਿਲਾ ਪੰਜਵਾਂ, ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦਾ, ਤਿਸ ਸਿਉਂ ਕਿਉਂ ਮਨ ਰੂਸੀ ਹੈ ਜਿਸ ਹੈ ਹਮਾਰੀ ਚਿੰਦ। ਮਹਿਲਾ ਪੰਜਵਾਂ, ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ, ਨਾਨਕ ਬਿਨ ਨਾ ਵੈ ਆਲੂ ਦਿਆ ਜਿੱਤੀ ਹੋਰ ਖਿਆਲ ਪਵੜੀ। ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ, ਜਿੰਨੀ ਠੱਗੀ ਜੱਗ ਠੱਗਿਆ ਸੇ ਤੁਧ ਮਾਰ ਨਿਵਾੜਾ। ਗੁਰ ਭੌਜਲ ਪਾਰ ਲੰਘਾਇਆ ਜਿੱਤਾ ਪਾਵੜਾ, ਗੁਰਮਤੀ ਸਭ ਰਸ ਭੋਗਦਾ ਵੱਡਾ ਆ ਖਾੜਾ। ਸਭ ਇੰਦਰੀਆਂ ਬਸ ਕਰ ਦਿੱਤੀ ਓ ਸਤਵੰਤਾ ਸਾੜਾ, ਜਿੱਤ ਲਾਈਆਂ ਤਿੱਤੈ ਲੱਗਦੀਆਂ ਨਹਿ ਖਿੰਜੋ ਤਾੜਾ, ਜੋ ਇੱਛੀ ਸੋਫਲ ਪਾਇੰਦਾ ਗੁਰ ਅੰਦਰ ਵਾੜਾ। ਗੁਰ ਨਾਨਕ ਤੁੱਠਾ ਪਾਏ ਰੋ ਹਰ ਵਸਦਾ ਨੇੜਾ, ਡੱਖਣੇ ਮਹੱਲਾ ਪੰਜਵਾਂ, ਜਾਮੂ ਆਵੈ ਚਿਤ ਤੂੰ ਤਾਂ ਹੱਬੇ ਸੁਖ ਲਹਾਓ, ਨਾਨਕ ਮਨ ਹੀ ਮੰਜਰ ਗਾਵਲਾ ਪ੍ਰੀਚ ਤਹਿੰਜਾ ਨਾਓ। ਮਹੱਲਾ ਪੰਜਵਾਂ, ਕੱਪੜ ਭੋਗ ਬੇਕਾਰ ਇਹ ਹੱਬੇ ਹੀ ਸ਼ਾਰ, ਖਾ ਕੁਲੜੇ ਦਾ ਤਨ ਖੇ ਜੋ ਰਤੇ ਦੀਦਾਰ। ਮਹੱਲਾ ਪੰਜਵਾਂ, ਕਿਆ ਤੱਕ ਹੈ ਵਿਆਪਾਸ ਕਰ ਹੀ ਅੜੇ ਹਿੱਕ ਆਧਾਰ, ਥੀਓ ਸੰਤਨ ਕੀ ਰਹਿਣ ਜਿਤ ਲੱਭੀ ਸੁਖ ਦਾ ਤਾਰ। ਪੌੜੀ ਵਿਣ ਕਰਮਾ ਹਰ ਜੀਓ ਨਾ ਪਾਈ ਹੈ, ਬਿਨ ਸਤਿਗੁਰ ਮਨੁਆ ਨਾ ਲੱਗਾ। ਧਰਮ ਤੀਰਾ ਕਲੇ ਅੰਦਰ ਇਹੋ ਪਾਪੀ ਮੂਲਨ ਤੱਗਾ, ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੁਹਤ ਨਾ ਲੱਗਾ। ਚਾਰੇ ਜੁਗ ਮੈਂ ਸੋਧਿਆ ਬਿਨ ਸੰਗਤ ਅਹੰਕਾਰ ਨਾ ਪੱਗੈ, ਹੁਣ ਮੈਂ ਮੂਲ ਨਾ ਛੁੱਟਈ ਬਿਨ ਸਾਧੂ ਸਤ ਸੰਗੈ, ਤਿਚਰ ਥਾਂ ਨਾ ਪਾਵਈ ਜਿਚਰ ਸਾਹਿਬ ਸੁਮਨ ਭੰਗੈ, ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਪੱਗੈ, ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਣੀ ਲੱਗੈ। ਡੱਖਣੇ ਮਹੱਲਾ ਪੰਜਵਾਂ, ਲੋੜੀ ਦੋਹਾਂ ਬਜਾਏ ਸੋ ਮੀਰਾ ਮੀਰਾ ਨਸੇਰ, ਹੱਠ ਮੰਜਾਹੂ ਸੋਧਣੀ ਚੌਂਦੋ ਮੁਖ ਅਲਾਏ। ਮਹੱਲਾ ਪੰਜਵਾਂ, ਮਾਣਕੂ ਮੋਹੇ ਮਾਓ ਡਿੰਨਾ ਧਣੀਆਂ ਪਾਹੇ, ਹਿਓ ਮਹਿੰਜਾ ਠੰਡੜਾ ਮੁਖੋਂ ਸੱਚ ਲਾਏ। ਮਹੱਲਾ ਪੰਜਵਾਂ, ਮੂੰਹ ਥਿਆਉ ਸੇਜਾ ਨੈਣਾ ਪਿਰੀ ਵਿਛਾਵਣਾ, ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ। ਪੌੜੀ ਮੰਨ ਲੋ ਚੈ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈ ਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈ ਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇ ਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਮਿਲਾਈਆ ਮਨ ਅਰਪ ਹੋ ਹੁਣ ਮੈਂ ਤਜ ਹੋ ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤਸੰਗ ਮਿਲਾਈਆ। ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ, ਤੁਧ ਜੇਵੜ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆਂ। ਡੱਖਣੇ ਮਹੱਲਾ ਪੰਜਵਾਂ, ਮੂੰਹ ਥਿਆਉ ਤਖਤ ਪਿਰੀ ਮਹਿੰਜੇ ਪਾਤਸ਼ਾਹ, ਪਾਮ ਮਿਲਾਵੇ ਕੋਲ ਕਵਲ ਜਿਵੇ ਬਿਗ ਸਮਦੋ। ਮਹੱਲਾ ਪੰਜਵਾਂ, ਪਿਰੀਆ ਸੰਦੜੀ ਭੁੱਖਾ ਮੂਲਾ ਬਣਥੀ ਬਿਥਰਾ, ਹਾਂ ਜਾਣ ਮਿਠਾਈ ਇੱਕ ਬੇਈ ਪੀੜੇ ਨਾ ਹੁਟੈ। ਮਹੱਲਾ ਪੰਜਵਾਂ, ਠੱਗਾ ਨੀ ਹੋ ਮਤਰੋੜ ਜਾਣ ਗੰਦਰਬਾ ਨਗਰੀ, ਸੁਖ ਘਟਾਉ ਡੋਏ ਇਸ ਪੰਧਾ ਨੂੰ ਕਰਕਣੇ। ਪੌੜੀ ਅਕਾਲ ਕਲਾ ਨਹਿ ਪਾਈ ਐ ਪ੍ਰਭਲਾ ਖਲੇ ਖੰ, ਖੱਟ ਦਰਸ਼ਨ ਪ੍ਰਮ ਤੇ ਫਿਰ ਹੈ ਨਹਿ ਮਿਲੀ ਐ ਭੇਖੰ, ਵਰਤ ਕਰ ਹੈ ਚੰਦਰਾਇਣਾ ਸੇ ਕਿਤੇ ਨਾ ਲੇਖੰ, ਬੇਦ ਪੜ ਹੈ ਸੰਪੂਰਨਾ ਤਤ ਸਾਰ ਨਾ ਪੇਖੰ, ਤਿਲਕ ਕੱਢ ਹੈ ਇਸ਼ਨਾਨ ਕਰ ਅੰਤਰ ਕਾਲੇ ਖੰ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ, ਭੁੱਲਾ ਮਾਰਗ ਸੋਪ ਵੈ ਜੇਸਾ ਧੁਰ ਮਸਤਕ ਲੇਖੰ। ਤਿੰਨ ਜਨਮ ਸਵਾਰਿਆ ਆਪਣਾ ਜੇ ਨਾ ਗੁਰ ਅੱਖੀ ਦੇਖ। ਡੱਖਣੇ ਮਹੱਲਾ ਪੰਜਵਾਂ, ਸੋ ਨਿਬਾਹੂ ਗੱਡ ਜੋ ਚਲਾਉ ਨਾ ਥੀਐ ਕਰ ਕੁੜਾ ਵੀ ਛੱਡ ਸੰਮਲ ਚ ਸੱਚ ਥਣੀ ਮਹੱਲਾ ਪੰਜਵਾਂ ਹੱਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸਹਾਵੇ ਨਾਮ ਚਾਓ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀ ਐ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਵੇਖ ਨਾ ਪਾਈ ਐ ਪ੍ਰਭ ਅੰਤਰ ਜਾਮੀ ਇੱਕ ਸਹਰ ਜਿਉ ਬਾਹਰੀ ਸਬਰੇ ਨਿਕਾਮੀ ਮਨ ਰਤਾ ਕੋ ਟੰਬ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮੈਂ ਕਿਆ ਗਰਭੈ ਦਾਮੀ ਚਲਦਿਆਂ ਨਾਲ ਨਾ ਚੱਲੇ ਖਿਨ ਜਾਏ ਬਿਲਾਮੀ ਵਿਚਰਦੇ ਫਿਰੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੋਮੀ ਜੋ ਜਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਖਣੇ ਮਹੱਲਾ ਪੰਜਵਾਂ ਮੁਖੋਂ ਅਲਾਏ ਹੱਬ ਮਰਨ ਪਛਾਣਨ ਦੋ ਕੋਏ ਨਾਨਕ ਤਿਨਾ ਖਾਕ ਜਿਨਾ ਜਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣ ਵਸੰਦੋ ਮੰਜ ਪਛਾਣੂ ਕੋ ਹੇਕੜੋ ਤੈ ਤਨ ਪੜਦਾ ਨਾਹੀ ਨਿਆ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਢਕ ਆ ਪਾਵਤ ਬੰਦੋ ਪੀਵਸਾ ਮੂੰ ਤਨ ਪ੍ਰੇਮ ਥਾ ਪਸਣ ਕੁਸਾ ਚਾਤਣੀ ਪੌੜੀ ਨਿਰਪਉ ਨਾ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਪਵਾਈਐ ਬਹੁ ਜੋਨੀ ਨੱਚਾ ਬਚਰ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋ ਥੋਥਾ ਕੂੜਿਆਰ ਕੂੜੀ ਸਭ ਕੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ ਮਾਰਿਆ ਸੱਚਾ ਪਾਤਸ਼ਾਹ ਵੇਖ ਧੁਰ ਕਰ ਮੱਚਾ ਜਮਦੂਤੀ ਹੈ ਹੇਰਿਆ ਦੁਖੀ ਮੈਂ ਪੱਚਾ ਹੋਤ ਭਵਸ ਧਰਮ ਕਾ ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪਰ ਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇ ਅੰਧਾਰੀ ਅੰਧ ਸੁੰਜੀ ਨਾਮ ਵੀ ਹੋਣੀ ਆ ਨਾਨਕ ਸਫਲ ਜਨਮ ਜੈ ਘੱਟ ਬੁੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਮੁੱਜੈ ਮੂਕਣੀ ਨਾਨਕ ਸੇ ਅਖੜੀਆਂ ਬੇਅੰਨ ਜਿਨੀ ਡਸੰਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਉਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਉਨ ਛੱਡੇ ਲਾਲਚ ਦੁਨੀ ਕੇ ਅੰਤਰਲੇ ਵਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਖਾਈ ਹਰ ਸਖਾ ਸਹਾਈ ਉਨ ਵੈਰੀ ਮਿੱਤਰ ਸਭ ਸਮ ਕੀਤੇ ਆ ਸਭ ਨਾਲ ਸੁਭਾਈ ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਐ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁੱਖ ਅਨੂਪ ਅੱਠੇ ਪਹਿਰ ਨਿਹਾਲ ਸਾਂ ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਐ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁੱਖ ਅਲਾਵਣ ਥੁਥਰਾ ਮਨ ਮੰਜਾਹੂ ਲੱਖ ਤੁਦੋਂ ਦੂਰ ਨਾ ਸੋਪਰੀ ਪੌੜੀ ਤਰਦਾ ਕਾਸ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸ਼ਾਹ ਮੁਰਾਬ ਖਾਨ ਟਾਹ ਡੇਰੇ ਜਾਸੀ ਰੰਗ ਤੁੰਗ ਗਰੀਬ ਮਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਇਕਾ ਸੱਬੇ ਉੱਠ ਜਾਸੀ ਪੀਰ ਪੈਕਾਂਬਰ ਔਲੀਏ ਕੋਥਰ ਨਾ ਰਹਾ ਸੀ ਰੋਜਾ ਬਾਗ ਨੇ ਵਾਜਕ ਦੇ ਬਿਨ ਬੁੱਝੇ ਸਭ ਜਾਸੀ ਲੱਖ ਚੌਰਾਸੀ ਮੇਦਨੀ ਸਭ ਆਵੈ ਜਾਸੀ ਨੇ ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਬਿਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ ਹਿੱਕ ਸਬਾਜ ਨਾ ਕੋਏ ਆਓ ਸੱਜਣ ਤੋਂ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ ਆਸਾਂ ਬਾਹਰਾ ਮੂੰ ਮਨ ਵੱਡੀ ਆਸ ਆਸ ਨਰਾਸਾ ਹਿੱਕ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਡੁੱਖ ਵਿਣ ਡਿੱਠੇ ਮਰਿਓ ਦਾ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਪੌੜੀ ਤਟ ਤੀਰਥ ਦੇਵ ਦੇ ਬਾਲਿਆ ਕੇਦਾਰ ਮਥਰਾ ਕਾਸੀ ਕੋਟ ਤਿਸਾ ਦੇਵਤਾ ਸਣ ਇੰਦਰ ਹੈ ਜਾਸੀ ਸਿਮਰ ਸਾਸਤ ਵੇਦ ਚਾਰ ਖੜ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਪੀ ਜਾਸੀ ਜਤੀ ਸਤੀ ਸੁਨਿਆਸਿਆਂ ਸਭ ਕਾਲੈ ਵਾਸੀ ਮੁਨ ਜੋਗੀ ਤੇ ਗੰਬਰ ਆਸਮੈਂ ਜੜ ਜਾਸੀ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹਾਸੀ ਸਲੋਕ ਡੱਖਣੇ ਮਹੱਲਾ ਪੰਜਵਾਂ ਸਹਿ ਨੰਗ ਨਾ ਨੰਗ ਭੁੱਖੇ ਲੱਖ ਨਾ ਭੁੱਖਿਆ ਅਣਡੁੱਖੇ ਕੋੜ ਨਾ ਡੁੱਖ ਨਾਨਕ ਪਿਰੀ ਪਿਖੰਦੋ ਸੁਭ ਦੇਸ਼ਟਾ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸੁਭਾਈ ਕੋਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੁਣਿਆ ਮਹੱਲਾ ਪੰਜਵਾਂ ਹਿੱਕ ਸਕੂਤੋਂ ਆਹੇ ਪਛਾਣੂ ਪੀ ਹਿੱਕ ਕਾਰਿਓ ਨਾਨਕ ਆਸੜੀ ਨਿਵਾਹੇ ਮਾਨਕ ਪ੍ਰਥਾਈ ਲਜੀਵ ਦੋ ਪੌੜੀ ਨਿਹ ਚਲੇਕ ਨਰਾਇਣੋ ਹਰ ਗਮਗਾਦਾ ਨਿਹ ਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹ ਚਲ ਕੀਰਤਨ ਗੁਣ ਗੋਬਿੰਦ ਗੁਰੂ ਮੁਖਾ ਬਾਦਾ ਸੱਚ ਧਰਮ ਤਪ ਨਿਹ ਚਲੋ ਦੇ ਨਰੈ ਨਰਾਦਾ ਦਇਆ ਧਰਮ ਤਪ ਨਿਹ ਚਲੋ ਜਿਸ ਕਰਮ ਲਿਖਾਦਾ ਨਿਹ ਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਹ ਚਲ ਸੰਗਤ ਸਾਧ ਜਨਮ ਚਲ ਨਿਹ ਚਲ ਗੁਰ ਸਾਦਾ ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਆਰਾਦਾ ਸਲੋਕ ਡੱਖਣੇ ਮਹੱਲਾ ਪੰਜਵਾਂ ਜੋੜ ਬੰਦੋ ਆਪ ਸੋ ਤਰਾਏ ਖਿੰਨ ਕੇ ਤਾਰਿੰਦੜੋ ਪੀਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾਂ ਜਿੱਥੈ ਕੋਇ ਕਥਨ ਨਾਉ ਸੁਣਨ ਦੋ ਮਾਂ ਪਿਰੀ ਮੂੰਹ ਜਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀ ਓਸ ਮਹੱਲਾ ਪੰਜਵਾਂ मेरी मेरी क्या कर हैं पुत्र कलत्र स्नेहे नानक नाम भी हुणिया ने मोणी आंदी दे पौड़ी नैनी देखो गुरदर्शनो गुरचरणी मथा पैरी मार्ग गुर चलदा पखा फेरी हथा अकाल मूर्त दत्याए दा दिन रैन जपंथा मैं छड़िया सगल पायनो परवासै गुर समर्था गुर बख्शिया नाम निधान सबो दुख लथा भोगो पुंचो पाई ओ पल्ले नाम गथा नाम दान इशनान दृढ़ सदा करो गुर कथा सहज पया पर पाया जमका पो लथा सलोक डखने महला पंजवा लगड़िया पिरियन पेखंदिया ना तिपिया हब मजाहू सोतनी ब्याह ना डिठो कोई महला पंजवा कथड़िया संता ते सुखाऊ पंदिया नानक लदड़िया तिना जिना भाग मथा हड़ै महला पंजवा डूंगर जला थला पूंबना फल कंदरा पाताला आकाश पूरन हबकटा नानक पेख जियो एक तसूत परोतिया पौड़ी हर जी माता हर जी पिता हर जियो प्रत पालक हर जी मेरी सार करे हम हर के बालक सहजे सहज खिलाएंदा नहीं करदा आलक औगुण को ना चितारदा गल सेती लायक मोहे मंगा सोई देवदा हर पिता सुखदायक ज्ञान रास नाम तन सौंप्यों इस सौदे लायक सांझी गुर नाल बहालिया सर्ब सुख पायक मैं नालों कदे ना बिछड़ा हर पिता सबना गल्ला लायक सलोक डखने महला पंजवा नानक कचड़िया सो तोड़ टूंड सजन संत पक्या ओए जीवन दे बिछड़ा ओए मोयन जाही छोड़ महला पंजवा नानक बिजलियां चमकान कोरन कटा अतकालियां बरसन बेग पार नानक संगम पिरी सोहन।

ਕਰਨਾ ਬੋਹਿਤ ਨਾਨਕ ਦਿਓ ਗੋਰਾ ਜਿਸ ਹਰ ਚੜਾਏ ਤਿਸ ਭਾਉ ਜਲ ਧਰਨਾ। ਸਲੋਕ ਮਹੱਲਾ ਪੰਜਵਾਂ। ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਕੀ ਰੇਣਕਾ ਤਾਉ ਆਓ ਹਮਾਰਾ ਪਾਸ। ਮਹੱਲਾ ਪੰਜਵਾਂ। ਮੂਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਨ ਜਿਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ। ਮਹੱਲਾ ਪੰਜਵਾਂ। ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ ਭੁੱਖ ਦਿਖ ਤਿਸ ਨਾ ਵਿਆਪਈ ਜਮ ਨਹੀਂ ਆਵੈ ਨੀਰ। ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸ਼ਾਹ ਅਡੋਲੈ ਸਤ ਸਾਧਕ ਗਿਆਨੀ ਧਿਆਨੀਆਂ। ਕੌਣ ਤੁਧਨੂੰ ਤੋਲੈ ਭੰਨਣ ਘੜਨ ਸਮਰੱਥ ਹੈ ਉਪਤ ਸਭ ਪਰਲੈ ਕਰਨ ਕਾਰਨ ਸਮਰੱਥ ਹੈ ਕੜ ਕੜ ਸਭ ਬੋਲੈ ਰਿਚਕ ਸਵਾਹੇ ਸਭ ਸਹਿ ਕਿਆ ਮਾਨਸ ਡੋਲੈ। ਗਹਿਰ ਗੰਭੀਰ ਥਾਹੋ ਤੂੰ ਗਿਆਨ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਧੁਰ ਮੌਲੈ ਤੁਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ। ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡੀਆ ਕਵਨ ਕੁਮਤ ਤੁਮ ਲਾਗੇ ਬੁੱਢੋ ਗਏ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਭਾਗੇ ਰਹਾਓ ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਜੰਦਨ ਜਸ ਪਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ ਜੀਵ ਦਸੋ ਧਰਮ ਕਰ ਥਾਪੋ ਧਰਮ ਕਹੋ ਕਦ ਕਹੋ ਕਦ ਭਾਈ ਆਪ ਸਗੋ ਮਨਵੁਰ ਕਰ ਥਾਪੋ ਕਾ ਕੋ ਕਹੋ ਕਸਾਈ ਮਨ ਕੇ ਅੰਦੇ ਆਪਨ ਬੂਝੋ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਵੇਚੋ ਜਨਮ ਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤਾ ਸੁੱਕੋ ਪੁੱਛੋ ਜਾਈ ਕਹਿ ਕਬੀਰ ਰਮੈ ਰਮ ਛੁੱਟੋ ਨਾਹੀਂ ਤਾਂ ਬੁੱਢੇ ਭਾਈ ਬਨ ਹੈ ਬਸੇ ਕਿਉਂ ਪਾਈ ਹੈ ਜਾ ਲੋ ਮਨੋ ਹੁਣ ਤਜੈ ਬੇਕਾਰ ਜਿਹ ਕਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਬੋ ਆਤਮੈ ਰਾਮਾ ਰਹਾਓ ਜਟਾ ਭਸਮ ਲੇਪਨ ਕੀਆ ਕਹਾਂ ਗੁਫਾ ਮੈਂ ਬਾਸ ਮਨ ਜੀਤੇ ਜਗ ਜੀਤਿਆ ਜਾਂਦੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਹੇ ਬਿਡਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪ੍ਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦੀਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਾਨ ਕਤੂ ਨਾ ਜਾਏ ਰਿਧ ਸਿੱਧ ਜਾ ਕਹੋ ਫੁਰੀ ਤਬ ਕਹੂੰ ਸਿਉਂ ਕਿਆ ਕਾਜ ਤੇਰੇ ਕਹਿਣੇ ਕੀ ਗਤ ਕਿਆ ਕਹੋ ਮੈਂ ਬੋਲਤ ਹੀ ਬੜ ਲਾਜ ਰਾਮ ਜਿਹੇ ਪਾਇਆ ਰਾਮ ਤੇ ਭਵੈ ਨਾ ਬਾਰੈ ਬਾਰ ਰਹਾਓ ਝੂਠਾ ਜਗ ਡਹਿਕਾ ਕਨਾ ਡਹਿਕੈ ਕਨਾ ਦਿੰਦੋਏ ਬਰਤਨ ਕੀ ਆਸ ਰਾਮ ਉਦਕ ਜੇ ਜਨ ਪਿਆ ਤੇ ਬਹੁਰ ਨਾ ਭਈ ਪਿਆਸ ਗੁਰ ਪ੍ਰਸਾਦ ਜੇ ਪੂਜਿਆ ਆਸਾ ਤੇ ਭਇਆ ਨਿਰਾਸ ਸਭ ਸਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਨਾਮ ਰਾਸ ਚਾਖਿਆ ਹਰ ਨਾਮਾ ਹਰ ਤਾਰ ਕਹੋ ਕਬੀਰ ਕੰਚਨ ਪਿਆ ਭਰਮ ਗਿਆ ਸਮੁੰਦਰ ਪਾਰ ਉਦਕ ਸਮੁੰਦਰ ਸਲਲ ਕੀ ਸਾਖਿਆ ਨਦੀ ਤਰੰਦ ਤਰੰਗ ਸਮਾ ਵੈਂਗੇ ਸੁਨੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੈਂਗੇ ਬਹੁਰ ਹਮ ਕਾਹੇ ਆਵੈਂਗੇ ਆਵਨ ਜਾਨਾ ਹੁਕਮ ਤੇ ਸਹਿਕਾ ਹੁਕਮੈ ਬੁੱਝ ਸਮਾ ਵੈਂਗੇ ਰਹਾਓ ਜਬ ਚੁੱਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾ ਵੈਂਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਤੇ ਆਵੈਂਗੇ ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵੈਂਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਈਨ ਤੋਂ ਗੁਰ ਕੈ ਸ਼ਬਦ ਸਮਾ ਵੈਂਗੇ ਜੀਵਤ ਮਰਹੋ ਮਰਹੋ ਫੋਨ ਜੀ ਬਹੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਣ ਰਹਿਆ ਲਿਵ ਸੋਈ ਜਾਓ ਤੁਮ ਮੌਕਾ ਦੂਰ ਕਰਤ ਹੋ ਤੋ ਤੁਮ ਮੁਗਤ ਬਤਾਵੋ ਏਕ ਅਨੇਕ ਹੋਏ ਸਗਲ ਮੈਂ ਅਬ ਕੈਸੇ ਪਰਮਾਵੋ ਰਾਮ ਮੋਹੇ ਤਾਰ ਕਹਾਂ ਲੈ ਜਾਈ ਹੈ ਸੋ ਦੋ ਮੁਗਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਹੇ ਪਾਈ ਹੈ ਰਹਾਓ ਤਾਰਨ ਤਨ ਤਵੈ ਲਗ ਕਹੀ ਹੈ ਜਬ ਲਗ ਤਤ ਨਾ ਜਾਣਿਆ ਅਬ ਤਉ ਭਏ ਅਬ ਤਉ ਬਿਮਲ ਭਏ ਘੱਟ ਹੀ ਮੈਂ ਕਹਿ ਕਬੀਰ ਮਨ ਮੰਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਨ ਕਾਹੇ ਕੀ ਜਿਤ ਹੈ ਮਨ ਭਾਵਨ ਜਮ ਜਬ ਜਮ ਆਏ ਕੇਸ ਤੇ ਪਕੜੈ ਤੈ ਹਰ ਕੋ ਨਾਮ ਛਡਾਵਨ ਰਹਾਓ ਕਾਲ ਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਦਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਨ ਦੇਹੀ ਗਾਵਾਂ ਜੀਓ ਧਰਮ ਹੈ ਤੋ ਬਸ ਹੈ ਪੰਚ ਕਿਰਸਾਨਾ ਨੈਨੂ ਨਕਟੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋ ਇਹ ਗਾਉ ਘਰੀ ਘਰੀ ਕਾ ਲੇਖਾ ਮੰਗੈ ਕਾਇਥ ਚੇਤੂ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਚ ਕਿਰਸਾਨ ਵਾ ਭਾਗ ਗਏ ਲੈ ਬੰਦੇ ਓ ਜੀਓ ਦਰਬਾਰੀ ਕਹਿ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬਹੁਰ ਨਾ ਪਾਓ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨਪਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬਿਨ ਭੈ ਅਨਪਉ ਹੋਏ ਬਣਾ ਹੰਬੈ ਸ਼ੋ ਹਦੂਰ ਦੇਖੈ ਤਾਂ ਭਉ ਪਵੈ ਬੈਰਾਗੀ ਅੜੇ
ਹੁਕਮੈ ਬੂਝੈ ਤਾਂ ਨਿਰਪਉ ਹੋਏ ਬਣਾ ਹੰਬੈ ਹਰ ਪਾਖੰਡ ਨਾ ਕੀਜੇ ਈ ਬੈਰਾ ਗੇੜੇ ਪਾਖੰਡ ਰੱਤਾ ਸਭ ਲੋਕ ਬਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਟੇ ਈ ਬੈਰਾ ਗੇੜੇ ਮਮਤਾ ਜਾਲਿਆ ਸਭ ਮਮਤਾ ਜਾਲਿਆ ਪਿੰਡ ਬਣਾ ਹੰਬੈ।

ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮਿਰਤਕ ਹੋਏ ਬਣਾ ਹੰਬੈ ਸਤਿਗੁਰ ਬਿਨ ਬੈਰਾਗ ਨਾ ਹੋਵੇ ਬੈਰਾਗੀ ਅੜੇ ਜੇ ਲੋਚੈ ਸਭ ਕੋਏ ਬਣਾ ਹੰਬੈ ਕਰਮ ਹੋਵੈ ਸਤਿਗੁਰ ਮਿਲੈ ਬੈਰਾਗੀ ਅੜੇ ਸਹਿਜੇ ਪਾਵੈ ਸੋਏ ਬਣਾ ਹੰਬੈ ਕਹੋ ਕਬੀਰਕ ਬੇਨਤੀ ਬੈਰਾਗੀ ਅੜੇ ਮੋਹ ਕਉ ਭਾਉ ਜਲ ਤਾਰ ਪਾਰ ਉਤਾਰ ਬਣਾ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਪਾਵੈ ਰਹਾਓ ਹਸਤੀ ਦੇਖ ਭਰਮ ਤੇ ਪੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਬਿਦਰ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਦਨ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕਾ ਕਬੀਰ ਗਗਨ ਮਾਮਾ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤਾ ਪੁਰਜਾ ਪੁਰਜਾ ਕੱਟ ਮਰੈ ਕਬਹੂਨਾ ਛੱਡੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਰਾਮ ਦੇਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਮੁਕਤ ਚਾਰ ਐਸਦ ਮਿਲ ਕੈ ਦੂਲਾ ਪ੍ਰਭ ਕੀ ਸ਼ਰਨ ਪਰਿਓ ਮੁਕਤ ਪਇਓ ਚੌਹੂ ਜੁਗ ਜਾਣਿਓ ਜਸ ਕੀਰਤਨ ਜਸ ਕੀਰਤ ਮਾਥੈ ਛਤਰ ਧਰਿਓ ਰਾਜਾ ਰਾਮ ਜਪਤ ਕੋ ਕੋ ਨਾ ਧਰਿਓ ਗੁਰ ਉਪਦੇਸ ਸਾਧਕੀ ਸੰਗਤ ਭਗਤ ਭਗਤ ਤਾਕੋ ਨਾਮ ਪਰਿਓ ਰਹਾਓ ਸੰਖ ਚੱਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਹਰਿਓ ਅਮਰੀ ਕੋ ਦਿਓ ਭੈ ਪਦ ਰਾਜ ਭਵਿਖ ਨਦਕ ਕਰਿਓ ਨੌਨਦ ਠਾਕੁਰ ਦਈ ਸੁਦਾ ਮੈਂ ਧਰੂ ਅਟਲ ਅਜੂਨਾ ਟਰਿਓ ਭਗਤ ਹੇਰ ਮਾਰਿਓ ਹਰਨਾ ਭਗਤ ਹੇਤ ਮਾਰਿਓ ਹਰਨਾਕਸ਼ਰ ਨਰਸਿੰਘ ਹੋਏ ਨਰਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹੈ ਭਗਤ ਵਸ ਕੇਸਵ ਅਜ ਹੂੰ ਬਲਕੇ ਦੁਆਰ ਖਰੋ ਮਾਰੂ ਕਬੀਰ ਜੀਓ ਦੀਨ ਵਿਸਾਰਿਓ ਰੇ ਦਿਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂ ਅਜਿਓ ਸੋਇਓ ਮਨੁੱਖ ਜਨਮ ਹੈ ਹਾਰਿਓ ਰਹਾਓ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੈ ਝੂਠ ਸੁਕਰ ਸਵਾਨ ਸੁਕਰ ਬਾਇਸ ਜੇ ਵੈ ਭਟਕਤ ਚਾਲਿਓ ਊਠ ਆਪਸ ਕਹੋ ਦੀਰਘ ਕਰ ਜਾਨੈ ਔਰਗ ਕਉ ਲਗ ਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਨਹੀਂ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰ ਸਪਾਰਾ ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਾ ਤਕੀਆ ਬਲ ਬਲ ਤੋੜਿਆ ਚਲ ਚਲ ਥੱਪਿਆ ਕਾੜ ਕੜਿਆ ਤਹਾਂ ਪੋਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਓ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦਤ ਜੈ ਦਿਓ ਜੈ ਦੇਵ ਕੌ ਰਮਿਆ ਬ੍ਰਹਮ ਨਿਰਵਾਣ ਲਿਵਲੀਨ ਪਾਇਆ ਕਬੀਰ ਮਾਰੂ ਰਾਮ ਸਿਮਰਾ ਪਛਤਾਹੇਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕੱਲ ਉੱਠ ਜਾਹੇਗਾ ਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਪੁਲਾਹੇਗਾ ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗਲ ਜਾਹੇਗਾ ਜੋ ਜਮਾਏ ਕੇਸ ਗਹਿ ਪਟਕੇ ਤਾਂ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਰਹਾਓ ਜਾਂ ਕੀ ਜੋਤ ਜਗਤ ਕਉ ਲਾਗੈ ਤਾਂ ਪਰ ਤੁਸੀਂ ਟਰੈ ਨੀਚੈ ਊਚ ਕਰੈ ਮੇਰੇ ਗੋਬਿੰਦ ਕਾਹੂ ਤੇ ਨੈਣਰੈ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਦਨਾ ਵਨਿਤ ਕਰ ਦਲਤਾ ਕੈ ਹਰ ਹਰ ਹਰ ਨਾ ਜਪ ਸਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ ਨਾਨਾ ਖਿਆਨ ਪੁਰਾਨ ਬੇਦ ਬਿਦ ਚੌਥੀਸ ਅਛਰ ਮਾਹੀ ਬਿਆਸ ਵਿਚਾਰ ਰਹੇ ਪਰਮਾਰਥ ਰਾਮ ਨਾਮ ਸਰ ਰਾਮ ਨਾਮ ਸਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਪਾਗੀ ਤੁਖਾਰੀ ਛੰਤ ਮਹੱਲਾ ਪਹਿਲਾ ਬਾਰਾਂ ਮਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸੁਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾਂ ਪ੍ਰਿਆਬਾਜ ਦੋਹੇਲੀ ਕੋਈ ਨਾ ਬੇਲੀ ਗੁਰਮੁਖ ਅੰਮ੍ਰਿਤ ਪੀਵਾਂ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਤਨ ਤੂੰ ਸੁਣਿਆ ਤਮਰਾਮਾ ਬਾਬੀ ਹਾ ਪ੍ਰਿਓ
ਬੋਲੇ ਕੋਕਿਲ ਬਾਣੀਆਂ, ਸਾਤਨ ਸਭ ਰਸ ਚੋਲੇ ਅੰਕ ਸਮਾਣੀਆਂ, ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਣ ਨਾਰੇ, ਨਵ ਕਰ ਥਾਪ ਮਹਿਲ ਕਰ ਉੱਚੋ ਨਿਜ ਕਰ ਵਾਸ ਬੁਰਾਰੇ, ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗਰਾ ਵੈ ਨਾਨਕ ਪ੍ਰਿਉ ਪ੍ਰਿਉਚ ਵੈ ਬਿਬੀਹਾ, ਕੋਕਿਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਪਿੰਨੇ ਪ੍ਰੀਤਮੇ ਆਪਣੇ, ਮਨ ਤਨ ਰਵ ਤਰਵੰਨੇ ਘੜੀ ਨਾ ਬੀਸਰੈ, ਕਿਉਂ ਘੜੀ ਬਿਸਾਰੀ ਹਉ ਬਲਿਹਾਰੀ, ਹਉ ਜੀਵਾਂ ਗੁਣ ਗਾਏ, ਨਾ ਕੋਈ ਮੇਰਾ ਹਉ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸ਼ਬਦੀ ਮਨ ਤੀਰਾ, ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ, ਹਰ ਮੰਦਰ ਆਵੈ ਜਾਂ ਪ੍ਰਭ ਪਾਵੈ ਧਨ ਉਬੀ ਗੁਣ ਸਾਰੀ, ਘਰ ਘਰ ਕੰਤਰ ਵੈ ਸੁਹਾਗਣ ਹਉ ਕਿਉਂ ਕੰਤ ਵਿਸਾਰੀ, ਉਨਵ ਕਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ, ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ, ਚੇਤ ਬਸੰਤ ਪਲਾ ਪਵਰ ਸੁਹਾਵੜੇ, ਬਨ ਫੂਲੇ ਮਜਬਾਰ ਮੈਂ ਪਿਰ ਕਰ ਬਾਹੜਾ, ਪਿਰ ਕਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ, ਬਿਰਹ ਬਿਰੋਧ ਤਨ ਛੀਜੈ, ਕੋਕਿਲ ਅੰਬ ਸੁਹਾਵੀ ਬੋਲੈ ਕਿਉਂ ਦੁਖ ਅੰਕ ਸਹੀ ਜੈ, ਪਵਰ ਪਵੰਤਾ ਫੁੱਲੀ ਡਾਲੀ ਕਿਉਂ ਜੀਵਾ ਮਰਮਾਏ, ਨਾਨਕ ਜੇ ਸਹਿ ਸੁਖ ਪਾਵੈ ਜੇ ਹਰ ਕਰ ਹਰ ਵਾਰ ਘਰ ਤਨ ਪਾਏ, ਵੈ ਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਕਰ ਆਓ ਪਿਆਰੇ ਤੁੱਤਰ ਤਾਰੇ, ਤੁਧ ਬਿਨਾ ਅੱਡ ਨਾ ਬੋਲੋ ਕੀਮਤ ਕੌਣ ਕਰੇ, ਤੁਧ ਪਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਣਾ, ਅੰਤਰ ਮਾਨਾ ਹਰ ਕਾ ਮਹਿਲ ਪਛਾਨਾ, ਨਾਨਕ ਵੈ ਸਾਖੀ ਪ੍ਰਭਾ ਵੈ ਸੁਰਤ ਸ਼ਬਦ ਮਨ ਮਾਨਾ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਥਾਪੈ ਸਰ ਪਾਰ ਸਤਨ ਬਿਨੋ ਕਰੈ, ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ, ਸੱਚੈ ਮਹਿਲ ਰਹਿ ਬੈਰਾਗੀ ਆਵਣ ਦੇ ਤਾਵ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮੈਲੀ, ਨਾਨਕ ਜੇਠ ਜਾਣੈ ਤਿਸ ਜਿਸ ਤਿਸ ਜੈਸੀ ਕਰਮ ਮਿਲੈ ਗੁਣ ਗੈਲੀ, ਆਸਾਨ ਭਲਾ ਸੂਰਜ ਗਗਨ ਤਪੈ ਧਰਤੀ ਸੂ ਦੂਖ ਸਹੈ, ਸੋਖੈ ਅਗਨ ਬਖੈ ਅਗਨ ਰਸ ਸੋਖੈ ਪਰੀਆ ਤੋਖੈ ਪੀ ਸੋ ਕਿਰਤ ਨਾ ਹਾਰੇ, ਰਥ ਫਿਰੈ ਛਾਇਆ ਤਨ ਤਾ ਕੈ ਢੀਡ ਲਵੈ ਮੰਜ ਬਾਰੇ, ਅਵਗਣ ਬੰਦ ਚਲੀ ਦੁਖ ਆ ਗਿਆ ਸੁਖ ਤੇ ਸਾਹ ਸੰਭਾਲੇ, ਨਾਨਕ ਜਿਸ ਨੂੰ ਇਹੋ ਮੰਨਦੀ ਆ, ਮਰਨ ਜੀਵਨ ਪ੍ਰਭ ਨਾਲੇ, ਸਾਵਣ ਸਰਸਮਨਾ ਕਣਵਰ ਸਰ ਉਤੇ ਆਏ, ਮੈਂ ਮਨ ਤਨ ਸ਼ੋ ਪਾਵੈ ਪਿਰ ਪਰਦੇਸ ਦਾਏ, ਪਿਰ ਕਰ ਨਹੀਂ ਆਵੈ ਮਰੀਆ ਹਵੈ ਦਮਨ ਚਮਕ ਡਰਾਏ, ਸੇਜ ਕੇਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ, ਹਰ ਬਿਨ ਨੀਂਦ ਭੂਕੋ ਕੈਸੀ ਕੱਪੜ ਤਨ ਨਾ ਸੁਖਾਵੇ, ਨਾਨਕ ਸਾ ਸੋਹਾ ਗਿਣ ਕੰਤੀ ਪਿਰ ਕੈ ਅੰਕ ਸਮਾਵੇ, ਪਾਦੋਂ ਭਰਮ ਭੁੱਲੀ ਪਰ ਜੋਬਨ ਪਛਤਾਣੀ, ਜਲ ਥੱਲੀਰ ਪਰੇ ਬਰਸਰ ਉਤੇ ਰੰਗ ਮਾਣੀ, ਬਰਸੈ ਨੇ ਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵਾ ਬਵੀਹਾ, ਬੋਲੇ ਪੋਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਸਰਸੋ ਪਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚੱਲੋ ਗੁਰ ਆਪਣੇ ਜਹ ਪ੍ਰਭ ਤੈ ਹੀ ਜਾਈਐ, ਅਸਨ ਆਓ ਪਿਰਾ ਸਾਤਨ ਚੂਰ ਮੁਈ, ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਏ ਖੂਈ, ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਕੁੱਕਾ ਕਾਸੇ ਫੁੱਲੇ ਆਗੈ ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ ਦਹਿ ਦਰਿਆ ਦਹਿ ਦਿਸ ਸਾਖ ਹਰੀ ਹਰਿਆ, ਵਲ ਸਹਿਜ ਪਕੈ ਸੋ ਮਿੱਠਾ, ਨਾਨਕ ਉਸਨ ਮਿਲੋ ਪਿਆਰੇ ਸਤਿਗੁਰ ਭਏ ਬਸੀਠਾ, ਕਤਕ ਗਿਰਤ ਪਿਆ ਜੋ ਪ੍ਰਭ ਪਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸਤੇ ਲੋ ਧਨ ਫਿਰ ਮੇਲੋ, ਧਨ ਓ ਮਾ ਹੈ ਸਰਸੀ ਆਵ ਗੁਣ ਮਾਰੀ, ਮਰੈ ਨਸੀ ਜੈ ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੇ ਅਜੋਤ ਨਾੜੀ, ਆਸਾ ਨਾਨਕ ਮਿਲਹੋ ਕਪਟ ਦਰ ਖੋਲੋ, ਏਕ ਕੜੀ ਘਟ ਮਾਸਾ ਮੰਗਰ ਮਾਹੋ ਭਲਾ, ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹ ਚਲ ਪਾਵੇ, ਨਿਹ ਚੁਲ ਚਤੁਰ ਸਜਾਣ ਬੇਦਾ ਤਾ ਚੰਚਲ ਜਗ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਾਪਾਣੇ ਤਾ ਪਾਇਆ, ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਪਾਪ ਗੈ, ਨਾਨਕ ਸਾ ਤਨ ਨਾਹ ਪਿਆਰੀ ਆ ਭਗਤੀ ਪਿਰਿਆ ਗੈ, ਭੋਖ ਦੁਖਾਰ ਪੜੈ ਵਣਤਨ ਰਸ ਸੁਖੈ ਆਵਦ ਕੀ ਨਾਹੀ, ਮੰਤਨ ਵਸੈ ਮੁਖੇ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ, ਅੰਡ ਜੇ ਰਜ ਸੇਤ ਉਦਭੁਜ ਘੜ ਘੜ ਜੋ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ, ਮਾਘ ਪੁਨੀਤ ਪਈ ਤੀਰਥ ਅੰਤਰ ਜਾਣਿਆ
ਸਾਜਨ ਸਹਿਜ ਮਿਲੇ ਗੁਣ ਗਾਇ ਅੰਕ ਸਮਾਨਿਆਂ ਪ੍ਰੀਤਮ ਗੁਣ ਅੰਕੇ ਸੁਣ ਪ੍ਰਭੰਕੇ ਤੁਧ ਪਾਵਾਂ ਸਰਨਾਵਾਂ ਗੰਗ ਜਮੁੰਤੈ ਬੇੜੀ ਸੰਗਮ ਸਾਧ ਸਮੁੰਦ ਸਮਾਵਾਂ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾ ਰਸ ਹਰ ਜਪ ਅੜਸਠ ਤੀਰਥ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾ ਹਿਆ ਅਨ ਦੇਨ ਰਹਿਸ ਪਿਆ ਆਪ ਗਵਾਇਆ ਮਨ ਮੋਹ ਚੁਕਾਇਆ ਜੰਤ ਸਪਾਇਆ ਕਰ ਕਿਰਪਾ ਕਰਿਆ ਬਹੁਤੇ ਵੇਸ ਕਰੀ ਪਿਰ ਬਾਜੋ ਮਹਿਲੀ ਲਹਾਨਾ ਥਾ ਹਰ ਡੋਰ ਰਸ ਪਾਠ ਪਟੰਬਰ ਪਿਲੋੜੀ ਸਿਗਾਰੀ ਨਾਨਕ ਮੇਲ ਲਈ ਗੁਰ ਆਪਣੇ ਘਰ ਵਾਰ ਪਾਇਆ ਨਾਰੀ ਬੇਦਸ ਮਹਾਰ ਤੀਥੀ ਵਾਰ ਪਲੇ ਘੜੀ ਮੂਰਤ ਪਲ ਸੱਚ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣ ਜਿਨ ਸਿਗਾਰੀ ਤਸੈ ਪਿਆਰੀ ਮੇਲ ਪਿਆ ਰੰਗ ਮਾਣ ਘਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਪਾਗੋ ਨਾਨਕ ਹੈ ਨਸਰਾਵੈ ਪ੍ਰੀਤਮਾ ਹਾਰ ਵਾਰ ਥਿਰ ਸੁਹਾਗੋ ਤੁਖਾਰੀ ਮਹੱਲਾ ਪਹਿਲਾ ਪਹਿਲਾ ਪੈਰਾ ਨੈਣ ਸਲੁਨੜੀਏ ਰਹਿਣ ਅੰਧਿਆਰੀ ਰਾਮ ਵੱਖਰ ਰੱਖ ਮੁਈਏ ਆਵੈ ਵਾਰੀ ਰਾਮ ਵਾਰੀ ਆਵੈ ਕਮਣ ਜਗਾਵੈ ਸੂਤੀ ਜਮਰਸ ਚੂਸੇ ਰਹਿਣ ਅੰਧੇਰੀ ਕਿਆ ਪਾ ਤੇਰੀ ਚੋਰ ਪੜਿਆ ਕੜਮੂਸੇ ਰੱਖਣ ਹਾਰਾ ਅਗਮ ਪਾਰਾ ਸੁਣ ਬੇਨੰਤੀ ਮੇਰਿਆ ਨਾਨਕ ਮੂਰਖ ਕਬਹਿ ਨਾ ਚੇਤਾ ਹੈ ਕਿਆ ਸੂਜੈ ਰਹਿਣ ਅੰਧੇਰੀ ਆ ਦੂਜਾ ਪਹਿਰ ਪਿਆ ਜਾਗ ਚੇਤੀ ਰਾਮ ਵੱਖਰ ਰੱਖ ਮੁਈਏ ਖਾਜੈ ਖੇਤੀ ਰਾਮ ਰੱਖੋ ਖੇਤੀ ਹਰ ਗੁਰ ਹੈਤੀ ਜਾਗਤ ਚੋਰ ਨਾ ਲਾਗੈ ਜਮ ਮਗ ਨਾ ਜਾਵੋ ਨਾ ਦੁੱਖ ਪਾਵੋ ਜਮ ਕਾ ਡਰ ਪਾਗੈ ਰਵ ਸਸ ਦੀਪਕ ਗੁਰਮਤ ਦੁਆਰਾ ਮਨ ਸਾਚਾ ਮੁਖ ਧਿਆਵੇ ਨਾਨਕ ਮੂਰਖ ਅਜੋ ਨਾ ਚੇਤੈ ਕਿਵ ਦੂਜਾ ਸੁਖ ਪਾਵੇ ਤੀਜਾ ਪਹਿਰ ਪਿਆ ਨੀਂਦ ਵਿਆਪੀ ਰਾਮ ਮਾਇਆ ਸੁਤਦਾਰਾ ਦੁਖ ਸੰਤਾਪੀ ਰਾਮ ਮਾਇਆ ਸੁਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਸੈ ਨਾਮ ਤਿਆਵੈ ਤਾਂ ਸੁਖ ਪਾਵੈ ਗੁਰਮਤਿ ਕਾਲ ਲੰਗਰਸੈ ਜੰਮਣ ਮਰਨ ਕਾਲ ਨਹੀਂ ਛੋਡੈ ਬਿਣਨਾਵੈ ਸੰਤਾਪੀ ਨਾਨਕ ਤੀਜੈ ਤ੍ਰਿਵਤ ਲੋਕਾਂ ਮਾਇਆ ਮੋਹ ਵਿਆਪੀ ਚੌਥਾ ਪਹਿਰ ਪਿਆ ਦੋਤ ਬਿਹਾਗੈ ਰਾਮ ਤਿਨ ਕਰ ਰੱਖੇੜਾ ਜੋ ਅਨਦਿਨ ਜਾਗੈ ਰਾਮ ਗੁਰਪੂਛ ਜਾਗੇ ਨਾਮ ਲਾਗੇ ਤਿਨਾ ਰਹਿਣ ਸੁਹੇਲੀਆ ਗੁਰ ਸ਼ਬਦ ਕਮਾਵੈ ਜਨਮ ਨਾ ਆਵੈ ਤਿਨਾ ਹਰ ਪ੍ਰਭ ਬੇਲੀਆ ਕਾਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੁੱਲੀ ਕੰਠ ਉੱਠੋ ਲਿਖਿਆ ਆਇਆ ਰਾਮ ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਾਂ ਪ੍ਰਪਾਇਆ ਨਾ ਦੀ ਸਹਿ ਨਾ ਸੁਣੀਐ ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਆਂ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸੋਜੀਆ ਨਾਨਕ ਸੁਰ ਨਾਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿ ਉਹਨਾਂ ਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸਤ ਸੰਭਾਲਿਆ ਹਨ ਸਦੇਖ ਵਿਚਾਰਿਆ ਤਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਵਿਖ ਜਾ ਮਾਰਿਆ ਅੰਤਰ ਜੋਤ ਭਈ ਗੁਰਸਾਖੀ ਚੀਨੇ ਰਾਮ ਕਰਮਾ ਨਾਨਕ ਹੋਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੁੱਕੀ ਅਭਿਮਾਨੀ ਰਾਮ ਅਨਦਿਨ ਪੋਰ ਪਿਆ ਸਾਸ ਮਾਨੀ ਰਾਮ ਸਾਸ ਮਾਨੀ ਗੁਰਮੁਖ ਮਨ ਪਾਨੀ ਗੁਰਮੁਖ ਸਾਬਤ ਜਾ ਕੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮਹਿ ਜਾਤਾ ਮਨ ਮੁਖ ਪਰਮ ਭੁਲਾਣੀ ਨਾਨਕ ਪੋਰ ਮਿਆ ਮਨ ਮਾਨਿਆ ਜਾਗਤ ਰਹਿਣ ਵਿਹਾਣੀ ਔਗੜ ਵਿਸਰਿਆ ਗੁਣੀ ਕਰ ਕੀ ਆ ਰਾਮ ਏਕੋ ਰਵ ਰਹਿਆ ਵਰਨ ਬੀ ਆ ਰਾਮ ਰਵ ਰਹਿਆ ਸੋਈ ਅਵਰਨ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਥਲ ਤਰ ਪਵਨ ਕਟ ਕਟ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰਾਥਾ ਪਾਰਾ ਤ੍ਰਿਪਤ ਮੇਟ ਸਮਾਈ ਨਾਨਕਾ ਵਗੁਣ ਗੁਣੈ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੂਕਾ ਭੋਲਾ ਰਾਮ ਹੋਮੈ ਮਾਰ ਮਿਲੇ ਸਾਚਾ ਚੋਲਾ ਰਾਮ ਹੋਮੈ ਗੁਰ ਖੋਈ ਪ੍ਰਗਟ ਹੋਈ ਚੁੱਕੇ ਸੋਗ ਸੰਤਾਪੈ ਜੋਤੀ ਅੰਦਰ ਜੋ ਸਮਾਣੀ ਆ ਪਛਾਤਾ ਆਪੈ ਪਈ ਅੜੈ ਕਰ ਸ਼ਬਦ ਪਤੀਣੀ ਸਾਹੋਰੜੈ ਪਿਰ ਪਾਣੀ ਨਾਨਕ ਸਤਿਗੁਰ ਮੇਲ ਮਿਲਾਈ ਚੁੱਕੀ ਕਾਣ ਲੁਕਾਣੀ ਤੁਖਾਰੀ ਮਹੱਲਾ ਪਹਿਲਾ ਪੁਲਾਵੜੈ ਪੁੱਲੀ ਪੁੱਲ ਪੁੱਲ ਪੱਛੋ ਤਾਣੀ ਫਿਰ ਛੋਟੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਟੀ ਸੁੱਤੀ ਅਵਗਣ ਮੁੱਤੀ ਤੇ ਸਨ ਵਿਦਣ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹੋਮੈ ਲੱਗੀ ਤਾਤੇ ਉਡਰ ਹੰਸ ਚੱਲਿਆ ਫੁਰਮਾਇਆ ਪਸਮੈ ਪਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਪੁੱਲ ਪੁੱਲ ਪੱਛੋ ਤਾਣੀ ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਕਰ ਵਸਿਆੜਾ ਹੁਣ ਰੁੱਲ ਭਸਮੈ ਢੇਰੀ ਬਿਨ ਆਪਣਾ ਨਾ ਹੈ ਕੋਈ ਨਾ ਚਾਹੇ ਕਿਆ ਕਹੀਆ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ ਬਿਨ ਰਾਵੈ ਕੋ ਸੰਗ ਨ ਸਾਥੀ ਆਵੈ ਜਾਏ ਕਨੇਰੀ ਨਾਨਕ ਲਾਹਾਂ ਲੈ ਕਰ ਜਾਈ ਐ ਸਾਚੀ ਸਤਮਾ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾ ਨੇੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰਿੰਦੀ ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਐ ਪਿਰ ਪਾਰੇ ਸਤਿਗੁਰ ਸ਼ਬਦੀ ਮਿਲੈ ਵਿਛੁੰਨੀ ਤਨ ਮਨ ਅੱਗੇ ਰੱਖੈ ਨਾਨਕ ਅੰਮ੍ਰਿਤ ਬਿਰਖ
महारस फड़िया मिल प्रीतम रस चख महल बोलाएड़िए बिलमना की जय अनदन रतड़िए सहज मिली जय सुख सहज मिली जय रोस न की जय गर्भ निवार समाणी साचा राती मिले मिलाई मनु आवन जानी जबनाची तब कुंगट कैसा बटकी फोड़ निरारी नानक आपया पछाणे गुरमुख तत् बिचारी तुखारी महला पहला मेरे लाल रंगीले हम लालन के लाले गोर लाख लखाया अवरन दूजा भाले गोर लाख लखाया जंत सपाया जा प्रभ कृपा धारी जग जीवन दाता पुरख विदाता सहज मिले बनवारी नदर कर तू तारे तरिया सच देवो दीन दे अला प्रणवत नानक दा संदासा तू सर्ब जिया प्रतपाल भरपुर तार रहे त प्यारे शब्दे रव रहा गुरु रूप मुरारे गुरु रूप मुरारे तेरे पवन तारे ताकांत न पाया रंगी जिनसी जंतो पाए न देव चढ़ सवाया अपरंपरे आपे था पुथापे जिस पावे सो हो तिस पावे सो हो वै नानक हीरे हीरे बेदया गुण कह हार परो वै गुण गुण समाणे मस्तक नाम निशानो ससा समाया चुकाया बन जानो ससाज पछाता सच राता साच मिले मन पाव साचे ऊपर अवर नदी सह साचे साज समाव मोहन मोहे लिया मन मेरा बंधन खोल निरारे नानक ज्योति ज्योत समाणी जा मिलिया त प्यारे सच कर छो खोज लहे साचा गुरु थानो मनमुख ने पाइया गुरमुख ज्ञानो देव सच दानो सो परवानो सदा तावट दाना अमर जोनी असर जा पैसा चा महल चराना दोत उचा पत लेख न लिखिया प्रगटी जो तुम्हारी नानक साचा साचा राचा गुरमुख तरिया तारी तुखारी महला पहला ए मन मेरिया तू समझ चेत आने आराम ए मन मेरिया छड अवगण गुणी समाने आराम बौसाल लुबाने किरत कमाने बिछड़िया नहीं मेला क्यों दुत्र तरिया जमडर मरिया जमका पंथ दुहेला मन राम नहीं जाता सांझ परवाता अवकट रुदा क्या करे बंधन बांधिया इन बिद छूटे गुरमुख सेवै नर हरे ए मन मेरिया तू छोड़ आल जंजाला राम ए मन मेरिया हर सेवो पुरख निराला राम ए हर सिमर एक अंकार साचा सब जगत जिन उपाया पौन पानी अगन बाते गुर खेल जगत दिखाया चार तू विचार आपे हर नाम संजम जपत पो सखा सैन प्यार प्रीतमा नाम हर का जप जपो ए मन मेरिया तू थिर रहो चोट ना खावे ही राम ए मन मेरिया गुण गावे सह समावे ही राम गुण गाए राम रसाए रसिया गुर ज्ञान अंजन सार हे त्रै लोक दीपक शब्द चानन पंच दूत संगार हे पै काट निरपत्र है दुत्र गुर मिलिया कार्ज सार हे रूप रंग प्यार हर स्यों हरे आप कृपा तारे ए मन मेरे आ तू क्या ले आया क्या ले जाए सी राम ए मन मेरे आ ता छुट सी जा भरम चुकाए सी राम तन संच हर हर नाम वखर गुर शब्द भाऊ पछाण है मैल पर हर शब्द निर्मल महर कर सच जान है पत नाम पावे कर सदा वै चोल अमृत पीरसो हर नाम ते आई है शब्द रस पाइया हर नाम ते आईया शब्द रस पाईया बड़भाग जपिया हर जसो ए मन मेरिया बिन पौड़ियां मंदर क्यों चढ़े राम ए मन मेरिया बिन बेड़ी पाड़ न पार ना अंबड़े राम पार साजन अपार प्रीतम गुर शब्द सुरत लंघावे मिल साध संगत कर है रलियां फिर ना पछोतावे कर दया दान दयाल सच्चा हर नाम संगत पावो नानक पयम पै सुनो प्रीतम गुर शब्द मन समझावो तुखारी छंत महला चौथा एक ओंकार सतगुर प्रसाद अंतर पिरी प्यार क्यों पिर बिन जीविया राम जब लग दर्शना होए क्यों अमृत पीविया राम क्यों अमृत पीविया हर बिन जीविया तिस बिन रहन ना जाए अनदन प्रयोग प्रयोग करे दिन राती पिर बिन प्यास ना जाए अपनी कृपा करो हर प्यारे हर हर नाम सत सारे आ गुर का शब्द मिलिया मैं प्रीतम हो सत गुर विटो वारे आ जब देखा पिर प्यारा हर गुण रस रवा राम मेरा अंतर होए विकास प्रयो प्रयो सच नित जवा राम प्रयो चवा प्यारे शब्द निस्तारे बिन थे खेत रिपत नावे शब्द सिगार हो बिन तकामन हर हर नाम ते आवे दया दान मंगत जान दी जय मैं प्रीतम देहो मिला ए अनदन गुर गोपाल ते आई हम सत गुर विटो कुमाए हम पत्थर गुरनाव बिख पव जल तारिया राम गुरदेवो शब्द सुभाए मैं मूड़ निस्तारिया राम हम मूड़ मुगद किछ मित नहीं पाई तू अगम वड जानिया
तू आप दयाल दया कर मिले, हम निर्गुणी निमाणिया। अनेक जन्म पाप कर परमे हुण तो शरणागत आए, दया करो रख ले वो हर जियो, हम लगे सतगुर पाए गुर पारस हम लोहो, मिल कंचन होया राम ज्योति ज्योत मिलाया कायागढ़ सोहया राम, कायागढ़ सोहया मेरा प्रभ मोहया क्यों सास गिरास विसारी है, दृष्ट गोचर पकड़िया गुर शब्दी हम सतगुर कै बलिहारी है, सतगुर अगे सीस भेट दियो जे सतगुर सचे पावे, आपे दया करो प्रभ दाते नानक अंक समावे। तुखारी महला चौथा, हर हर गम गाद अपरंपरा परपरा, जो तुम त्या बैंज गदीस ते जन पाओ बिखम तरा, बिखम पाओ तिन तरिया सोहेला, जिन हर हर नाम ते आया गुरवाक सतगुर जो पाए चले, तेन हर हर आप मिलाया, ज्योति ज्योत मिल जो सुमानी, हर कृपा कर तरणी तरा, हर हर गम गाद परंपरा परपरा, तुम स्वामी अगम था तू गट गट पूर रहा, तू अलाख पे अगम गुर सतगुर बचन लहया, तन तन ते जन पुरख पूरे जन गुर संत संगत मिल गुण रवे, विवेक बुद्ध विचार गुरमुख गुर शब्द खेना खेना, हर नित जवे जांबा है गुरमुख, हर नाम बोलें जां खड़े गुरमुख, हर हर कहया तुम स्वामी अगम था तू गड़ गड़ पूर रहा, सेवक जन सेवै ते प्रवान जिन सेवा गुरमत, हरे तिनके कोट सब पाप खेन पर, हर हर दूर करे तिनके पाप दोख सब बिनसे, जिन मन चेते करा दया तिन का जन्म सफल हो, सब किया करते जिन गुर बचनी सच पाख्या, ते धन जन वट पुरखा पूरे, जो गुरमत हर जप पाओ बिखम तरे, सेवक जन सेवै ते प्रवान जिन सेव्या गुरमत, हरे तू अंतर जमी हर आप, ज्यों तू चलावे प्यारे हो ते बै चला, हमारे हाथ किछ नाही जा तू मिले ता हो आए मिला, जिनको तू हर मेले स्वामी सब दिन का लेखा छुटक गया, तिनकी गणत ना करो को भाई, जो गुर बचनी हर मेल लिया, नानक दयाल होआ तेन उपर जिन गुर का पाणा मन्या परा, तू अंतर जमी हर आप, ज्यों तू चला वै प्यारे हो ते वै चला, तुखारी महला चौथा, तू जग जीवन जगदीस सब करता सृष्ट नाथ, तिन तू त्याया मेरा राम जिनका तुर लेख माथ, जिनको तुर हर लिखिया स्वामी, तिन हर हर नाम राध्या तिनके पाप एक नेमक सब लाथे, जिन गुर बचनी हर जपया धन तन ते जन, जिन हर नाम जपया तिन देखे हो पया सना, तू जग जीवन जगदीस सब करता सृष्ट नाथ, जो जल थल बैयल भरपूर सब ऊपर साज तनी, जिन जपया हर मन चीत हर जप जप मुक्त कणी, जिन जपया हर ते मुक्त पराणी, तिनके उजल मुखार द्वार, ओए हलत बलत जन पाए सोहेले, हर राख लिए रखना हार, हर संत संगत जन सुनो भाई गुरमुख सेवा हर सफल बनी, तू जल थल महियल भरपूर सब ऊपर साज तनी, तू थान थन अंतर हर एक हर एको एक रविया, वाण त्रिण त्रि पवन सब श्रेष्ठ मुख हर हर नाम चविया, सब चवे हर हर नाम करते असंख गणत हर ध्यावे, सो तन तन हर संत साधु जो हर प्रभ करते पावे, सो सफल दर्शन देहो करते जेस हर हृदय नाम सद चव्या, तू थान थनंतर हर एक को एक रव्या, तेरी भगत भंडार असंख जिस तू देव स्वामी तिस मिल है, जिस कै मस्तक गुर हाथ तिस हृदय हर गुण टिक है, हर गुण हृदय टिक है तिसका, जिस अंतर भाव भावनी होई बिन पै किने ना प्रेम पाया, बिन पै पार ना उतरिया कोई, पाओ पाओ प्रीत नानक तिसह लागा, जिस तू अपनी कृपा करें तेरी भगत भंडार संख, जिस तू देव है मेरे स्वामी तिस मिल है, तुखारी महला चौथा, नावण पुरब पीच गुर सतगुर दर्श पिया, दुरमत मैल हरी अज्ञान अंधेर गया, गुर दर्श पाया ज्ञान गवाया, अंतर ज्योत मरगा सी जन्म मरण दुख घिन मैं बिन से, हर पाया प्रभु अविनाशी हर आप करता पुरब किया, सतगुरु कुल खेत नावण गया, नावण पुरब पीच गुर सतगुर दर्श पिया, मार्ग पंथ चले गुर सतगुर संग सिखा, अनदन भगत बनी खेन खन्ने मुख विखा, हर हर भगत बनी प्रभ केरी सब लोक वेखने आया, जिन दर्श सतगुर गुरु किया तिन हर तिन आप हर मेलाया, तीर्थ उद्दम सतगुरु किया सब लोक उदरन अर्था पंथ, मार्ग पंथ चले गुर सतगुर संग सिखा, प्रथमाए कुल खेत गुर सतगुर प्रभ हुआ, खबर पई संसार आए त्रै लोआ, देखण आए तीन लोग सुन नरमुंजन सब आया, जिन परसिया गुरु सतगुरु पूरा तिनके किल विखनाश गवाया, जोगी दिगंबर सन्यासी खट दर्शन कर गए गोष्ट ठहुआ, प्रथम आए कुल खेत गुरु सतगुरु प्रभुआ, दुतिया
जमन गए गौरा हर हर जपन किया जागती मिले दे पेट गुर पिछे लंघाए दिया सब छुट्टी सतगुरु पिछे जिन हर हर नाम ते आया गुर बचन मार्ग जो पंथ चल है चले ते ना जम जागती नेड़ ना आया सब गुरु गुरु जगत बोले गुर कह नाए लाया सब छुटक गया। द्वितीया जमन गए गौरा हर हर जपन किया तृतीया ए सुरसरी तै कौत काल पया सब मोही देख दर्शन गुर संत किने आठ न दाम लिया आठ दाम पया ना बोल का जागतिया मोहन मुंदन पई भाई हम क्या कर हैं भाई हम कर हैं क्या किस पास मांगे सब भाग सतगुर पिछे पई जागतिया उपाव से अणप कर विचार डिठा पन बोल का सब उठ गया तृतीया सुरसरी तै कौत चलत पया मिल आए नगर महाजना गुर सतगुर ओट गही गुर सतगुर गुर गोविंद पुछ सिमरत कीता सही सिमर शास्त्र सब सही कीता सबनी सही कीता सुख प्रहलाद श्री राम कर गुर गोविंद ते आया देही नगर कोट पंच बट पंच चोर बटवारे तिनका थाओ थे हो गवाया कीर्तन पुराण नित पुन होवै गुर बचन नानक हर भगत लही मिल आए नगर महाजना गुर सतगुर ओट गही तुखारी छंत महला पंजवा एक ओंकार सतगुर प्रसाद कोल कुमाई ललना गुर मन दीना सुन शब्द तुम्हारा मेरा मन पीना यो मन पीना ज्यो जल मीना लगा रंग मुरारा कीमत कही ना जाई ठाकुर तेरा महलो पारा सगल गुणा के दात स्वामी बिनो सुनो एक दीना देहो दर्स नानक बलिहारी जीड़ा बल बल की ना एहो तन मन तेरा सब गुण तेरे खनिये बंजा दर्शन तेरे सुन प्रभ मेरे निमख दृष्ट पेख जीवा अमृत नाम सुनी जा तेरा कृपा कर है ता पीवा आस प्यासी पिरके ताई ज्यो चात्रिक बुंदे रे कहो नानक जीड़ा बलहारी देहो दर्स प्रभ मेरे तू साचा साहेब शाहो मिता तू प्रीतम प्यारा प्राण हित चिता प्राण सुखदाता गुरु जाता सगल रंग बने आए सोई कर्म कमावे प्राणी जेहा तू फुरमाए जां कहो कृपा करी जगदीशर दिन साध संग मन जिता कहो नानक जीड़ा बलिहारी जियो पिंड ताउ देता निर्गुण राख लिया संतन का सदका सतगुर टाक लिया मोहे पापी पड़दा टकन हारे प्रभु हमारे जी प्राण सुखदाते अबनासी अभगत स्वामी पूर्ण पुरख विदाते औस्त कहन ना जाए तुम्हारी कौन कहे तू कद का नानक दास ता कह बलिहारी मिले नाम हर निमका केदारा महला चौथा घर पहला एक ओंकार सतगुर प्रसाद मेरे मन राम नाम नित गाविया रे अगम गोचर न जाई हर लख्या गुर पूरा मिले लखाविया रे रहो जस आपे कृपा करे मेरा स्वामी तिस जन को हर ले बुलाविया रे सब को भगत करे हर केरी हर पावे सो थाए पाविया रे हर हर नाम मूलक हर पै हर देवे तन नाम ते आविया रे जिसनो नाम दे मेरा स्वामी तिस लेखा सब छिटाविया रे हर हर नाम हर नाम आराधा से जन धन कही है तिन मस्तक भाग तुरलिख पावी अरे तिन देखे मेरा मन बिकसा ज्यो सुत मित सुत मिल मात गल लावी अरे हम बारक हर पिता प्रभ मेरे मौका देहो मती जित हर पावी अरे ज्यों बछुरा देख गऊ सुभ मान्य त्यो नानक हर गला भी अरे केदारा महला चौथा कर पहला एक ओंकार सतगुरु प्रसाद मेरे मन हर हर गुण कहो रे सतगुरु के चरण तोहे तोहे पूजो इन बिद मेरा हर पल लहो रे रहाओ काम क्रोध लोभ मोह अभिमान बिखै रस इन संगत ते तू रहो रे मिल सत संगत की जय हर गोष्ठ साधु संगोष्ठ हर प्रेम रसायण राम नाम रसायण हर राम नाम राम रम हो रे अंतर का अभिमान जोर तू किच किच किच जानता एहो दूर कर हो अपन गहो रे जन नानक कहो हर दयाल हो स्वामी हर संतन की तूरा कर हरे केदारा महला पंजवा कर दूजा एक ओंकार सतगुरु प्रसाद माई संत संग जागी प्रिय देखै प्रिय रंग देखै जप जपती नाम निधानी रहाओ दर्शन प्यास लोचन तार लागी बिसरी त्यास बिटानी अब गुर पायो है सह सुखदाय दर्शन पेखत मन लपटानी देखत मोदर रहस मन उपजो नानक प्रिया अमृतवानी केदारा महला पंजवा कर तीजा एक ओंकार सतगुर प्रसाद दीन बनो सुंदयाल पंचदास तीन दुखी एक मन नाथ नाथ राख हो कृपाल रहाओ अनक जतन गवन करो खट कर्म जोगत ध्यान तरो
ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹੁਟੈ ਬਿਕਰਾਲ ਚਰਨ ਸ਼ਰਨ ਸ਼ਰਨ ਬੰਧਨ ਕਰੁਣਾ ਪਤੇ ਭਵ ਹਰਨ ਹਾਰ ਹਾਰ ਹਰ ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਧਰੇ ਭਰਮੋ ਸਾਗਰ ਲਗ ਸੰਤਨਾ ਭਗਪਾਲ ਕੇਦਾਰਾ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਰਨੀ ਆਇਓ ਨਾਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਪੀਤਨ ਮਾਂਗਨ ਕਉ ਹਰਦਾਨ ਰਹਾਓ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰੰਗ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿ ਸਾਓ ਵਾਰੀ ਫੇਰੀ ਸਦਾ ਘੁਮਾਈ ਕਬਨ ਅਨੂਪ ਤੇ ਉਠਾਓ ਸਰਪ੍ਰਤ ਪਾਲੈ ਸਗਲ ਸਮਾਲੈ ਸਗਲਾ ਤੇਰੀ ਛਾਓ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਘਟ ਘਟ ਤੁਜੈ ਦਿਖਾਓ ਕੇਦਾਰਾ ਮਹੱਲਾ ਪੰਜਵਾਂ ਪ੍ਰੇਕੀ ਪ੍ਰੀਤ ਪਿਆਰੀ ਮਗਨ ਮਨੈ ਮੈਂ ਚਿਤਵਾ ਸਨੈ ਨੂੰ ਤਾਰ ਤੋ ਹਰੀ ਰਹਾਓ ਓਏ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਕਰੀ ਕੇ ਹਾਰੀ ਖੁੱਲੇ ਕਵਟ ਤਪਟ ਪੁੱਜ ਤ੍ਰਿਸ਼ਨਾ ਜੀ ਓ ਪੇਖ ਦਰਸਾਰੀ ਕੌਣ ਸੋ ਜਤਨ ਉਪਾਓ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਨਾਨਕ ਮਾਨ ਅਭਿਮਾਨ ਮੋਹ ਤਜ ਨਾਨਕ ਸੰਤੈ ਸੰਗੋਦਾਰੀ ਕੇਦਾਰਾ ਮਹੱਲਾ ਪੰਜਵਾਂ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਕਰੋ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵੋ ਰਹਾਓ ਕਾਢ ਲਈਏ ਪ੍ਰਵਾਨ ਵਿਖੈਤੇ ਸਾਧ ਸੰਗ ਮਨ ਲਾਵੋ ਭ੍ਰਮ ਭਾਓ ਮੋਹ ਕੱਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀਰੇਨ ਹੋਏ ਮਨ ਮੇਰਾ ਅਮੁਦਤ ਜਾਵੋ ਆਪਣੀ ਭਗਤ ਦੇਹਦੇ ਆਲਾਵਟ ਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰ ਸਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾਓ ਧਨ ਜੋਬਨ ਸੰਪੈ ਸੁਖ ਭੋਗ ਬੈ ਸੰਗ ਨੈ ਬਹਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦਰੁਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਦਤ ਕਾਮ ਕਰੋਧ ਕੈ ਖਾਤ ਕਰ ਗਏ ਲੇਹੋ ਦਾਸ ਨਾਨਕ ਕਉ ਪ੍ਰਭ ਜੀਓ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਏ ਨਾ ਚਾਲਸ ਸਾਥ ਦੀਨਾ ਨਾਥ ਕਰੁਣਾਪਤ ਸਵਾਮੀ ਅਨਾਥਾਂ ਕੇ ਨਾਥ ਰਹਾਓ ਸੁਤ ਸੰਪਤ ਵਿਖਿਆ ਰਸ ਭੋਗਵਤ ਨਿਬਤ ਜਮ ਕੈ ਪਾਥ ਨਾਮ ਨਿਦਾਨ ਗੁਣ ਗਾਓ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸ਼ਰਨ ਸਮਰੱਥ ਅਗਥ ਗੋਚਰ ਹਰ ਸਿਮਰਤ ਦੁਖਲਾਤ ਨਾਨਕ ਦੀਨ ਧੂਰ ਜਨ ਬਾਂਛਤ ਮਿਲੈ ਲਿਖਤ ਤੁਰਮਾਥ ਕੇਦਾਰਾ ਮਹੱਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾਹੀ ਮੰਤ ਹਰੀਆ ਬੇ ਪ੍ਰੀਤ ਮਹਾਂਪ੍ਰਬਲ ਪਈਆਨ ਵਿਖਾ ਜਰੀ ਰਹਾਓ ਭੂਤ ਕਹਾਂ ਤਿਆਗ ਚਤਰ ਗਮੀਨ ਰਹਿਤ ਨਾ ਕਰੀ ਗੁਣ ਗੋਪਾਲ ਉਚਾਰ ਰਸਨਾ ਟੇਵੇ ਹੇ ਪਰੀ ਮਹਾਨਾਦ ਕੁਰੰਕ ਮੋਹਿਓ ਬੇਦ ਤੀਖਣ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਂਧ ਪਰੀ ਕੇਦਾਰਾ ਮਹੱਲਾ ਪੰਜਵਾਂ ਪ੍ਰੀਤਮ ਬਸਰਿਤ ਮਹਿ ਖੋਰਾ ਪਰਮ ਪ੍ਰੀਤ ਨਿਵਾਰ ਠਾਕੁਰ ਲਿਓ ਆਪਣੀ ਓਰ ਰਹਾਓ ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰੋ ਧੋਰਾ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੋਰ ਗਰਭ ਕੁੰਡ ਮੈਂ ਜਿਨੈ ਧਾਰਿਓ ਨਹੀਂ ਵਿਖੈ ਬਨ ਮੈਂ ਹੋਰਾ ਹਰ ਸਕਤ ਸ਼ਰਨ ਸਮਰੱਥ ਨਾਨਕ ਆਨ ਨਹੀਂ ਨੇ ਹੋਰ ਕੇਦਾਰਾ ਮਹੱਲਾ ਪੰਜਵਾਂ ਰਸਨਾ ਰਾਮ ਰਾਮ ਬਖਾਨ ਗੋਨ ਗੋਪਾਲ ਚਾਰ ਦਿਨ ਰਹਿਣ ਭਏ ਕਲਮਲਹਾਨ ਰਹਾਓ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰਜਾਨ ਮਿਥਨ ਮੋਹ ਦੁਰੰਤ ਆਸਾ ਸੂਟ ਝੂਠ ਸਰ ਪਰਮਾਨ ਸਤ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ ਨਾਮ ਨਿਦਾਨ ਲਾਭ ਨਾਨਕ ਬਸਤੇ ਹੋ ਪ੍ਰਵਾਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ ਨ ਕਛ ਪਿਆ ਪੈ ਸੰਤ ਸੰਗ ਵਿਵਹਾਰ ਰਹਾਓ ਕਾਰਨ ਗੁਰੂ ਆਪ ਰੱਖਿਓ ਨਾ ਉਪਜਦੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾ ਸ਼ਰਨਾਗਤੀ ਤੇਰੇ ਸੰਤਨਾ ਕੀ ਸ਼ਾਰ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਧ੍ਰਿਗ ਸਰੋਤ ਜੀਵਨ ਰੂਪ ਵਿਸਾਰ ਜੀਵਨ ਤੇ ਕਦ ਜੀਵਨ ਹੋਤ ਰਹਾਓ ਖਾਤ ਪੀਤ ਅਨੇਕ ਬਿੰਜ ਜੈਸੇ ਭਾਰ ਬਾਹ ਖੋਤ ਆਠ ਪਹਿਰ ਮਹਾਂ ਸ਼ਰਮ ਮਾਇਆ ਜੈਸੇ ਬਿਰਖ ਜੰਤੀ ਜੋਤ ਤਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਦਾਨਕ ਨਾਨਕ ਦਾਨ ਮੰਗੈ ਹਰ ਰੱਖੋ ਕੰਠ ਪਰੋਤਾ ਕੇਦਾਰਾ ਮਹੱਲਾ ਪੰਜਵਾਂ ਸੰਤੈ ਤੂਰਲੇ ਮੁਖਮਲੀ ਗੁਣਾ ਚੁੱਤ ਸਦਾ ਪੂਰਨ ਨੈ ਦੁੱਖ ਵਿਆਪੈ ਕਲੀ ਰਹਾਓ ਗੁਰਬਚਨ ਕਾਰਜ ਸਰਬ ਪੂਰਨ ਈ ਤੂਤ ਨਾ ਹਲੀ ਪ੍ਰਭ ਏਕ ਅਨੇਕ
ਸਰਬੱਤ ਪੂਰਨਾ ਬਿਖੈ ਅਗਨਣਾ ਜਲੀ ਗਹਿ ਭੁਜਾ ਲੀਨੋ ਦਾ ਸਪਨੋ ਜੋਤ ਜੋਤੀ ਰਲੀ ਪ੍ਰਭ ਚਰਨ ਸ਼ਰਨ ਨਾਥ ਆਇਓ ਨਾਨਕ ਹਰ ਸੰਗ ਚਲੀ ਕੇਦਾਰਾ ਮਹਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਅਨੰਤ ਪੂਰਨ ਜਲਤ ਛਤੀ ਬੁਜਰ ਹਉ ਸੰਤ ਮਾਰਗ ਚਲਤ ਪਤ ਪ੍ਰਾਨੀ ਪਤਤ ਉਦਰੇ ਮੁਚੈ ਰੇਨ ਜਨ ਕੀ ਲੱਗੀ ਮਸਤਕ ਅਨਕ ਤੀਰਥ ਸੁਚੈ ਚਰਨ ਕਮਲ ਧਿਆਨ ਪੀਤਰ ਘੱਟ ਘਟੈ ਸਵਾਮੀ ਸੁਜੈ ਸ਼ਰਨ ਦੇਵ ਪਾਰ ਨਾਨਕ ਬਹੁਰ ਜਮਨੇ ਲੁਜਾ ਕੇਦਾਰਾ ਛੰਤ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਿਹਾ ਸਰਬੱਤਰ ਮੈਂ ਸੋ ਪੁਰਖ ਵਿਦਾਤਾ ਮਾਰਗ ਪ੍ਰਭ ਕਾ ਹਰ ਕੀ ਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘੱਟ ਘੱਟ ਨਦਰ ਨਿਹਾਲਿਆ ਜੋ ਸ਼ਰਨੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਭੰਨੈ ਘਾਲਿਆ ਹਰ ਗੁਣ ਨਿਤ ਗਾਏ ਸਹਿ ਸੁਭਾਏ ਪ੍ਰੇਮ ਮਹਾਰਸ ਮਤਾ ਨਾਨਕ ਦਾਸ ਤੇਰੀ ਸ਼ਰਨਾਈ ਤੂੰ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਸਿਆਨ ਕਤ ਜਾਹੀ ਮੀਨ ਬਿਛੋਹਾ ਨਾਸ ਹੈ ਜਲ ਬਿਨ ਮਰ ਜਾ ਪਾਹੀ ਹਰ ਬਿਨ ਕਿਉਂ ਰਹੀ ਹੈ ਦੁੱਖ ਕਿਨ ਸਹੀ ਹੈ ਚਤਰ ਕਬੂੰਦ ਪਿਆਸਿਆ ਕਬ ਰਹਿਣ ਬਿਹਾਵੈ ਚੱਕਬੀ ਸੁਖ ਪਾਵੈ ਸੂਰਜ ਕਿਰਨ ਪ੍ਰਗਾਸ ਹਰ ਦਰਸ ਮਨ ਲਾਗਾ ਦਿਨ ਸੁਭਾਗਾ ਅੰਦਨ ਹਰ ਗੁਣਗਾਹੀ ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਣ ਟਕਾਈ ਸਾਸ ਬਿਨਾਂ ਜਿਉਂਦੇ ਹੋਰੀ ਕਤ ਸੋਭਾ ਪਾਵੈ ਦਰਸ ਬਿਹੂ ਨਾ ਸਾਜਨ ਖਿੰਟ ਗਿਣਾ ਆਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਦਿਆ ਹਰ ਰਸ ਕਬੈ ਰਾਗੀ ਨਾਮ ਲਿਵ ਲਾਗੀ ਕਤ ਹੋਣਾ ਜਾਏ ਨਿਖੇਦਿਆ ਹਰ ਸਿਉਂ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾ ਮਾਵੈ ਹੋ ਕਿਰਪਾਲ ਨਾਨਕ ਕੇ ਸਵਾਮੀ ਹਰ ਚਰਨੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦ ਬਖਾਨਿਆ ਭਗਤ ਬਛਲ ਸੀਨ ਸੁਣ ਅੰਚਲੋ ਗਹਿਆ ਘਟ ਘਟ ਪੂਰ ਸਮਾਨਿਆ ਸੁਖ ਸਾਗਰੋ ਪਾਇਆ ਸਹਿ ਸੋਵਾਇਆ ਜਨਮ ਮਰਨ ਦੁਖ ਹਾਰੇ ਕਰ ਗਿਆ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਉਰ ਹਾਰੇ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਸਤਤ ਨਿੰਦਾ ਦੋ ਬਿਵਰਜਤ ਤਜੋ ਮਾਨ ਬਿਮਾਨਾ ਲੋਹਾ ਕੰਚਨ ਸਮਕਰ ਜਾਨਾ ਤੇ ਮੂਰਤ ਭਗਵਾਨਾ ਤੇਰਾ ਜਾਨ ਏਕ ਆਦਿ ਕੋਈ ਕਾਮ ਕ੍ਰੋਧ ਲੋਭ ਮੋਹ ਬਿਵਰਜਤ ਹਰਪਤ ਚੀਨੈ ਸੋਈ ਰਹੋ ਰਾਜ ਗੁਣ ਤਾਮ ਗੁਣ ਸਤਗੁਣ ਕਹੀਆ ਇਹ ਤੇਰੀ ਸਭ ਮਾਇਆ ਚੌਥੇ ਪਦ ਕਹੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁੱਚ ਸੰਜਮ ਸਦਾ ਰਹਿਣੇ ਕੰਮਾਂ ਤ੍ਰਿਸ਼ਨਾਰ ਮਾਇਆ ਪ੍ਰਮ ਚੂਕਾ ਚਿਤਵਤਾ ਤਮਰਾਮਾ ਜੇ ਮੰਦਰ ਦੀਪਕ ਪਰਗਾ ਸਿਆ ਅੰਧਕਾਰ ਤੈਨਾ ਸਾ ਨਿਰਪਾਪੂਰ ਰਹੇ ਪ੍ਰਮ ਭਾਗਾ ਕਹਿ ਕਬੀਰ ਜਨ ਦਾਸਾ ਕਿਨ ਹੀ ਬਨ ਜਾ ਕੰਸੀ ਤਾਂਬਾ ਕਿਨ ਹੀ ਲੌਂਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਕਹਿ ਸਿਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾ ਉਹ ਸੱਚੇ ਲਾਏ ਤੋ ਸੱਚ ਲਾਗੇ ਸੱਚੇ ਕੇ ਵਿਵਹਾਰੀ ਸੱਚੀ ਭਗਤ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਬਸਹਾਰੀ ਆਪੇ ਦੈਦ ਸੇ ਆਪ ਚਲਾਵੈ ਨੇ ਚਲਹਿ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪਿੰਡਾ ਗਿਆਨ ਗੋਨ ਪਰਡਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਨੇ ਬਹੀ ਖੇਪ ਹਮਾਰੀ ਰੀਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵੋ ਮਨ ਮਤ ਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬੁਝਾਈ ਰਹਾਓ ਪਹਿ ਵਿੱਚ ਪਾਓ ਪਾਏ ਕੋਊ ਬੁਝੈ ਹਰਸ ਪਾਵੈ ਭਾਈ ਜੇਤੇ ਘੱਟ ਅੰਮ੍ਰਿਤ ਸਭ ਹੀ ਮੈਂ ਪਾਵੈ ਸਹਿ ਪਿਆਈ ਨਗਰੀ ਏ ਕਹਿਣਾ ਦਰਵਾਜੇ ਧਾਵਤ ਵਰਜ ਰਹਾਈ ਤ੍ਰਿਕਤੀ ਛੁੱਟੈ ਦਸਵਾਂ ਦਰ ਖੁੱਲੈ ਤਾਂ ਮਨ ਖੀਵਾ ਪਾਈ ਅਭੈ ਪਦਪੂਰ ਤਾਪ ਤੈਨਾ ਸੇ ਕਹਿ ਕਬੀਰ ਵਿਚਾਰੀ ਉਬੜ ਚਲਨ ਤੇ ਹਮਦ ਪਾਇਆ ਜੈਸੀ ਖੋਂਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤਨੀ ਏ ਕਹਿ ਜਾਨੀ ਫੁੱਟੀ ਆਖੈ ਕਛੂ ਨਾ ਸੂਜੈ ਬੂੜ ਮੂਏ ਬਿਨ ਪਾਨੀ ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਬਿਸਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਓ ਰਾਮ ਨਾ ਜਪੋ ਕਮਨ ਪਰਮ ਪੂਲੇ ਤੁਮ ਤੇ ਕਾਲ ਨਾ ਦੂਰੇ ਅਨਕ ਜਤਨ ਕਰ ਇਹੋ ਤਨ ਰੱਖੋ ਰਹੇ ਅਵਸਥਾ ਪੂਰੇ ਆਪਣ ਕੀ ਆ ਕਛੂ ਨਾ ਹੋਵੇ ਕਿਆ ਕੋ ਕਰੇ ਪਰਾਨੀ ਜਾਂ ਤਿਸ ਪਾਵੈ ਸਤਿਗੁਰ ਭੇਟਾ ਏਕੋ ਨਾਮ ਬਖਾਨੀ ਬਲੁਆ ਕੇ ਕਰੂਆ ਗ੍ਰਹੇ ਬਲੁਆ ਕੇ ਕਰੂਆ ਮੈਂ ਬਸਤੇ ਫੁਲਵਤ ਦੇ ਆਨੇ ਕਹੋ ਕਬੀਰ ਜੇ ਰਾਮ ਨਾ ਚੇਤੇ ਬੁੱਢੇ ਬਹੁਤ ਸਿਆਨੇ ਟੇਡੀ ਭਾਗ ਟੇਡੇ ਚੱਲੇ ਲਾਗੇ ਵੀਰੇ ਖਾਨ ਪਾਓ ਭਗਤ ਸਿਉ ਕਾਜ ਨਾ ਕਛੂ ਹੈ ਮੇਰੋ ਕਾਮ ਦੀਵਾਨ ਰਾਮ ਬਿਸਾਰਿਓ ਹੈ ਬਿਮਾਨ ਕਨ ਕਾਮਨੀ ਮਹਾਂ ਸੁੰਦਰੀ ਪੇਖ ਪੇਖ ਸਚ ਮਾਨ ਰਹਾਓ ਲਾਲਚ ਝੂਠ ਬੇਕਾਰ ਮਹਾਮਦ ਇਹ ਬੇਦ ਔਦ ਬਿਹਾਨ ਕਹਿ ਕਬੀਰ ਅੰਤ ਕੀ ਯਾਰ ਬੇਰਾ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨੇ ਖੱਟੀਆਂ ਗੱਠੀਆਂ ਮਠੀਆਂ ਸੰਗ ਨਾ ਕਛ ਲੈ ਜਾਏ ਰਹਾਓ ਦੇਹਰੀ ਬੈਠੀ ਮੇਹਰੀ ਰੋਵੈ ਦੁਆਰਾ ਲਓ ਸੰਗਮਾਏ ਮਰ ਹੱਟ ਲੱਗ ਸਭ ਲੋਕ ਕੁਟੰਬ ਵੇਲ ਹੰਸ ਕੇਲਾ ਜਾਏ ਵੈ ਸੁਤ ਵੈ ਵਿਤ ਵੈ ਪੁਰਪਟਨ ਬੋਹਰਨ ਦੇਖੈ ਆਏ ਕਹਿ ਤਕਬੀਰ ਰਾਮ ਕੀ ਨਾ ਸਿਮਰਾਓ ਜਨਮ ਆਕਾਰ ਸਜਾਏ
ਰਾਗ ਕੇਦਾਰਾ ਬਾਣੀ ਰਵਿਦਾਸ ਜੀ ਉਹ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੱਟ ਕਰਮ ਕੁੱਲ ਸੰਯੁਕਤ ਹੈ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬੰਦਨਾ ਬਿੰਦਨਾ ਕਥਾ ਭਾਵੈ ਸੁਭਚ ਤੁਲ ਸਮਾਨ ਰੇ ਚਿਤ ਚੇਤ ਚੇਤ ਚੇਤ ਕਾਹੇ ਨਾ ਬਾਲਮੀਕੈ ਦੇਖ ਕਿਸ ਜਾਤੇ ਕਿਹ ਪਦ ਹੈ ਅਮਰਿਓ ਰਾਮ ਭਗਤ ਵਸੇਖ ਰਹਾਉ ਸਵਾਨ ਸਤਰ ਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ ਆ ਜਾ ਮਲ ਪਿੰਗਲ ਲੋਭਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ ਰਾਗ ਭੈਰੋ ਮਹੱਲਾ ਪਹਿਲਾ ਕਰ ਪਹਿਲਾ ਚੋਪ ਦੇਖ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਅਜੂਨੀ ਸਹਿ ਭੰਗੁਰ ਪ੍ਰਸਾਦ ਤੁਝ ਤੇ ਬਾਹਰ ਕਿਛੁ ਨਾ ਹੋਏ ਤੂੰ ਕਰ ਕਰ ਦੇਖੇ ਜਾਣਾ ਸੋਏ ਕਿਆ ਕਹੀਆ ਕਿਛ ਕਹੀ ਨਾ ਜਾਏ ਜੋ ਕਿਛ ਹੈ ਸਭ ਤੇਰੀ ਰਜਾਇ ਰਹਾ ਜੋ ਕਿਛ ਕਰਨਾ ਸੋ ਤੇਰਾ ਪਾਸ ਕਿਸਾ ਗਿਆ ਕਿ ਚੈ ਅਰਦਾਸ ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੇ ਸਰਬਿਡਾਣੀ ਕਰੇ ਕਰਾਏ ਜਾਣਾ ਆਪ ਨਾਨਕ ਦੇਖੈ ਥਾਪ ਥਾਪ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਾਵ ਜਲ ਬਿਨ ਸ਼ਬਦ ਹੈ ਕਿਉਂ ਤਰੀ ਨਾਮ ਬਿਨਾ ਜਗ ਰੋਗ ਵਿਆਪਿਆ ਡੁੱਬਦਾ ਡੁੱਬ ਡੁੱਬ ਮਰੀਆ ਰਹਾ ਗੁਰਦੇਵਾ ਗੁਰ ਲਖ ਪੇਵਾ ਤੇਰੇ ਪਵਨ ਸੋਜੀ ਗੁਰ ਕੀ ਸੇਵਾ ਆਪੇ ਦਾਦ ਕਰੀ ਗੁਰਦਾਤਾ ਪਾਇਆ ਲਖ ਪੇਵਾ ਮਨ ਰਾਜਾ ਮਾਨ ਮਨ ਤੇ ਮਨ ਅਮਨ ਸਮਨ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝਿਆ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰ ਪੁਰਲੀਨਾ ਸਾਚ ਸ਼ਬਦ ਨਿਸਤਾਰਾ ਭੈਰੋ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨਹੀ ਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰੈਸ ਨਹੀਂ ਸਾਚਾ ਕਿਉਂ ਛੋਟਾ ਜਮਜਾਲੋ ਪ੍ਰਾਣੀ ਹਰ ਜਪ ਜਨਮ ਗਯੋ ਸਾਚ ਸ਼ਬਦ ਬਿਨ ਕਭੋ ਨਾ ਛੂਟਸ ਬਿਰਥਾ ਜਨਮ ਪਯੋ ਰਹਾ ਉਤਨ ਮੈਂ ਕਾਮ ਕ੍ਰੋਧ ਹਾਂ ਮਮਤਾ ਕਠਨ ਪੀਰਤ ਪਾਰੀ ਗੁਰਮੁਖ ਰਾਮ ਜਪੋਰ ਸਰਸਨਾ ਇਨ ਬਿਤਰ ਤੂੰ ਤਾਰੀ ਮਹਿਰੇ ਕਰਨ ਕਲ ਪਈ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰਾਂਦਨ ਸੂਝਿਆ ਰਹੇ ਉਦਾਸ ਆਸਨ ਰਸਾ ਸਹਿਜ ਧਿਆਨ ਬੈਰਾਗੀ ਪ੍ਰਣਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ ਪੈਰੋ ਮਹੱਲਾ ਪਹਿਲਾ ਪੂੰਡੀ ਚਾਲ ਚਰਨ ਖਿਰ ਖਸਰੇ ਤੁਚਾ ਦੇ ਕੁਮਲਾਨੀ ਨੇਤਰੀ ਧੁੰਦ ਕਰਨ ਪਏ ਬਹਿਰੇ ਮਨਮੁਖ ਨਾਮ ਨਾ ਜਾਨੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਓ ਜੇ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾ ਨਿੱਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਿਲਾਏ ਜਬ ਲੱਗ ਸ਼ਬਦ ਭੇਦ ਨਹੀਂ ਆਇਆ ਤਬ ਲੱਗ ਕਾਲ ਸੰਤਾਏ ਅਨਕੋ ਦਾਰ ਘਰ ਕਬੂ ਨਾ ਜਾਨਸ ਏਕੋ ਦਰਸ ਚ ਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਹੈ ਵਿਚਾਰਾ ਭੈਰੋ ਮਹੱਲਾ ਪਹਿਲਾ ਸਗਲੀ ਰੈਣ ਸੋਭਤ ਗਲ ਫਾਹੀ ਦਿਨ ਸੰਜਨ ਜਾਲ ਗਵਾਇਆ ਖੇਨ ਪਲ ਘੜੀ ਨਹੀਂ ਪ੍ਰਭ ਜਾਨਿਆ ਜਿਨੇ ਉਹ ਜਗਤੋਂ ਪਾਇਆ ਮਨ ਰੇ ਕਿਉਂ ਛੂਟ ਉਸ ਦੁੱਖ ਭਾਰੀ ਕਿਆ ਲੇ ਆਵਸ ਕਿਆ ਲੇ ਜਾਸ ਰਾਮ ਜਪੋ ਗੁਣਕਾਰੀ ਰਹਾਓ ਊਂ ਦੋ ਕਵਲ ਮਨ ਮੁਖ ਮਤ ਹੋਛੀ ਮਨ ਅੰਦਾ ਸਿਰ ਤੰਦਾ ਕਾਲ ਬਿਕਾਲ ਸਦਾ ਸਿਰ ਤੇਰਾ ਬਿਨਾ ਵੈਗਲ ਫੰਦਾ ਡਗਰੀ ਚਾਲ ਨੇਤਰ ਫੋਨ ਅੰਦਲੇ ਸ਼ਬਦ ਸੁਰਤ ਨਹੀਂ ਭਾਈ ਸਾਸਤਰ ਬੇਦਾ ਤਰੈ ਗੁਣ ਹੈ ਮਾਇਆ ਅੰਦਲੋ ਧੰਦ ਕਮਾਈ ਖੋਇਓ ਮੂਲ ਲਾਭ ਕੈ ਪਾਵਸ ਦੋਰ ਮਤ ਗਿਆਨ ਵਿਹੂਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਜ ਪਤੀਣੇ ਪੈਰੋ ਮਹਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਓ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇ ਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਰਾਈ ਨਿਰਮਲ ਰਾਮ ਅੰਮ੍ਰਿਤ ਰਸ ਚਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਾ ਗੁਰ ਸੇਵਾ ਨਾਨਕ ਨਾਮ ਸਿਖਾਈ ਭੈਰੋ ਮਹੱਲਾ ਪਹਿਲਾ ਹਿਰਦਾ ਨਾਮ ਸਰਵ ਧਨ ਤਾਰਨ ਗੁਰ ਪ੍ਰਸਾਦੀ ਪਾਈਆ ਹੈ ਅਮਰ ਪਦਾਰਥ ਤੇ ਕਿਰਥਾਰ ਸਹਿ ਧਿਆਨ ਲਵਲਾਈਆ ਮਨ ਰੇ ਰਾਮ ਭਗਤ ਜਿਤ ਲਾਈਆ ਹੈ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਜ ਸੇਤੀ ਕਰ ਜਾਈਆ ਰਹਾ ਉਹ ਪਰਮ ਭੇਦ ਪਾਉ ਕਬੂ ਨਾ ਛੁੱਟ ਆਪਦ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂ ਮੋਏ ਬਿਨ ਪਾਨੀ ਤੰਦਾ ਕਰਤ ਸਗਲੀ ਪਤ ਖੋਵਸ ਪਰਮ ਨਾ ਮਿਟ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਅਕੁਲ ਨਿਰੰਜਨ ਸਿਓ ਮਨ ਮੰਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰੇ ਕੋ ਜਾਨਿਆ ਨਾਨਕ ਅਵਰ ਨਾ ਦੂਆ ਪਹਿਰੋ ਮਹੱਲਾ ਪਹਿਲਾ
जगन होम पुन तप पूजा दे दुखी नित सुख सह राम नाम बिन मुक्त न पावस मुक्त नाम गुरमुख लहै राम नाम बिना बिरथे जग जन्मा बिख खावे बिख बोली बोले बिना वै नहीं फल मर भ्रम न रहाओ पुस्तक पाठ व्याकरण बखाण संध्या कर्म ते काल करै बिन गुर शब्द मुक्त कहां प्राणी राम नाम बिन उर्ज मरै दंड कमंडल सिखा सूत धोती तीर्थ दग गवनत भ्रमण करै राम नाम मेन शांत ना आवे जप हर हर नाम सो पार पर जटा मुकट धन भस्म लगाई वस्त्र छोड़ तन नगन पया राम नाम बिन त्रिवत ना आवे किरत कै बंद है पेख पया जेते जी जंत जल थल महिल जतर कतर तू सर्व जी आ गुर प्रसाद राख ले जन काओ हर रस नानक झोल पिया राग पैरों महला तीजा चौप दे कर पहला एक ओंकार सतगुर प्रसाद जात का गर्भ ना करियो कोई ब्राह्मण दे सो ब्राह्मण होई जात का गर्भ ना कर मूर्ख गा गारा इस गर्भ ते चल बहुत बिकारा रहा चारे वर्ण खै सब कोई ब्रह्म बिंदे सब उपत होई माटी एक सकल संसारा बोबित पांडे कड़े कुमारा पंच तत मिलदे ही का कारा घट बद को करे बिचारा कहत नानक एहो जियो कर्म बंद होई बिन सतगुर भेटे मुक्त न होई पैरों महला तीजा जोगी गृह पंडित भेख धारी ए सूते अपने अहंकारी माया मदमाता रहा सोए जागत रह न मूसै कोई रहो सो जग जिस सतगुर मिला पंच दूत ओह वसकत करे सो जग जो तत् बिचारा आप मरै वरै नह मारै सो जग जो एको जाना पर किरत छोड़ै तत् पछाणै चौ वरना में चौह वरना विच जागै कोए जम कालै ते छुटै सोए कहत नानक जन जागै सोए ज्ञान अंजन जांकी नेत्री होए पैरों महला तीजा जा को रख है अपनी शरणाई सचे लागै सचा फल पाई रे जन कै सो करो पुकारा हुक्मे हुआ हुक्मे वरतारा रहाओ एहो आकार तेरा है तारा खेना मैं बिन सह करद ना लागै बारा करत प्रसाद एक खेल दिखाया गुर कृपा ते परम पद पाया कहत नानक मार जी वाले सोए ऐसा बुझो परम ना भूलो कोए पैरों महला तीजा मैं कामण मेरा कंत करतार जेहा कराए तेह करी सिगार जां तुस पावे तां करे भोग तन मन साचे साहिब जोग रहाओ उस निंदा करे क्या कोई जा आपे वरताए कै सोई गुर प्रसादी प्रेम कसाई मिलोंगी दयाल पंच शब्द बजाई पंत नानक करे क्या कोए जिसनों आम मिलावे सोए पैरों महला तीजा सो मन सो मन जे मन की दुबदा मारे दुबदा मार ब्रह्म बिचारे इस मन कहो कोई खोजो भाई मन खोजत नाम नौनद पाई रहो मूल मोह कर करता जग तो पाया ममता लाए परम बुलाया इस मन ते सा पिंड पुराना मन का विचार हुक्म बुझ समाना कर्म होवे गुर कृपा करा एहो मन जागे इस मन की दुबदा मारा मन का स्वभाव सदा बैरागी सब मैं वसा अतीत निरागी कहत नानक जो जाने पेओ आद पुरख निरंजन देओ पैरों महला तीजा राम नाम जगत निस्तारा पवजल पार उतारण हारा गुर प्रसादी हर नाम संभाला साद ही निबह तेरा नाल रहाओ नाम न चित मन मुखगा राम बिना वै कैसे पावे पारा आपे दात करे दातार देवन हरे को जाकार ददर करे सतगुरु मिलाए नानक हृदय नाम वसाए भैरों महला तीजा नाम में उदरे सब जितने लो गुरमुख जिना प्राप्त होए हर जियो अपनी कृपा करे गुरमुख नाम वड्याई दे रहाओ राम नाम जिन प्रीत प्यारा आप उदरे सब कुल उदाहरण हार बिना वै मनमुख जमपुर जाहे औखे होवे चोटा खाए आपे करता देवै सोए नानक नाम प्राप्त होए पैरों महला तीजा गोविंद प्रीत सनकार उधारे राम नाम शब्द विचारे हर जीव अपनी कृपा धार हो गुरमुख नामे लगे प्यार रहाओ अंतर प्रीत भगत साची होए पूरा गुरमेला वा होए निज कर वसै सह सुभा गुरमुख नाम वसै मने आए आपे वेखे वेखण हार नानक नाम रखो उतार पैरों महला तीजा कल जुग मैं राम नाम उतार बिना वै माथा पावे छार राम नाम दुलभ है भाई गुर प्रसाद वसै मने आई रहाओ राम नाम जन भलै सोए पूरे गुरते प्राप्त होए हर का भाणा मन से जन प्रवान गुर का शब्द नाम निशान सो से बहो जो कल रहा तार नानक गुरमुख नाम प्यार पैरों महला तीजा कल जुग मैं बो कर्म कमाए ना रुतना कर्म थाए पाए कल जुग मैं राम नाम है सार गुरमुख सचा लगे प्यार रहाओ तन मन खोज करे मैं पाया गुरमुख राम नाम चित लाया ज्ञान अंजन सतगुर ते होए
राम नाम रविया रव रहा ते हलोए कलयुग मैं हर जियो एका होर रुतना काई नानक गुरमुख हिरदा राम नाम लेहो जमाई पैरों महला तीजा कर दूजा एक ओंकार सतगुर प्रसाद दुबदा मन मनमुख रोग व्यापे तृष्णा जल अधिकाई मर मर जम मैं ठौर न पावे बिरथा जन्म गवाई मेरे प्रीतम कर कृपा देहो बुझाई हम मैं रोगी जग तो पाया बिन शब्द रोग ना जाई रहाओ सिमरत शास्त्र पढ़ है मुन के ते बिन शब्द है सुरत न पाई त्रै गुण सबे रोग व्यापे ममता सुरत गवाई एक आपे काट ले प्रवापे गुर सेवा प्रबल आए हर का नाम निधानु पाया सुख वसया मन आए चौथी पदवी गुरमुख वर्तन तिन निज कर वासा पाया पूरा सतगुर कृपा किन्नी विचों आप गवाया एक इसकी सरकार एक जिन ब्रह्मा बेसन रुद्र पाया नानक नेह चल साचा एको ना हुमर ना जाया पैरों महला तीजा मन मुख दुबदा सदा है रोगी रोगी सकल संसारा गुरमुख बुझा रोग गबावे गुर शब्दी विचारा हर जियो सत संगत मेलाए नानक तिसनु दे वडियाई जो राम नाम चित लाए रहाओ ममता काल सब रोग व्यापे तन जमकी है सरकारा गुरमुख प्राणी जमनेड़ ना आवे जिन हर राख्या और तारा जिन हर का नाम ना गुरमुख जाता से जग में काहे आया गुर की सेवा कदे ना किन्नी बिरथा जन्म गवाया नानक से पूरे वडभागी सतगुर सेवा लाए जो इच्छे सोई फल पावे गुरबाणी सुख पाए पैरों महला तीजा दुख विच दमे दुख मरै दुख विच कार कमाए गर्भजोनी विच कदे ना निकला बिष्टा मैं समाए त्रिग त्रिग मनमुख जन्म गवाया पूरे गुर की सेवना कीनी हर का नाम ना पाया रहा हो गुर का शब्द रोग गवाए जिसनु हर जीव लाए नामे नाम लै वडियाई जिसनु मन वसाए सतगुर भेटे ता सतगुर भेटै ता फल पाए सच करणी सुख सार से जन निर्मल जो हर लागे हर नामे तरै प्यार तिनकी रेण मिला ता मस गलाई जिन सतगुर पूरा त्याया नानक तिनकी रेण पूरा भाग पाई जिन राम नाम चित लाया महला तीजा शब्द विचारे सो जन साचा जिनका हृदय साचा सोई साची भगत करै जिन राती तन दन दुख ना होई भगत भगत कहे सब कोई बिन सतगुरु सेवे भगत ना पाईया पूरा भाग मिले प्रभ सोई रहा हो मनमुख मूल गवावे लाभ मांगे लाहा लाभ किदू होई जब काल सदा है सिर ऊपर दूजा भाए पत खोई बहले पेख पवे दिन राती हो मैं रोग न जाई पढ़ पढ़ लूजे बाद बखाना है मिल माया सुरत गवाई सतगुर सेवे परम गत पावे नाम मिला वड़ियाई नानक नाम जिना मन वसया दर साचा पत पाई पैरो महला तीजा मन मुखासा नहीं उतरे दूजा पाए खुआए उधर नै सान ना भरी कबू तृष्णा अगन पचाए सदानंद राम रस राते हृदय नाम दुबदा मन पागी हर हर अमृत पीत रिपता ते रहाओ आपे पार ब्रह्म श्रेष्ठ जिन साजी जिन आपे पार ब्रह्म श्रेष्ठ जिन साजी सिर सर तंदा लाए माया मोह किया जिन आपे आपे दूजा लाए एक तिसनु केहो कही है जे दूजा हो वै सब दुदै महे समाए गुरमुख ज्ञान तत बिचारा ज्योति ज्योत मिलाए सो प्रभ साचा सदी साचा साचा सब अकारा नानक सतगुर सोजी पाई सच नाम निस्तारा पैरों महला तीजा कल मैं प्रेत जिनी राम ना पछाता सतयुग परमहंस बिचारी द्वापर त्रेतै मानस वरतै विरले हो मैं मारी कल मैं राम नाम वडियाई जुग जुग गुरमुख को जाता बिना वह मुक्त न पाई रहा ओ हृदय नाम लख जन साचा गुरमुख मन वसाई आप तरे सगले गुल तारे जिनी राम नाम ले बलाई मेरा प्रभ है गुण का दाता अवगण शब्द जलाए जिन मन वसया से जन सोहे हृदय नाम वसाई घर दर महल सतगुरु दिखाया रंग सुरलिया मान जो कुछ कह सो भला कर मन नानक नाम खाना पैरों महला तीजा मन सामन है समाए लै गुर शब्दी विचार गुरु पूरे ते सोची पवे फिर मरे न वारो वार मे मन मेरे राम नाम आधार गुर प्रसाद परम पद पाया सब इच्छ पुजावन हार हाओ समय एको रव रहा गुर बिन बूझ न पाए गुरमुख प्रगट होआ मेरा हर प्रभ अन दिन हर गुण गाए सुखदाता हरे कहे होर थे सुख ना पाए सतगुरु जी नीना सेविया दाता से अंत गए पछताए सतगुरु सेव सदा सुख पा सतगुर सेव सदा सुख पाया हाँ फिर दुख न लागै ताए नानक हर भगत प्राप्त होई ज्योति ज्योत समाए पैरों महला तीजा
ਬਾਜ ਗੁਰੂ ਜਗਤ ਪੌਰਾਨਾ ਭੁੱਲਾ ਝੋਟਾਂ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸ਼ਰਣਾ ਹਿਰਦੈ ਹਰ ਨਾਮ ਮਿੱਠਾ ਸਦ ਲਾਗਾ ਗੁਰ ਸ਼ਬਦੇ ਭਵ ਜਲ ਤਰਨਾ ਰਹਾਓ ਪੇਖ ਕਰੈ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਹੰਕਾਰ ਅੰਤਰ ਤਿਸਾ ਭੂਖਤ ਬਹੁਤੀ ਪਹੁੰਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿੰਨ ਕੌ ਮੁਕਤ ਦੁਆਰ ਅੰਤਰ ਸ਼ਾਂਤ ਸਾ ਸੁਖ ਹੋਵੈ ਹਰ ਰੱਖਿਆ ਔਰ ਤਾਰ ਜਿਉਂ ਤੁਸ ਪਾਵੈ ਤੇ ਵਿੱਚ ਲਾਵੈ ਕਰਨਾ ਕਿਸ਼ੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਿਆਈ ਪੈਰੋ ਮਹੱਲਾ ਤੀ ਹੋ ਮੈਂ ਮਾਇਆ ਮੋਹੇ ਖੁਆਇਆ ਦੁੱਖ ਖੱਟੇ ਦੁੱਖ ਖਾਏ ਅੰਤਰ ਲੋਭ ਹਲਕ ਦੁੱਖ ਭਾਰੀ ਬਿਨ ਵਿਵੇਕ ਪਰਮਾਏ ਮਨ ਮੁਖ ਤ੍ਰਿਗ ਜੀਵਨ ਸੰਸਾਰ ਰਾਮ ਨਾਮ ਸੁਪਨਾ ਨਹੀਂ ਚੇਤਿਆ ਹਰ ਸਿਉਂ ਕਦੇ ਨਾ ਲੱਗਿਆ ਪਿਆਰ ਰਹਾਓ ਪਸ਼ੂਆ ਕਰਮ ਕਰਿਆ ਨਹੀਂ ਬੂਜਾ ਕੂੜ ਕਮਾਵੈ ਕੂੜੋ ਹੋਏ ਸਤਿਗੁਰ ਮਿਲੈ ਸਤਿਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲਹੈ ਜਨ ਕੋਏ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰਪ੍ਰਸਾਦੀ ਪੂਰਾ ਪਾਇਆ ਚੁੱਕਾ ਮਨ ਬਿਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਪੈਰੋ ਮਹੱਲਾ ਤੀਜਾ ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਭਾਏ ਫਥੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤਪਾਲਾ ਹਰ ਸੁਖਦਾਤਾ ਮੇਰਾ ਨਾਲਾ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਓ ਮਾਤਾ

ਕਹਿ ਸ਼ਬਦ ਹੋ ਮੈਂ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨੇ ਸਤਾਰੇ ਪੈਰੋਂ ਮਹੱਲਾ ਤੀਜਾ ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਹੋ ਆਪੇ ਰੱਖਾ ਸੋਈ ਜੋ ਤੇਰੀ ਸਦਾ ਸ਼ਰਨਾਈ ਤਿੰਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣੇ ਸ਼ਬਦੇ ਮੇਲ ਮਿਲਾਇਆ ਰਹਾਉ ਅਨ ਦਿਨ ਭਗਤ ਕਰਾਂ ਦਿਨ ਰਾਤੀ ਤੂੰ ਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਦੋ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੇ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੋਸ਼ਟ ਦੈਂਤ ਚੜਾਇਆ ਪ੍ਰਹਿਲਾਦ ਦੁਬਦਾ ਨਾ ਪੜੇ ਹਰ ਨਾਮ ਨਾ ਛੋਡੇ ਡਰੇ ਨਾ ਕਿਸੇ ਦਾ ਡਰਾਇਆ ਸੰਤ ਜਨਾ ਕਾ ਹਰ ਜੀਉ ਰਾਖਾ ਦੈਂਤ ਕਾਲ ਨੇੜਾਇਆ ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ਼ ਨਖੀ ਬਿਦਾਰਿਆ ਅੰਧਾ ਦਰ ਕੀ ਖਬਰ ਨਾ ਪਾਈ ਰਾਗ ਭੈਰੋਂ ਮਹੱਲਾ ਚੌਥਾ ਚੌਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਾਣਾ ਸੰਤਾ ਕਰ ਕਿਰਪਾ ਪੱਗ ਲਾਇਣ ਗੁਰ ਸ਼ਬਦੀ ਹਰ ਭਜ ਸੁਰਤ ਸਮਾਇਣ ਮੇਰੇ ਮਨ ਹਰ ਭਜ ਨਾਮ ਨਾਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਾਵ ਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤ ਲੇ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਬਿਖ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲਾ ਤੇਰਾ ਦਾਸ ਦਸਾਇਣ ਪੈਰੋਂ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰੀ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰਪੁਰਾ ਸਤ ਸੰਗਤ ਸੰਗ ਸਿੰਧ ਪਾਉ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸ਼ਨਾਨ ਕੀਓ ਅੱਠ ਸੱਠ ਸੁਰਸਰੀ ਹਮ ਮੂਰਖ ਕਾ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਪੈਰੋਂ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦਾ ਫੇਰ ਚਲੈ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮਿਲੋ ਸਤ ਸੰਗਤ ਟੂਟ ਗਈ ਮਾਇਆ ਜਮਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਨ ਕਾਲੀ ਤਿਸ ਘੜੀ ਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਗੋਚਰ ਗੁਰ ਅਗਮ ਦੇ ਖਾਲੀ ਵਿੱਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤ ਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਪੈਰੋਂ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਮਨਾ ਮਾਹੇ ਤੁਝਤੇ ਬਾਹਰ ਕੋਈ ਨਾ ਹੈ ਹਰ ਸੁਖਦਾਤਾ ਮੇਰੇ ਮਨ ਜਾਪ ਹਉ ਤੁਸਾ ਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜੈ ਜਹ ਦੇਖਾਂ ਤੈ ਹਰ ਪ੍ਰਭ ਸੋਏ ਸਭ ਤੇਰਾ ਵਸ ਦੂਜਾ ਵਰਨਾ ਕੋਏ ਜਿਸ ਕੋ ਤੁਮ ਹਰ ਆਖਿਆ ਭਾਵੈ ਤਿਸ ਕਾ ਨੇੜਾ ਕੋਈ ਨਾ ਜਾਵੈ ਤੂੰ ਜਲ ਥਲ ਮਈਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਪੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦਾ ਹਰ ਨਾਮ ਮੁਰਾਰ ਮਸਤਕ ਭਾਵ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦਾ ਹਰ ਨਾਮ ਸਮਾਰ ਮਧਸੂਦਨ ਜਪੀਐ ਔਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾ ਡੇ ਮਾਰ ਰਹਾਉ ਜਿਨਕਾ ਹਰ ਸੇ ਤੀ ਮਨ ਮਾਨਿਆ ਤਿੰਨ ਕਾਰਜ ਹਰ ਆਪ ਸਵਾਰ ਤਿੰਨ ਚੁੱਕੀ ਮੁਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਸਾਮਰ ਸੂਰਤ ਤਾਂ ਕਿਛ ਕੀ ਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਪਲ ਹੋਸੀ ਹਰ ਧਿਆਵੋ ਅੰਦਨ ਨਾ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਹਰ ਉਹ ਪੂਛ ਨਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈ ਹੈ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਪੈਰੋਂ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਕਸੈ ਖਿਨ ਖਿਨ ਤਿੰਨ ਕਹੋ ਬਲਿਹਾਰੀ ਹਰ ਹਿਰਦਾ ਜਪਨਾ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮ ਦਾਸਨ ਦਾਸ ਕੀ ਜੈਪਨ ਹਰੀ ਰਹਾਉ ਤਿੰਨ ਮਤ ਉਤਮ ਤਿੰਨ ਪਤ ਉਤਮ ਜਿਨ ਹਿਰਦਾ ਬਸਿਆ ਬਨਵਾਰੀ ਤਿੰਨ ਕਾ ਤਿੰਨ ਕੀ ਸੇਵਾ ਲਾਏ ਹਰ ਸਵਾਮੀ ਤਿੰਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੇ ਤਿੰਨ ਕਾਟੇ ਸਿਰਜਨ ਹਾਰੀ ਹਰ ਆਪ ਬੋਲਾ ਵੈ ਆਪੇ ਬੋਲੈ
ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ, ਹਰ ਜਿਸ ਤੂੰ ਮਿਲ ਲੈ ਸੋ

0: ਮਿਲ ਸੀ ਜਨ ਨਾਨਕ ਕਿਹਾ ਇਹ ਜੰਦ ਵਿਚਾਰੀ ਪੈਰੋਂ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿੱਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿੰਨ ਹਮ ਸੇਵੈ ਸਰੇਵੈ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਣੇ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜੇ ਵਤ ਗਰਣੇ ਰਹਾਓ ਗੁਰਸਿੱਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੁਖ ਘਣੇ ਧਨ ਸੋ ਵੰਸ਼ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਹਰ ਹਰ ਆਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਤਰਣੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪਹਿਰੋ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸ ਡਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਪਰਮ ਪੂਲੇ ਨਰ ਕਰਤ ਕਚਰਾਇਣ ਜਨਮ ਮਰਤ ਰਹਿਤ ਨਰਾਇਣ ਰਹਾਓ ਕਰ ਪੰਜੀਰ ਖਵਾਇਓ ਚੋਰ ਓ ਜਨਮ ਨਾ ਮਰੈ ਰੇ ਸਾਕਤ ਟੋਰਾ ਸਗਲ ਪਰਾਧ ਦੇਹ ਲੋਰੋ ਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਜਨਮ ਨਾ ਮਰੈ ਨਾ ਆਵੈ ਨਾ ਜਾਏ ਨਾਨਕਾ ਪ੍ਰਭ ਰਹਿਓ ਸਮਾਏ ਪੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਾਉ ਨਹੀਂ ਲਾਗਾ ਜਾਏ ਸੇ ਬੁਝੀਆ ਰਾਖਾ ਇੱਕ ਹਮਾਰਾ ਸੋਮੀ ਸਗਲ ਕੱਢਾ ਕਾ ਅੰਤਰ ਜਮੀ ਰਹਾਓ ਸੋਏ ਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਪੈਰੋ ਮਹੱਲਾ ਪੰਜਵਾ ਵਰਤ ਨਾ ਰਹੋ ਨਾ ਮੈਂ ਰਮਦਾਨਾ ਤਿਸ ਸੇ ਵੀ ਜੋ ਰੱਖਿਆ ਨਿਦਾਨਾ ਇਹ ਗੁਸਰਾਈ ਅੱਲੋ ਮੇਰਾ ਹਿੰਦੂ ਤੁਰਕ ਦੁਹਾਨੇ ਮੇਰਾ ਰਹਾਓ ਹਜ ਕਾਬੈ ਜਾਓ ਨਾ ਤੀਰਥ ਪੂਜਾ ਏਕੋ ਸੇ ਵੀ ਅਵਰਨ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇ ਰਿਹਾ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮੇਲ ਖੋਦ ਖਾਸਮ ਪਛਾਨਾ
1: ਸਤ ਸੰਗ ਲੈ ਚੜਿਓ ਸਿਕਾਰ ਮ੍ਰਿਗ ਪਕੇ ਬਿਨ ਘੋਰ ਹਥਿਆਰ ਰਹਾਉ ਆਖੇਰ ਬਿਰਤ ਆਹਰ ਬਾਹਰ ਆਇਓ ਤਾਏ ਅਹੇਰਾ ਪਾਇਓ ਘਰ ਕੈ ਗਾਏ ਮ੍ਰਿਗ ਪਕਰੇ ਕਰ ਆਣੇ ਹਾਟ ਦੁੱਖ ਚੁੱਖ ਚੁੱਖ ਲੈ ਗਏ ਬਾਂਟੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕੈ ਘਰ ਕੇਵਲ ਨਾਮ ਪੈਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਸਾਕਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਉ ਪਾਥਰ ਕੀ ਬਹੁ ਪਾਥਰ ਕਉ ਬਹੁ ਨੀਰ ਪਵਾਇਆ ਨਹਿ ਭੀਗੈ ਅਧਿਕ ਸੂਕਾਇਆ ਖੱਟ ਸ਼ਾਸਤਰ ਮੂਰਖੈ ਸੁਣਾਇਆ ਜੈਸੇ ਦਹਿ ਦਿਸ ਪਵਨ ਝੁਲਾਇਆ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬਣਤ ਬਣਾਇਆ ਪਹਿਰੋ ਮਹੱਲਾ ਪੰਜਵਾ ਜੀਉ ਪ੍ਰਾਣ ਜਿਨ ਰਚਿਓ ਸਰੀਰ ਜਿਨਹੈ ਉਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਹਿ ਪਾਰਣਾ ਧਨ ਧਨ ਮੇਰੇ ਨਾਰਾਇਣਾ ਨਾਨਕ ਬੋਲੈ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋ ਮਹੱਲਾ ਪੰਜਵਾ ਆਗੈ ਦਈਓ ਪਾਛੈ ਨਾਰਾਇਣ ਮਦ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰਾ ਸ਼ਾਸਤਰ ਸੌਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਮਰਨ ਕੇ ਦੁੱਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਣਾਗਤ ਆਏ ਪੈਰੋ ਮਹੱਲਾ ਪੰਜਵਾ ਕੋਟ ਮਨੋਰਥ ਆਵਹਿ ਹਾਥ ਜਮ ਮਾਰ ਕੈ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੈ ਪੀਵਤ ਬਹੁੜ ਨਾ ਜੋਨ ਪ੍ਰਮਾਮ ਰਹਾਉ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਭਏ ਨਿਹਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ ਛਾਰ ਭੈਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਓ ਆਪਣਾ ਖਸਮ ਜਾਣੇ ਆਪ ਧਿਆਇਆ, ਇਆਣਾ ਪਾਪੀ ਉਹ ਆਪ ਪਚਾਇਆ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ। ਜਾਣ ਨਾਨਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਭੈਰੋ ਮਹੱਲਾ ਪੰਜਵਾ। ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਰਹਾਓ। ਨਗਜ ਤੇਰੇ ਬੰਦੇ ਦੀ ਦਾਰ ਅਪਾਰ, ਨਾਮ ਬਿਨਾ ਸਭ ਦੁਨੀਆਂ ਸ਼ਾਰ। ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ, ਗਨੀਬ ਤੇਰੀ ਸਿਫਤ ਸੱਚੇ ਪਾਤ ਸਾਹ। ਨੀ ਧਰਿਆ ਧਾਰ ਪਨਹ ਖੁਦਾਏ, ਗਰੀਬ ਨਿਵਾਜ ਦਿਨ ਰਹਿਣ ਧਿਆਏ। ਨਾਨਕ ਖੁਦ ਖਸਮ ਮਿਹਰਵਾਨ, ਅਲਹੋ ਨਾ ਵਿਸਰੈ ਦਿਲ ਜੀ ਅਪਰਾਨ। ਭੈਰੋ ਮਹੱਲਾ ਪੰਜਵਾ। ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤ ਕਰ ਸਹੋ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵਹੋ। ਹਰ ਹਰ ਹਰ ਹਰ ਰਸਨਾ ਕਹੋ ਰਹਾਓ, ਕਲ ਯੁਗ ਮਹਿ ਇਕ ਨਾਮ ਉਧਾਰ, ਨਾਨਕ ਬੋਲਿਆ ਬ੍ਰਹਮ ਵਿਚਾਰ। ਭੈਰੋ ਮਹੱਲਾ ਪੰਜਵਾ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਪੀ ਪਤਤ ਪਾਵਨ ਪ੍ਰਭ ਤੇਰੋ ਨਾਉ, ਪੂਰਬ ਕਰਮ ਲਿਖੇ ਗੁਣ ਗਾਓ ਰਹਾਓ। ਸਾਧੂ ਸੰਗ ਹੋਵੈ ਉਧਾਰ, ਸੋਭਾ ਪਾਵੈ ਪ੍ਰਭ ਕੈ ਦੁਆਰ। ਸਰਬ ਕਲਿਆਣ ਚਰਨ ਪ੍ਰਭ ਸੇਵਾ, ਧੂਰ ਬਾਛੈ ਸਭ ਸੁਰ ਨਰ ਦੇਵਾ। ਨਾਨਕ ਪਾਇਆ ਨਾਮ ਨਿਧਾਨ, ਹਰ ਜਪ ਜਪ ਉਦਰਿਆ ਸਗਲ ਜਹਾਨ। ਭੈਰੋ ਮਹੱਲਾ ਪੰਜਵਾ।

ਤਿਸ ਕੌਣ ਮਾਰੈ ਸਭ ਤੁਜਹੀ ਅੰਤਰ ਸਕਲ ਸੰਸਾਰੈ ਕੋਟ ਉਪਾਵ ਚਿਤਪਤ ਹੈ ਪ੍ਰਾਣੀ ਸੋ ਹੋਵੈ ਜੇ ਕਰੈ ਜੋਜ ਵਿਡਾਣੀ ਰੱਖ ਹੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਬਾਰ ਰਹਾਓ ਜਿਨ ਸੇਵਿਆ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਏਕ ਪਰਾਤਾ ਜੋ ਤੂੰ ਕਰਹਿ ਸੋਈਫਨ ਹੋਏ ਮਾਰਾ ਨਾ ਰੱਖ ਹੈ ਦੂਜਾ ਕੋਏ ਕਿਆ ਤੂੰ ਸੋਚ ਹੈ ਮਾਨਸ ਬਾਣ ਅੰਤਰ ਜਾਮੀ ਪੁਰਖ ਸਜਾਣ ਏਕ ਟੇਕ ਏਕੋ ਆਧਾਰ ਸਭ ਕਿਛ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਦਾ ਤਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨਾ ਸਾਕੈ ਕੋਏ ਭੈਰੋ ਮਹੱਲਾ ਪੰਜਵਾ ਤਾਉ ਕੜੀਆ ਜੇ ਹੋਵੈ ਬਾਹਰ ਤਾਉ ਕੜੀਆ ਜੇ ਵਿਸਰੈ ਨਰ ਹਰ ਤਾਉ ਕੜੀਆ ਜੇ ਦੂਜਾ ਭਾਏ ਕਿਆ ਕੜੀਐ ਜਾਂ ਰਹਿਆ ਸਮਾਏ ਮਾਇਆ ਮੋਹੇ ਕੜੇ ਕੜ ਪਚਿਆ ਬਿਨ ਨਾਵੈ ਭ੍ਰਮ ਭ੍ਰਮ ਭ੍ਰਮ ਖਪਿਆ ਰਹਾਓ ਤਾਉ ਕੜੀਐ ਜੇ ਦੂਜਾ ਕਰਤਾ ਤਾਉ ਕੜੀਐ ਜੇ ਅਨਿਆਇ ਕੋ ਮਰਤਾ ਤਾਉ ਕੜੀਐ ਜੇ ਕਿਛ ਜਾਣੈ ਨਾਹੀ ਤਾਉ ਕੜੀਐ ਜਾਂ ਭਰਪੂਰ ਸਮਾਹੀ ਤਾਉ

ਆਖੋ ਬਹਿਜ ਨਾਨਕ ਸਰਣਾਏ ਭੈਰੋ ਮਹੱਲਾ ਪੰਜਵਾ ਬੇਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠਾ ਕੈਸੇ ਗਵਨ ਹਾਰੀ ਜੀਲ ਬਿਨਾ ਕੈਸੇ ਬਜੈ ਰਬਾਬ ਨਾਮ ਬਿਨਾ ਬਿਰਥੇ ਸਵਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਾਰ ਪਰਿਆ ਰਹਾਉ ਬਿਨ ਜਿਹਵਾ ਕਹਾ ਕੋ ਬਕਤਾ ਬਿਨ ਸਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੈ ਨਾਮ ਬਿਨਾ ਨਰਕ ਹੀ ਨਾ ਲਿਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਜੇ ਕਹਾ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬੌਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹੋ ਤਿਆਗ ਕਹਾ ਕਉ ਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਾਧ ਸਾਧ ਹੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਕਾ ਵਿਚਾਰ ਭੈਰੋ ਮਹੱਲਾ ਪੰਜਵਾ ਹੋ ਮੈਂ ਰੋਗ ਮਨ ਹੁਕੋ ਦੀਨਾ ਕਾਮ ਰੋਗ ਮੈਂ ਗਲਬਸ ਲੀਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਗ ਖਾਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ ਜਿਹਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭਵਰ ਬਿਨਸਾਨੋ ਹੇਤ ਰੋਕਾ ਸਗਲ ਸੰਸਾਰਾ ਤ੍ਰਿਵਿਧ ਰੋਗ ਮਹਿ ਵਧੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਜੋਨੀ ਭਰਮੈ ਰੋਗ ਬੰਦ ਰਹਿਤ ਰੱਤੀ ਨਾ ਪਾਵੈ ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ ਪਾਰ ਬ੍ਰਹਮ ਜਸ ਕੀਨੀ ਦਇਆ ਬਾਹ ਪਕੜ ਰੋਗੋ ਕੱਢ ਲਾਇਆ ਤੂਤੇ ਤੂਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰੂ ਰੋਗ ਮਿਟਾਇਆ ਭੈਰੋ ਮਹੱਲਾ ਪੰਜਵਾ ਚੀਤ ਆਵੈ ਤਾਂ ਮਹਾਨੰਦ ਚੀਤ ਆਵੈ ਤਾਂ ਸਭ ਦੁਖ ਭੰਜ ਚੀਤ ਆਵੈ ਤਾਂ ਸਰਧਾ ਪੂਰੀ ਚੀਤ ਆਵੈ ਤਾਂ ਕਬਹਿ ਨ ਝੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦਿਓ ਰੰਗ ਲਾਏ ਰਹਾਓ ਚੀਤ ਆਵੈ ਤਾਂ ਸਰਬ ਕੋ ਰਾਜਾ ਚੀਤ ਆਵੈ ਤਾਂ ਪੂਰੇ ਕਾਜਾ ਚੀਤ ਆਵੈ ਤਾਂ ਰੰਗ ਗੁਲਾਲ ਚੀਤ ਆਵੈ ਤਾਂ ਸਦਾ ਨਿਹਾਲ ਚੀਤ ਆਵੈ ਤਾਂ ਸਤਨਵੰਤਾ ਚੀਤ ਆਵੈ ਤਾਂ ਸਦ ਨਿਭਰੰਤਾ ਚੀਤ ਆਵੈ ਤਾਂ ਸਭ ਰੰਗ ਮਾਣੇ ਚੀਤ ਆਵੈ ਤਾਂ ਚੂਕੀ ਕਾਣੇ ਚੀਤ ਆਵੈ ਤਾਂ ਸਹਿਜ ਘਰ ਪਾਇਆ ਚੀਤ ਆਵੈ ਤਾਂ ਸੁਨ ਸਮਾਇਆ ਚੀਤ ਆਵੈ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਭੈਰੋ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਵਿਨਾਸੀ ਕੁਟੰਬ ਹਮਾਰਾ ਨਿਜ ਕਰਵਾਸੀ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰਪੂਰੈ ਪਿਤਾ ਸੰਗ ਮੇਲੇ ਰਹਾਓ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਅਭੂਛੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਕੂਟ ਵਿਚਲ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਂ ਥਨੰਤਰ ਕੀਰਤ ਹਮਰੀ ਘਰ ਘਰ

ਮਹੱਲਾ ਪੰਜਵਾ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸੁਖਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਓ। ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰਜੀ ਵਾਲ ਹੈ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਸਤਿਗੁਰ ਕਹਿ ਹੋ ਸਤ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ, ਨਾਨਕ ਸੋ ਦੇ ਸਿਮ੍ਰਿਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਭੈਰੋ ਮਹੱਲਾ ਪੰਜਵਾ। ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਇਆ, ਨਾਮ ਲੈਤ ਸਗਲ ਪ੍ਰਭਾਇਆ, ਨਾਮ ਲੈਤ ਅੱਠ ਸੱਠ ਮਜਨਾਇਆ, ਤੀਰਥ ਅਮਰਾ ਹਰਿ ਕੋ ਨਾਮ, ਗੁਰੂ ਉਪਦੇਸਿਆ ਤਤ ਗਿਆਨ ਰਹਾਓ। ਨਾਮ ਲੈਤ ਦੁਖ ਦੂਰ ਪੁਰਾਨਾ, ਨਾਮ ਲੈਤ ਅਤ ਮੂੜ ਸੋ ਗਿਆਨਾ।

ਮਹੱਲਾ ਪੰਜਵਾ। ਨਮਸਕਾਰ ਤਾ ਕਉ ਲਖ ਬਾਰ, ਇਹੋ ਮਨ ਦੀਜਾ ਤਾ ਕਉ ਵਾਰ, ਸਿਮਰਨ ਤਾ ਕੈ ਮਿਟੈ ਸੰਤਾਪ, ਹੋਏ ਆਨੰਦ ਨਾ ਵਿਆਪਹਿ ਤਾਪ, ਐਸੋ ਹੀਰਾ ਨਿਰਮਲ ਨਾਮ, ਜਾਹ ਜਪਤ ਪੂਰਨ ਸਭ ਕਾਮ, ਰਹਾਓ ਜਾ ਕੀ ਦ੍ਰਿਸ਼ਟ ਦੁੱਖ ਡੇਰਾ ਢਹਿ, ਅੰਮ੍ਰਿਤ ਨਾਮ ਸੀਤਲ ਮਨ ਗਹਿ, ਅਨਕ ਭਗਤ ਜਾ ਕੇ ਚਰਨ ਪੂਜਾਰੀ, ਸਗਲ ਮਨੋਰਥ ਪੂਰਨ ਹਾਰੀ, ਖਿਨ ਮਹਿ ਊਣੇ ਸੁਬਰ ਭਰਿਆ, ਖਿਨ ਮਹਿ ਸੂਕੇ ਕੀਨੇ ਹਰਿਆ, ਖਿਨ

ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁੱਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਆਨੰਦ ਕਰ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਪਤ ਬੁੱਝੀ ਪੂਰਨ ਸਭਿਆਸਾ ਮਿਟੇ ਅੰਧੇਰ ਭਏ ਪ੍ਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਪਏ ਗੋਪਾਲ ਤਾਕੈ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਕੈ ਬਹੁਤ ਨਿਦਾਨ ਜਾ ਕੋ ਸਤਿਗੁਰ ਦਿਓ ਨਾਮ ਜਾ ਕੋ ਭੇਟਿਓ ਠਾਕੁਰ ਅਪਨਾ ਮਨ ਤਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਾਵੇ ਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾ ਚਿਤਵਤ ਪਾਪ ਨ ਹਾਲਕ ਆਵੈ ਬੇਸੁਆ ਭਜਤ ਕਿਸ਼ ਨਹਿ ਸਰਮਾਵੈ ਸਾਰੋ ਦਿਨ ਸਮਜੂਰੀ ਕਰੈ ਹਰ ਸਰਮ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆ ਭੁਲਾਇਆ ਭੁਲਾਵਣ ਹਾਰੈ ਰਾਤ ਰਹਿਆ ਬਿਰਥਾ ਵਿਵਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਧਾਵੈ ਕਰਨੈ ਹਾਰ ਨਾ ਜੀਅ ਮਹਿ ਆਵੈ ਕਰਤ ਕਰਤ ਇਹੀ ਦੁਖ ਪਾਇਆ ਪੂਰਨ

ਆਓ ਜਿਨ ਕਉ ਲਿਖਿਆ ਹਰ ਇਹੋ ਨਿਧਾਨ ਸੇ ਜਨ ਦਰਗਹਿ ਪਾਵਹਿ ਮਾਨ ਸੁਖ ਸਹਿਜ ਆਨੰਦ ਗੁਣ ਗਾਓ ਆਗੇ ਆਗੈ ਮਿਲੈ ਨਿਥਾਵੇ ਥਾਓ ਜੁਗਹਿ ਜੁਗੰਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀਏ ਜਨ ਸਭ ਤੇਰਾ ਹਾਥ ਨਾਨਕੇ ਪ੍ਰਭ ਸਦ ਹੀ ਸਾਥ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਅੰਤਰ ਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੈ ਕੀਨੋ ਦਾਨ।

ਰਾਤ ਸਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸਕੀ ਉਸਤਤ ਕਰਦਾ ਭੈਰੋ ਮਹੱਲਾ ਪੰਜਵਾ ਰੋਵਨ ਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤ ਆਇਆ।

ਤੋ ਮਾਨ ਮੂੜ ਮੁਗਧ ਹੋਏ ਚਤੁਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰਿ ਕਿਰਪਾ ਸੰਤ ਤਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾ ਸੰਤ ਮੰਡਲ ਮਹਿ ਹਰ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ

ਜਿਸ ਜੀਤਿ ਆਵੈ ਤੇ ਸਦਾ ਸੁਖ ਹੋਵੈ, ਨਿਕਟ ਨਾ ਆਵੈ ਤਾਂ ਕਹਿ ਜਾਮ ਰਹਾਉ। ਜਬ ਇਹੋ ਨਾ ਸੋ ਤਬ ਕਿਨਹਿ ਉਪਾਇਆ, ਕਵਨ ਮੂਲ ਤੇ ਕਿਆ ਪ੍ਰਗਟਾਇਆ। ਆਪ ਹੈ ਮਾਰ ਆਪ ਜੀ ਵਾਲਾ, ਆਪਣੇ ਭਗਤ ਕੋ ਸਦਾ ਪ੍ਰਤਪਾਲਾ।

ਨਾਹੀ ਬਹੁਤੈ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ ਰਹਾਉ। ਬੰਧਨ ਮਾਤ ਪਿਤਾ ਸੁਤ ਬਿਨਤਾ, ਬੰਧਨ ਧਰਮ ਕਰਮ ਹੋ ਕਰਤਾ, ਬੰਧਨ ਕਟ ਨਹਾਰ ਮਨ ਵਸੈ, ਤੋ ਸੁਖ ਪਾਵੈ ਨਿਜ ਕਰ ਬਸੈ, ਸਭ ਜਾਚਕ ਪ੍ਰਭ ਦੇਵ ਨਹਾਰ, ਗੁਣ ਦਾਨ ਬੇਅੰਤ ਅਪਾਰ, ਜਿਸ ਕੋ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤੈ ਜਨ ਜਪਣਾ, ਗੁਰ ਆਪਣਾ ਆਗੇ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ, ਕਹੋ ਨਾਨਕ ਤੁਮਰੀ ਸਰਣਾਈ, ਜੋ ਭਾਵੈ ਤਿਉ ਰੱਖੋ ਗੁਸਾਈ, ਭੈਰੋ ਮਹੱਲਾ ਪੰਜਵਾ, ਗੁਰ ਮਿਲ ਤਿਆਗਿਓ ਦੂਜਾ ਭਾਓ, ਗੁਰਮੁਖ ਜਪਿਆ ਗੁਰਮੁਖ ਜਪਿਓ ਹਰ ਕਾ ਨਾਉ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ ਰਹਾਉ। ਦੋਖ ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਭੀਤਰ ਸਾਰੇ, ਗੁਰ ਭੇਟ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ, ਜਨਮ ਮਰਨ ਕੀ ਮਿੱਟੀ ਜਮ ਤਰਾਸ, ਸਾਧ ਸੰਗਤ ਊਂਦ ਕਮਲ ਵਿਗਾਸ, ਗੁਣ ਗਾਵਤ ਨਿਸ਼ਚਲ ਵਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲਭ ਦੇ ਆਈ ਪ੍ਰਵਾਨ, ਸਫਲ ਹੋਈ ਜਪ ਹਰ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ, ਗਿਰਾਸ ਜਪੋ ਹਾਰ ਹਰੀ, ਭੈਰੋ ਮਹੱਲਾ ਪੰਜਵਾ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾ ਕੇ ਗੁਣ ਗਾਓ, ਜੇ ਸਿਮਰਤ ਸਗਲਾ ਦੁਖ ਜਾਏ, ਸਰਬ ਸੂਖ ਵਸੈ ਮਨ ਆਏ, ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲ ਤੁਮਰੀ ਗਤ ਹੋਏ ਰਹਾਉ। ਪੁਰਖ ਨਿਰੰਜਨ ਸਿਰਜਨ ਹਾਰ, ਜੀ ਜਾਂਦੇ ਵੈ ਆਹਾਰ, ਕੋਟ ਖਤੇ ਗਿਨ ਬਖਸਨ ਹਾਰ, ਭਗਤ ਪਾਏ ਸਦਾ ਨਿਸਤਾਰ, ਸਾਚਾ ਤਨ ਸਾਚੀ ਵਡਿਆਈ, ਗੁਰਪੂਰੇ ਤੇ ਨਿਸ਼ਚਲ ਮਤ ਪਾਈ, ਕਰ ਕਿਰਪਾ ਜਿਸ ਰਾਖਣ ਹਾਰਾ, ਤਾ ਕਾ ਸਗਲ ਮਿਟੈ ਅੰਧਿਆਰਾ, ਪਾਰ ਬ੍ਰਹਮ ਸੋ ਲਾਗੋ ਧਿਆਨ, ਪੂਰਨ ਪੂਰ ਰਹਿਓ ਨਿਰਵਾਨ, ਭ੍ਰਮ ਭਉ ਮੇਟ ਮਿਲੇ ਗੋਪਾਲ, ਨਾਨਕ ਗੁਰ ਭਇ ਦਿਆਲ, ਭੈਰੋ ਮਹੱਲਾ ਪੰਜਵਾ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਠੈ ਕਲੇਸ ਸੁਖ ਸਹਿਜ ਨਿਵਾਸ, ਤਿਸਹਿ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ, ਸਰਬ ਸੁਖਾ ਪ੍ਰਭ ਤੇਰੋ ਨਾਉ, ਆਠ ਪਹਿਰ ਮੇਰੇ ਮਨ ਗਾਓ ਰਹਾਉ। ਜੋ ਇੱਛਾ ਸੋਈ ਫਲ ਪਾਏ, ਹਰ ਕਾਨਾ ਮਨ ਵਸਾਏ, ਆਵਣ ਜਾਣ ਰਹੇ ਹਰ ਧਿਆਏ, ਭਗਤ ਪਾਏ ਪ੍ਰਭ ਕੀ ਲਿਵਲਾਏ, ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੇ ਮਾਇਆ ਮੋਹ ਪਿਆਰ, ਪ੍ਰਭ ਕੀ ਟੇਕ ਰਹਿ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ, ਕਰਨ ਕਰਾਵਨ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣਾਏ।

ਹੈ। ਗੁਰੂ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕੜ ਹਰ ਸੰਗ ਮਿਲਾਏ ਰਹਾਉ। ਤੀਰਥ ਨਾਏ ਕਹਾ ਸੁਚ ਸੈਲ, ਮਨ ਕੋ ਵਿਆਪੈ ਹੋਮੈ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਬੇਨ ਖਾਏ ਬੂਜੈ ਨਹੀਂ ਭੂਖ, ਬੇਨ ਖਾਏ ਬੂਜੈ ਨਹੀਂ ਭੂਖ, ਰੋਗ ਜਾਏ ਤਾਂ ਉਤਰਹਿ ਦੁਖ, ਕਾਮ ਕ੍ਰੋਧ ਲੋ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰਨਾਓ, ਆਠ ਪੈਰ ਹਰ ਕੀਰਤਨ ਗਾਓ।

ਕਰਨ ਕਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ, ਪੈ ਪੰਜਨ ਅਵਿਨਾਸੀ ਰਾਏ, ਦਰਸਨ ਦੇਖਿਆ ਸਭ ਦੁਖ ਜਾਏ। ਜਾਤ ਕਤ ਪੇਖੋ ਤੇਰੀ ਸਰਣਾ, ਬਾਲ ਬਲ ਜਾਈ ਸਤਿਗੁਰ ਚਰਣਾ।

ਥਲ ਮਹੀਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭਤੇ ਹੋਏ ਭੈਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੇ ਸਗਲ ਮਨੋਰਥ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋਵਡ ਭਾਗੀ ਜਿਸ ਨਾਮ ਪਿਆਰ ਤਿਸ ਕਹਿ ਸੰਗਤ ਰਹਿ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋਤਨਵੰਤਾ ਜਿਸ ਬੁੱਧ ਵਿਵੇਕ ਸੁਕਲਵੰਤਾ ਜੇ ਸਿਮਰੈ ਸਵਾਮੀ ਸੁਪਤਵੰਤਾ ਜੇ ਆਪ ਪਛਾਨੀ ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਧਿਆਇਆ ਤੂਟੇ ਮੰਦਨ ਪੂਰਨ ਆਸਾ ਹਰ ਕੇ ਚਰਨ ਨਿਰਧ ਮਾਹੇ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨੇ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾ ਨਾਮ ਲੈਤ ਕਿਛ ਬਿਘਨ ਲਾਗੈ ਨਾਮ ਸੁਣਤ ਜਮ ਦੂਰ ਭਾਗੈ ਨਾਮ ਲੈਤ ਸਭ ਦੁਖ ਹੈ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਵਿਘਨ ਭਗਤ ਭਾਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤ ਕਿਸ ਚਾਖ

ਕੋਏ ਜੋ ਜਾਪੈ ਤਿਸਕੀ ਗਤ ਹੋਏ, ਹਰ ਕਾ ਨਾਮ ਜਪਿਆ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ, ਨਾਨਕ ਕੋ ਪ੍ਰਭ ਕਿਰਪਾ ਧਾਰ, ਸਾਹ ਸਾਹ ਸਰਦੇ ਹੋ ਚਿਤਾਰ। ਭੈਰੋ ਮਹੱਲਾ ਪੰਜਵਾ। ਆਪੇ ਸਾਸ ਤਾਪੇ ਬੇਦ, ਆਪੇ ਕਟ ਕਟ ਜਾਣਾ ਭੇਦ, ਜੋਤ ਸਰੂਪ ਜਾਗੀ ਸਭ ਵੱਥ, ਕਰਨ ਕਾਰਨ ਪੂਰਨ ਸਮਰੱਥ, ਪ੍ਰਭ ਕੀ ਓਟ ਗਹੋ ਮਨ ਮੇਰੇ, ਚਰਨ ਕਮਲ ਗੁਰਮੁਖਾਰ।

ਭੋਗੀ ਜਦਗਤ ਵੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਆ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਊਣਾ ਨਾਹੀ ਕੇਛ ਜਾਨ ਤਾ ਕੈ ਕਰ ਕਿਰਪਾ ਜਿ ਸੋਏ ਸੋ ਪ੍ਰਸੰਨ ਨਾਨਕ ਦਾਸ ਈ ਜਨ ਧਨ ਭੈਰੋ ਮਹੱਲਾ ਪੰਜਵਾ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭਏ ਅਸਥਿਤ ਭਏ ਬਿਨਸੀ ਸਭ ਚਿੰਦ ਭੈ ਭ੍ਰਮ ਬਿਨਸ ਗਏ ਖਿਨ ਮਾਹੇ ਪਾਰ ਬ੍ਰਹਮ ਸਿਆਮਨ ਆਏ ਰਾਮ ਰਾਮ ਸੰਤ ਸਦਾ ਸਹਾਏ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਹੇ।

ਭਉ ਪੜਿਆ ਸਿਮਰਤ ਹਰਨਾਮ, ਸਗਲ ਵਿਆਧ ਮਿਟੀ ਤ੍ਰਿਹ ਗੁਣ ਕੀ, ਦਾਸ ਕਿਹੋ ਪੂਰਨ ਕਾਮ ਰਹਾਉ। ਹਰ ਕੇ ਲੋਕ ਸਦਾ ਗੁਣ ਗਾਵੈ, ਤਿਨ ਕੋ ਮਿਲਿਆ ਪੂਰਨ ਧਾਮ, ਜਨ ਕਾ ਦਰਸ ਬਾਂਛਾ ਦਿਨ ਰਾਤੀ, ਹੋਏ ਪੁਨੀ ਧਰਮ ਰਾਏ ਜਾਮ, ਕਾਮ ਕ੍ਰੋਧ ਲੋਭ ਮਾਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੈ ਵਡ ਭਾਗੀ, ਨਾਨਕ ਤਿਨ ਕੈ ਸਤ ਕੁਰਬਾਨ। ਭੈਰੋ ਮਹੱਲਾ ਪੰਜਵਾ, ਪੰਚ ਮਜਮੀ ਜੋ ਪੰਚਨ ਰਾਖੈ, ਮਿਥਿਆ ਰਸਨਾ ਨਿਤੁਟ ਪਾਖੈ, ਚੱਕਰ ਬਣਾਏ ਕਰੈ ਪਾਖੰਡ, ਚੁਰ ਚੁਰ ਪਚੈ ਜੈਸੇ ਤ੍ਰਿਆ ਰੰਡ, ਹਰ ਕੇ ਨਾਮ ਬਿਨਾ ਸਭ ਝੂਠ, ਬਿਨ ਗੁਰ ਪੂਰੇ ਮੁਕਤ ਨ ਪਾਈਐ, ਸਾਚੀ ਦਰਗਹਿ ਸਾਖਤ ਮੂਠ ਰਹਾਉ। ਸੋਈ

ਜਿਨ ਕੀਆ ਤੇ ਸੱਚੀ ਤਰ੍ਹਾਂ ਆਣਾ ਕੂੜੀ ਕੂੜੀ ਮੁਖੋ ਵਖਾਣਾ ਜਿਨ ਕੋ ਕਰਮ ਕਰੇ ਕਰਤਾਰ ਸਤਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਭੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕਾ ਝੂਠਾ ਵਿਵਹਾਰ ਨਿੰਦਕਾ ਮੈਲਾ ਆਚਾਰ ਦਸ ਆਪਣੇ ਕੋ ਰੱਖਣ ਹਾਰ ਨਿੰਦਕ ਮੋਆ ਨਿੰਦਕੈ ਨਾਲ ਪਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕੈ ਸਿਰ ਕੜਕੇ ਕਾਲ ਰਹਾਓ ਨਿੰਦਕ ਕਾ ਕਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੈ ਹਾਥ ਪਚੋਰ ਹੈ ਸਿਰ ਧਰਨ ਲਗਾਹੇ ਨਿੰਦਕੋ ਨਿੰਦਕ ਕਉ ਦਈ ਛੋਡੈ ਨਾਹੇ ਹਰ ਕਾ ਦਾਸ ਕਿਛ ਬੁਰਾ ਨਾ ਮੰਗੈ ਨਿੰਦਕੋ ਲਾਗੈ ਦੁਖ ਸੰਗੈ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨਿਹਚਲ ਹੋਏ ਹਰ ਕਾ ਦਾਸਾ ਚਾਦਰ ਬਾਰ ਜਾਨ ਨਾਨਕ ਹੈ ਤਤ ਵਿਚਾਰ ਭੈਰੋ ਮਹੱਲਾ ਪੰਜਵਾ ਦੋਇ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਤਾਂ ਤਸਕੀ ਰਾਸ ਸੋਈ ਮੇਰਾ ਸਵਾਮੀ ਕਰਨਾ ਹਾਰ ਕੋਟ ਬਾਰ ਜਾਈ ਬਲਿਹਾਰ ਸਾਧੂ ਧੂਰ ਪੁਨੀਤ ਕਰੀ ਮਨ ਤੇ ਵਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮਹਿਲ ਹਰੀ ਰਹਾਓ ਜਾ ਕੈ ਗ੍ਰਹਿ ਮਹਿ ਸਗਲ ਨਿਧਾਨ ਜਾ ਕੀ ਸੇਵ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤ ਨਾ ਆਧਾਰ ਘਾਟ ਘਟ ਅੰਦਰ ਸਗਲ ਪ੍ਰਗਾਸ ਜਬ ਜਬ ਜੀਵ ਹੈ ਭਗਤ ਗੁਣਤਾਸ ਜਾ ਕੀ ਸੇਵ ਨਮ੍ਰਿਥੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰੂ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹ ਥੋਕ ਕਰ ਕਿਰਪਾਲੀ ਜਾ ਲੜ ਲਾਏ ਚਰਨ ਕਮਲ ਨਾਨਕ ਨੇ ਧਿਆਏ ਭੈਰੋ ਮਹੱਲਾ ਪੰਜਵਾ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਜਾਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾਗਾ ਕੀਆ ਸਭ ਕੁਛ ਹੋਏ ਤਿਸਕਾ ਅਮਰ ਨਾ ਮੇਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਰੂਪ ਜਾ ਕੇ ਅੰਤਰ ਬਸੈ ਹਰ ਨਾਮ ਜੋ ਜੋ ਪੇਖਿਆ ਸੋ ਬ੍ਰਹਮ ਗਿਆਨ ਬੀਸ ਬਿਸਵੇ ਜਾ ਕੇ ਮਨ ਪ੍ਰਗਾਸ

ਆਗ ਭੈਰੋ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਓ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣ ਧਨਤ ਲਲਿਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟ ਹੈ ਜਾ ਸੁਨੀ ਨਾਨਕ ਸੇਵ ਅਪਾਰ ਦੇਵ ਤਟ ਹੈ ਖਟ ਹੈ ਬਰਤ ਪੂਜਾ ਗਵਨ ਪਵਨ ਯਾਤਰ ਕਰਨ ਸਗਲ ਫਲ ਪੁਨੀ ਭੈਰੋ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਮਹਿ ਰਾਮ ਰਾਮ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਹ ਕਾਟੈ ਹੋ ਮਾਰਾ ਨਾਨਕ ਹੋ ਮੈਂ ਰੋਗ ਬੁਰੇ ਜਹ ਦੇਖਾ ਤਹ ਏਕਾ ਵੇਦਨ ਆਪੇ ਬਖਸੈ ਸਬਦ ਧੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਭ ਭਾਣਾ ਸੱਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਤਰਤ ਸਭੋਗੀ ਮਾਤ ਪਿਤਾ ਮਾਇਆ ਦੇਹ ਸਿਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸੁਰਦਰਾ ਰੋਗੀ ਸਗਲ ਸੰਸਾਰਾ ਹਰ ਪਦ ਜੀਨ ਭਏ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਰੋਗੀ ਸਾਧ ਸੰਬੰਧ ਸਨ ਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਧ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਟੀ ਅਨੇਕਾ ਵੇਦਕ ਦੇਵ ਕਰਹਿ ਕਹਿ ਬਪਰੇ ਨਹਿ ਬੂਝੈ ਇੱਕ ਏਕਾ ਮੇਠ ਰਸ ਖਾਏ ਸੋ ਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਇਆ।

ਆਦ ਤਿੰਨ ਕਰਤਾ ਇੱਕ ਚਲ ਤੇ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਦਰ ਧਿਆਨ ਹਾਉ ਕਬ ਹੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡਿਤ ਪਠਾਇਆ ਲੈ ਪਾਟੀ ਪਾਦੇ ਕਹਿ ਆਇਆ ਨਾਮ ਬਿਨਾ ਨਹਿ ਪੜੋ ਆਚਾਰ ਮੇਰੀ ਪਟਿਆ ਲਿਖ ਦੇਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ।

ਕਾਰੇ ਹਮਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰਡਾਈ ਦੁਸ਼ਟ ਸਭਾ ਕਾ ਕਿਛ ਨ ਵਸਾਈ ਸੰਡੈ ਮਰ ਕੈ ਕੀ ਪੁਕਾਰ ਸਭੇ ਦੈਤ ਰਹੇ ਝੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੈ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਝੈ ਤਿਨ ਆਪ ਲਾਇਆ ਪੁੱਤਰ ਪ੍ਰਹਲਾਦ ਸਿਉ ਆਦ ਰਚਾਇਆ ਅੰਧਾ ਨਾ ਬੂਝੈ ਕਾਲ ਨੇੜੈ ਆਇਆ ਪ੍ਰਹਲਾਦ ਕੋਠੇ ਵਿੱਚ ਰਾਖਿਆ ਬਾਹਰ ਦੀਆ ਤਾਲਾ ਨਿਰਪਉ ਬਾਲਕ ਮੂਲ ਨਾ ਡਰੀ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਵੈ ਸ੍ਰੀ ਕੀ ਕਰੈ ਅਨਹੋਦਾ ਨਾ ਉਤਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਆਦ ਰਚਾਇਆ ਪੁਤਾ ਪਿਤਾ ਪ੍ਰਹਲਾਦ ਸ਼ੋਗਰ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਧ ਸਖਾਈ ਜਹ ਦੇਖਾ ਤਹਿ ਰਹਿਆ ਸਮਾਈ ਥਮ ਉਪਾੜ ਹਰਿਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕਉ ਦੇ ਵਡਿਆਈ ਜਮਨ ਮਰਨਾ ਮੋਹ ਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ

ਲੋਭੀ ਨਰ ਰਹੇ ਲਪਟਾਏ, ਹਰ ਕੇ ਨਾਮ ਇੰਦਰ ਕਹਿ ਮਿਲੈ ਸਜਾਏ, ਕਹਿ ਨਾਨਕ ਸਭ ਕੋ ਕਰੇ ਕਰਾਇਆ, ਸੇ ਪ੍ਰਵਾਨ ਜਿਨੀ ਹਰ ਸਿਉ ਚਿਤਲਾਇਆ, ਭਗਤਾ ਕਾ ਅੰਗੀਕਾਰ ਕਰਦਾ ਆਇਆ, ਕਰਤੈ ਆਪਣਾ ਰੂਪ ਦਿਖਾਇਆ, ਭੈਰੋ ਮਹੱਲਾ ਤੀਜਾ, ਗੁਰ ਸੇਵਾ ਦੇ ਅੰਮ੍ਰਿਤ ਫਲ ਪਾਇਆ, ਹੋ ਮੈਂ ਤ੍ਰਿਸ਼ਨ ਬੁਝਾਈ, ਹਰ ਕਾ ਨਾਮ ਹਿਰਦੈ ਮਨ ਵਸਿਆ, ਮਨ ਸਾਮਨ ਹੈ ਸਮਾਈ, ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ, ਅੰਦਨ ਹਰ ਗੁਣ ਦੀਨ ਜਨਮਾਂਗੈ, ਗੁਰ ਕੈ ਸ਼ਬਦ ਉਧਾਰੇ ਰਹਾਓ, ਸੰਤ ਜਨਾ ਕੋ ਜਮ ਜੋ ਹੈ ਨਾ ਸਾਕੈ, ਰੱਤੀ ਅੰਚ ਦੁਖ ਨ ਲਾਈ, ਆਪ ਤਰਹਿ ਸਗਲੇ ਕੁਲ ਤਾਰ ਹੈ, ਜੋ ਤੇਰੀ ਸਰਣਾਈ, ਭਗਤਾ ਕੀ ਪੈਜ ਰਖੈ ਤੂੰ ਆਪੈ, ਇਹ ਤੇਰੀ ਵਡਿਆਈ, ਜਨਮ ਜਨਮ ਕੇ ਕਿਲ ਵਿਖ ਦੋ ਕੱਟ, ਦੁਬਦਾ ਰੱਤੀ ਨਾ ਰਾਈ, ਹਮ ਮੂੜ ਮੁਗਦ ਕਿਛ ਬੂਝ ਨਾਹੀ, ਤੂੰ ਆਪੇ ਦੇਹ ਬੁਝਾਈ, ਜੋ ਤਤ ਭਾਵੈ ਸੂਈ ਕਰਸੀ, ਅਵਰ ਨਾ ਕਰਨਾ ਜਾਈ, ਜਗਤ ਉਪਾਏ ਤੁਧ ਧੰਦਾ ਲਾਇਆ, ਭੂੰਡੀ ਕਾਰ ਕਮਾਈ, ਪਰਮ ਜਨਮ ਪਦਾਰਥ ਜੂਐ ਹਾਰਿਆ, ਸਬਦੈ ਸੁਰਤ ਨਾ ਪਾਈ, ਮਨਮੁਖ ਮਰਹਿ ਤਿਨ ਕਿਛੂ ਨ ਸੂਝੈ, ਦੁਰਮਤ ਅਗਿਆਨ ਅੰਧਾਰਾ, ਪਵਜਲ ਪਾਰ ਨਾ ਪਾਵੈ ਕਬਹੀ, ਡੂਬ ਮੋਏ ਬਿਨ ਗੁਰ ਸਿਰ ਭਾਰਾ, ਸਾਚੈ ਸ਼ਬਦ ਰਤੇ ਜਾਨ ਸਾਚੇ, ਹਰ ਪ੍ਰਭਾਵ ਮਿਲਾਏ, ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵਲਾਏ, ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ, ਗੁਰ ਕੈ ਸਬਦ ਵਿਚਾਰੇ, ਨਾਨਕ ਦਿਨ ਕੈ ਸਦ ਬਲਿਹਾਰ ਹੈ, ਰਾਮ ਨਾਮ ਉਰਤਾਰੇ, ਭੈਰੋ ਮਹੱਲਾ ਪੰਜਵਾਂ, ਅਸ਼ਟਪਦੀਆ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਨਾਮ ਹਿਰਦੈ ਸੋਈ ਵਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ, ਤਿਸ ਸਲਾਹੀ ਜਿਸ ਹਰ ਤਨ ਰਾਸ, ਸੁਵੜ ਭਾਗੀ ਜਿਸ ਗੁਰ ਮਸਤਕ ਹਾਥ ਰਹਾਓ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ, ਜਿਸ ਨਾਮ ਹਿਰਦੈ ਸੋ ਸੀਤਲ ਹੂਆ, ਨਾਮ ਬਿਨਾ ਤ੍ਰਿਗ ਜੀਵਨ ਮੂਆ, ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ, ਜਿਸ ਨਾਮ ਹਿਰਦੈ ਤਿਨਕਾ ਤਿੰਨ ਨੌਨਿਤ ਪਾਈ, ਨਾਮ ਬਿਨਾ ਭ੍ਰਮ ਆਵੈ ਜਾਈ, ਜਿਸ ਨਾਮ ਹਿਰਦੈ ਸੋ ਵਿਪ੍ਰਵਾਹਾ, ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ, ਜਿਸ ਨਾਮ ਹਿਰਦੈ ਤਿਸ ਵਟ ਪਰਵਾਰਾ, ਨਾਮ ਬਿਨਾ ਮਨ ਮੁਗਾ ਵਾਰਾ, ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ, ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ, ਜਿਸ ਨਾਮ ਹਿਰਦੈ ਸੋ ਸਾਚਾ ਸਾਹੋ, ਨਾਮਹੀਣ ਨਾਹੀ ਪਤ ਵਿਸਾਹੋ, ਜਿਸ ਨਾਮ ਹਿਰਦੈ ਸੋ ਸਮਹਿ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਨਾਮ ਬਿਨਾ ਭ੍ਰਮ ਜੋਨੀ ਮੂਚਾ, ਜਿਸ ਨਾਮ ਹਿਰਦੈ

ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤੱਤੈ ਤੱਤ ਮਿਲਾਇਆ ਭੈਰੋ ਮਹੱਲਾ ਪੰਜਵਾ ਕੋਟ ਬਿਸਨ ਕੀ ਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮਸਾਲ ਕੋਟ ਮਹੇਸ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਨੀ ਗੋਬਿੰਦ ਹਮਾਰਾ ਬਰ ਨ ਸਾਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵਕਾਏ ਕੋਟ ਜੀ ਜਾ ਕੀ ਸਹਿ ਜਾਏ ਕੋਟ ਉਪਾਰਜਨਾ ਤੇਰਾ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ।

ਪੂਰੀਅਤ ਹੈ ਜਾ ਕੈ ਨਾਦ, ਕੋਟ ਖਾਰੇ ਚਲਤ ਬਿਸਮਾਦ, ਕੋਟ ਸਖਤ ਸਿਵ ਆਗਿਆਕਾਰ, ਕੋਟ ਜੀ ਦੇਵੈ ਆਧਾਰ, ਕੋਟ ਤੀਰਥ ਜਾਗੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ, ਕੋਟ ਪੂਜਾਰੀ ਕਰਤੇ ਪੂਜਾ, ਕੋਟ ਵਿਸਥਾਰਨ ਅਵਰ ਨ ਦੂਜਾ, ਕੋਟ ਮਹਿਮਾ ਜਾਗੀ ਨਿਰਮਲ ਹੰਸ, ਕੋਟ ਉਸਤਤ ਜਾਕੀ ਕਰਤ ਬ੍ਰਹਮੰਸ, ਕੋਟ ਪਰਲੋ ਉਪਤ ਨਿਮਖ ਮਾਹੇ, ਕੋਟ ਗੁਣਾ ਤੇਰੇ ਗਣੇ ਨ ਜਾਹੇ, ਕੋਟ ਗਿਆਨੀ ਕਥੈ ਗਿਆਨ, ਕੋਟ ਧਿਆਨੀ ਤਰ ਧਿਆਨ, ਕੋਟ ਤਪੀਸਰ ਤਪਤ ਹੀ ਤਾਪ ਹੀ ਕਰਤੇ, ਕੋਟ ਮੁਨੀਸਰ ਮੋਨ ਮਹਿਰਹਿ ਤੇ ਅਵਗਤ ਨਾਥ, ਗੋਚਰ ਸਵਾਮੀ ਪੂ ਰਹਿਆ ਘਾਟ ਅੰਤਰਜਾਮੀ ਜਾਤ, ਕਾਤ ਦੇਖੋ ਤੇਰਾ ਵਾਸਾ, ਨਾਨਕ ਕਉ ਗੁਰ ਕੀਓ ਪ੍ਰਗਾਸਾ, ਭੈਰੋ

ਪ੍ਰਭ ਘਟ ਘਟ ਡਿਠਾ ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਵਸਿਓ ਮਾਨ ਸੁਖ ਬਿਸਰਾਮਾ ਅਚਿੰਤ ਹਮਾਰਾ ਅਨਹਦ ਵਾਜੈ ਅਚਿੰਤ ਹਮਾਰਾ ਗੋਬਿੰਦ ਗਾਜੈ ਅਚਿੰਤ ਹਮਾਰਾ ਮਨ ਪਤਿਆਨਾ ਨਿਹਚਲ ਤਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਵਿਵੇਕਾ ਅਚਿੰਤ ਚਰੀ ਹਾਥ ਹਰ ਹਰ ਟੇਕਾ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ ਨਾਨਕ ਨਾਨਕ ਮਈ ਭੈਰੋ ਬਾਣੀ ਭਗਤਾ ਕੀ ਕਬੀਰ ਜੀਓ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਮੇਰੇ ਹਰ ਕੋ ਨਾਓ ਗਾਂਠ ਨਾ ਬਾਧਾਓ ਵੇਚ ਨਾ ਖਾਓ ਰਹਾਓ ਨਾਓ ਮੇਰੇ ਖਾਤੀ ਨਾਓ ਮੇਰੇ ਖੇਤੀ ਨਾਓ ਮੇਰੇ ਬਾਰੀ ਭਗਤ ਕਰੋ ਜਨ ਸਰਨ ਤੁਮਾਰੀ ਨਾਓ ਮੇਰੇ ਮਾਇਆ ਨਾਓ ਮੇਰੇ ਪੂੰਜੀ ਤੁਮਹੈ ਛੋੜ ਜਾਨੋ ਨਹੀਂ ਦੂਜੀ ਨਾਓ ਮੇਰੇ ਬੰਧਪ ਨਾਓ ਮੇਰੇ ਭਾਈ ਨਾਓ ਮੇਰੇ ਸੰਗ ਅੰਤ ਹੋਏ ਸਖਾਈ।

ਮਿਸ ਮਿਲ ਤਾਮਸ ਪਰਮ ਕਦੂਰੀ ਪਾਖਲੇ ਪੰਚਾ ਹੋਏ ਸਬੂਰੀ ਹਿੰਦੂ ਤੁਰਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖ ਕਹਿ ਕਬੀਰ ਹੋ ਪਇਆ ਦੀਵਾਨਾ ਮੋਸ ਮੋਸ ਮਨੁਆ ਸਹਿਜ ਸਮਾਨਾ ਗੰਗਾ ਕਹਿ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਰਾਮ ਦੁਹਾਈ ਸਾਜ ਪਇਓ ਅਨਕਤ ਹੈ ਨਾ ਜਾਈ ਰਹਾਓ ਚੰਦਨ ਕਹਿ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕਹਿ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ

ਪੰਡਤ ਮੁੱਲਾ ਜੋ ਲਿਖ ਦੀਆ ਛੱਡ ਚਲੇ ਹਮ ਕਛੂ ਨਾ ਲੀਆ ਹਿਰਦਾ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰ ਧਨ ਆਦਰ ਕੋਈ ਨਾ ਦੇ ਲੱਖ ਜਤਨ ਕਰੈ ਉਹ ਚੇਤਨਾ ਧਰੇ ਰਹਾਉ ਜੋ ਨਿਰਤਨ ਸਰਤਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ ਜੋ ਸਰ ਧਨ ਨਿਰਤਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰ ਧਨ ਸਰ ਧਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਕਹੈ ਕਬੀਰ ਨਿਰਤਨ ਹੈ ਸੋਈ ਜਾ ਕੇ ਹਿਰਦੈ ਰਾਮ ਜਾ ਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਵ ਏ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਪਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੁ ਰਹਾਉ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਨੀ ਭਜ ਲਹਿਰੇ ਮਨ ਸਾਰੰਗ ਪਾਨੀ ਅਪਨਾ ਭਜਸ ਭਜਸ ਕ ਭਾਈ ਅਵੈ ਅੰਤ ਨਾ ਭਜਿਆ ਜਾਈ ਜੋ ਕਿਛ ਕਰਹਿ ਸੋਈ ਅਵਸਾਰ ਫਿਰ ਪਛਤਾਵ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਜਨ ਦੇਵ ਗੁਰਮਿਲਤਾ ਕੇ ਖੁੱਲੇ ਕਪਾਟ ਬੁਰਨ ਆਵੈ ਜੋਨੀ ਬਾਟ ਇਹੀ ਤੇਰਾ ਅਵਸਰ ਇਹ ਤੇਰੀ ਬਾਰ ਕਟ ਪੀਤਰ ਤੂੰ ਦੇਖ ਵਿਚਾਰ।

ਮੂਲ ਦੁਆਰਾ ਬੰਦਿਆ ਬੰਦ, ਰੱਬ ਉੱਪਰ ਕਹਿ ਰਾਖਿਆ ਚੰਦ, ਪੱਛਮ ਦੁਆਰਾ ਸੂਰਜ ਤਪੈ, ਮੇਰ ਡੰਡ ਸਿਰ ਉੱਪਰ ਵਸੈ, ਪੱਛਮ ਦੁਆਰੇ ਕੀ ਸਿਲ ਓੜ, ਤੇ ਸਿਲ ਉੱਪਰ ਖਿੜਕੀ ਔਰ, ਖਿੜਕੀ ਉੱਪਰ ਦਸਵਾ ਦੁਆਰ, ਕਹਿ ਕਬੀਰਤਾ ਕਾ ਅੰਤ ਨਾ ਪਾ।

ਹਜੂਰ ਕਦ ਦੂਰ ਬਤਾਵਹੁ ਦੁੰਦਰ ਬਦ ਹੋ ਸੁੰਦਰ ਪਾਵ ਹੋ ਰਹਾਓ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ ਸੁਪਨੇ ਬਿੰਦ ਨ ਦੇਈ ਚਰਨਾ ਤਿਸਕਾ ਜੀ ਕੋ ਜਰਾ ਨ ਮਰਨਾ ਸੋ ਸੁਰਤਾਨ ਜੋ ਦੋਇ ਸਰਤਾਨੈ ਬਾਹਰ ਜਾਤਾ ਪੀਤਰ ਆਨੈ ਗਗਨ ਮੰਡਲ ਮਹਿਲ ਅਸਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏ ਖੁਦਾਏ ਕਬੀਰ ਕਾ ਸਵਾਮੀ ਰਹਿ ਸਮਾਏ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸਕੀ ਕਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ।

ਜੇ ਮ੍ਰਿਤਕ ਚੰਦਨ ਚੜਾਵੈ ਉਸਤੇ ਕਹੋ ਹੁਕਮਨ ਫਲ ਪਾਵੈ। ਜੇ ਮ੍ਰਿਤਕ ਬਿਸ਼ਟਾ ਮਾਹਿ ਰੁਲਾਲੀ ਰੁਲਾਈ ਤਾਂ ਮ੍ਰਿਤਕ ਆਖਿਆ ਕਟ ਜਾਈ। ਕਹਿਤ ਕਬੀਰ ਹਾਓ ਕਹੋ ਪੁਕਾਰ ਸਮਝ ਦੇਖ ਸਖਤ ਗਾਵਾਰ। ਦੂਜਾ ਭਾਏ ਬਹੁਤ ਕਰ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ। ਜਲ ਮਹਿਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਜਰ ਕੋ ਵਿਆਪੈ ਭਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਮਾਇਆ ਐਸੀ ਮੋਹਨੀ ਭਾਈ ਜੇ ਤੇਜੀ ਤੇ ਡਹਿਕਾਈ ਰਹਾਓ ਪੰਖੀ ਮ੍ਰਿਗ ਮਾਇਆ ਮਹਿਰਾ ਤੇ ਸਾਕਰਮਾਖੀ ਅਧਿਕ ਸੰਤਾਪੇ ਤੁਰੇ।

ਗੱਡ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਉ ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਾ ਕਹਾ ਕਰੋ ਰਗਰਾਇਆ ਕਾਮ ਕੁਵਾਰੀ ਦੁੱਖ ਸੁਖ ਦਰਵਾਨੀ ਪਾਪੁਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸਨਾਹਟੋ ਮਮਤਾ ਕੋ ਕਬੁੱਧ ਕਮਨ ਚੜਾਈ ਤਿਸਨਾ ਤੀਰ ਰਹੇ ਕੱਢ ਪੀਤਰ ਇਓ ਗੱਡ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਇੱਕ ਹੈ ਚੋਟ ਸਿਝਾਇਆ ਸਤ ਸੰਤੋਖ ਲੈ ਲੈ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕਿਰਪਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਗੱਡ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਬਨਾਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੇ ਉਸਮਾਏ ਰਹਾ

ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਦੁਰਗਮ ਗੜ ਰਚਿਓ ਬਾਸ ਜਾ ਮਹਿ ਜੋਤ ਕਰੇ ਪ੍ਰਗਾਸ ਬਿਜਲੀ ਚਮਕਾ ਹੋਏ ਆਨੰਦ ਜਿਹ ਪੌੜੇ ਪ੍ਰਭ ਬਾਲ ਗੋਬਿੰਦ।

ਸਥਰ ਹੈ। ਸਮੁੰਦ ਕੋਟ ਜਾਗੇ ਪਾਣੀ ਹਾਰ, ਰੋਮਾ ਵਲ ਕੋਟ ਠਾਰਹਿ ਭਾਰ, ਕੋਟ ਕਮੇਰ ਪਰੈ ਭੰਡਾਰ, ਕੋਟਕ ਲਖਮੀ ਕਰੈ ਸੀਗਾਰ, ਕੋਟਕ ਪਾਪੁਨ ਬਹੁ ਹਿਰਹਿ, ਕੋਟ ਇੰਦਰ ਕੋਟ ਜਾਗੇ ਸੇਵਾ ਕਰਹਿ, ਛੱਪਨ ਕੋਟ ਜਾਗੇ ਪ੍ਰਤਹਾਰ, ਨਗਰੀ ਨਗਰੀ ਖੇਤ ਅਪਾਰ, ਲਾਟ ਛੂਟੀ ਵਰਤੈ ਬਿਕਰਾਲ, ਕੋਟ ਕਲਾ ਖਿਲੈ ਗੋਪਾਲ, ਕੋਟ ਜਾਗ ਜਾਗੇ ਦਰਬਾਰ, ਗੰਧਰਵ ਕੋਟ ਕਰਹਿ ਜੈਕਾਰ, ਵਿਦਿਆ ਕੋਟ ਸਵੈ ਗੁਣ ਕਹਿ, ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ, ਬਾਵਨ ਕੋਟ ਜਾ ਕੈ ਰੋਮਾਵਲੀ, ਰਾਵਣ ਸੈਨਾ ਜਹ ਤੇ ਸ਼ਲੀ, ਸਹਿਸ ਕੋਟ ਬਹੁ ਕਰਤ ਕਹਿਤ ਪੁਰਾਨ, ਦੁਰਯੋਧਨ ਕਾ ਮਥਿਆ ਮਾਨ, ਕੰਦਰਪ ਕੋਟ ਜਾ ਕੈ ਲਵੈਨਾ ਤਰਹਿ।

ਕਹੂ ਸਿਉ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਆਪ ਜੀਅ ਜਾਨ ਐਸੀ ਬਨਿਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੈ ਨਰ ਕੋਈ ਨਾ ਮੇ ਸ਼੍ਰੀ ਰੰਗ ਭੇਟਲ ਸੋਈ ਕਬਹੂ ਖੀਰ ਖਾੜ ਘਿਓ ਨਾ ਭਾਵੈ ਕਬਹੂ ਘਰ ਘਰ ਟੂਕ ਮੰਗਾਵੈ ਕਬਹੂ ਕੂਰਨ ਚਨੇ ਬਿਨਾਵੈ ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ ਹਰ ਕੀ ਮਹਿਮਾ ਕੇ

ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਹਰ ਭਗਤ ਕਰਤ ਨਾਮਾ ਪਗੜੇ ਉਠਾਇਆ ਹਿੰਡੀ ਜਾਤ ਮੇਰੀ ਜਾਤ ਮਰਾਇਆ ਸੀ ਪੇਕੇ ਜਨਮ ਕਾਹੇ ਕਵਾਇਆ ਰਹਾਓ ਲੈ ਕਮਲੀ ਚਲਿਓ ਪਲਟਾਏ ਦੇਹਰੈ ਪਾਛੈ ਬੈਠਾ ਜਾਏ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਨਾ ਕਹੋ ਦੇਹਰਾ ਫਰੈ ਭੈਰੋ ਨਾਮ ਦਿਓ ਜੀਓ ਘਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਜੈਸੇ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪ੍ਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ ਨਾਮੇ ਪ੍ਰੀਤ ਨਾਰਾਇਣ ਲਾਗੀ ਸਹਿ ਸੁਭਾਏ ਭਇਓ ਬੈਰਾਗੀ ਰਹਾਓ ਜੈਸੀ ਪਰ ਪੁਰਖਾ ਰਤ ਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰਪ੍ਰਸਾਦੀ ਦੁਬਦਾ ਜਾਏ ਕਬਨ ਤੂਟਸ ਰਹਿਆ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰ ਕਿਰ ਮਾਤਾ ਐਸਾ ਹਰ ਸੇਤੀ ਮਨ ਰਾਤਾ ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ ਗੋਬਿੰਦ ਸਾਹ ਮਾਰਿਆ ਚੀਤ ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਓ ਘਰ ਲੈ ਤੰਦਾ ਜੈਸੇ ਸਿੰਬਲ ਦੇਖ ਸੁਆ ਵਿਕਸਾਨਾ ਅੰਤ ਕੀ ਬਾਰ ਮੁਆ ਲਪਟਾਨਾ ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹਿ ਮਿਟਵੈ ਕਬ ਨਾਹੇ ਰਹਾਓ ਹਰ ਕੀ ਭਗਤ ਨਾ ਦੇਖਿਆ ਜਾਏ ਮਾਰਗ ਛੁੱਟ ਅਮਾਰਗ ਪਾਏ ਮੂਲੋਹ ਭੂਲਾ ਆਵੈ ਜਾਏ ਅੰਮ੍ਰਿਤ ਡਾਰ ਲਾਦ ਵਿਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾ ਕੇ ਗਲੇ ਜਮਕਾ ਹੈ ਫਾਸ ਜਾ ਕੇ ਮਸਤਕ ਲਖਿਓ ਕਰਮਾ ਸੋ ਭਾਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦੇ ਉਹ ਵਿਚਾਰ ਇਨ ਬੇਦ ਸੰਤੋਹ ਉਤਰਹ ਉਤਰਹ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਪਚਹਾਰੇ ਰਾਮ ਕਹਿ ਕਰਤਾਲ ਜਾਵੈ ਚਟੀਆ ਸਭੈ ਬਿਗਾਰੇ ਰਾਮ ਨਾਮਾ ਜਪਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਓ ਵਸੁਦਾ ਬਾਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ਭੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤਾਂ ਔਰੈ ਨਾ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸਹਿ ਔਦ ਕਨੇਰੀ ਗੇਰ ਤਾਰ ਜਾਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾਢ ਖੜਗ ਕਾਲ ਪੈ ਕੋ ਪਿਓ ਮੋਹਿ ਬਤਾਓ ਜੋ ਤੋਹੇ ਰਾਖੈ ਪੀਤ ਪੀਤਾਂਬਰ ਤ੍ਰਿਭਵਨ ਤਣੀ ਥੰਭ ਮਾਹੇ ਹਾਰ ਭਾਖੈ ਹਰਨਾਕਸ ਜਿਨ ਨਖੈ ਪਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ ਹਾਮ ਨਰ ਹਰ ਤਿਆਵ ਹੈ ਰਾਮ ਅਪੈ ਪਦ ਦਾਤਾ

ਏ ਨਾ ਤਰਗਰਦਨ ਮਾਰ ਉਠਾਏ ਬਾਦਸ਼ਾਹ ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੈ ਕੋਏ ਮੇਰਾ ਕੀਆ ਕਛੁ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਬਾਦਸ਼ਾਹ ਚੜਿਓ ਅਹੰਕਾਰ ਗਸਤੀ ਦੀ ਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤੋ ਹਰ ਗੁਣ ਗਾਏ ਕਰੈ ਗਜਿੰਦ

0: ਆਏ ਸਭ ਕੋਈ ਦੇਖੈ ਪਤੀਆਏ ਨਾਮਾ ਪ੍ਰਣਵੈ ਸੇਲ ਮਸੇਲ ਗੋ ਦੁਹਾਈ ਬਛੜਾ ਮੇਲ ਦੁੱਧ ਹੈ ਦੋਹੇ ਜਬ ਮਟਕੀ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ ਬਾਦਸ਼ਾਹ ਮਹਿਲ ਮਹਿ ਜਾਏ ਆਓ ਕਟਕੀ ਕਟ ਲਾਗੀ ਆਏ ਕਾਜੀ ਮੁੱਲਾ ਬੇਨਤੀ ਫਰਮਾਏ ਬਖਸੀ ਹਿੰਦੂ ਮੈਂ ਤੇਰੀ ਗਾਏ ਨਾਮਾ ਕਹਿ ਸੁਣੋ ਬਾਦਸ਼ਾਹ ਇਹੋ ਕਿਛ ਪਤੀਆ ਮੁਜਾ ਦਿਖਾਏ
1: ਸਭ ਰਹਿਆ ਸਮਾਏ ਮਿਲ ਹੁੰਦੇ ਸਭ ਨਾਮੇ ਪਹਿ ਜਾਏ

ਮਹੱਲਾ ਪਹਿਲਾ। ਮੇਰੀ ਸਖੀ ਸਹੇਲੀ ਸੁਨੋਹ ਭਾਏ, ਮੇਰਾ ਫਿਰ ਰਿਸਾਲੂ ਸੰਗ ਸਾਏ। ਉਹ ਅਲੱਖ ਨਾ ਲਖੀਐ ਕਹੋ ਹੋ ਕਾਏ, ਗੁਰਸੰਗ ਦਿਖਾਇਓ ਰਾਮ ਰਾਏ। ਮਿਲ ਸਖੀ ਸਹੇਲੀ ਹਰ ਗੁਣ ਬਣੇ, ਪ੍ਰਭ ਹਰ ਪ੍ਰਭ ਸੰਗ ਖੇਲਹੇ। ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਵ, ਮਨਮੁਖੀ ਦੁਹਾਗਣ ਨਾਹੇ ਭੇਉ। ਉਹ ਘਟ ਘਟ ਰਾਵਾ, ਉਹ ਘਟ ਘਟ ਰਾਵੈ ਸਰਬ ਪ੍ਰੇਉ। ਗੁਰਮੁਖ ਥਿਰ ਚੀਨੈ ਸੰਗ ਦੇਉ, ਗੁਰਨਾਮ ਦ੍ਰਿੜਾਇਆ ਜਪ ਜਪੇਓ। ਬਿਨ ਗੁਰ ਭਗਤ ਨਾ ਭਾਉ ਹੋਏ, ਬਿਨ ਗੁਰ ਸੰਤ ਨਾ ਸੰਗ ਦੇ। ਬਿਨ ਗੁਰ ਅੰਦਲੇ ਧੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ। ਗੁਰ ਮਨ ਮਾਰਿਓ ਕਰ ਸੰਜੋਗ, ਐਹਨ ਸਰਾਵੇ ਭਗਤ ਜੋਗ। ਗੁਰਸੰਤ ਸਭਾ ਦੁੱਖ ਮਿਟੈ ਰੋਗ, ਜਨ ਨਾਨਕ ਹਰ ਵਾਰ ਸਹਿਜ ਜੋਗ। ਬਸੰਤ ਮਹੱਲਾ ਪਹਿਲਾ। ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ। ਗੁਰਮੁਖ ਉਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ। ਮਤ ਆਪ ਨਿਬੇੜੇ ਮਤ ਬਿਸਰ ਰੇ ਮਨ ਰਾਮ ਬੋਲ, ਅਪਰੰਪਰ ਅਗਮ ਅਗੋਚਰ ਗੁਰਮੁਖ। ਹਰ ਆਪ ਤਲਾਏ ਅਤੁੱਲ ਤੋਲ ਰਹਾਉ, ਗੁਰ ਚਰਨ ਸਰੇਵੇ ਗੁਰਸਿੱਖ ਤੋਰ। ਗੁਰਸੇਵ ਤਜੇ ਤਜ ਮੇਰ ਤੋਰ, ਤਜ ਨਿੰਦਕ ਲੋਭੀ ਮਨ ਕਠੋਰ। ਗੁਰਸੇਵ ਨਾ ਭਾਈ ਸੇ ਚੋਰ ਚੋਰ, ਗੁਰ ਤੁੱਠਾ ਬਖਸੇ ਭਗਤ ਭਾਉ। ਗੁਰ ਤੁੱਠੈ ਪਾਈਐ ਹਰ ਮਹਿਲ ਠਾਉ, ਪਰ ਹਰ ਨਿੰਦਾ ਹਰ ਭਗਤ ਜਾਗ। ਹਰ ਭਗਤ ਸੁਹਾਵੀ ਕਰਮ ਭਾਗ,

ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤਨਾ ਛੋਡਾਉ ਕਿਆ ਕੋ ਹਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੇ ਮਾਇਆ ਮੋਹਿ ਪ੍ਰਾਣੀ ਗਲਤ ਰਹੈ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ਮੈਂ ਮੂਰਖ ਮੁਗਧ ਉਪਰ ਕਰੋ ਦਇਆ ਤਉ ਸਰਣਾਗਤ ਰਹੋ ਪਇਆ ਕਹਿਤ ਨਾਨਕ ਸੰਸਾਰ ਕੇ ਨਿਫਲ ਕਾਮਾ ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰੋ ਦਇਆਲਾ ਕਾਹੀ ਕਲਰਾ ਸਿੰਚਹੋ ਜਨਮ ਗਵਾਵਹੋ ਕਾਚੀ ਢਹਿਗ ਦਿਵਾਲ ਕਾਹੀ ਗਚ ਲਾਵਹੋ ਰਹਾਉ ਕਰ ਹਰ ਹਟ ਮਾਲ ਟਿੰਡ ਪ੍ਰਵੋਹੋ ਜਿਸ ਭੀਤਰ ਮਨ ਜੋਵੋਹੋ ਅੰਮ੍ਰਿਤ ਸਿੰਚ ਭਰਹੋ ਕਿਆਰੇ ਤਉ ਮਾਲੀ ਕੇ ਹੋਵੋ ਕਾਮ ਕ੍ਰੋਧ ਦੁਇ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵਹੋ ਕਿਰਤ ਨਾ ਮੇਟਿਆ ਜਾਈ ਬਗਲੇ ਤੇ ਫੁਨ ਹੰਸਲਾ ਹੋਵੈ ਜੇ ਤੂੰ ਕਰੇ ਦਇਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਇਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੁਰੜੀ ਵਾਤ ਸਭ ਕਿਛ ਸਾਂਝੀ ਪੇਵਕੜੈ ਧਨ ਵੱਖੇ ਆਪ ਕੁਚੱਜੀ ਦੋਸ ਨਾ ਦੇਊ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ ਅੱਖਰ ਲਿਖੇ ਸੇਈ ਗਾਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਰ ਹਰ ਚੋਲੀ ਪਹਿਰਹਿ ਚੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰਾਖੈ ਬੁਰਾ ਨਾ ਚੱਖ ਹੈ ਹੋ ਵਹਿ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਇ ਅੱਖਰ ਦੋਇ ਨਾਵਾ ਪ੍ਰਣਵਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰ ਦੋਇ ਮਾਈ ਦੋਇ ਬਾਪਾ ਪੜੀ ਹੈ ਪੰਡਿਤ ਕਰੋ ਵਿਚਾਰ ਸੁਆਮੀ ਪੰਡਤਾ ਤੁਮ ਦੇਹੋ ਮਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਉ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਂ ਕਿ ਲਖਣ ਜਾਣੀਐ ਖਿਮਾ ਧਨ ਸੰਗ੍ਰਹੇ ਕਹਿਆ ਸੁਣਹਿ ਨਾ ਖਾਰੈ ਖਾਇਆ ਮਨ ਹੈ ਤਿੰਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ ਬਸੰਤ ਹਿੰਡੋਲ ਮਹੱਲਾ ਪਹਿਲਾ ਸਾਚਾ ਸਾਹੋ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਅਨਦਿਨ ਹਰ ਗੁਣ ਗਾਏ ਮਤ ਭੁੱਲੇ ਹਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਿਗੁਰ ਪਾਈਐ ਬਿਨ ਭਾਗਾਂ ਨਹੀਂ ਭਗਤ ਹਰੀ ਬਿਨ ਭਾਗਾਂ ਸਤਸੰਗ ਨਾ ਪਾਈਐ ਕਰਮ ਮਿਲੈ ਹਰ ਨਾਮ ਹਰੀ ਘਾਟ ਘਾਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹੇ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਂ ਰੁਤੀ ਮੈਂ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾ ਕਰਮ ਜੰਤ ਤੇਰਾ ਕਿਨੈ ਨਾ ਪਾਇਆ ਆਦਿ ਅੰਤ ਤੈ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵਹਿ ਆਤਮ ਦੇਵ ਰਹਾਉ ਕਰਮ ਹੋਵੈ ਤਾਂ ਸੇਵਾ ਕਰੈ ਗੁਰਪ੍ਰਸਾਦੀ ਜੀਵਿਤ ਮਰੈ ਅਨਦਿਨ ਸਾਚ ਨਾਮ ਉਚਰੈ ਇਨ ਬਿਦ ਪ੍ਰਾਣੀ ਦੁਤਰ ਤਰੈ ਬੇਖ ਅੰਮ੍ਰਿਤ ਕਰਤਾਰਿ ਉਪਾਏ ਸੰਸਾਰ ਬਿਰਖ ਕੋ ਦੋਇ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਤਿਵੈ ਖਵਾਏ

ਕਿਤ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਐਨਸ ਨਾਮ ਪਿਆਰ ਜਿਨੀ ਪੁਰਖੀ ਔਰ ਉਤਾਰਿਆ ਸੱਚਾ ਲੱਖ ਅਪਾਰ ਤੂੰ ਗੁਣਦਾਤਾ ਨਿਤ ਹਨ ਹੈ ਅਸੀਂ ਅਵਗੁਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾ ਵੀ ਸਾਖ

ਸੱਚੇ ਦਰ ਸੁਹਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ ਪੜ੍ਹਨ ਸਕੈ ਜਮਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਮਿੰਟ ਨਾ ਵਹਿ ਕੂੜਿਆ ਫਰਹਿਮ ਬੇਤਾਲਿਆ ਵਸੂ ਮਾਨਸ ਜਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸਲੋਕ ਮਹੱਲਾ ਤੀਜਾ ਭਾਵੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਘ ਵਰਸੈ ਦਇਆ ਕਰ ਗੁਣੀ ਸ਼ੈ ਬਰਲਾਏ ਭਾਵੀ ਹੈ ਕੋਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਾਲਾ ਹੀ ਹੈ ਜੇ ਦਿੰਦਾ ਸਭਨਾ ਜੀਆਂ ਤਿਕ ਸਮਾਏ ਮਹੱਲਾ ਤੀਜਾ ਚਾਤਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੂਜੇ ਭਾਈ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਹਿ ਸੁਮਾਏ ਪੌੜੀ ਇੱਕ ਮਾਣ ਖੰਡ ਬੈ ਸਹਿਜਾਏ ਸਾਧਨ ਦੇਵ ਹੀ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਹੀ ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋਵਹੀ ਇੱਕ ਜਟਾ ਵਿਕਟ ਬਿਕਰਾਲ ਕੁੱਲ ਕਰ ਖੋ ਵਹੀ ਇੱਕ ਨਗਨ ਫਰੈ ਦਿਨ ਰਾਤ ਨੀਂਦ ਨਾ ਸੋ ਵਹੀ ਇੱਕ ਅਗਨ ਜਲਾਵੈ ਅੰਗ ਆਪ ਵੈ ਗੋ ਵਹੀ ਵਿਣਾਵੈ ਤਨ ਚਾਰ ਕਿਆ ਕਹਿ ਰੋਵਹੀ ਸੋਹਨ ਸਮ ਦੁਆਰ ਦੇ ਸਤਿਗੁਰ ਸੇਵਹੀ ਸਲੋਕ ਮਹੱਲਾ ਤੀਜਾ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸ਼ਨੀ ਪੁਕਾਰ ਮੇ ਕਹਿਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਹੋ ਤਨ ਕਹਿ ਬਲਿਹਾਰ ਨ ਜਿਨ ਸੱਚ ਰੱਖਿਆ ਉਰਤ ਹਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀ ਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੈ ਪੁਕਾਰ ਨਦਨੀ ਸਤਿਗੁਰੂ ਪਾਈ ਜੈ ਨਦਨੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚ ਜਾਹੇ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨ ਤੀਰਸ ਨਾਇਆ ਹੱਥੀ ਸਿਰ ਖੁਹਾਏ ਨ ਭੱਧ ਕਰਾਇਆ ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ ਮਨ ਜੂਠਾ ਵੀ ਜਾਤ ਜੂਠਾ ਖਾਇਆ ਬਿਨ ਸ਼ਬਦ ਆਚਾਰਨਕ ਨਹੀਂ ਪਾਇਆ ਗੁਰਮੁਖ ਓਅੰਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਦੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹੇ ਤੇ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜੇ ਦੂਜੈ ਭਾਈ ਪਿਆਰ ਨਾਨਕ ਪਰ ਕੀ ਸਵਾਰ ਨਾ ਜਾਣੀ ਸਭ ਸਿੰਗਾਰ ਖੁਆਰ ਪੌੜੀ ਸੱਚਾ ਅਲਖ ਅਭਿਉ ਹਠਨਾ ਪਤੀ ਜਈ ਇੱਕ ਗਾਵੈ ਰਾਗ ਭਰੀਆਂ ਰਾਗ ਨਾ ਭੀਜੇ ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀ ਜਈ ਇੱਕ ਅੰਨ ਨਾ ਖਾਹੇ ਮੂਰਖਤ ਨਾ ਕਿਆ ਕੀ ਜਈ ਤਿਸ ਨਾ ਹੋਈ ਬਹੁਤ ਕਵੈ ਨਾ ਧੀ ਜਈ ਕਰਮ ਵਧ ਕਹਿ ਲਉ ਕਪ ਮਰੀ ਜਈ ਲਾਹ ਨਾਮ ਸੰਸਾਰ ਅੰਮ੍ਰਿਤ ਪੀ ਜਈ ਹਰ ਭਗਤੀ ਅਸਨੇਹੋ ਗੁਰਮੁਖ ਕੀ

ਤੀਜਾ ਇੰਦ ਵਰਸੈ ਕਰਦਾ ਆ ਲੋਕਾਂ ਵਰ ਉਪਜੈ ਚਾਉ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਤ ਬਲਿਹਾਰਹਿ ਜਾਉ ਗੁਰਮੁਖ ਜੁਗਤ ਸੰਭਾਲੀਐ ਸੱਚੇ ਕੇ ਗੁਣ ਗਾਉ ਨਾਨਕ ਨਾਮ ਵਰਤੇ ਜਨ ਨਿਰਮਲੇ ਸਹਿਜੇ ਸਚ ਸਮਾਉ ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮਹਿਲ ਚੁਕਾਇਆ ਹਰ ਸਰ ਧੀਰੇ ਜਾਣ ਮਨੁਆ ਨਾਇਆ ਸ਼ਬਦ ਮਰੈ ਮਨ ਮਾਰ ਤਨ ਜਣੇ ਦੀ ਮਾਇਆ ਦਰ ਸੱਚੈ ਸਚਿਆਰ ਸੱਚਾ ਆਇਆ ਪੁੱਛਣ ਸਕੈ ਕੋਈ ਜਗ ਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲਾ ਜੇ ਚੂਹਾ ਖੱਡ ਨਮਾਵੇ ਤੇ ਕਲਮਨ ਛੱਜ ਦੇਣ ਦਵਾਈ ਸੇ ਮਰੈ ਜਿਨ ਕਿਉ ਦੇਣ ਸਹਿਜਾਹੇ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਹੇ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਓ ਮੈਂ ਮਹਿਦੂਦ ਲਿਖਾਇਆ ਖਸਮੈ ਕੈ ਦਰ ਜਾਏ।

ਖੁਦਾਈ ਖੁਦਾਈ ਸਕਦਾ ਸੀ ਹੁ ਮਾਰੇ ਸਾਹਿਬ ਮਿਰਿਆ ਸਾਹਿਬ ਪਿੱਛੇ ਪੈ ਖਾਏ ਹੋਈ ਸਤਾਣਾ ਘੁਰੇ ਨਮਾਵੈ ਸਹਿ ਗਏ ਪਸ਼ੁਤਾਏ ਅੰਧਾ ਕਿਸ ਨੂੰ ਬੁੱਕ ਸੁਣਾਵੈ ਖਸਮੈ ਮੂਲ ਨਾ ਪਾਵੈ ਅੱਕ ਸਿਉ ਪ੍ਰੀਤ ਕਰੇ ਅੱਕ ਤੇਡਾ ਅੱਕ ਡਾਲੀ ਬਹਿਕਾਏ ਖਸਮੈ ਪਾਵੈ ਉਹਾ ਚੰਗਾ ਜੇਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ ਸੁਖ ਕੀਤੇ ਦੁੱਖ ਹੋਈ ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰੱਖੈ ਤੈਨੂੰ ਨੇੜ ਨਾ ਆਵੈ ਤਿੰਨ ਪਹੁ ਸਾਗਰ ਤਰਨਾ ਪੌੜੀ ਅਗਮ ਅਗੋਚਰ ਤੂੰ ਤਣੀ ਸੱਚਾ ਅਲਾਖਿਆ ਪਾਰ ਤੂੰ ਦਾਤਾ ਸਾਹਿਬ ਮੰਗਤੇ ਇੱਕ ਉਹਦੇ ਮਨਹਾਰ ਜੀ ਸੇਵਿਆ ਤਨੀ ਦੁੱਖ ਪਾਇਆ ਗੁਰਮਤੀ ਵਿਚਾਰ ਇਕਨਾਂ ਨੂੰ ਤੁਧ ਏਵੈ ਭਾ ਹੁੰਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸੁਲਾਹੀ ਹੈ ਅੰਤਰ ਪ੍ਰੇਮ ਪਿਆਰ ਮੈਨੂੰ ਪ੍ਰੀਤੀ ਭਗਤ ਨਾ ਹੋ ਗਈ ਮੈਨੂੰ ਸਤਿਗੁਰ ਨਾਲ ਲੱਗੇ ਪਿਆਰ ਤੂੰ ਪ੍ਰਭ ਸਾਹਿਬ ਤੁਸ ਸੇਵ ਦੇਖ ਢਾਡੀ ਕਰੇ

ਕਿਨ ਸੁਖ ਪਾਇਆ। ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਗੁਰ ਲੱਗ ਵਿਗੁਤਾ ਪਿੰਡ ਸਤਿਗੁਰ ਪੂਜ ਨਾ ਪਾਈ ਸਤਿਗੁਰ।

ਬੰਦੇ ਛੁੱਟੈ ਸੱਚ ਸੱਚ ਪਛਾਣੀ ਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਏ ਆ ਜਾਣੀਐ ਬੋਜਲ ਤਾਰਨ ਹਾਰ ਸ਼ਬਦ ਪਛਾਣੀਐ ਚੋਰ ਜਾਰ ਜੁਗਾੜ ਪੀੜੇ ਕਹਾਣੀ ਐ ਨਿੰਦਕ ਲਾਏ ਤੁਬਾਰ ਮਿਲੇ ਹਰਬਾਣੀ ਐ ਗੁਰਮੁਖ ਸੱਚ ਸਮਾਏ ਸੁਧਰ ਕਹਿ ਜਾਣੀ ਐ ਸਰੋਕ ਮਹਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂਏ ਵਹਿ ਕਰੇ ਗੁਆਉ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ

ਮੈਂ ਦੋਸਤੀ ਭੁੱਖੈ ਸਾਧੈ ਗੰਢ ਲੱਭੈ ਮਾਰ ਲੈ ਕੁਲ ਮਿਲ ਮਿਚਲ ਉਂਗੈ ਸੌੜ ਪਲੰਘ ਪੌਂਕੈ ਕੋਬ ਖੁਆਰ ਹੋਏ ਫੱਕੜ ਪਿਟੇ ਅੰਤ ਚੁੱਪੈ ਚੰਗਾ ਨਾਨਕਾ ਬਿਨ ਨਾਵੈ ਮਹਗੰਧ ਮਹੱਲਾ ਪਹਿਲਾ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਹਿੰਦਾ ਨ ਰੱਖੀ ਲੱਜ ਇਨ੍ਹਾਂ ਠੱਗਣ ਠੱਗ ਸੀ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾ ਬਾਰੇ ਹੋਰ ਕਿਤੇ ਮੁੱਠੇ ਜਾਏ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀ ਹੈ ਬਿਨ ਨਾਵੈ ਕੂੜਿਆਰ ਔਖਾ ਤੰਗੀ ਹੈ ਔਕੜ ਰੁਦੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪਰਵਾਹ ਸ਼ਬਦ ਸੁਨ ਧੋਖੀਆਂ ਗੈਰ ਗੰਭੀਰ ਥਾ ਹੱਥ ਨਾ ਲੱਭਈ ਮੋਹ ਮੋਹ ਚੋਟਾਂ ਖਾ ਹੋਵਣ ਗੁਰ ਕੋ ਇਨਾ ਚੁੱਟ ਸੀ ਪਥ ਦੇਤੀ ਕਰ ਜਾ ਹੋ ਨਾਮ ਵਖਾਣੀ ਹੈ ਹੁਕਮੀ ਭਾਗ ਗਿਰਾ ਹੋ ਦਿੰਦਾ ਜਾਣੀ ਹੈ ਸਲੋਕ ਮਹੱਲਾ ਪਹਿਲਾ ਪਾਉਣਾ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲ ਆਕਾਸ਼ੀ ਏਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜਹੀਰ ਇੱਕ ਦੇਖਾਏ ਨਕੁੱਟੈ ਨਾਹੀ ਇੱਕ ਸਦਾ ਫਰਹਿਮ ਵਕੀਰ ਹੁਕਮੀ ਸਾਜੇ ਹੁਕਮੀ ਢਾਹੇ ਇੱਕ ਰਸੇ ਮੈਂ ਲੱਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨਾਥ ਵਰਨਾ ਚਹਿਨਾ ਬਾਹਰਾ ਲੇਖੇ ਬਾਜ ਅਲੱਗ ਕਿਉਂ ਕੱਥੀਆ ਕਿਉਂ ਆਖੀਆ ਜਾਪੈ ਸੱਚੋ ਸੱਚ ਕਰਨਾ ਕਤਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣਾਈ ਰਿਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜ ਹਰ ਜਰੈ ਤਾਨੋ ਕੁਰਬੰਧ ਪੂਜੈ ਪ੍ਰਾਣ ਹੋਵੈ ਤੁਰਕੰਧ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਤ ਰਹਿ ਪ੍ਰਵਾਨ ਹੁਕਮੈ ਪੂਜੈ ਤਤ ਪਛਾਣ ਇਹ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀਏ ਨਾਨਕ ਜਾਣ ਨਾ ਹੋਣਾ ਮੈਂ ਜੂਨੀ ਪਾਣ ਪੌੜੀ ਪੜਿਆ ਨਾਮ ਸਲਾਹ ਹੋਰ ਬੁੱਧੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਮਿੱਥਿਆ ਅੰਤ ਨ ਪਾਰਾ ਵਾਰ ਨ ਨਹੀਂ ਪਾਇਆ ਸਾਹਿਬ ਜਗ ਗਰਭ ਗੁਬਾਰ ਤਿੰਨ ਸੱਚ ਨ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਲ ਫਿਰੈ ਉਹ ਵੱਤਿਆ ਨਾਨਕ ਸੱਚੈ ਮੇਲ ਸੱਚੈ ਰੱਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ ਜੀਉ ਪਾਏ ਮਾਸ ਮੋਹ ਮਿਲਿਆ ਹੱਡ ਜਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹਾ ਵੀ ਆਹਿਆ ਕਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭ ਸਾਗ ਸਤਿਗੁਰ ਮਿਲਿਆ ਹੁਕਮ ਬੁੱਝੀਐ ਤਾਂ ਕਹੋ ਆਵੈ ਰਾਸ ਆਪ ਛੁੱਟੇ ਨਾ ਛੋਟੀ ਐ ਨਾ

ਹੋਰ ਵੈਸ ਡੱਕ ਪਕੜੇ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖ ਲਾਵੇ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਧੇ ਸਿਉ ਕਿਆ ਕਹੀਐ ਕਹਿ ਨਾ ਕਹਿਆ ਬੂਝੈ ਅੰਧਾ ਸੋਏ ਜੇ ਅੰਧ ਕਮਾਵੇ ਤੇ ਹਿਰਦੈ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਖਤ ਨੇ ਪੰਨੇ ਮੱਛੀ ਮਾਸ ਨ ਖਾਹੀ ਇਸਤਰੀ ਪੁਰਖਾ ਜਾਨ ਸੁਮੇਲਾ ਉਥੈ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਾਂ ਮਾਸੇ ਕੇ ਭਾਂਡੇ ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾ ਮੈਂ ਪਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਜੀ ਅਜੰਸਾ ਮਾਸੋ ਹੋਏ ਜੀ ਲਿਆ ਵਸੇ ਦਾ ਅਪਖ ਪੱਖੈ ਪੱਖ ਤਸ ਛੋਡੈ ਅੰਧ ਗੁਰੂ ਜਨ ਕੇਰਾ ਮਾਸੋ ਨਿਮੇ ਮਾਸੋ ਜੰਮੇ ਹਮ ਮਾਸੈ ਕੇ ਪਾਂਡੇ ਗਿਆਨ ਧਿਆਨ ਕਛ ਸੂਝੈ ਨਾਹੀ ਚਤੁਰ ਕਹਾ ਮੈਂ ਪਾਂਡੇ ਮਾਸ ਪੁਰਾਣੀ ਮਾਸ ਕਤੇ ਵੀ ਚੌਜੁਗ ਮਾਸ ਕਮਾਣਾ ਜਜ ਕਾਜ ਵਿਆਹ ਸੁਹਾਵੈ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਭਜੈ ਮਾਸੋ ਪਾਤਸ਼ਾਹ ਸੁਲਤਾਨਾ ਜੇ ਉਹ ਦੱਸੈ ਨਰਕ ਜਾਂਦੇ ਤਾਂ ਉਨਕਾ ਧਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹ ਤੰਗਾਣਾ ਆਪ ਨਾ ਬੁਝੈ ਲੋਕ ਬੁਝੈ।

ਤਾਰਾ ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹਿ ਵਿਚਾਰਾ ਪੌੜੀ ਹੋ ਕਿਆ ਆਖਾਂ ਇੱਕ ਜੀਵ ਤੇਰਾ ਅੰਤਰ ਕਿ ਨਹੀਂ ਪਾਇਆ ਸੱਚਾ ਸ਼ਬਦ ਵਿਚਾਰ ਸਿਹਤ ਜੀ ਮਹਿ ਸਮਾਇਆ ਇੱਕ ਭਗਵਾਨ ਵੇਦ ਕਰ ਪਰਮ ਦੇਵਨ ਸਤਿਗੁਰ ਕਨੈ ਨਾ ਪਾਇਆ ਦੇਹ ਸੁੰਦਰ ਭਵ ਥੱਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਤਨ ਹੈ ਕਰ ਚਾਨਣ ਆਪ ਦੇਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸਾ

ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਕਵਾਲੇ ਤਿਸ ਮਹਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਨ ਜਲੇ ਨਾਮ ਵਿਸਾਰਿਆ ਇਕ ਨ ਚੱਲਿਆ ਨਾਲ ਪੌੜੀ ਸਿਰ ਸਰ ਹੋਏ ਨਿਬੇੜ ਹੁਕਮ ਚਲਾਇਆ ਤੇਰੇ ਹੱਥ ਨਿਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਈ ਨਾ ਰੱਖਸੀ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਸਤਗੁਰ ਬੋਇਤ ਬੇੜ ਸੱਚਾ ਰੱਖ ਸੀ ਅਗਨ ਪੱਖ ਹੈ ਪੜ ਹਾਰ ਅੰਦਨ ਪੱਖ ਸੀ ਫਾਤਾ ਚੁਗੈ ਚੋਗ ਹੁਕਮੇ ਛੁੱਟ ਸੀ ਕਰਤਾ ਕਰੇ ਸੋ ਹੋ ਕੂੜ ਨੇ ਖੁੱਟ ਸੀ ਸਲੋਕ ਮਹੱਲਾ ਪਹਿਲਾ ਘਰ ਮਹਿ ਕਰ ਦੇ ਖਾਏ ਦੇ ਸੋ ਸਤਿਗੁਰ ਪੁਰਖ ਸੋ ਜਾਣ ਪੰਜ ਸ਼ਬਦ ਤੁਨ ਕਾਰ ਤੁਨ ਤੈ ਬਾਜਿਆ ਸ਼ਬਦ ਨਿਸ਼ਾਨ ਦੀਪ ਰੂਪਾ ਤਾਲ ਤੈ ਖੰਡ ਮੰਡਲ ਹੈਰਾਨ ਤਾਰ ਘੋਰ ਬਾਜਨ ਤੁਰਤ ਹੈ ਸਾਜ ਤਖਤ ਸੁਲਤਾਨ ਸੁਖਮਨ ਕਹਿ ਕਰ ਰਾਗ ਸੁਣ ਸੁਣ ਮੰਡਲ ਲੈ ਵਲਾਏ ਕਦ ਕਥਾ ਵਿਚਾਰੀ ਹੈ ਮਨ ਸਾਮਨ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਥਾ ਨਾ ਜਾਏ ਜਪਾ ਜਾਪ ਨਾ ਈਸ਼ਵਰ ਹੈ ਆਦ ਜੁਗਾ ਸਮਾਏ ਸਭ ਰਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ ਜਬਦ ਕੋਜ ਇਹ ਕਰ ਲਹੈ ਨਾਨਕ ਦਾ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਮੁਸੀਆਰ

ਪ੍ਰਭ ਖਾਮ ਕੂਜੈ ਹਿਕਮਤ ਖੁਦਾਇਆ ਮਨ ਤੁਹਾਨਾ ਤੋਂ ਕੁਦਰਤੀ ਆਇਆ ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸੁਆਇਆ ਆਤਿਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਵਰ ਗੁਰਮੁਖ ਜਾਣਿਆ ਲੱਤੇ ਸਭ ਵਿਕਾਰ ਸ਼ਬਦ ਨੀ ਸਾਣਿਆ ਸਾਧੂ ਸੰਗ ਉਧਾਰ ਪਏ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਪਿਆ ਸੰਸਾਰ ਮਿਹਰ ਛਾ ਬਾਣਿਆ ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ ਨਾਨਕ ਲਏ ਮਿਲਾਏ ਖਸਮੈ ਪਹਾਣਿਆ ਸਲੋਕ ਮਹੱਲਾ ਪਹਿਲਾ ਧਨ ਸੁ ਕਾਗਦ ਧਨ ਕਲਮ ਧਨ ਧਨ ਭਾਂਡਾ ਧਨ ਮਾਸੋ ਧਨ ਲੇਖਾਰੀ ਨਾਨਕਾ ਜਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਫੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕਉ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਏ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਸਮਾਈ ਤੇਰੀ ਗਤ ਮਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਖ ਅਗੋਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗੁਵਾਈ ਜਿਸ ਕਿਰਪਾ ਕਰੈ ਤੁਧ ਮਿਲ ਲੈ ਸੋ ਨਾਮ ਤਿਹਾਏ ਤੂੰ ਕਰਤਾ ਪੁਰਖ ਅਗਮ ਹੈ ਰਵਿਆ

ਕਰਤ ਪਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨ ਸੁਰਾ ਅਪਵਿੱਤਰ ਨਾਥ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਹਿ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨਿਆ ਰੇ ਜੈਸੇ ਕਾਕਰਾ ਕਰਤ ਵਿਚਾਰ ਭਗਤ ਪਕਾ ਭਗਤ ਭਾਗਾਉਤ ਲਿਖਿਅਤ ਹੈ ਉਪਰ ਏ ਪੂਜਿਆ ਕਰ ਨਮਸਕਾਰ ਮੇਰੀ ਜਾਤ ਕੁਟ ਭੰਡ ਲਾ ਟੋ ਟੋ ਅੰਤ ਅਨਤ ਹੈ।

ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਹਮ ਸਾਧ ਜਨਾ ਪਗ ਭਰਿਆ ਧਨ ਧਨ ਸਾਧ ਜਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤੋ ਧਰਿਆ ਮਨੁਆ ਚਲੈ ਚਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਧਿਕ ਗ੍ਰਸਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਰ ਨੀਕੇ ਮਿਲ ਸੰਤ ਜਨਾ ਮਰ ਲਹੀਆ ਹੋਮੈ ਦੁੱਤ ਗਿਆ ਸਭ ਨੀਕਰ ਜਿਉਂ ਸਾਬਣ ਕਾ ਪਰ ਕਰਿਆ ਮਸਤਕ ਲਲਾਟ ਲਿਖਿਆ ਸੁਰ ਠਾਕੁਰ ਗੁਰ ਸਤਿਗੁਰ ਚਰਨ ਉਰ ਧਰਿਆ ਸਭ ਧਾਰ ਦੁਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਾਗਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਬਹਿਨ ਰਹਾਉ ਹਮ ਅਚੇਤ ਅਚੇਤ ਨ ਜਾਣੈ ਗਾਤਮਿਤ ਗੁਰ ਕੀ ਸੁਚੇਤ ਚਿਤੇਨ ਪ੍ਰਭ ਦੀਨ ਦਇਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੈ ਮਨ ਪ੍ਰੀਤਮ।

ਸਾਜਨ ਉਰਧਾਰਿਓ ਹਰ ਰਸ ਰਸਾਗ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਛੁਰਾਗ ਹਰ ਕੇ ਸੰਤ ਨਾਮ ਹਰ ਹਰ ਤੇ ਜਨ ਉਤਮ ਜਨਕ ਜੁਨਾਗ ਤਿਨ ਹਰ ਹਿਰਦੈ ਵਾਸ ਵਸਾਨੇ ਛੂਟ ਗਈ ਮੁਸਕੀ ਮੁਸਕਾਗ ਤੁਮ ਰੇ ਜਨ ਤੁਮ ਹੀ ਪ੍ਰਾਪ ਕੀਏ ਹਰ ਰਾਗ ਲਿਓ ਆਪਣ ਅਪਨਾਗ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦ ਹਰ ਸਾਗ ਹਰ ਰਾਮ ਹੱਲਾ ਚੌਥਾ ਮੇਰੇ ਮਾਨ ਹਰ ਹਰ ਰਾਮ ਨਾਮ ਜਪ ਜੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਨਹਾਓ ਮਿਥਿਆ ਪਰਮ ਪਰਮ ਬ੍ਰਹਮ ਭ੍ਰਮਿਆ ਲੁਭ ਦੋ ਪੁੱਤਰ ਕਲਤਰ ਮਹੋ ਪ੍ਰੀਤ ਜੈਸੇ ਤਰਵਰ

ਜੀ ਕੀ ਤੈ ਲਖ ਬੀਜ ਜਪ ਹਰ ਹਰ ਸ਼ਬਦ ਜਪੀ ਹਰ ਹੋ ਹੋ ਕਿਰਪੀ ਸੁਹਾਵ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ਼ ਤੁਮਰੇ ਜਨ ਰਾਮ ਜਪੈ ਤੇ ਉਤਮ ਤਿਨ ਕਾਹੋ ਕੁਮ ਕੁਮੇ ਕੁਮ ਕੁਮ ਜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੇ।

ਪਗ ਚਾੜ ਜਿਸ ਮਿਲ ਹਰ ਪਾਦਰ ਬਾੜ ਪਾਜ ਹਰ ਰਸ ਰਸ ਹਰ ਗਾਣ ਹਰ ਹੋ ਹੋਲ ਹਿਲ ਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿਧ ਸਤਿਗੁਰ ਜੋਗੀਆ ਕਟ ਜਟ ਜਟਾ ਜਟ ਜਾਟ ਕਰ ਭੇਹ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ।

ਮਹੱਲਾ ਚੌਥਾ। ਹਰ ਜਸ ਗਾਵਹੁ ਭਗਵਾਨ, ਜਸ ਗਾਵਤ ਪਾਪ ਲਹਾਨ। ਮਤ ਗੁਰਮਤ ਸੁਣ ਜਸ ਕਾਨ, ਹਰ ਹੋ ਹੋ ਕਿਰਪਾਨ ਰਹਾਉ। ਤੇਰੇ ਜਨ ਤਿਆਵੈ ਇੱਕ ਮਨ ਇੱਕ ਚਿੱਤ, ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ। ਉਸਤਤ ਕਰਹਿ ਪ੍ਰਭ ਤੇਰੀਆ, ਮਿਲ ਸਾਧੂ ਸਾਧ ਜਿਨਾ ਗੁਰ ਸਤਿਗੁਰੂ ਭਗਵਾਨ। ਜਿਨ ਕਹਿ ਹਿਰਦੈ ਤੂੰ ਸੁਆਮੀ, ਤੇ ਸੁਖ ਫਲ ਪਾਵਹਿ, ਤੇ ਤਰੇ ਪਵ ਸਿੰਧ ਤੇ ਭਗਤ ਹਰ ਜਾਣ। ਤਿਨ ਸੇਵਾ ਹਮਲਾਏ ਹਰੇ, ਹਮਲਾਏ ਹਰੀ ਜਨ ਨਾਨਕ, ਕਿ ਹਰ ਤੂੰ ਤੂੰ ਤੂੰ ਤੂੰ ਤੂੰ ਭਗਵਾਨ। ਕਾਨੜਾ ਮਹੱਲਾ ਪੰਜਵਾ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗਾਇਆ ਗੁਣ ਗੋਪਾਲ ਕਿਰਪਾ ਨਿਧ, ਦੁੱਖ ਬਦਾਰਨ ਸੁਖਦਾਤ ਸਤਿਗੁਰ ਜਾਂ ਕੋ ਪੇਟਤ ਹੋਏ ਸਗਲ ਸਿੱਧਰ। ਹਾਉ ਸਿਮਰਤ ਨਾਮਨ ਸਧਾਰੈ, ਕੋਟ ਪਰਹਾਦੀ ਖਿਨ ਮਹਿਤਾਰੈ। ਜਾ ਕੋ ਚੀਤ ਆਵੈ ਗੁਰ ਆਪਣਾ, ਤਾਂ ਕੋ ਦੁੱਖ ਨਹੀਂ ਤਿਲ ਸੁਪਨਾ। ਜਾ ਕੋ ਸਤਿਗੁਰ ਆਪਣਾ ਰਾਖੈ, ਸੋਜਨ ਹਰ ਰਸ ਰਸਨਾ ਚੱਕੈ ਕਹੁਨਾ।

ਹਾਲ ਹੈ। ਮਾਨ ਮਾਨ ਮਾਨ ਤਿਆਗ, ਮਿਰਤ ਮਿਰਤ ਨਿਕਟ ਨਿਕਟ ਸਦਾ ਹੈ। ਹਰਿ ਹਰਿ ਹਰਿ ਭਜ ਕਹਿਤ ਨਾਨਕ, ਸੁਣੋ ਰੇ ਮੂੜ, ਬਿਨ ਭਜਨ ਭਜਨ ਭਜਨ ਅਹਿਲਾ ਜਨਮ ਗਈ। ਕਾਰਣਾ ਅਸ਼ਟਪਦੀਆ ਮਹੱਲਾ ਚੌਥਾ, ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ। ਜਪ ਮਨ ਰਾਮ ਨਾਮ ਸੁਖ ਪਾਵੈ ਗੋ, ਜਿਉਂ ਜਿਉਂ ਜਪੈ ਤਵੈ ਸੁਖ ਪਾਵੈ, ਸਤਿਗੁਰ ਸੇਵ ਸਮਾਵੈ ਗੋ। ਰਹਾਉ ਭਗਤ ਜਨਾ ਕੀ ਖਿਣ ਖਿਣ ਲੋਚਾ ਨਾਮ, ਜਪਤ ਸੁਖ ਪਾਵੈ ਗੋ, ਅਨਰਸ ਸਾਧ ਗਾਈ ਸਭ ਨਿਕਰ ਬਿਨ ਨਾਵੈ, ਕਿਸ ਨਾ ਸੁਖਾਵੈ ਗੋ। ਗੁਰਮਤਿ ਹਰਿ ਹਰਿ ਮਿਠਾ ਲਾਗਾ, ਗੁਰ ਮਿਟੇ ਬਚਨ ਕਢਾਵੈ ਗੋ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ, ਸੋ ਤਤ ਚਿਤ ਲਾਵੈ ਗੋ। ਗੁਰਬਾਣੀ ਸੁਣਤ ਮੇਰਾ ਮਨ ਦਰਵੈ, ਮਨ ਪਿੰਨਨ ਜਕਰ ਆਵੈ ਗੋ। ਤੈ ਅਨੰਦ ਤੁਨੀ ਬਜਨਿਤ, ਬਜਨ ਚਿਰ ਤਾਰ ਚੁ ਆਵੈ ਗੋ। ਰਾਮ ਨਾਮ ਇੱਕ ਤਿਲ, ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਗੋ। ਨਾਮ ਸੁਣੈ ਨਾਮ ਮਨ ਭਾਵੈ, ਨਾਮੇ ਤ੍ਰਿਪਤਾਵੈ ਗੋ। ਕਣਕ ਕਣਕ ਪਹਿਰੇ ਬਹੁ ਕੰਗਣ, ਕੰਗਣਾ ਕਾਪਰ ਪਹੰਤ ਬਣਾਵੈ ਗੋ। ਨਾਮ ਬਿਨਾ ਸਭ ਵੇਖ ਪਕਾਨੇ, ਜਨਮ ਰਹਿ ਫਿਰ ਆਵੈ ਗੋ। ਮਾਇਆ ਪਟਲ ਪਟਲ ਹੈ ਭਾਰੀ, ਕਰ ਕੁਮਨ ਕੇਰ ਬੁੱਕੁਲ ਆਵੈ ਗੋ। ਪਾਪ ਬਿਕਾਰ ਮਨੂਰ ਸਭ ਭਾਰੇ, ਬਿਖਦ ਉੱਤਰ ਤਰਿਓ ਨਾ ਜਾਵੈ ਗੋ। ਭਉ ਬੈਰਾਗ ਭਇਆ ਹੈ ਬੋਧ, ਗੁਰ ਕੇਵਲ ਸਤ ਤਰਾਵੈ ਗੋ। ਰਾਮ ਨਾਮ ਹਰ ਭੇਟੀਐ, ਹਰ ਰਾਮੈ ਨਾਮ ਸਮਾਵੈ ਗੋ। ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੈ ਗੋ। ਨਾਨਕ ਭਾਣੇ ਆਪਣੇ, ਜੋ ਭਾਵੈ ਤਵੈ ਚਲਾਵੈ ਗੋ। ਕਾਨੜਾ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਤਰਾਵੈ ਗੋ, ਜੋ ਜੋ ਜਪੈ ਸੋਈ ਗਤ ਪਾਵੈ, ਜੋ ਧਰੁ ਪ੍ਰਹਿਲਾਦ ਸਮਾਵੈ ਗੋ। ਰਹਾਉ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਉ, ਕਰ ਕਿਰਪਾ ਨਾਮ ਲਗਾਵੈ ਗੋ। ਕਰ ਕਿਰਪਾ ਸਤਿਗੁਰੁ ਮਿਲਾਵੈ, ਸਤਿਗੁਰ ਨਾਮ ਧਿਆਵੈ ਗੋ। ਜਨਮ ਜਨਮ ਕੀ ਹਮੈ, ਮਿਲ ਲਾਗੀ ਮਿਲ ਸੰਗਤ, ਸਮਾਲ ਲਹਿ ਜਾਵੈ ਗੋ। ਸਿਉ ਲੋਹਾ ਤਰਿਓ ਸੰਗ ਕਾਸ਼ਤ, ਲਗ ਸਬਦ ਗੁਰੂ ਹਰ ਪਾਵੈ ਗੋ। ਸੰਗਤ ਸੰਤ ਮਿਲ ਸਤ ਸੰਗਤ, ਮਿਲ ਸੰਗਤ ਹਰ ਰਸ ਆਵੈ ਗੋ। ਬਿਨ ਸੰਗਤ ਕਰਮ ਕਰੇ ਅਭਿਮਾਨੀ, ਕੜ ਪਾਣੀ ਚੀਕੜ ਪਾਵੈ ਗੋ। ਭਗਤ ਨਾ ਕੀ ਹਰ ਰਖਵਾਰ, ਜਿਨਾ ਜਨ ਹਰ ਰਸ ਮੀਠ ਲਗਾਵੈ ਗੋ। ਖਿਨ ਗੁਰ ਨਾਮ ਦੇ ਵਡਿਆ, ਸਤਿਗੁਰ ਉਪਦੇਸ਼ ਸਮਾਵੈ ਗੋ। ਭਗਤ ਨਾ ਕੋ ਸਦਾ ਨਿਵ ਰਹੀਐ, ਜਿਨ ਦੇਵੈ ਤਾਂ ਫਲ ਗੁਣ ਗੁਣ ਪਾਵੈ ਗੋ। ਭਗਤ ਜਨਾ ਕੋ ਸਦਾ ਨਿਵ ਰਹੀਐ, ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ। ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ, ਰਣਾਕਸ ਜਿਉ ਪਜਸਾ ਜਾਵੈ ਗੋ। ਬ੍ਰਹਮ ਕਮਲ ਪੁੱਤ ਮੀਨ ਪਿਆਸਾ, ਤਪ ਤਾਪਣ ਪੂਜ ਕਰਾਵੈ ਗੋ। ਜੋ ਜੋ ਭਗਤ ਹੋਈ ਸੋ ਪੂਜੋ, ਪਰਮਨ ਪਰਮ ਚੁਕਾਵੈ ਗੋ। ਜਾਤ ਨ ਜਾਤ ਦੇਖ ਮਤ ਪਰਮ, ਸੁਖ ਜਨਕ ਪਗੀ ਲਗ ਧਿਆਵੈ ਗੋ। ਜੂਠ ਨ ਜੂਠ ਪੈਸਰ ਉਪਰ, ਕਿਨ ਮਨਵਾ ਤਿਲ ਨ ਡੁਲਾਵੈ ਗੋ। ਜਨਕ ਜਨਕ ਬੈਠੇ ਸਿੰਘਾਸਨ, ਨਾਮ ਮੁਣੀ ਧੂਰ ਲੈ ਲਾਵੈ ਗੋ। ਨਾਨਕ ਕਿਰਪਾ ਕਿਰਪਾ ਕਰ ਠਾਕੁਰ, ਮੈਂ ਦਸਨ ਦਾਸ ਕਰਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਗੁਰਮਤਿ ਰਸ ਗੁਣ ਗਾਵੈ ਗੋ, ਜੇ ਵਾ ਏਕ ਹੋਏ ਲਖ ਕੋਟੀ, ਲਖ ਕੋਟੀ ਕੋਟ ਧਿਆਵੈ ਗੋ। ਰਹਾਉ ਸੈਸ ਫਣੀ, ਜਪਿਓ ਸੇਖ ਨਾ ਗਏ, ਹਰ ਜਪਤੇ ਅੰਤ ਨਾ ਪਾਵੈ ਗੋ। ਤੂੰ ਆ ਤਦ ਅਗਮ ਅਗਮ ਹੈ, ਮਤ ਗੁਰਮਤਿ ਮਨ ਠਹਿਰਾਵੈ ਗੋ। ਜਿਨ ਤੂੰ ਜਪਿਓ ਤੇਈ ਜਨ ਨੇਕੀ, ਹਰ ਜਪਤੇ ਦਾ ਸੁਖ ਪਾਵੈ ਗੋ। ਬਿੱਦਰ ਦਾਸੀ ਸੁਧ ਸ਼ੋਕ ਸ਼ੋਰ, ਕ੍ਰਿਸ਼ਨ ਅੰਗ ਗਲ ਲਾਵੈ ਗੋ। ਜਲਤੀ ਉਪਦ ਪਈ ਹੈ ਕਾਸ਼ਟ, ਕਾਸ਼ਟ ਅੰਗ ਤਰਾਵੈ ਗੋ। ਰਾਮ ਜਨਾਰ ਆਪ ਸਵਾਰੇ, ਆਪਣਾ ਬਿਰਦ ਰਖਾਵੈ ਗੋ। ਹਮ ਪਾਤਰ ਲੋਹੋ, ਲੋਹ ਪਟ ਪਾਤਰ, ਗੁਰਸੰਗਤ ਨਾਵ ਤਰਾਵੈ ਗੋ। ਜਿਉਂ ਸਤ ਸੰਗਤ ਤਰਿਓ ਜੋ ਲਾਓ, ਸੰਤ ਜਨਾ ਮਨ ਭਾਵੈ ਗੋ। ਕਰੇ ਕਰੋ ਇਹ ਬੈਠਤ ਊਠਤ, ਮਾਰਗ ਪੰਥ ਧਿਆਵੈ ਗੋ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਸਾਸਨ ਸਾਸ ਸਾਸ ਬਲ ਪਾਈਏ ਨੇ, ਸਾਸਨ ਨਾਮ ਧਿਆਵੈ ਗੋ। ਗੁਰਪ੍ਰਸਾਦੀ ਹਉਮੈ ਬੋਝੈ, ਤਾਂ ਗੁਰਮਤਿ ਨਾਮ ਸਮਾਵੈ ਗੋ। ਸਤਿਗੁਰ ਦਾਤਾ ਜੀ ਜੀਨ ਕੋ ਭਾਗਹੀਨ ਨਹੀਂ ਭਾਵੈ ਗੋ। ਫਿਰ ਇਹ ਵੇਲਾ ਹਾਥ ਨ ਆਵੈ, ਪ੍ਰਤਾਪੈ ਪਛੋ ਤਾਵੈ ਗੋ। ਜੇ ਕੋ ਪਲਾ ਲੋੜੈ ਪਲ, ਆਪਣਾ ਗੁਰ ਆਗੈ ਟਹਿ ਟਹਿ ਪਾਵੈ ਗੋ। ਨਾਨਕ ਦਇਆ ਦਇਆ ਕਰ ਠਾਕੁਰ, ਸਤਿਗੁਰ ਪਸਮ ਲਗਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਹਰ ਰੰਗ ਰਾਤਾ ਗਾਵੈ ਗੋ, ਪਹਿ ਪਤਰਾਸ ਪਹਿ ਨਿਰਮਲ, ਗੁਰਮਤਿ ਲਾਗ ਲਗਾਵੈ ਗੋ। ਰਹਾਉ ਹਰ ਰੰਗ ਰਾਤਾ ਸਤ ਬੈ ਰਾਗੀ, ਨਿਕਟ ਤਿਨਾ ਕਰ ਆਵੈ ਗੋ। ਤਨ ਕੀ ਪੰਕ ਮਿਲੈ ਤਾ ਜੀਵਾ, ਕਰ ਕਿਰਪਾ ਆਪ ਦਿਵਾਵੈ ਗੋ। ਦੁਬਧਾ ਲੋਭ ਲੱਗੇ ਹੈ ਪ੍ਰਾਣੀ, ਮਨ ਕੋਰੈ ਰੰਗ ਨ ਆਵੈ ਗੋ। ਫਿਰ ਉਲਟਿਓ ਜਨਮ ਹੋਵੈ, ਗੁਰਭਜਨੇ ਗੁਰਪੁਰਖ ਮਿਲੈ ਰੰਗ ਲਾਵੈ ਗੋ। ਇੰਦਰੀ ਦਸੇ ਦਸੇ ਪੁਣ ਧਾਵਦਰੈ, ਗੁਣੀਆ ਖਿਨ ਨਾ ਟਿਕਾਵੈ ਗੋ। ਸਤਿਗੁਰ ਪਰਚੈ ਵਸਗਤ ਆਵੈ ਮੋਖ, ਮੁਗਤ ਸੋ ਪਾਵੈ ਗੋ। ਓਅੰਕਾਰ ਏਕੋ ਰਵ ਰਹੇ ਆ, ਸਭ ਇੱਕ ਸਮਾਹਿ ਸਮਾਵੈ ਗੋ। ਏਕੋ ਰੂਪ ਏਕੋ ਬਹੁ ਰੰਗੀ, ਸਭ ਏਕਤ ਬਚਨਤ ਚਲਾਵੈ ਗੋ। ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੋ। ਗੁਰਮੁਖ ਜਾਏ ਮਿਲਣ ਚ ਮਹਿਲੀ ਆਨ, ਹਰ ਸ਼ਬਦ ਬਜਾਵੈ ਗੋ। ਜੀ ਸਭ ਸਿਸ਼ਟਿ ਉਪਾਏ, ਗੁਰਮੁਖ ਸੋਭਾ ਪਾਵੈ ਗੋ।
ਬਿਨ ਗੁਰ ਪੇਟੇ ਕੋ ਮੈਲ ਨ ਆਵੈ ਆਈ ਜਾਇ ਦੁਖ ਪਾਵੈ ਗੁ ਅਨੇਕ ਜਨ ਵਿਚਨੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੈ ਗੁ ਸਤਿਗੁਰ ਮਿਲਤ ਮਹਾ ਸੁਖ ਪਾਇਆ ਮਤ ਮਲਿਨ ਬਿਕਸਾਵੈ ਗੁ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੈ ਗੋ ਨਾਨਕ ਗੁਰੂ ਗੁਰੂ ਹੈ ਸਤਿਗੁਰ ਸਤਿਗੁਰ ਸਰਨ ਮਿਲਾਵੈ ਗੋ ਕਾਨੜਾ ਮਹੱਲਾ ਪੰਚੌਥਾ ਮਨ ਗੁਰਮਤਲਾ ਚਾਲ ਚਲਾਵੈ ਗਿਓ ਜੋ ਮੈਕਲ ਮਸਤੀ ਜੈ ਤਲ ਕੁੰਡੇ ਗੁਰ ਅੰਕ ਸ਼ਬਦ ਦ੍ਰਿੜਾਵੈ ਗੋ ਰਹਾਉ ਚਲ ਤੋ ਚੱਲੈ ਚੱਲੈ ਦੈ ਦਿਸ ਦਿਸ ਗੁਰ ਆਕੈ ਚਲ ਤੋ ਚੱਲੈ ਚੱਲੈ ਦਹਿ ਦਹਿ ਦਿਸ ਗੁਰ ਰਾਕੈ ਹਰ ਲਿਵਲਾਵੈ ਗੋ ਸਤਿਗੁਰ ਸਬਦ ਤੀਰਥ ਅੰਦਰ ਮੁਖ ਅੰਮ੍ਰਿਤ ਨਾਮ ਚੁਵਾਵੈ ਗੋ ਬਿਸਰ ਬਿਸੁ ਭਰੇ ਹੈ ਪੂਰਨ ਗੁਰ ਗਰੜ ਮੁਖ ਸਬਦ ਮੁਖ ਪਾਵੈ ਗੋ ਮਾਇਆ ਪੋਇ ਅੰਗ ਤਿਸ ਨੇੜ ਨ ਆਵੈ ਬਿਖ ਝਾਰ ਝਾਰ ਲਿਵ ਲਾਵੈ ਗੋ ਸਵਾਣ ਦੁਬ ਨਗਰ ਮੈਂ ਸਬਲਾ ਗੁਰ ਕਿਨ ਮੈਂ ਕਾ ਮਾਰ ਕਢਾਵੈ ਗੋ ਸਤ ਸੰਦੂਕ ਧਰਮ ਅਨ ਰਾਖੀ ਹਰ ਨਗਰੀ ਹਰ ਗੁਣ ਗਾਵੈ ਗੋ ਪੰਕਜ ਮੋਹਨ ਕਰਤ ਹੈ ਪ੍ਰਾਣੀ ਗੁਰ ਨਿਘਰਤ ਕਾਢ ਕਢਾਵੈ ਗੋ ਤਰਾਹੀ ਤਰਾਹੀ ਸਨ ਜਨ ਆਏ ਗੁਰ ਹਾਥੀ ਦਿਨ ਕਲਾਵੈ ਗੋ ਸੁਪਨੰਦਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੈ ਗੋ ਲਾਹ ਨਾਮ ਗੁਰਮਤ ਲੈ ਚਾਲੋ ਹਰ ਦਰਗਹਿ ਪੈਂਦਾ ਜਾਵੈ ਗੋ ਹਮੈ ਕਰੈ ਕਰਾਵੈ ਹਮੈ ਪਾਪ ਕੋਇਲੇ ਜਾਂ ਆਣ ਜਮਾਵੈ ਗੋ ਆਇਆ ਕਾਲ ਦੁਖਦਾਈ ਹੋ ਜੇ ਬੀਜੇ ਸੁਖ ਬਲਾਵੈ ਗੋ ਸੰਤ ਹੋ ਰਾਮ ਨਵਦਨ ਸੰਚੂ ਲੈ ਖਰਚ ਲੈ ਪਦ ਪਾਵੈ ਗੋ ਖਾਏ ਖਰਚ ਦੇਵੇ ਬਹੁਤੇ ਰਾਹ ਦਿੰਦੇ ਤੁਟ ਨ ਆਵੈ ਗੋ ਰਾਮ ਨਾਮ ਧਨ ਹਿਰਦ ਅੰਦਰ ਧਨ ਗੁਰ ਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦੇਣੀ ਦੁੱਖ ਦਾਲਦ ਪੰਜ ਸਮਾਵੈ ਗੋ ਕਾਨੜਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਤੇ ਆਵੈ ਗੋ ਲੋਹਾ ਹਿਰਨ ਹੋਵੈ ਸਿੰਘ ਪਾਰ ਸੁਗਣ ਪਾਰ ਸਕੇ ਹੋਏ ਆਵੈ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੁਫਲ ਪਾਵੈ ਗੋ ਜੋ ਗੁਰ ਉਪਦੇਸ਼ ਤ੍ਰਿਪਨ ਦਾ ਗੁਰ ਸੇਵਕ ਪੈਜ ਰਕਾਵੈ ਗੋ ਸਤਿਗੁਰ ਬਚਨ ਬਚਨ ਹੈ ਨਿਕੋ ਗੁਰੂ ਬਚਨੀ ਅੰਮ੍ਰਿਤ ਪਾਵੈ ਗੋ ਜੋ ਅੰਬਰੀਕ ਅੰਬਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੋ ਸਤਿਗੁਰ ਸਰਣ ਸਰਨ ਮਨ ਭਾਈ ਸੁਧਾ ਸੁਧਾ ਕਰ ਧਿਆਵੈ ਗੋ ਦਿਆਲ ਦੀਨ ਪਏ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਦਿਨ ਰਾਕਣ ਕਬਰਬ ਆਵੈ ਗੋ ਜੇ ਗੋ ਸਰ ਸੰਧਿਆ ਜਨ ਉਪਰ ਫਿਰ ਉਲਟੋ ਦਿਸੈ ਲਗਾਵੈ ਗੋ ਹਰ ਹਰ ਹਰ ਹਰ ਹਰ ਸਰ ਸੇਵਤ ਦਰਗਹਿ ਮਾਣ ਦਿਵਾਵੈ ਗੋ ਗੁਰਮਤ ਗੁਰਮਤ ਗੁਰਮਤ ਧਿਆਵ ਹਰ ਗਲ ਮਿਲ ਮਿਲ ਮਿਲਾਵੈ ਗੋ ਗੁਰਮੁਖ ਨਾਦ ਬੇਦ ਹੈ ਗੁਰਮੁਖ ਗੁਰਪਰਚਿਆ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪ ਹੋਵੈ ਹਰ ਜਨ ਕੋ ਪੂਜ ਕਰਾਵੈ ਗੋ ਸਾਕਤ ਨਰ ਸਤਿਗੁਰ ਨਹਿ ਕੀਆ ਤੇ ਬੇਮੁਖ ਹਰ ਭਰਮਾਵੈ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸੰਗਤ ਰਾਖ ਸਮਾਵੈ ਗੋ ਸ਼ੱਕਾ ਇੱਕ ਕਾਨੜਾ ਸ਼ੰਤ ਮਹੱਲਾ ਪੰਜਵਾ ਇੱਕ ਓਅੰਕਾਰ ਗੁਰਪ੍ਰਸਾਦ ਸੀ ਉਦਰ ਜਨ ਰਾਮ ਧਿਆ ਜਿਤਨ ਮਾਇਆ ਕੇ ਕਾਮਨ ਆਏ ਰਾਮ ਧਿਆ ਸਫਲ ਪਾਏ ਧਨ ਧਨ ਤੇ ਬਟਭਾਗੀਆ ਸਤਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗੀ ਹੈ ਤਜਮਾਨ ਮੋਹ ਬਿਕਾਰ ਸਾਧੂ ਲਗ ਤਰੋ ਤਿਨ ਕਹਿ ਪਾਈ ਬਨਵੰਤ ਨਾਨਕ ਸਰਨ ਸਵਾਮੀ ਬਡਭਾਗ ਦਰਸਨ ਪਾਏ ਮਿਲ ਸਾਧੁ ਨਿਤ ਭਜੈ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਨ ਗੁਣ ਗਾਏ ਜੀਵੈ ਹਰ ਅਮਿਉ ਪੀਵੈ ਜਨਮ ਮਰਨ ਭਾਗਾਈ ਸਤਸੰਗ ਪਾਈਏ ਹਰ ਧਿਆਈਏ ਬੜ ਦੁਖ ਨਾ ਲਾਗਾਈ ਕਰ ਦਇਆ ਦੇ ਪੁਰਖ ਪਿਤਾ ਦੇ ਸੰਤ ਸੇਵਕ ਮਾਇਨ ਨਾਨਕ ਜਨ ਤੂਰ ਬਾਚੇ ਹਰ ਦਇਆ ਰਸੋ ਸਹਿਜ ਸਮਾਇਣ ਸਗਲੇ ਜੰਦ ਭਜੋ ਗੋਪਾਲੈ ਜਪ ਤਪ ਜਮ ਪੂਰਨ ਕਾਲੈ ਨਿਤ ਭਜੋ ਸਵਾਮੀ ਅੰਦਰ ਜਮੇ ਸਫਲ ਜਨਮ ਸੁਭਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਤਨ ਸੰਗ ਚਾਲੈ ਬਨਤ ਨਾਨਕ ਕਰ ਦਇਆ ਦੀਜੈ ਹਰ ਤਨ ਬਾਧਾ ਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮਿਲ ਪਰਮਾਨੰਦਾ ਪ੍ਰਭ ਮਿਲੇ ਸਵਾਮੀ ਸੁਖੈ ਗਾਮੀ ਚ ਮਨ

ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਅੰਕਾਰ ਦੁਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਰਖਿ ਉਰਧਾਰ ਦਸਨ ਦਾਸਾ ਹੋਏ ਰਾਉ ਹਉਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਤਾਨ ਤ੍ਰਿਵਟ ਪਾਕੀ ਨਾਨਕਾ ਜਿਨ ਗੁਰਮਤਿ ਹਰ ਸਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਰੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਤੇ ਦਰਗਹਿ ਪਾਈ ਗਏ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪਾੜੀ ਤੂੰ ਆਪੇ ਸਿੱਧ ਸਾਧਕ ਤੂੰ ਆਪੇ ਹੀ ਜੁਗ ਜੋਗੀ ਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੋਗ ਭੋਗੀ ਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋ ਗਈ ਆ ਸਤ ਸੰਗਤ ਸਤਿਗੁਰ ਤਨ ਤਨੋ ਤਨ ਤਨੋ ਤਨੋ ਸਤ ਸੰਗਤ ਸਤਿਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਬੁਲਕ ਬਲੋਕੀ ਆ ਸਭ ਕਹੋ ਮੁਕੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋ ਗਿਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਈ ਹਮੇ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅਣਦਿਨ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਈ ਹਰ ਆਪੇ ਆਪ ਵਰਤਦਾ ਹਰ ਜੀਵ ਅਵਰ ਨਾ ਕੋਈ ਜੋ ਹਰ ਪ੍ਰਭ ਪਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਨੈ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖਰ ਸੋ ਲਾਇਆ ਤਨ ਮਨ ਸੀਤਲ ਹੋਏ ਪਾਵੜੀ ਸਭ ਜੋਤ ਤੇਰੀ ਜਗ ਜੀਵਣਾ ਤੂੰ ਘਟ ਘਟ ਹਰ ਰੰਗ ਰੰਗਣਾ ਸਭ ਧਿਆਵੋ ਤਿਤ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਣਾ ਇੱਕ ਦਾਤਾ ਸਭ ਜਗਤ ਭਿਖਾਰੀਆ ਸਭ ਜਾਚੈ ਸਭ ਮੰਗ ਮੰਗਣਾ ਸੇਵਕ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਚੰਗ ਚੰਗਣਾ ਸਭ ਕਹ ਮੁਕ ਰਖਿ ਕੇਸ ਹਰੇ ਰਖਿ ਕੇਸ ਹਰੇ ਜਿਤ ਪਾਵੈ ਸਭ ਫਲ ਫਲਨਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਣ ਜੋ ਇੱਛਾ ਸੁਬਲ ਪਾਏ ਸੀ ਗੁਰ ਸਬਦੀ ਲੱਗੈ ਧਿਆਨ ਕਿਲਵਿਕ ਪਾਵ ਸਭ ਕੱਟੀ ਹਮੈ ਚੁੱਕਿਆ ਗਮਾਨ ਗੁਰਮੁਖ ਕਮਲ ਵਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਬਦ ਦੁੱਖ ਜਾਇ ਜਿਨ ਕੋ ਪੁਰਬ ਲਿਖਿਆ ਤਿੰਨ ਮਨ ਵਸਿਆ ਆਏ ਸਤਿਗੁਰ ਕਹਿ ਭਾਣੈ ਜੋ ਚਲੇ ਦਿਨ ਦਲਦ ਦੁੱਖ ਲਹਿ ਜਾਏ ਆਪਣੇ ਪਾਣਕ ਨਾ ਭਜਨ ਵੇਖੋ ਮਨ ਪਤੀਆਏ ਜਿਨ ਨਾਨਕ ਦਾਸਨ ਦਾਸ ਹੈ ਜਿਤ ਗੁਰ ਲਾਗੇ ਪਾਏ ਪਾਵੜੀ ਤੂੰ ਤਾਨ ਤਨ ਤਨ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਭਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਧ ਬਹੁ ਬਹੁ ਵਿਧ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤਿ ਗੁਰਮਤੀ ਤੁਧੈ ਲਾਵਣੀ ਜਿਨ ਹੋ ਦਿਆਲ ਤਿੰਨ ਸਤਿਗੁਰ ਮਿਲੇ ਮੁਖ ਗੁਰਮੁਖ ਕਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੁਗ ਸਭ ਲਹਿ ਜਾਵਣੀ ਸਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਾਸੋ ਹਰ ਅੰਮ੍ਰਿਤ ਹਰ ਉਰਧਾਰ ਵਿੱਚ ਸੰਗਤ ਹਰ ਪ੍ਰਵਰਤਦਾ ਬੋਝੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਕਹਮੈ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤੇ ਹੋ ਦਿਨ ਜੂਏ ਜਨਮ ਸੰਹਾਰ ਗੁਰ ਤੁੱਟੈ ਹਰ ਚੇਤਾ ਹਰ ਨਾਮ ਹਰ ਉਰਧਾਰ ਜਿਨ ਨਾਨਕ ਦੇ ਮੁਖ ਉਜਲੇ ਸੱਚਾ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤਿ ਕੀਰਤ ਪਾਈਐ ਹਰ ਨਾਮ ਹਰ ਉਰਹਾਰ ਵੱਡ ਪਾਗੀ ਜਿਨ ਹਰ ਤਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਵੈ ਜੇ ਕਰਮ ਕਮਾਵਣੇ ਨਿਤ ਹਮੈ ਹੋਏ ਖੁਵਾਰ ਜਲ ਹਸਤੀ ਮਲਨ ਹਵਾਲੀ ਐ ਸਿਰਪੀ ਫਿਰ ਪਾਵੈ ਸ਼ਾਰ ਹਰ ਮਿਲਸਤ ਗੁਰ ਦਇਆ ਕਰ ਮਨ ਵਸੈ ਨਿਰੰਕ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਿਨ ਨਾਨਕ ਤਿਨ ਜੈਕਾਰ ਪਾਉੜੀ ਰਾਮ ਨਾਮ ਵੱਖਰ ਹੈ ਉੱਤਮ ਹਰ ਨਾਇਕ ਪੁਰਖ ਹਮਾਰਾ ਰਖੇਲ ਕੀਆ ਹਰ ਆਪੇ ਵਰਤਾ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਵਰਕਰਤੀ ਸਭ ਸੱਚ ਤੇਰਾ ਪਸਾਰਾ ਸਭ ਧਿਆਵੈ ਤੁਧ ਸਫਲ ਸੀ ਗਾਵੈ ਗੁਰਮਤੀ ਹੋਰ ਹਰ ਨਿਰੰਕਾਰਾ ਸਭ ਧਿਆਵੈ ਤੁਧ ਸਫਲ ਸੀ ਗਾਵੈ ਗੁਰਮਤੀ ਹਰ ਨਿਰੰਕਾਰਾ ਸਭ ਚਭੋ ਮੁਖੋ ਜਗੰਗਨਾਥ ਜਗੰਗਨਾਥ ਜਗ ਜੀਵਨੋ ਜਿਤ ਪਵਜਲ ਪਾਰ ਉਤਾਰਾ ਸਲੋਕ ਮਹੱਲਾ ਚੌਥਾ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਤਾ ਹਮ ਕਿਉਂ ਕਰ ਜਪ ਐਣਿਆ ਹਰ ਤੁਮ ਵੰਡ ਅਗਮ ਅਗਾ ਹਰ ਦੇਹੋ ਪ੍ਰਭ ਮਤ ਓਤਮਾ ਗੁਰ ਸਤਿਗੁਰ ਕੈ ਪਗ ਪਾ ਸਾਦ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਉ ਹਰ ਬਖਸ ਲਹਿ ਹਰ ਤੁਟੈ ਮੇਲ ਮਿਲਾ ਹਰ ਕਿਰਪਾ ਕਰ ਸੁਨ ਬੇਨਤੀ ਹਮ ਪਾਪੀ ਕਿਰਮਤ ਰਾ ਮਹੱਲਾ ਚੌਥਾ
हर करो कृपा जग जीवना गुर सतगुर मिल दयाल गुर सेवा हर हम भाइया हर हुआ हर कृपाल सब आसा मनसा विसरी मन चूका आल जंजाल गुर तुटे नाम दृढ़ाया हम किए सबद निहाल नर नानक अतुट तन पाया हर नामा हर तन माल पावड़ी हार तुम वड वड्डी वड्डी वड ऊंची सब ऊपर वड्डी वडौना जो त्याव है हर अपरंपर हर हर हर त्याय हरे ते हुना जो गावे सुन तेरे स्वामी तन किंतन काटी पाप कटोना तुम जैसे हर पुरख जाने मत गुरमत मुख वड वड भाग वडोना सब त्याव है आद सती जुगाद सती परतक सती सदा सदा सती जन नानक दास सुन सलोक महला चौथा हमरे हर जग जीवना हर जप्यो हर गुर मंद हर अगम अगोचर अगम हर हर मिले आय अचिंत हर आपे कटकट वर्तदार आपे आप बेअंत हर आपे सबरस भोगदा हर आपे कबला कंत हर आपे पिखिया पायदा सब सिष्ट उपाई जी जंत हर देवो दान दयाल प्रभ हर मांग हर जन संत नन नानक की प्रभ आय मिल हम गावे हर गुण संत महला चौथा हर प्रभ सज्जन नाम हर मैं मंत्र नाम शरीर सब आशा गुरमुख पूरी नानक सुन हर धीर पावड़ी हर उत्तम हरिया नाम हर पुरख निरंजन मौला जो जप दे हर हर दिन सरात दिन सेवे चरण तकौला नित सार संभाले सब जी जंत हर वसा निकट सब जौला सो बुझै जिस आप बुझाय सी जिस सतगुर पुरख प्रभ सौला सब गाव गुण गोविंद हरे गोविंद हरे गोविंद हरे गुण गावत गुणी समौला सलोक महला चौथा सुतिया हर प्रभ चेत मन हर सहज समाध समाय जन नानक हर हर चाव मन गुर तुठा मेले माए महला चौथा हर एक सेती पिर हड़ी हर एको मेरा चेत जन नानक एक आधार हर प्रभ एक स्थिगत पत पावड़ी पांच शब्द बजे मत गुरमत बड़ भागी अनहद बजे आनंद मूल राम सब देखिया गुर सबदी गोविंद गजे आ आद जुगाद वीस हर एक मत गुरमत हर प्रभ भजे आ हर देवो दान दयाल प्रजन दाखो हर प्रभ लजे आ सब तन कहो गुर सत गुरु गुर सत गुरु जित मिल हर पड़दा कजे आ सलोक महला चौथा भगत सरोवर उचलै सुबर परे वहन जन सतगुर मने आ जन नानक बड़ भाग लहन महला चौथा हर हर नाम असंख हर हर के गुण कथन न जाय हर हर अगम अगाध हर जन कित बिद मिला मिलाय हर हर जस जपत जपंद जन एक तलन हकीमत पा जन नानक हर अगम प्रभ हर मेल लहो लड़लाय पावड़ी हर अगम गोचर अगम हर क्यों कर दर्शन पिका जि वकर होए सो वरणीय सरूप न रिका जिस बुझाए आप बुझाए दे सोई जन दिका साध संगत सत गुर चट साल हजत हर गुण सिका तन तन सुरसना तन कर तन सुपादा सतगुरु मुजित मिल हर लेखा लिखा सलोक महला चौथा हर हर नाम अमृत हर जपी सतगुर भाई हर हर नाम पवित्र है हर जपत सुन दुख जाय हर नाम तनि आराध्या जन मस्तक लिखिया तुर पाय हर दरगा जन पै नाई जन हर बस मन बसिया आय जन नानक तिमुख उजले जन हर सुनया मन आये महला चौथा हर हर नाम निधान है गुरमुख पाया जाय जिन तुर मस्तक लिखिया तन सतगुर मिलिया आय तन मन शीतल हुआ संत बसी मन आय नानक हर हर चौदह सब दालद दुख लह जाय पावड़ी हाँ वारे तिन को सदा सदा जिन सतगुर मेरा प्यारा देखिया तिन कहो मिलिया मेरा सतगुरु जिन को तुर मस्तक लिखिया हर अगम त्याया गुरमति स्वरूप नहीं प्रभ रेखिया गुर बचन त्याया जिन अगम हर दे ठाकुर सेवक रल एकिया सब कहो मुखो नर नर हरि नर नर हरि नर नर हरि हर लहर भगत वसेकिया सलोक महला चौथा राम नाम राम रब रहे रम रामो राम रमीत कटगर आत्म राम है प्रभ खेल कियो रंग रीत हर निकट वसै जग जीवना प्रगास कियो गुरमीत हर स्वामी हर ब्रह्म तिन मिले जिन लिखिया तुर हर प्रीत जिन नानक नाम त्याया गुर बचन जप्यो मन चीत महला चौथा हर प्रभ सज्जन लोड़ लो भागव सह बड़ भाग गुरपुरै दे खालिया नान कर ले विलाग पावड़ी तन तन सुहावी सफल घड़ी जित हर सेवा मन पानी हर कथा सुनब मेरे गुर सिखो मेरी हर प्रभ अकथ कहानी क्यों पाइया क्यों देखिया मेरा हर सुगड़ सुजानी हर मेल दिखाया हर आप हर गुर बचनी नाम समाणी
ਤਿੰਨ ਮਿੱਟੋ ਨਾਨਕ ਗਵਾਰੇ ਅੱਜ ਜਪਦੀ ਹਰ ਨਿਰਬਾਣੀ ਸਲੋਕ ਮਹੱਲਾ ਚੌਥਾ ਹਰ ਪ੍ਰਵਤੇ ਲੋਇ ਨਾ ਗਿਆਨ ਅੰਜਨ ਗੁਰ ਦੀ ਮੈਂ ਪ੍ਰਭ ਸੱਜਣ ਪਾਇਆ ਜਿਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਦਰ ਸਾਂਤ ਹੋਇਆ ਮਨ ਤਨ ਨਾਮ ਸਮਾਏ ਨਾਮ ਜਿਤਵੈ ਨਾਮ ਬੜੈ ਨਾਮ ਰਹਿ ਲਿਬਲਾਏ ਨਾਮ ਪਦਾਰਥ ਪਾਈਆ ਚਿੰਤਾ ਗਈ ਬਲਾਏ ਸਤਿਗੁਰ ਮਿਲਿਆ ਨਾਮ ਉਪਜੈ ਦਿਸਣਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮ ਪੱਲੈ ਪਾਏ ਪਾਵੜੀ ਤੁੰਦ ਆਪੇ ਜਗਤ ਪਾਏ ਕੈ ਤੁਦ ਆਪੇ ਵਸਗਤ ਕੀਤਾ ਇੱਕ ਮਨਮੁਖ ਕਰ ਹਰਾਏ ਨਿਕਣਾ ਮੇਲ ਗੁਰੂ ਤਨਾ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗਾ ਲੀਤਾ ਦੁਖ ਦਾਲ ਸਭੋ ਲਹਿ ਗਿਆ ਜਾ ਨਾ ਗੁਰੂ ਹਰ ਦਿੱਤਾ ਸਭ ਸੇਵਹੋ ਮੋਹਨੋ ਮਨ ਮੋਹਨੋ ਜਗ ਮੋਹਨ ਜਿਨ ਜਗਤ ਉਪਾਏ ਸਭ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਦਰ ਹੋਮੈ ਰੋਗ ਹੈ ਪ੍ਰਮ ਪੂਲੇ ਮਨਮੁਖ ਦੁਰਜਣਾ ਨਾਨਕ ਗੁਰੂ ਹੁਕਮ ਜਾਏ ਮਨ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਨਾ ਤਾਮ ਸਗਾਰਵਾ ਜਾਂ ਦੇਖਾ ਹਰ ਨੈਣੀ ਨਾਨਕ ਸੋ ਪ੍ਰਭ ਮੈਂ ਮਿਲੇ ਹਾਂ ਜੀਵਾ ਸਦ ਸੁਨੇ ਪੌੜੀ ਜਗ ਗੰਨਾ ਜਗਦੀਸ਼ਵਰ ਕਰਤੀ ਅਪਰੰਪਰ ਪੁਰਖ ਅਤੋਲ ਹਰਨਾਮ ਧਿਆਵ ਮੇਰੇ ਗੁਰਸਿੱਖੋ ਹਰ ਉਤਮ ਹਰਨਾਮ ਅਬੋਲ ਜਿਨ ਤੇ ਆਇਆ ਹਿਰਦੈ ਦਿਨ ਸਰਾ ਤੇ ਮਿਲੇ ਨਹੀਂ ਹਰ ਰੋਲ ਵਡ ਪਾਗੀ ਸੰਗਤ ਮਿਲਿਆ ਗੁਰ ਸਤਿਗੁਰ ਪੂਰਾ ਬੋਲ ਹਰ ਧਿਆਵ ਡਰ ਨਾਰਾਇਣੋ ਨਾਰਾਇਣੋ ਜਿਤ ਚੋਕਾ ਜਮ ਚਗੜ ਚਕੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਦਿਆ ਸਰ ਸੰਧਿਆ ਗਵਾਰ ਨਾਨਕ ਹਾਰ ਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅਕੀ ਪ੍ਰੇਮ ਗਸਾਈ ਹਰ ਨਾਮ ਬਖਾਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪਾਵੜੇ ਜਲ ਤਲ ਮਹੀ ਅਲਪੂਰਨ ਅਪਰੰਪਰ ਸੋਈ ਜੀ ਜੰਦ ਬਰਤ ਪਾਲਦਾ ਜੋ ਕਰੇ ਸੋਈ ਮਾਤ ਪਿਤਾ ਸੁਤ ਪ੍ਰਾਤ ਮੀਤ ਤਿਸ ਬਿਨ ਨਹੀਂ ਕੋਈ ਕੜਗੜ ਅੰਦਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਇ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਜੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸੁਲਾਹੇ ਤੂੰ ਲੁੱਡ ਲੁੱਡ ਦਰਗਹਿ ਵੰਜ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀਤ ਮਾਰੇ ਸਭ ਤੁਦੈ ਨੂੰ ਅਰਦ ਦੇ ਦਾਨ ਦੇਹ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਮਿਹ ਉੱਠਾ ਸੰਸਾਰੇ ਅੰਨ ਜੰਮਿਆ ਕੀਤੀ ਪਾਹੁਕਾਰ ਹਰ ਨਾਮ ਸੰਮਾਰੇ ਜਿਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਅਧਾਰੇ ਪਾਵੜੇ ਇੱਛਾ ਮਨ ਕੀ ਪੂਰੀ ਹੈ ਜਪੀਐ ਸੁਖ ਸਾਗਰ ਹਰ ਕੇ ਚਰਨ ਅਰਾਧੀ ਹੈ ਗੁਰ ਸਤਿ ਨਾਗਰ ਮੇਰੇ ਸਾਧੂ ਸੰਗ ਉਧਾਰ ਹੋਏ ਫਾਟੇ ਜਮ ਕਾਗਰ ਜਨ ਬਦਾਰਤ ਜੀਤੀ ਹੈ ਜਪ ਹਰ ਬੈਰਾਗਰ ਸਭ ਪਵੋ ਸਨ ਸਤਿਗੁਰੂ ਕੀ ਬਿਨ ਸਹਿ

ਸਤਿਗੁਰ ਮਿਲਿਆ ਪੂਰਾ ਭਾਈ ਹੈ। ਹਰ ਰਸਨ ਰਸਨ ਰਸਾਈ ਬਾਉੜੀ, ਕੋਈ ਗਾਵੈ ਕੋ ਸੁਣੈ ਕੋ ਜਰ ਸੁਣਾਵੈ, ਜਨਮ ਜਨਮ ਕੀ ਮਲ ਉਤਰੈ, ਮਨ ਜੰਦਿਆ ਭਾਵੈ, ਆਵਣ ਜਾਣਾ ਮੇਟੀ ਅਰ ਕੇ ਗੁਣ ਗਾਵੈ। ਆਪ ਤਰੈ ਸੰਗੀਤ ਰਾਜ ਸਭ ਕੁਟਾਂ ਬਦਰਾਵੈ, ਜਨ ਨਾਨਕ ਸਬਲ ਹਾਰਨੈ, ਜੋ ਮੇਰੀ ਹਾਰ ਪ੍ਰਭ ਭਾਵੈ ਸੁਧ। ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ, ਗੁਰ ਪ੍ਰਸਾਦ ਐਸੋ ਰਾਮ ਰਾਜ ਅੰਦਰ ਜਾਮੀ, ਜੈਸ ਤਿਰਪਨ ਮੈ ਬੰਦਨ ਪਰਵਾ ਨਿਰਹਾ ਬਸੈ, ਘਟਾ ਘਟ ਲੀਪਣਾ ਛਿਪੈ, ਬੰਦਨ ਮੁਕਤਾ ਜਤਨਾ ਦਿਸੈ। ਪਾਣੀ ਮੈਂ ਦੇਖ ਮੁਗ ਜੈਸਾ ਨਾਮ ਕੋ ਸਵਾਮੀ, ਬੀਟਲ ਐਸਾ ਰਾਗ ਕਲਿਆਣ, ਮਹੱਲਾ ਚੌਥਾ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ। ਰਾਮ ਰਮ ਰਮ ਅੰਤ ਨਾ ਪਾਇਆ ਹਮ ਬਾਰਕ, ਬ੍ਰਤ ਪਾਰੇ ਤੁਮਰੇ ਤੂੰ ਬਟ ਪੁਰਖ ਪਿਤਾ ਮੇਰਾ, ਮਾਇਆ ਰਹੋ ਰਕੇ ਨਾਮ ਅਸੰਗ, ਅਗੰਮ ਹੈ ਅਗੰਮ ਅਗੰਮ ਹਰ ਰਾਇਆ, ਗੁਣੀ ਗਿਆਨੀ ਸੁਰਤ ਬਹੁ ਕੀਨੀ, ਇਕ ਤਿਲਣੇ ਕੀਮਤ ਪਾਇਆ, ਗੋਬਿੰਦ ਗੁਣ ਗੋਬਿੰਦ ਸਦ ਗਾਵੈ, ਗੁਣ ਗੋਬਿੰਦ ਅੰਤ ਨਾ ਪਾਇਆ, ਤੂੰ ਅਮਿਤ ਅਤੋਲ ਪਰੰਪਰ ਸਮੀ ਬਹੁ ਜਪੀਏ ਥਾਰ ਨ ਪਾਇਆ, ਉਸਤਤ ਕਰੇ ਤੁਮਰੀ ਜਨ ਮਾਧਵ, ਗੁਣ ਗਾਵੈ ਹਰ ਰਾਇਆ, ਤੁਮ ਜਾਣ ਹਮ ਮੀਣ ਤੁਮਾਰੇ ਤਰ ਅੰਤ ਨ ਕਤੋਂ ਪਾਇਆ, ਜਿਨ ਕਹ ਕਿਰਪਾ ਕਰੋ ਮਤ ਸੋਧਨ ਹਰ ਦੇਵੋ ਨਾਮ ਜਪਾਇਆ, ਮੈਂ ਮੂਰਖ ਅੰਦਲੇ ਨਾਮ ਟੇਕ, ਜਿਨ ਨਾਨਕ ਗੁਰਮੁਖ ਪਾਇਆ, ਕਲਿਆਣ ਮਹੱਲਾ ਚੌਥਾ, ਹਰ ਜਨ ਗੁਣ ਗਾਵਤ ਹਸਿਆ, ਹਰ ਹਰ ਭਗਤ ਬਣੀਮਤ ਗੁਰਮਤ ਦੁਰਮਸਤਕ ਪ੍ਰਭ ਲਿਖਿਆ, ਰਹਾ ਗੁਰ ਕੀ ਭਗਤ ਸਿਮਰਤਨ ਰਾਤੀ, ਮਨ ਹਰ ਹਰ ਹਰ ਵਸਿਆ, ਹਰ ਹਰ ਹਰ ਕੀਰਤ ਜਗ ਸਾਰੇ ਕਸ ਚੰਦਨ ਜਸ ਕਸਿਆ, ਹਰ ਜਨ ਹਰ ਹਰ ਹਰ ਲਿਵਲਾ ਸਭ ਸਾਗਤ ਖੋਜ ਪਾਇਆ, ਜੋ ਕੀਰਤਨ ਯੋਗ ਚੱਲੋ ਨਿੰਦਕ ਪਗ ਨਾਗਣ ਵਸੋ ਚਲੇ ਆ, ਜਨਕੇ ਤੁਮਰ ਰਾਕੇ ਸਵਾਮੀ, ਤੁਮ ਜੁਗ ਜੁਗ ਜਨ ਰੱਖੀ ਆ, ਕਹਾ ਭਇਆ ਦੈਤ ਕਰਬ ਖਿਲੀ, ਸਭ ਕਰ ਕਰ ਚਰ ਪਰਿਆ, ਜੇਤੇ ਜੀ ਜੰਦ ਪ੍ਰਭ ਕੀ ਸਭ ਕਲ ਮੁਖ ਗਰਸਿਆ, ਹਰ ਜਨ ਹਰ ਹਰ ਹਰ ਪ੍ਰਭ ਰਾਖ, ਜਨ ਨਾਨਕ ਸਰਨ ਪਾਇਆ, ਕਲਿਆਣ ਮਹੱਲਾ ਚੌਥਾ, ਮੇਰੇ ਮਨ ਜਪ ਜਪ ਜਗਨਾਥੇ ਗੁਰੂ ਦੇ ਸਰਨਾਮ ਧਿਆਇਓ, ਸਭ ਕਿਲਵਿਕ ਦੁੱਖ ਲਾਤੇ, ਰਹਾਉ ਰਸਨਾ ਏਕ ਜਸ ਗਾਏ ਨ ਸਕੈ, ਬਹੁ ਕੀਜੈ ਬਰਸ ਨਥੇ, ਬਾਰ ਬਾਰ ਖਿਨ ਪਲ ਸਭ ਗਾਵੈ, ਗੁਣ ਕਹਿ ਨ ਸਕੇ ਪ੍ਰਭ ਤੁਮ ਨਥੇ, ਹਮ ਬਹੁ ਪ੍ਰੀਤ ਲੱਗੀ ਪ੍ਰਭ ਸਵਾਮੀ, ਹਮ ਲੋਚੋ ਪ੍ਰਭ ਦਿਖ ਨਥੇ, ਤੁਮ ਬੜ ਦਾਤੇ ਜੀ ਅਜੀਅਨ ਕੋ, ਤੁਮ ਜਾਣੋ ਹਮ ਬਿਰਤੇ, ਕੋਈ ਮਾਰਗ ਪੰਥ ਬਤਾਵੈ, ਪ੍ਰਭ ਕਾ ਕਹੋ ਤਿੰਨ ਕਹੋ ਕਿਆ ਦਿਨ ਤੇ, ਸਭ ਤਨ ਮਨ ਅਰਪੋ ਅਰਬ ਅਰਪੋ, ਕੋਈ ਮਿਲੈ ਪ੍ਰਭ ਮਿਲ ਮਿਲ ਤੇ, ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ, ਹਮ ਤੁਸ਼ ਕਰ ਕਰ ਵਰਣ ਤੇ, ਹਮਰੀ ਮਤ ਵਸ ਗਤ ਪ੍ਰਭ ਤੁਮਰੈ, ਨਨ ਨਾਨਕ ਕੀ ਪ੍ਰਭ ਸਮਰਥੇ, ਕਲਿਆਣ ਮਹੱਲਾ ਚੌਥਾ, ਮੇਰੇ ਮਨ ਜਪ ਹਰ ਗੁਣ ਅਗਤ ਸੁਨ ਤਈ, ਧਰਮ ਅਰਥ ਸਭ ਕਾਮ ਮੋਕਾ, ਜਿਨ ਪੀਛੈ ਲਗ ਫਿਰ ਤਈ ਰਹਾਉ, ਸੋ ਹਰ ਹਰ ਨਾਮ ਧਿਆਵੈ, ਹਰ ਜਨ ਜਸ ਬੜ ਭਾਗ ਮਤਾਈ, ਤਿਨ ਦਰਗਾ ਪ੍ਰਭ ਲੇਖਾ ਮੰਗੈ, ਦਾ ਛੁਟੈ ਨਾਮ ਧਿਆਏ ਥਈ, ਹਮਰੇ ਦੋਖ ਬਹੁ ਜਨਮ ਜਨਮ ਕੀ, ਦੁਖ ਹਮੈ ਮੈਣ ਲਗਤਾਈ, ਗੁਰ ਧਾਰ ਕਿਰਪਾ ਹਰ ਜਲ ਨਾ ਵਾਇ, ਸਭ ਕਿਲ ਬਿਕ ਪਾ ਭਗਤਾਈ, ਜਨ ਕੈਰ ਅੰਦਰ ਪ੍ਰਭ ਸਵਾਮੀ, ਜਨ ਹਰ ਹਰ ਨਾਮ ਭਜਤਾਈ, ਜੈ ਅੰਧੀ ਅਵਸਰ ਆਏ ਬਣ ਤਹ ਤੈ ਰਾਖੈ ਨਾਮ ਸਾਥਾਈ, ਜਨ ਤੇਰਾ ਜਸ ਗਾਵੈ, ਹਰ ਹਰ ਪ੍ਰਭ ਹਰ ਜਪਿਓ ਜਗਨ ਤਈ, ਜਨ ਨਾਨਕੀ ਪ੍ਰਭ ਰਾਖੀ ਸਵਾਮੀ ਪਾਤਰ, ਹਮ ਪਾਤਰ ਰੱਖ ਬੁੜਤਾਈ, ਕਲਿਆਣ ਮਹੱਲਾ ਚੌਥਾ, ਹਮ ਹਰੀ ਚਿੱਤ ਬਣੀ ਹਰ ਪ੍ਰਭ ਜਨ, ਔਰ ਕੋਈ ਨਿੰਦ ਕਰੇ ਹਰ ਜਨ ਕੀ, ਪ੍ਰਭ ਤਾਂ ਕਾ ਕਹਿਕ ਤਿਲ ਨਹੀਂ ਮਾਨ ਰਹਾਉ, ਔਰ ਸਭ ਤਿਆਗ ਸੇਵਾ ਕਰ ਅਚੋਤ, ਜੋ ਸਭ ਤੇ ਊਚ ਠਾਕੁਰ ਭਗਵਾਨ, ਹਰ ਸੇਵਾ ਦੇ ਕਾਲ ਜੋਈ ਨ ਸਕੈ, ਚਰਣੀ ਆਏ ਪਵੇ ਹਰ ਜਨ, ਜਾਗੋ ਰਾਖ ਲੇ ਮੇਰਾ ਸਵਾਮੀ, ਤਾਂ ਕੋ ਸਮਧ ਦੇ ਪੈ ਕੰਨ, ਤਾਂ ਕਹੋ ਕੋਈ ਅਪਰਣ ਸਕੈ, ਜਾਗੀ ਭਗਤ ਮੇਰਾ ਪ੍ਰਭ ਮਨ, ਹਰ ਕੇ ਚੋਜ ਵਡਾਣ ਦੇਖ ਜਨ, ਜੋ ਖੋਟਾ ਕਰ ਇੱਕ ਨਿਮਕ ਪਛਾਣਾ, ਜਨ ਦੇ ਜਨ ਕੋ ਅਣਦ ਭਇਆ ਹੈ, ਰਿਦ ਸੁਧ ਮਿਲੇ ਕੋਟੇ ਪਛਤਾਨਾ, ਤੁਮ ਹਰ ਦਾਤੇ ਸਮਰੱਥ ਸਵਾਮੀ, ਇੱਕ ਮੰਗ ਦੁਜ ਪਾਸੋ ਹਰ ਦਾਨਾ, ਜਨ ਨਾਨਕ ਕੌਰ ਕਿਰਪਾ ਕਰ ਦੀਜਾ, ਦਸਦ ਬਸਾ ਹਿਰਦੈ ਮੋਹਰ ਚਰਾਨਾ, ਕਲਿਆਣ।

ਤਨ ਚੀਜੈ ਅਤੁਲ ਅਤੁਲ ਰਾਮ ਨਾਮ ਹੈ ਗੁਰਮਤ ਕੋ ਪੂਜਨ ਤੋਲ ਤੁਲਿਜੈ ਤਾਪ ਗੁਣ ਬ੍ਰਹਮ ਬ੍ਰਹਮ ਤੂੰ ਜਾ ਰਜ ਨਾਨਕ ਸਰਨ ਪ੍ਰਿਜੈ ਤੂੰ ਜਲ ਨਿਧ ਮੀਨਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕਲਿਆਣ ਮਹੱਲਾ ਚੌਥਾ ਰਾਮ ਰਮ ਰਮ ਪੂਜ ਕਰੀਜੈ ਮਨ ਤਨ ਅਰਪ ਤਰੋ ਸਭ ਅਗਰ ਸਭ ਗੁਰਮਤ ਗਿਆਨ ਦ੍ਰਿੜੀ ਜੈ ਰਹਾ ਬ੍ਰਹਮ ਨਾਮ ਗੁਣ ਸਾਖਤ ਰੋਵਰ ਨਿਤ ਚੁਣ ਚੁਣ ਸੂਚ ਕਰੀਜੈ ਆਤਮ ਦਿਉ ਦਿਉ ਆਤਮ ਰਸ ਲਾਗੈ ਪੂਜ ਕਰੀਜੈ ਵਿਭੇਕ ਬੁੱਧ ਸਭ ਜਗਮ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰਪ੍ਰਸਾਦ ਪਦਾਰਥ ਪਾਇਸ ਗੁਰੂ ਕਹਿਮਣ ਦੀਜੈ ਨਿਰਮੋਲਕ ਅਤ ਹੀਰੋ ਨਿਕੋ ਹੀਰਾ ਹੀਰ ਬਧੀਜੈ

ਨਿਰਕਤ ਨਿਰਕਤ ਰਹਿਣ ਸਭ ਨਿਰਕੀ ਮੁਖ ਕੱਢ ਅੰਮ੍ਰਿਤ ਪੀਜੈ ਸਾਗਤ ਸਵਾਨ ਕਹੀਏ ਬਹੁ ਲੋਭੀ ਬਹੁ ਦੁਰਮਤ ਮੈਲ ਭਰੀ ਜੈ ਆਪਣ ਸਵਾਏ ਕਰੇ ਬਹ ਬਾਤਾ ਦਿਨ ਕਬ ਸਾਹੋ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਸਕਾਟ ਕਢੀਜੈ ਪਰਉਪਕਾਰ ਬੋਲੇ ਬਹੁ ਗੁਣੀਆ ਮੁਖ ਸੰਤ ਭਗਤ ਹਰ ਦੀਜੈ ਤੂੰ ਅਗੰਮ ਦਇਆਲ ਦਇਆ ਪਤ ਦਾਤਾ ਸਭ ਦਇਆ ਧਾਰ ਰੱਖ ਲੀਜੈ ਸਰਬ ਜੀਜਗ ਜੀਵਨ ਏਕੋ ਨਾਨਕ ਬ੍ਰਿਤ ਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਦਰ ਸਾਧੂ ਧੂਰ ਪੈ ਬੀਜੈ ਰਹਾਉ ਸੰਗਰ ਨਾਰਦ ਸੇਖ ਨਾਗ ਮੁੰਨ ਤੂਰ ਸਾਧੂ ਕੀ ਲੋ ਚੀਜੈ ਪਵਨ ਪਵਨ ਪਵਿੱਤ ਹੋਏ ਸਭ ਜੈ ਸਾਧੂ ਚਰਨ ਧਰੀਜੈ ਪੰਜਲਾਜ ਅਹੰਕਾਰ ਸਭ ਦਾ ਜੀਵਨ ਸਾਧੂ ਸੰਗ ਰਹੀ ਜੈ ਤਨ ਬਰਾਇ ਕੀ ਕਾਣ ਚ ਕਵੇ ਬਿਕ ਡੁਬਦਾ ਕੱਢ ਲਈ ਜੈ ਪਰਮ ਸੁਖੀ ਬ ਉਬ ਸੁਖ ਕਹੀਐ ਮਨ ਸਾਧੂ ਸੰਗ ਹਰੀ ਜੈ

ਜੇ ਆਤਮ ਕਹੋ ਸੁਖ ਸੁਖ ਨਿਤ ਲੋੜਾਓ ਤਾਂ ਸਤਿਗੁਰ ਸਰਨ ਪਵੀ ਜਾਏ। ਜੇ ਵੜ ਭਾਗ ਹੋਏ ਅਤਨੇਕਾ ਤਾਂ ਗੁਰਮਤਿ ਨਾਮ ਦ੍ਰਿੜੇ ਜਾਏ। ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰਸ ਪੀਜੈ। ਮਾਇਆ ਮਾਇਆ ਕੀ ਜੋ ਅਗਤ ਘਾਈ ਵਿੱਚ ਮਾਇਆ ਪਚੇ ਪਚੀ ਜੈ। ਅਗਿਆਨ ਅੰਧੇਰ ਮਹਾਪੰਥ ਵਿਕਟ ਅਹੰਕਾਰ ਭਾਰ ਲਤ ਲੀਜੈ। ਨਾਨਕ ਰਾਮ ਰਾਮ ਰਾਮ ਰਾਮ ਰਾਮ ਰਾਮੈ ਤੇ ਗਤ ਕੀਜੈ। ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਈ ਰਾਮ ਨਾਮੈ ਰਲ ਮਿਲੀ ਜੈ। ਸ਼ੱਕਾ ਏਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚਉਪ ਦੇ ਕਰ ਪਹਿਲਾ। ਨਾ ਤੇਰਾ ਤਰਨਾ ਨਾ ਪਤ ਪੂਜ ਨਾ ਤੇਰਾ ਕਹਿਣਾ ਮਤਮਕ ਸੂਦ ਨਾ ਤੇਰਾ ਨਾ ਮੰਨੇ ਸਭ ਕੋਈ ਵਿਣ ਨਾਵੇ ਪਦ ਕਬੂ ਨਾ ਹੋਈ ਅਵਰ।

ਨਾਮਦਰ ਅੰਮ੍ਰਿਤ ਬਿਕ ਉੱਠ ਜਾਏ ਨਾ ਹੀ ਤੇਰਾ ਸਭ ਸੁੱਖ ਵਸੈ ਮਨ ਆਏ ਮਨ ਨਾਵੇ ਬਦ ਜੰਪੁਰ ਜਾਏ ਨਾਰੀ ਬੇਰੀ ਕਰ ਦਰ ਦੇਸ ਮਨ ਕੇ ਖੁਸ਼ੀਆਂ ਕੀਚਾ ਵੇਸ ਜਾਂ ਸਦੇ ਤਾਂ ਟਿੱਲ ਨਾ ਪਾਏ ਨਾਨਕ ਕੂੜ ਕੂੜ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਦਿੱਤਾ ਲੋਏ ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ ਇਹ ਸੰਸਾਰ ਸਗਲ ਬਿਕਾਰ ਤੇਰਾ ਨਾਮ ਦਾ ਰੂਪ ਅਵਰਨਾਸ਼ਤ ਕਰਨਹਾਰ ਅਪਾਰ ਨਹਾਉ ਪਾਤਾਲ ਪੁਰੀਆ ਏਕ ਭਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਨਾ ਪਵੈ ਜਾਂ ਸਿਰਿਆ ਹੋਵੇ ਹੋਰ ਦੁੱਖਾਂ ਤੇ ਸੁੱਖ ਉਪਜੈ ਸੁਖੀ ਹੋਵੇ ਸੁੱਖ ਜਿਤ ਮੁਖ ਤੂਸਾ ਲਾਈਐ ਜਿਤ ਮੁਖ ਕੈਸੀ ਭੋਗ ਨਾਨਕ ਮੂਰਖ ਏਕ ਹੈ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ

ਕਰਨਾ ਸਤਿ ਭਾਈ ਉਦਾਸੀ ਦੇਵੀ ਮਰਮਣਾ ਪਾਇਆ। ਬਾਬਾ ਮਨ ਸਾਚਾ ਮੁਖ ਸਾਚਾ ਕਹੀਐ, ਤਰੀਏ ਸਾਚਾ ਹੋਈ, ਦੁਸ਼ਮਣ ਦੁਗਣ ਆਵਾ ਨੇੜੇ, ਹਰ ਮਤ ਪਾਵੈ ਕੋਈ ਰਹਾਉ। ਅਗਣ ਬਿੰਬ ਪਵਣ ਕੀ ਬਾਣੀ, ਤੀਨ ਨਾਮ ਕੀ ਦਾਸਾ, ਤੇ ਤਸਕਰ ਜੋ ਨਾਮ ਨਾ ਲੇਵੈ ਵਾ ਸਹਿ ਕੋਟ ਪਜਾਸਾ। ਜੇ ਕੋ ਏਕ ਕਰ ਚੰਗੀ ਆਈ, ਮਨ ਚਿਤ ਬਹੁਤ ਬਫਾਵੈ, ਇਤੇ ਗੁਣੇਤੀਏ ਚੰਗੀਆਂ ਦੇਨ ਪਛੋ ਤਾਵੈ। ਤੁੰਦ ਸਲਾਨ ਤਿਨ ਤਨ ਪੱਲੇ, ਨਾਨਕ ਕਾ ਸਤਨ ਨਾਨਕ ਕਾ ਤਨ ਸੋਈ, ਜੇ ਕੋ ਜੀਉ।

ਕਹਿ ਓਨਾ ਕਹੋ ਜਮਕੀ ਤਲਬਣਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਗਰ ਰੂਪ ਨਾਹੀ ਜਾਤ ਨਾਹੀ ਨਾਹੀ ਮੁੱਖ ਮਸਾ ਸਤਿਗੁਰ ਮਿਲਣ ਰੰਜਨ ਪਾਇਆ ਤੇਰਾ ਨਾਮ ਹੈ ਨਿਵਸ ਆਹ ਦੋ ਸਜ ਤਤ ਵਿਚਾਰ ਜਾਂ ਤੇ ਫਿਰ ਆਵੈ ਸੰਸਾਰ ਜਾ ਦੇ ਫਿਰ ਆਵੋ ਸੰਸਾਰ ਨਾਹੋ ਜਾਂ ਕਹਿ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਲਾ ਸਿਵ ਜੋਤ ਕੰਨੋ ਬਦ ਪਾ ਸਤਿਗੁਰੂ ਰਖਵਾਲਾ ਜਾ ਕਹਿ ਵਰਤ ਨਾਹੀ ਨੇਮ ਨਾਹੀ ਨਾਹੀ ਬਕ ਬਾਏ ਗਤਵ ਗਤ ਚਿੰਤਨਾ ਸਤਿਗੁਰੂ ਪਰਮਾਈ ਜਾ ਕੇ ਆਸ ਨਾਹੀ ਨਿਰਾਸ ਨਾਹੀ ਚੇਤ ਸੁਰਤ ਸਮਝਾਏ ਤੰਦਕ ਪਰਮ ਤੰਦ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ ਬਿਕ ਅੰਮ੍ਰਿਤ ਸਮਗਰ ਜਾਨ ਕਹਿ ਕਹੇ ਸਰਬੇ ਰਹਿ ਸਮਾਈ ਜੁਗ ਚ ਵਰਤਾ ਸਭ ਤੇਰੀ ਰਜਾਈ ਰਹਾਉ ਪ੍ਰਗਟੀ ਜੋਤ ਚੁਕਾ ਬਿਮਾਨ ਸਤਿਗੁਰ ਦੀ ਅੰਮ੍ਰਿਤ ਨਾਮ ਕਲਮ ਆਇਆ ਸੁਜਨ ਜਾਨ ਸਾਚੀ ਦਰਗਹਿ ਪਾਵੇ ਮਾਨ ਕਹਿਣਾ ਸੁਣਨਾ ਗਤ ਕਰ ਜਾਏ ਕਤਨੀ ਪਤਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਵਣ ਮੱਜਨ ਆੜਸਠ ਤੀਰਥ ਸੰਗ ਗਾਏ ਗੁਰਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੁਖੋ ਜਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਦਾਸ ਗੁਰ ਹੋਏ ਰਹਾਉ ਗੁਰ ਰਿਆ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਾਰੇ ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪ੍ਰੇਤਾ ਦੇਵ ਕਰੇ ਰੱਤਾ ਸਚਨਾਮ ਤਲ ਹੀਲ ਸੋ ਗੁਰ ਪਰਮਲ ਕਹੀ ਹੈ ਜਾਗੀ ਵਾਸ ਬਨਾਸਪਤ ਸੌਰੇ ਦਾਸ ਚਰਨ ਲਿਵ ਰਹੀ ਹੈ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸੇਵਕ ਕਰ ਜਾਈਐ ਗੁਰਮੁਖ ਨਾਨਕ ਸੱਚ ਸਮਾਈਐ ਗੁਰ ਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਤੀ ਅਪਰਗਾਸੀਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਤੈ ਪੈ ਕਾ ਮੰਗੋ ਇਹਦੇ ਆਪਣਾ ਨਾਮ ਰਹਾਉ ਪੰਚ ਤਸਕਰ ਧਾਵਤ ਰਾਖੇ ਚੁੱਕਾ ਬਣ ਅਭਿਮਾਨ ਦੁਸ਼ਟ ਬਕਾਰੀ ਦਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖੇਮਾ ਧੀਰਜ ਕਰ ਗਊ ਲਵੇਰੀ ਸਹਿਸੇ ਸਹਿਜੇ ਬਛੜਾ ਖੀਰ ਪੀਐ ਸਿਵਤ ਸਰਮਗਾ ਕੱਪੜਾ ਮਾਂਗੁਰ ਗੁਰੂ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾ ਜਿਸ ਦੇ ਹੋਆ ਸੋਈ ਪਰਜਾਨੈ ਜਾਂ ਉਸੇ ਮਾਹੇ ਸਮਾਏ ਤੂੰ ਹੈ ਵਾਹ ਤੇਰੀ ਰਜਾਏ ਜੋ ਕੁਛ ਕਰੈ ਸੋਈ ਪਰ ਹੋਏ ਅਵਰਨ ਕਰਨਾ ਜਾਏ ਰਹਾਉ ਜੈਸੇ ਹਰ ਅਟਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫਿਰ ਭਰੀਅਤ ਹੈ ਤੈਸੋ ਇਹ ਖੇਲ ਖਸਮ ਕਾ ਜੋ ਉਸ ਦੀ ਵਡਿਆ ਜੋ ਉਸ ਕੀ ਵਡਿਆਈ ਸੁਰਤੀ ਕਹਿ ਮਾਰਗ ਚੱਲ ਕਹਿ ਉਲਟੀ ਨਿਤਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗ੍ਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਂਪ ਗਏ ਇਹ ਰਤਿਆ ਨਿਰਬਾਣ ਇਹੋ ਰਹਿਆ ਨਿਰਬਾਣ ਜਿਸ ਤੇ ਹੋਆ ਸੋਈ ਗਰ ਮਾਨਿਆ ਨਾਨਕ ਗਿਰੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਕਾਰੀ ਬੰਧਨ ਬੰਦ ਦਿਸਕੈ ਬਲ ਜਾਈ ਪਾਪ ਮੁਨ ਕੀ ਸਰ ਨ ਜਾਣੈ ਭੁੱਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਬਨ ਬੌਣ ਆਵਣ ਵਾਰ ਰਹਾ ਉਚਦੇ ਹੁਣ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿਨੀ ਜਾਣ ਸੋ ਜਾਣਿਆ ਜਗਤੇ ਪੂਰੇ ਪ੍ਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਪੁੱਲਾ ਹੋਈ ਤਾਂ ਕੋ ਸਮਝਾਵਣ ਜਾਈਐ ਜੇ ਕੋ ਪੁੱਲਾ ਹੋਈ ਆਪੇ ਖੇਲ ਕ੍ਰਿਸਪ ਕਰਦਾ ਐਸਾ ਬੁੱਝੈ ਕੋਈ ਨਾ ਬਰਬਾਦਾ ਸਬਦ ਧਿਆਈ ਗਿਆ ਛੋਟੋ ਦੁਨੀ ਪਰਿਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿੰਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸਬਦ ਨੇ ਵਾਰਿਆ ਨਗਰ ਬੁੱਠਾ ਸਭਾਸ ਜਾ ਤੂੰ ਰੱਖੈ ਰਾਖ ਲੈ ਸਬਦ ਹੋਵੇ ਰਾਸ ਐਸਾ ਨਾਮ ਰਤਨ ਮੇਰਾ ਹੈ ਗੁਰਮਤ ਦੇਹ ਲੰਗੋ ਭਗ ਤੇਰਾ ਰਹਾਮਣ ਜੋਗੀ ਮਨ ਭੋਗੀ ਹੈ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਕਟਕਟ ਇੱਕ ਵਖਾਣੀ ਹੈ ਕਹੋ ਨਾ ਦੇਖਿਆ ਜਾਏ ਕੁੱਟ ਪੁੱਠੋ ਰਾਲੀ ਆਪਣੇ ਨਾਵੇਂ ਪਤ ਜਾਈ ਜਾਦੋ ਮਿਲੈ ਤਾਂ ਮਿਲ ਰਹਾ ਜਾ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਛੀਐ ਸਚਕਰ ਲਹਿੋ ਬਤਾਈ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁੱਖ ਕਾਟੀ ਹੈ ਨਾਨਕ ਛੋਟ ਸੁਨਾਏ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਬਿਨਸੈ ਮੋਟੋ ਅੰਧਾ ਗਲਫਾਏ ਸਰ ਮਾਰੇ ਧੰਦਾ ਅਸ ਆਵੇ ਮਨਸਾ ਜਾਏ ਉਰਜੇ ਤਾਣੀ ਕਿਸ਼ ਨਾ ਬਸਾਏ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਉ ਕਹਿਣ ਬੁੱਝ ਅੰਧ ਨਾ ਸੋਜੈ ਪੁੰਨੇ ਕਾਰ ਕਮਾਏ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ ਦਿਨ ਦਿਨ ਆਵੈ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੈ ਜਬ ਲਗ ਦੂਜੀ ਰਾਈ
ਐਨਸ ਦੇ ਅਹਿਨਸ ਜੀਆਂ ਦੇਖ ਸੰਭਾਲੈ ਸੁਖ ਦੁਖ ਪ੍ਰਭਕਮਾਏ ਕਰਮਹੀਨ ਸਚ ਪੇਕਿਆ ਮੰਗ ਨਾਨਕ ਮਿਲੈ ਵਡਾਈ ਪ੍ਰਭਾਤੀ ਮਹਲਾ ਪਹਿਲਾ ਮਸਟ ਕਰੋ ਮੂਰਖ ਜਗ ਕਹੀਆ ਅਦਕ ਬਗੋ ਤੇਰੀ ਲਿਵ ਰਹੀਆ ਪੂਲ ਜੁਗ ਤੇਰਾ ਦਰਬਾਰ ਨਭ ਬਿਨਾ ਕੈਸੇ ਆਚਾਰ ਐਸੇ ਝੂਠ ਮੁੰਡੇ ਸੰਸਾਰਾ ਨਿੰਦਕ ਨਿੰਦਾ ਮੁਝੈ ਪਿਆਰਾ ਰਹਾਚ ਨਿੰਦਾ ਸੁਭਿਤ ਜਾਣੈ ਗੁਰ ਕਾ ਸ਼ਬਦ ਦੇ ਦਰਨੀ ਸਨ ਕਾਰਨ ਨਾਮ ਅੰਤਰਗਤ ਜਾਣੈ ਚੰਦਰ ਕਰੇ ਸੁਭਿਤ ਜਾਣੈ ਮੈਂ ਮੈਲ ਓਜਲ ਸਜ ਸੋਏ ਓਤਮ ਆਗਨ ਓਚਾ ਹੋਏ ਮਨਮੁਖ ਖੂਲ ਮਹਾ ਬਿਖ ਕਾਏ ਗੁਰਮੁਖ ਹੋਏ ਸੁਰਾ ਚੜਾਈ ਅੰਧਾ ਬੋਲਾ ਮੁਕਤ ਗਵਾਰ ਹੀਨਾ ਨੀਚ ਬੁਰੋ ਬਰਿਆਰ ਨਿਤਨ ਕੋ ਨਾ ਤਨ ਨਾਮ ਪਿਆਰ ਇਦਨ ਸਹਾਰ ਹੋਰ ਬਿਖਿਆ ਸ਼ਾਰ ਉਸ ਤਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸ ਕਉ ਜੈਕਾਰ ਤੂੰ ਬਖਸ਼ਾ ਜਦ ਪਤ ਹੋਈ ਨਾਨਕ ਕਹਿ ਕਹਾਵੈ ਸੋਈ ਪ੍ਰਭਾਤੀ ਮਹਲਾ ਪਹਿਲਾ ਖਾਇਆ ਮੈਲ ਵਧਾਇਆ ਪੈਦਾ ਕਰ ਕੀ ਹਾਨ ਬਕ ਬਕਵਾਦ ਚਲਾਇਆ ਬਿਰਦਾਵੈ ਬਿਖ ਜਾਣ ਬਾਬਾ ਐਸਾ ਬਿਖ ਮਜਾਲ ਮਨ ਵਾਸਿਆ ਬਿਬਲ ਝਾਕ ਸਚ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਏ ਜਮ ਤੇਰੇ ਬਾਧੇ ਮਾਰੀਏ ਚੁੜਤ ਸੱਚ ਨਾਏ ਜਿਵ ਆਇਆ ਤੇ ਵਜਾਏ ਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਗਵਾਇਆ ਦਰਖ ਮਿਲਿਆ ਸਜਾਈ ਜਗ ਖੋਟਾ ਸਚ ਨਿਰਮਲ ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀ ਜਿਹੜੇ ਅੰਦਰ ਅਗਿਆਨ ਜੁਮਰਾਰ ਅਜਰ ਜਰ ਨਿਜਰ ਚਰ ਅਮਰ ਆਨੰਦ ਅਸਰੂਪ ਨਾਨਕ ਜਲ ਕੋ ਮੀਨ ਸਹਿ ਥੀ ਪੈ ਰੱਖੋ ਸਹਿ ਥੀ ਭਾਵੈ ਰੱਖੋ ਪ੍ਰੀਤ ਪ੍ਰਭਾਤੀ ਮਹਲਾ ਪਹਿਲਾ ਗੀਤ ਨਾਦ ਹਰ ਜਿਤ ਰਾਈ ਰਹੱਸ ਰੰਗ ਫੁਰਮਾਏ ਸਕਾਈ ਪੈਨਣ ਖਾਣਾ ਚਿਤ ਨਾ ਪਾਏ ਸਾਚ ਸਹਿ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੈ ਕਰਾਵੈ ਨਾਮ ਬਿਨਾ ਦਿਨ ਕਿਸ਼ਨਾ ਸੁਖਾਵੈ ਰਹਾਉ ਜੋਗ ਵਿਨੋਦ ਸਵਦ ਆਨੰਦਾ ਮਾਤ ਸਤ ਪਾਏ ਭਗਤ ਗੋਬਿੰਦਾ ਕੀਰਤ ਕਰਮ ਕਾਰਜ ਸੰਧਾ

ਗੁਰਮੁਖ ਹਰ ਸਲਾਹਿਆ, ਜਿਨ੍ਹਾਂ ਤਿੰਨਾ ਸਲਾਹੀ ਹਰ ਜਾਤਾ, ਵਿੱਚੋ ਪਰਮ ਗਇਆ ਹੈ ਦੂਜਾ, ਗੁਰ ਕਾ ਸ਼ਬਦ ਪਛਾਤਾ। ਹਰ ਜੀਉ ਤੂੰ ਮੇਰਾ ਇੱਕ ਸੋਈ, ਤੁਹਦ ਜਪੀ ਤੁਦੈ ਸਲਾਹੀ, ਗਾਤਮ ਤੁਜਤੀ ਹੋਈ ਰਹਾਉ। ਗੁਰਮੁਖ ਸਲਾਹਣ ਸੀ ਸਾਧ ਪਾਣੀ ਮਿੱਠਾ ਅੰਮ੍ਰਿਤ ਸਾਰ, ਸਦਾ ਮਿੱਠਾ ਕਦੇ ਨਾ ਪੀਕਾ ਗੁਰ ਸ਼ਬਦੀ ਵਿਚਾਰ। ਜਿਨ ਮਿੱਠਾ ਲਾਇਆ ਸੋਈ ਜਾਣੈ, ਤਿਸ ਵਿੱਟੋਂ ਬਲ ਜਾਈ, ਸ਼ਬਦ ਸਲਾਹੀ ਸਦਾ ਸੁਖ ਦਾਤਾ, ਵਿੱਚੋਂ ਆਪ ਗਵਾਈ। ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛਾ ਸੋ ਬਲ ਪਾਏ, ਨਾਨਕ ਨਾਮ ਮਿਲੈ ਵਡਿਆ ਗੁਰ ਸ਼ਬਦੀ ਸੱਚ ਪਾਈ। ਪ੍ਰਭਾਤੀ ਮਹਲਾ ਤੀਜਾ, ਜੋ ਤੇਰੀ ਸਰਨਾਈ ਹਰ ਜੀਓ, ਤਿੰਨ ਤੂੰ ਰਾਖਣ ਜੋਗ, ਤੁਧ ਜੇਵੜ ਮੈਂ ਅਵਰ ਨਾ ਸੋਜੈ, ਨਾ ਕੋਹਾ ਨਾ ਹੋਗ। ਹਰ ਜੀਓ ਸਦਾ ਤੇਰੀ ਸਰਨਾਈ, ਜੋ ਪਾਵੇ ਤੋ ਰਾਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ ਰਹਾਉ। ਜੋ ਤੇਰੀ ਸਰਨਾਈ ਹਰ ਜੀਓ, ਤਿੰਨ ਕੀ ਕਰੈ ਬਰਤ ਪਾਲ, ਆਪ ਕਿਰਪਾ ਕਰ ਰਾਖੋ ਹਰ ਜੀਓ, ਪੋਇ ਨਾ ਸਕੈ ਜਮਕਾਲ। ਤੇਰੀ ਸਰਨਾਈ ਸੱਚੀ ਹਰ ਜੀਓ, ਨਾ ਕਟੈ ਨਾ ਜਾਏ, ਜੋ ਹਰ ਛੋੜ ਦੂਜੈ ਲਾ ਪਾਏ, ਲਾਗੋ ਜੰਮੈ ਤੈ ਮਰ ਜਾਈ। ਜੋ ਤੇਰੀ ਸਰਨਾਈ ਹਰ ਜੀਓ, ਤਿੰਨਾ ਦੂਖ ਭੁਗ ਕਿਸ਼ਨਾਏ, ਨਾਨਕ ਨਾਮ ਸਲਾਹ ਸਦਾ ਤੂੰ ਸੱਚਾ ਸ਼ਬਦ ਸਮਾਏ। ਪ੍ਰਭਾਤੀ ਮਹਲਾ ਤੀਜਾ, ਗੁਰਮੁਖ ਹਰ ਜੀ ਸਦਾ ਧਿਆਵੋ, ਜਬ ਲਗ ਜੀ ਪ੍ਰਾਣ, ਗੁਰ ਸ਼ਬਦੀ ਮਨ ਨਿਰਮਲ ਹੋਆ, ਚੁੱਕਾ ਮਨ ਅਭਿਮਾਨ। ਸਫਲ ਜਨਮ ਦਿਸ ਪ੍ਰਾਣੀ ਕੀਰ, ਹਰ ਕਾ ਨਾਮ ਸਮਾਨ, ਮੇਰੇ ਮਨ ਗੁਰ ਕਿਸੇ ਕੁਛ ਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜ ਹਰ ਰਸ ਪੀਜੈ ਰਹਾਉ। ਮੂਲ ਵਛਾਨਣ ਦਿਨ ਕਰ ਵਾਸਾ, ਸਹਿਜੇ ਸੁਖ ਹੋਈ, ਗੁਰ ਕਾ ਸ਼ਬਦ ਕਮਲ ਪ੍ਰਗਾਸਿਆ, ਹਮ ਮੈਂ ਦੁਰਮਤ ਖੋਈ, ਸਭਨ ਮੈਂ ਇੱਕ ਸਚ ਵਰਤੈ, ਬਿਰਲਾ ਬੋਝੈ ਕੋਈ। ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ, ਖਨ ਹਰ ਕਾ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ। ਸਾਧ ਬਲਿਹਾਰੇ ਗੁਰ ਆਪਣੇ ਵਿਟੋ, ਜਿਤ ਆਤਮ ਰਾਮ ਪਛਾਨੈ, ਮਨਸਾ ਜਨਮ ਸਤਿਗੁਰੂ ਨਾ ਸੇਵਿਆ, ਬਿਰਧਾ ਜਨਮ ਗਵਾਇਆ। ਨਦਰ ਕਾਰੇ ਸਤਿਗੁਰ ਮਿਲੇ, ਸਹਿਜੇ ਸਹਿਜ ਸਮਾਇਆ, ਨਾਨਕ ਨਾਮ ਮਿਲੇ ਵਡਿਆਏ, ਪੂਰੇ ਭਾਗ ਧਿਆਇਆ। ਪ੍ਰਭਾਤੀ ਮਹਲਾ ਤੀਜਾ, ਆਪੇ ਪੰਥ ਬਣਾਏ, ਬਹੁਰੰਗੀ ਸਿਸ਼ਟ ਉਪਾਏ, ਪ੍ਰਭਾ ਖੇਲ ਕੀਆ, ਕਰ ਕਰ ਵੇਖੈ ਕਰੇ ਕਰਾਏ, ਸਰਬ ਜੀਆਂ ਨੂੰ ਰਿਜਕ ਦੀਆ। ਕਲੀ ਕਾਲ ਮੈਂ ਰਵਿਆ ਰਾਮ, ਕਟਕਟ ਪੂਰ ਰਹਿਆ, ਪ੍ਰਭ ਏਕੋ ਗੁਰਮੁਖ ਪ੍ਰਗਟ, ਹਰ ਹਰ ਨਾਮ ਰਹਾਉ। ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਕਟਕਟ ਹਰ ਭਰਪੂਰ ਰਹਿਆ, ਨਾਮ ਰਤਨ ਰਤਨ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਇਆ। ਇੰਦਰੀ ਪੰਜ ਪੰਚੀ ਵਸ ਅਣ, ਕਿਵੇਂ ਸੰਤੋਖ ਗੁਰਮਤਿ ਪਾਵੈ, ਸੋ ਧਨ ਧਨ ਹਰ ਜਨ ਵਟ ਪੂਰਾ, ਜੋ ਪੈ ਪੈ ਰਾਗ ਹਰ ਗੁਣ ਗਾਵੈ। ਗੁਰ ਤੇ ਮੋਹ ਫਿਰੇ ਜੇ ਕੋਈ, ਗੁਰ ਕਾ ਕਹਿਣ ਚਿਤ ਧਰੈ, ਕਰ ਆਚਾਰ ਬਹੁ ਸੰਭਉ ਸੰਚੈ, ਜੋ ਕਿਛੁ ਕਰੇ ਸੋ ਨਰਕ ਪਰੈ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕ ਸਥਿ ਉਤਪਤ ਚੱਲੈ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਹਰ ਜਾਇ ਰਲੈ। ਪ੍ਰਭਾਤੀ ਮਹਲਾ ਤੀਜਾ, ਮੇਰੇ ਮਨ ਗੁਰ ਆਪਣਾ ਸੁਲਾਏ, ਪੂਰਾ ਭਾਗ ਹੋਵੇ ਮੁਖ ਮਸਤਕ, ਸਦਾ ਸਦਾ ਹਰ ਕੇ ਗੁਣ ਗਾਏ, ਅੰਮ੍ਰਿਤ ਨਾਮ ਭੋਜਨ ਹਰ ਦੇ, ਕੋਟ ਮਤੇ ਕੋਈ ਵਿਰਲਾ ਲਈ। ਜਿਸ ਨੂੰ ਆਪਣੇ ਅੰਦਰ ਕਰੇ ਗੁਰ ਕੇ ਚਰਨ ਮਨ ਮਾਹ ਵਸਾਏ, ਦੁੱਖ ਹਨੇਰਾ ਅੰਦਰੋਂ ਜਾਏ, ਆਪੇ ਸਾਜਾ ਲਈ ਮਿਲਾਏ, ਗੁਰ ਕੀ ਬਾਣੀ ਸੋ ਲਾਏ ਪਿਆਰ। ਐਥੇ ਹੁੰਦਾ ਇਹ ਆਧਾਰ, ਆਪੇ ਦੇਵਾ ਸਿਰਜਣਹਾਰ, ਸੱਚਾ ਬਣਾਏ ਆਪਣਾ ਭਾਣਾ, ਸੋਈ ਭਗਤ ਸੁਗੜ ਸੁਜਾਣਾ, ਨਾਨਕ ਤਿਸ ਕੈ ਸਦ ਕੁਰਬਾਣਾ। ਪ੍ਰਭਾਤੀ ਮਹਲਾ ਚੌਥਾ, ਬਿਪਾਸ ਇੱਕ ਓਅੰਕਾਰ ਤੋਂ ਗੁਰਪ੍ਰਸਾਦ, ਰਸਕ ਰਸਕ ਗੁਣ ਗਾਵੋ, ਗੁਰਮਤ ਲਿਵ ਉਨ ਮਨ ਨਾਮ ਲਗਾਣ, ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਮਿਟੋ ਕੁਰਬਾਨ, ਹਮਰੇ ਜਗ ਜੀਵਨ ਹਰ ਪ੍ਰਾਣ, ਹਰ ਉਤਮ੍ਰਿਤ ਅੰਤਰ ਭਾਇਓ, ਗੁਰਮੰਤ ਦੀਓ ਹਰ ਕਾਣ ਰਹਾਉ। ਆਵੋ ਸੰਦ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਵਖਾਣ, ਕਿਤ ਬਿਤ ਕਿਉਂ ਪਾਈਐ ਪ੍ਰਭ ਆਪਣਾ, ਮੋਕੋ ਕਰ ਉਪਦੇਸ਼ ਹਰਦਾਨ। ਸਾਧ ਸੰਗਤ ਮੈਂ ਹਰ ਹਰ ਵਸੇ, ਮਿਲ ਸੰਗਤ ਹਰ ਗੁਣ ਜਾਣ, ਵੱਡੈ ਭਾਗ ਸਦ ਸੰਗਤ ਪਾਏ, ਗੁਰ ਸਤਿਗੁਰ ਪਰਸ ਭਗਵਾਨ, ਗੁਣ ਗਾਵ ਗਮ ਠਾਕੁਰ ਕੇ ਗੁਣ ਗਾਏ ਰਹੇ ਹੈਰਾਨ। ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਹਰ ਨਾਮ ਦੀਓ ਕਿਨ ਦਾਨ। ਪ੍ਰਭਾਤੀ ਮਹਲਾ ਚੌਥਾ, ਉਗਵੈ ਸੂਰ ਗੁਰਮੁਖ ਹਰ ਬੋਲੈ, ਸਭ ਰੈਨ ਸੰਭਾਲੇ ਹਰ ਗਾਲ, ਹਮਰੈ ਪ੍ਰਭ ਹਮ ਲੋਚ ਲਗਾਈ, ਹਮ ਕਰੈ ਪ੍ਰਭੂ ਹਰ ਭਾਲ। ਮੇਰਾ ਮਨ ਸਾਧੂ ਤੁਰ ਰਵਾਲ, ਹਰ ਨੰਦ ਡਾਇਓ ਗੁਰਮੀਟਾ, ਗੁਰ ਭਗਚਾਰੇ ਮੈਂ ਬਾਲ ਰਹਾਉ। ਸਾਕਤ ਕਉ ਰੈਣ ਅੰਧਾਰੀ, ਮੋਇ ਪਾਤੇ ਮਾਇਆ ਜਾਲ, ਕਿਨ ਪਲ ਹਰ ਪ੍ਰਭ ਹਰਦੇ ਨਾ ਵਸਿਓ, ਰਣ ਬਾਧੇ ਬਹੁਬਿਤ ਬਾਲ।
ਸਦ ਸੰਗਤ ਮਿਲ ਮਤ ਬੁਧ ਪਾਇਆ ਛੋਟੇ ਮਮਤਾ ਜਾਲ ਹਰ ਨਾਮ ਹਰ ਮੀਟ ਲਗਾਨਾ।

ਗੁਰਮੁਖ ਨਾਮ ਸਦ ਜਲੇ ਪਾਇਆ, ਹਰ ਹਰ ਨਾਮ ਪਿਆ ਰਸ ਚੀਕ, ਰਹਾਉ ਜਿਨ ਹਰ ਹਿਰਦੇ ਪ੍ਰੀਤ ਲਗਾਣੇ, ਤਿੰਨਾ ਮਸਤਕ ਉਜਲ ਟੀਕ, ਹਰ ਜਿਨ ਸੋਭਾ ਸਭ ਜਗ ਉਪਰ, ਜਿਉ ਵਿੱਚ ਉਠਵਾ ਸਸਕੀਕ, ਜਿਨ ਹਰ ਹਿਰਦੇ ਨਾਮ ਨਵਸਿਓ, ਤਿਨ ਸਭ ਕਾਰਜ ਫੀਕ, ਜੈਸੇ ਸੀ ਗਾਰ ਕਰੈ ਦੇ ਮਾਨੁਖ, ਨਾਮ ਬਿਨਾ ਨਕਟੇ ਨਕ ਕੀਕ, ਘਟ ਕਰ ਰਮਈਆ ਰਮਤ ਰਾਏ, ਸਭ ਵਰਤੈ ਸਭ ਮੈਂ ਈਕ, ਜਨ ਨਾਨਕ ਕੋਰ ਕਿਰਪਾ ਧਾਰੀ, ਗੁਰ ਬਚਨ ਧਿਆਇਓ ਕਰੀ ਮੀਕ, ਪ੍ਰਭਾਤੀ ਮਹੱਲਾ ਚੌਥਾ, ਅਗਮ ਦਿਆਲ ਕਿਰਪਾ ਪ੍ਰਭ ਧਾਰੀ ਮੁਖ, ਹਰ ਹਰ ਨਾਮ ਹਮ ਕਹੇ ਪਤਿਤ ਪਾਵਨ, ਹਰ ਨਾਮ ਧਿਆਇ ਸਭ ਕਿਲ ਵਿਕ ਪਾਪ ਲਾਈ, ਜਪ ਮਨ ਰਾਮ ਨਾਮ ਰਵ ਰਾਹੀ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤਿ ਨਾਮ ਪਦਾਰਥ ਲਾਹੀ, ਉਰਹਾਉ ਕਾਇਆ ਨਗਰ ਨਗਰ ਹਰ ਬਸਿਓ, ਮਤ ਗੁਰਮਤਿ ਹਰ ਹਰ ਸਾਹਿ ਸਰੀਰ ਸਰੋਵਰ, ਨਾਮ ਹਰ ਪ੍ਰਗਟਿਓ ਕਰ ਮੰਦਰ, ਹਰ ਪ੍ਰਭ ਲਾਹੀ, ਜੂਨਰ ਭਰਮ ਭਰਮ ਉਦਿਆਨੇ ਤੇ ਸਾਗਤ ਮੂਢ ਮੋਹੀ, ਜਿਉ ਮ੍ਰਿਗ ਨਾਭ ਬਸੀ ਬਾਤ ਵਸਨਾ, ਬ੍ਰਹਮ ਪ੍ਰਮਿਓ ਚਾਰ ਗਏ, ਤੁਮ ਵਡ ਅਗਮ ਅਗਾਧ ਬੋਧ ਪ੍ਰਭ, ਮਤ ਦੇਵੂ ਹਰ ਪ੍ਰਭ ਲਾਈ, ਜਨ ਨਾਨਕ ਕਉ ਗੁਰ ਹਾਥ ਸਿਰ ਧਰਿਓ, ਹਰ ਰਾਮ ਨਾਮ ਰਵ ਰਾਹੀ, ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ, ਹਰ ਪ੍ਰਭ ਵੱਡ ਫਾਸ, ਤੁਗੁਰ ਬਚਨ ਸੁਖਾਨੇ, ਹੀਅਰ ਹਰ ਧਾਰੀ ਹਰ ਪ੍ਰਭ ਕਿਰਪਾ,

ਦਾਸ ਤੁਮਨ ਬਾਸ਼ਕਾ ਇੱਕ ਪ੍ਰਭਾਤੀ ਵਿਭਾਸ ਪੜਤਾਲ ਮਹੱਲਾ ਚੌਥਾ ਇੱਕ ਓੰਕਾਰ ਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਤਰਗੈ ਪਾਵੈ ਮਾਣ ਜਿਨ ਜਪਿਆ ਦੇ ਪਰ ਪ੍ਰਾਣ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ ਅੜਸਨ ਮਜਾਨ ਸੁਨ ਮਨ ਗੁਰਮੁਖ ਪਾਵੈ ਮਾਣ ਜਪ ਮਨ ਪਰਮੇਸ਼ਰ ਪ੍ਰਧਾਨ ਕਿਨ ਕੋਵੈ ਪਾਪ ਕੁਟਾਨ ਮਨ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾ ਵਿਭਾਸ ਇੱਕ ਓੰਕਾਰ ਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜੀਆ ਪੰਜ ਤਾਤਰ ਜੋਤ ਨਿਵਾਜੀਆ ਸੇਜਾ ਤਰਤ ਬਰਤਨ ਕਾ ਪਾਣੀ ਨਿਮਕ ਨਵਸਰੋ ਸੇਵ ਸਾਰੰਗ ਪਾਣੀ ਮਨ ਸਤਿਗੁਰ ਸੇਵ ਪਰਮ ਕਤੇ ਅਰਗ ਸੋਗ ਤੇ ਰਹਿ ਨਿਰਾਰਾ ਤਾਂ ਤੋ ਪਾਵੇ ਪ੍ਰਾਣ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁਜਾਏ ਮਾਤ ਪਿਤਾ ਕੁਟਮ ਸਗਲ ਬਣਾਏ ਰਿਜਗ ਸਮਾਹੇ ਜਲ ਤਨ ਮੀਤ ਸੋਹਰ ਸੇਵੋ ਨੀਤਾ ਨੀਤ ਤਾਂ ਸਿਖਾਈ ਜੈ ਕੋਈ ਨਾ ਹੋਵੈ ਕੁਟ ਪਰਾਜ ਖਿਣ ਮੈਂ ਧੋਵੈ ਦਾਤ ਕਰਨੇ ਪਛੂ ਤਵ ਏਕ ਬਖਸ ਫਿਰ ਬਹੁਰ ਨਾ ਬੁਲਾਵੇ ਕ੍ਰਿਸ਼ਨ ਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰਮਿਲ ਆਏ ਤੁਮਰਾ ਦੁਆਰ ਜਨ ਨਾਨਕ ਦਰਸ਼ਨ ਦੇਹੋ ਮਰਾਰ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟਤ ਲੋਭਾ ਨਾਮ ਤੇਰਾ ਜਨਕਾ ਭੰਡਾਰ ਗੁਣ ਗਾਵੇ ਮਿੰਦਰਸ ਪਿਆਰ ਤੁਮਰੀ ਭਗਤ ਪਰ ਤੁਨਾ ਜਨਾਈ ਕਾੜ ਜੇ ਵੀਰ ਜਨ ਲੀਏ ਛਡਾਏ ਰਹਾਉ ਜੋ ਜਨ ਰਾਤਾ ਪ੍ਰਭ ਕੈ ਰੰਗ ਤਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਨਾ ਪੇਖ ਪੇਖ ਮਨ ਮਹਿ ਹਰਾਨਾ ਸੋ ਸੁਖੀਆ ਸਬਦ ਉਤਮ ਸੋਈ ਜਾਂ ਕਹਿ ਦੇ ਵਸਿਆ ਪ੍ਰਭ ਸੋਏ ਸੋਈ ਨਿਚਲ ਆਵੇ ਨਾ ਜਾਏ ਅਣ ਪ੍ਰਭ ਕੇ ਹਰ ਗੁਣ ਗਾਏ ਦਾਗੋ ਕਰੋ ਸਬਕ ਨਮਸਕਾਰ ਜਾ ਕੇ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੈਂ ਠਾਕੁਰ ਦੇਵਾ ਨਾਨਕ ਉਦਰ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨੋ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾ ਕੇ ਸਿਮਰਨ ਕਰ ਮਲ ਜਾਏ ਤਿਸ ਕੋਰ ਗੁਰ ਕੀ ਚਰਨੀ ਪਾਏ ਸੁਮਤ ਦੇਵੋ ਸੰਤ ਪਿਆਰੇ ਸਿਮਰੋ ਨਾਮ ਮੋਹਿਨ ਸਤਾਰੇ ਰਹਾਓ ਜਿਨ ਗੁਰ ਕਹਿਆ ਮਾਰਗ ਸੀਧਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕਹਿ ਸਦਾ ਬਲ ਜਾਈਏ ਹਰ ਸਿਮਰਨ ਗੁਰ ਤੇ ਪਾਈਐ ਬੂੜਤ ਪ੍ਰਾਣੀ ਜਿਨ ਗੁਰਹਿ ਤਰਾਇਆ ਜ ਪ੍ਰਸਾਦ ਮੋਹਿ ਨਹੀਂ ਮਾਇਆ ਹਾਲਤ ਪਾਲ ਜਿਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਵਾਰਿਆ ਮਹਾਂਮੁਖ ਤੇ ਕੀਆ ਗਿਆਨੀ ਗੁਰਪੂਰੇ ਕੀ ਅਕਤ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡੇ ਭਾਗ ਪਾਈਏ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਦ ਮਿਟਾਇਆ ਹਮ ਬਾਰਕ ਸਰਨ ਪ੍ਰਭ ਦਿਆਲ ਅਵਗਣ ਕਾਟ ਕੀ ਪ੍ਰਭ ਆਪਣੇ ਰਾਖ ਲਈ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਮਿਣਸੇ ਖਿਨ ਪੀਤਰ ਪਹਿ ਕਿਰਪਾਲ ਗੁਸਾਈ ਸਾਸ ਸਾਸ ਪਰ ਬ੍ਰਹਮ ਆਰਾਧਿ ਆਪਣੇ ਸਤਿਗੁਰ ਕਹਿ ਬਲ ਜਾਈ ਅਗਮ ਗੋਚਰ ਬਿੰਦ ਸਵਾਮੀ ਤਕ ਅੰਤ ਨ ਪਾਈਐ ਲਹਾ ਖਾਟ ਹੋਈ ਤਨਵੰਦ ਆਪਣਾ ਪ੍ਰਭੂ ਧਿਆਈਐ ਅਠ ਪੈਰ ਪਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲਵਿਤ ਸਵਨਾਸੀ ਸਚ ਨਾਮ ਗੁਰਦੀਨੀ ਰਾਸੀ ਪ੍ਰਭ ਕੀ ਤਰਗੈ ਸੋਭਾ ਬੰਤੀ ਸੇਵਕ ਸੇਵ ਸਦਾ ਸੁਹੰਤੀ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੁੱਖ ਸਭ ਵਿਣਸੇ ਅਗਿਆਨ ਅੰਧੇਰਾ ਮਨ ਤੇ ਜਾਇ ਰਹਾਉ ਜਨਮ ਮਨ ਗੁਰ ਰਾਖੇ ਮੀਤ ਹਰ ਕੇ ਨਾਮ ਸੁ ਲਾਗੀ ਪ੍ਰੀਤ ਗੁਰ ਜਨਮ ਕੇ ਗਏ ਕਲੇਸ਼ ਜੁਤਿ ਭਾਵੈ ਸੁਭਲ ਹੋਸ ਤਿਸ ਗੁਰ ਕਉ ਹੌਸਦ ਬਲ ਜਾਈ ਜਿਸ ਪ੍ਰਸਾਦ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਸਗਲ ਘਟਾ ਕੇ ਅੰਦਰ ਜਾਮੀ ਆਟ ਪਰ ਆਪਣੀ ਲਿਵ ਲਾ ਜਿਨ ਨਾਨਕ ਪ੍ਰਭ ਕੀ ਸਰਨਾਈ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਹਰ ਕਾ ਨਾਮ ਜਪਣ ਕਾ ਦੀਏ ਆਟ ਪਰ ਗੁਣ ਗਾਇਕ ਬਿੰਦ ਪੈ ਬਿਣ ਸੇ ਉਤਰੀ ਸਭ ਚਿੰਦ ਬਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹਿ ਸੋਈ ਬਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਵਿਘਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮਹਿਲ ਨਾਮ ਕੈ ਰੰਗ ਚਰਨ ਕਮਲ ਸਿਉ ਲਾਗੋ ਪਿਆਰ ਮਿਣਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਣ ਕਾ ਮਰਨ ਜਾਨਾ ਪਾਏ ਭਗਤ ਦਰ ਪਾਏ ਭਗਤ ਹਰ ਸਿਉ ਮਨ ਮਾਨਾ
ਸੁਣ ਸੱਜਣ ਸੰਤ ਮੀਤ ਸੋਹੇਲੀ ਰਾਮ ਰਤਨ ਅਗੈ ਅਤੁੱਲੀ ਸਦਾ ਸਦਾ ਪ੍ਰਭ ਗੁਣ ਜਗਾਈਏ ਕੋ ਨਾਨਕ ਵਡ ਭਾਗੀ ਪਾਈਏ ਪ੍ਰਭਾਤੀ ਮਹਲਾ ਪੰਜਵਾ ਸਿਧਰ ਬੰਦ ਸਹੀ ਸਜਸਾਰ ਕੀ ਤਰਗੈ ਨਾਮ ਵਿਸਾਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਏ ਵਡ ਭਾਗ ਨਿਰਮਲ ਪੂਰਨ ਰੀਤ ਨਿਹਾਉ ਪਾਇਆ ਲਾਭ ਵੱਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮਨ ਸਫਲ ਜਨਮ ਜੀਵਨ ਪ੍ਰਵਾਨ ਗੁਰਪ੍ਰਸਾਦੀ ਹਨ ਰੰਗ ਮਾਨ ਬਿਨਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰ ਪਾਰ ਪ੍ਰਭਾਤੀ ਮਹਲਾ ਪੰਜਵਾ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਸਮਣ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਰਾਵੈ ਮੁਕਤੋ ਸਾਧੋ ਤੁਹਰੀ ਨਾ ਬਿਰਹਾਓ ਗੁਰ ਪ੍ਰਸਾਦੀ ਉਤਰੈ ਭਾਰ ਪਰਮ ਬਿਨਸੇ ਬੇਕਾਰ ਮਨ ਤਨ ਅੰਦਰ ਬਸੇ ਗੁਰ ਚਰਣਾ ਨਿਰਭੈ ਸਾਧ ਪਰਿਹਰ ਸਰਣਾ ਆਨੰਦ ਸਹਿਜ ਰਸੁਖ ਕਨੇਰੇ ਦੁਸ਼ਮਣ ਦੁਖ ਨ ਆਵੈ ਨੇਰੇ ਗੁਰਪੁਰ ਆਪਣੇ ਕਰ ਰਾਖੇ ਰਨਾਮ ਜਬਦ ਕਿਲਵੇ ਸਬਲਾਤੇ ਸੰਤ ਸਾਜਨ ਸਿੱਖ ਪਏ ਸੋਹਿਲੇ ਗੁਰਪੂਰੈ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁੱਖ ਪਾਹ ਕਾਟਿਆ ਗੁਰੂ ਨਾਨਕ ਗੁਰ ਪੜਦਾ ਢਾਕਿਆ ਪ੍ਰਭਾਤੀ ਮਹਲਾ ਪੰਜਵਾ ਸਤਿਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰ ਸਗਲਾ ਰਾਸ ਦੀਆ ਰਹਾਉ ਚਰਨ ਕਮਲ ਗੁਰ ਕੇ ਮਨ ਬੂਟੇ ਦੁਖ ਦਰ ਪ੍ਰਭਿਣ ਸੇ ਝੂਠੇ ਨਿਤ ਉੱਟ ਗਾਵੋ ਪ੍ਰਭ ਕੀ ਬਾਣੀ ਆਡ ਪੈਰ ਸਿਮਰ ਪ੍ਰਾਣੀ ਕਰ ਬਾਰ ਸਭਨੀ ਥਾਈ ਸੰਗ ਸੁਹਾਈ ਜਹੋ ਜਾਈ ਦੁਇਗਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਦਾਸ ਪ੍ਰਭਾਤੀ ਮਹਲਾ ਪੰਜਵਾ ਪਾਰ ਬ੍ਰਹਮ ਸੁਗੜ ਸੁਜਾਨ ਗੁਰਪੂਰਾ ਪਾਈ ਵਡ ਭਾਗੀ ਦਰਸ਼ਨ ਕਹੋ ਜਾਈਏ ਕੁਰਬਾਨ ਰਹਾਓ ਕਿਲਬਿਕ ਮੈਟੀ ਸ਼ਬਦ ਸੰਤੋਖ ਨਾ ਭਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕੁਲ ਮਹਿ ਨਿਵਾਸ ਜਨ ਕੀਰਤਨ ਲੀਆ ਰਾਖ ਪ੍ਰਪੂਰ ਅਨਾਥ ਕਾ ਨਾਥ ਜਿਸ ਨਿਵਾਜੇ ਕਿਰਪਾ ਧਾਰ ਪੁਨ ਕਰਮ ਤਾਂ ਕੇ ਆਚਾਰ ਗੁਣ ਗਵ ਨਿਤ ਨਿਤ ਨਿਤ ਨਵੇ ਲੱਖ ਚੌਰਾਸੀ ਜੋਨ ਨਾ ਭਵੇ ਇਹਾ ਉਹਾ ਚਰਨ ਪੁਜਾਰੇ ਮਕੋਜਲ ਸਾਚੇ ਦਰਬਾਰੇ ਜਮਸਤਕ ਤੁਰਤ ਗੁਰ ਤਰਿਆ ਹਾਥ ਕਣਬਦੇ ਕੋ ਬਿਰਲਾ ਦਾਸ ਜਲ ਤਲ ਮਹੀਲ ਪੇਕੈ ਭਰਪੂਰ ਨਨ ਕੁਦਰ ਸੋ ਤਿਸ ਜਨ ਕੀ ਤੂਰ ਪ੍ਰਭਾਤੀ ਮਹਲਾ ਪੰਜਵਾ ਕੁਰਬਾਨ ਜਾਏ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਾਏ ਵਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ

ਗੁਰ ਗੁਰ ਕਰ ਦਸਦਾ ਸੁਖ ਪਾਇਆ, ਦੀਨ ਦਿਆਲ ਭੈ ਕਿਰਪਾਲਾ, ਆਪਣਾ ਨਾਮ ਆਪ ਜਪਾਇਆ ਰਹਾਉ। ਸੰਤ ਸੰਗਤ ਮਿਲ ਪੈ ਪ੍ਰਗਾਸ, ਹਰ ਹਰ ਜਪਤ ਪੂਰਨ ਭਈ ਆਸ, ਸਰਬ ਕਲਿਆਣ ਸੁਖ ਮਨ ਬੂਟੇ, ਹਰ ਗੁਣ ਗਾਏ ਨਾਨਕ ਗੁਰ ਨਾਨਕ ਤੂਟੇ, ਪ੍ਰਭਾਤੀ ਮਹੱਲਾ ਪੰਜਵਾ, ਕਰ ਦੂਜਾ ਵਿਪਾਸ ਇੱਕ ਓਹੰਕਾਰ ਤੇ ਗੁਰ ਪ੍ਰਸਾਦ।

ਆਵ ਨਾਮ ਲਾਗੈ ਦੁਖ ਭਾਗੈ ਸਰਨ ਪਾਲਣ ਜੋਗ ਜਦ ਗੁਰ ਪੇਟਾ ਜਾਮਣਾ ਤੇਟਾ ਜਿਸ ਤੋਂ ਹੋਵੈ ਸੰਜੋਗ ਰਹਿਣ ਦਿਨ ਸੁ ਧਿਆਏ ਹਰ ਹਰਤ ਜੋ ਮਨ ਕੇ ਭਰਮ ਸਤ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ

ਲਾ ਪੰਜਵਾ ਵਿਭਾਸ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਰਾਮ ਰਾਮ ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਇ ਅੰਗ ਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰ ਕਛੂ ਨਾ ਜਾਣੈ ਰਾਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾ ਚਰਨ ਕਮਲ ਸਰਨ ਟੇਕ ਓਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਣ ਆਧਾਰ ਦੁੱਖ ਬੇਧਾਰ ਦੈਨ ਹਾਰ ਬੁੱਧ ਬਿਵੇਕ ਨਮਸਕਾਰ ਰੱਖਣਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮਜਨ ਨਾਨਕ ਪਾਵੈ ਸੁਖ ਅਨੇਕ ਪ੍ਰਭਾਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਪਾਸ ਇੱਕ ਓਅੰਕਾਰ ਗੁਰਪ੍ਰਸਾਦਿ

ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੋਦਮ ਤੱਬਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ ਚੇਨ ਪਗ ਹੋਏ ਤਾਮਣ ਪਛੋਤਾਇਆ ਕੋਈ ਜਾਣ ਨਾ ਭੁਲੈ ਪਾਈ ਸੋ ਭੁਲੈ ਜਿਸ ਆਪ ਭੁਲਾਏ ਬੂਝਾ ਜਿਸੈ ਬੁਝਾਈ ਰਹਾ ਉਦਨ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਤ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਬਿਕਾਈ ਕਰੋ ਅਟਾਈ ਤਰਦੀ ਮਾਂਗੀ ਬਾਵਣ ਰੂਪ ਬਹਾਨੈ ਕਿਉਂ ਪਿਆਲ ਜਾਏ ਕੁ ਚਲੀਐ ਜੀਵਲ ਰੂਪ ਬਚਾਨੈ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ ਤਿੰਨ ਕਰ ਜਗ ਅਠਾਰ ਕਾਇ ਕਿਰਤ ਨਾ ਚਲੈ ਚਲਾਇਆ ਗਣਤ ਨਾ ਗਣਿਕ ਮੈਂ ਪਛਾਣਾ ਬੋਲੀ ਪਾਈ ਸੁਭਾਈ ਜੋ ਕਿਸੇ ਵਰਤੈ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਲਿਪਤ ਲੇਪ ਕਦੇ ਨਾ ਲਾਗਾ ਸਦਾ ਰਹਿ ਸਰਨਾਈ ਮਨ ਮੁਖ ਮੁਗਧ ਆਗਾ ਚੇਤੈ ਨਾਹੀ ਦੁਖ ਆ ਲਾਗੈ ਪਛੋਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀ ਹੈ ਹਰ ਬਿਮਾਰ ਨਾ ਜਾਈ ਜੀ ਬਿਮਾਨੇ ਪੈ ਬਚੀ ਹੈ ਭੁੱਲਣ ਵਿੱਚ ਸਭ ਕੀਆ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਣਾ ਭੁੱਲੈ ਨਾਨਕ ਸੱਚ ਨਾਮ ਨੇ ਸਤਾਰਾ ਕੋ ਗੁਰਪ੍ਰਸਾਦ ਅਕੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਕਰ ਸੁਣਨਾ ਨਾਮ ਅੰਧਾਰ ਤੰਦਾ ਛੁਟ ਗਿਆ ਵੇਕਾਰ ਜੋ ਮਨਮੁਖ ਦੂਜੇ ਪਦ ਕੋਈ ਬਣਨਾਵੈ ਮੈਂ ਅਵਰ ਨਾ ਕੋਈ ਸੁਣ ਮਨ ਅੰਧੇ ਮੁਰਖ ਗਵਾਰੂ ਆਵਦ ਜਾਤ ਲਾਜ ਨਹੀਂ ਲਾਗੈ ਮੈਨੂੰ ਗੁਰਬੂਢੈ ਬਾਰੋ ਬਾਰ ਰਹਾਉ ਇਸ ਮਨ ਮਾਇਆ ਮੋਹੇ ਬਿਨਾਸ ਦੁਰਹੁਕਮ ਲਿਖਿਆ ਤਾਂ ਕਹੀ ਆਕਾਸ ਗੁਰਮੁਖ ਬਿਰਲਾ ਚ ਨਾ ਕੋਈ ਨਾ ਬਿਮੂਨਾ ਮੁਕਤ ਨਾ ਹੋਈ ਬ੍ਰਹਮ ਬ੍ਰਹਮ ਡੋਲਾ ਲਖ ਚੌਰਾਸੀ ਬਿਨਗਰ ਬੂਝੇ ਜਮਕੀ ਫਾਸ ਇਹ ਮਨਵਾ ਕਿਨ ਕਿਨ ਉਬ ਪਿਆਲ ਗੁਰਮੁਖ ਝੂਟਾ ਨਾਮ ਸੰਭਾਲ ਅਬ ਸਦੇ ਟਿਲ ਨਾ ਹੋਏ ਸ਼ਬਦ ਮੇਰਾ ਸਹਿਲਾ ਜੀਵੈ ਸੋਏ ਬੇਨ ਗੁਰ ਸੋਜੀ ਕਿਸੈ ਨਾ ਹੋਏ ਆਪੇ ਕਰੇ ਕਰਾਵੈ ਸੋਏ ਚਗੜ ਚੁਕਾਵੈ ਜਾਂ ਹਰ ਗੁਣ ਗਾਵੈ ਪੂਰਾ ਸਾਧ ਗੁਰ ਸਹਿਜ ਸਮਾਵੈ ਇਹ ਮਨ ਡੋਲਤ ਤੋਂ ਠਹਿਰਾ ਵਸਚ ਕਰਨੀ ਕਰਕਾਰ ਕਮਾਵੇ ਅੰਦਰ ਝੂਠਾ ਕਿਉਂ ਸੱਚ ਹੋਏ ਸਬਦੀ ਤੋਵੈ ਵਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣ ਠਾਕੁਰ ਹਾਵੈ ਪਾਉ ਖਾਣਾ ਪੀਣਾ ਸੁਖ ਸਾਰ ਹਾਜਨ ਸੰਗਤ ਪਾਵੈ ਪਾਰ ਸੱਚ ਬੋਲੈ ਬੋਲਾਵੈ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਦ ਪੂਜਾ ਕਾਮ ਗੁਰਦਕਨੀ ਮੈਂ ਪੂੰਜਾ ਹਰ ਸਚਾਕੀਆ ਤੋ ਮਨ ਪੀ ਜਾ ਪ੍ਰਣ ਨਾਨਕ ਅਵਰਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਬ ਅੰਦਰ ਪੂਜਾ ਪੂਗਰ ਸ਼ਬਦ ਵਿਚਾਰ ਅਵਰਨਾ ਦੂਜਾ ਏਕੋ ਰਵਰ ਸਬਠੋਈ ਅਵਰਨਾ ਦਿਸੈ ਕਿਸ ਪੂਜ ਚੜਾਈ ਰਹਾਉ ਮਰਦਨ ਆਗਿਆ ਜੀ ਅੜ ਤੁਜ ਪਾਸ ਜੇ ਭਾਵੇ ਤਰ ਕੁਰਦਾਸ ਸਚ ਜੇਵਾ ਰਸ ਨਰਸਾਏ ਗੋਰਮਤ ਛੋੜਸ ਪ੍ਰਭ ਸਰਨਾਏ ਕਰਮ ਧਰਮ ਪ੍ਰਭ ਮੇਰਾ ਕੀ ਹੈ ਨਾਮ ਵਡਾਏ ਸਿਰ ਕਰਮਾ ਕੀਏ ਸਤਿਗੁਰ ਕਾ ਉਚਾਰ ਪਦਾਰਥ ਤਿੰਨ ਸਮਾ ਇੱਕ ਕਿਰਤਾਰਥ ਸਤਿਗੁਰ ਦੀਏ ਮੁਕਤ ਤਿਆਨਾ ਹਰਤ ਚੀਤ ਪੈ ਨਿਰਤ ਪ੍ਰਧਾਨਾ ਮਾਨ ਦਲ ਸੀਤਲ ਗੁਰ ਬੋਝ ਬਜਾਈ ਪ੍ਰਭ ਨੇ ਵਾਜੇ ਕਿਨ ਕੀਮਤ ਪਾਈ ਕੋ ਨਾਨਕ ਗੁਰ ਬੋਝ ਬਜਾਈ ਨਾ ਬਿਨਾ ਕਦ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇੱਕ ਦੁਰ ਬਖਸ ਲਾਏ ਗੁਰਪੂਰੈ ਸੱਚੀ ਬਣਤ ਬਣਾਏ ਹਰ ਰੰਗ ਰਾਤੀ ਸਦਾ ਰੰਗ ਸਾਚਾ ਦੁੱਖ ਵਿਸਰੇ ਪਤ ਪਾਈ ਝੂਠੀ ਧਰਮਾਂ ਦਾ ਕੀ ਜਿਤ ਰਾਏ ਬਿਨ ਸਤਬਾਰ ਨ ਲਾਗੈ ਕਾਇਰ ਹਾਉ ਮਨ ਮੁਖ ਕਾ ਦੁੱਖ ਦਰਦ ਵਿਆਪਸ ਮਨਮੁਖ ਦੁੱਖ ਨ ਜਾਏ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮਿਲ ਲਾਏ ਸਰਨਾਈ ਮਨਮੁਖ ਦੇ ਭਗਤ ਨ ਹੋਵਸ ਹਮੈ ਪਚਾ ਦੇ ਮਨ ਇਹ ਮਨਵਾ ਕਿਨ ਉਬ ਪਿਆਲੇ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਭਇਆ ਤਿਵਤ ਨਹੀਂ ਬਿਨ ਸਤਿਗੁਰ ਪਾਈ ਸਹਿਜ ਸਹਿਜ ਮਿਲਿਆ ਸੁਖ ਪਾਈਐ ਦਰਗਹਿ ਪੈਂਦਾ ਜਾਏ ਦਰਗਹਿ ਦਾਨਾ ਬਿਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਪੂਜਾ ਪਦ ਨਿਰਬਾਣੀ ਜਲਦ ਰੰਗ ਅਗਨੀ ਪਵਨ ਫੁਣ ਤ੍ਰੈ ਮਿਲ ਜਗਤ ਉਪਾਇਆ ਐਸਾ ਬਲ ਚਲ ਤਿਨਕਾ ਦੀ ਹਕਮੀ ਠਾਕ ਰਹਾਇਆ ਐਸੇ ਜਣ ਵਿਰਲੇ ਜਗ ਅੰਦਰ ਪਰਖਖ ਜਾਣੈ ਪਾਇਆ ਜਾਤ ਵਰਣਦੇ ਪਏ ਅਦਿੱਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਮੈ ਮੈਲ ਚੁਕਾਇਆ ਨਾਨਕ ਦਿਨਗੇ ਚਰਨ ਬਖਾਲੈ ਜਿਨ੍ਹਾਂ ਗੁਰਮੁਖ ਸਾਚਾ ਭਾਇਆ ਪ੍ਰਭਾਤੀ ਮਹੱਲਾ ਤੀਜਾ ਬਿਪਾਸ ਇੱਕੋ ਅੰਕਾਰ ਤੋਂ ਗੁਰਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰਾ ਨਾਲ ਹਰਿਮੰਦਰ ਸਭ ਦੇ ਖੋਜੀ ਹਰਨਾਮੋ ਲਿਓ ਸੰਭਾਲ ਮਨ ਮੇਰੇ ਸਬਦ ਰਪਾ ਰੰਗ ਹੋਏ ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਝਰਨੇ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਾਖਮ ਸਵਾਰ ਦਰ ਲੇਖ ਲਿਖਿਆ ਸੁਖ ਮਾਵਣਾ ਕੋਈ ਨਾ ਮਿਟਣ ਹਾਰ ਸ਼ਬਦ ਅਚੀਨ ਸੁਖ ਪਾਇਆ ਸਚੈ ਨਾਏ ਪਿਆਰ ਹਰ ਮੰਦਰ ਸਬਦੇ ਸੋਹਣਾ ਕੰਜਨ ਕੋਟਿਆ ਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰ ਅਧਾਰ ਦੂਜਾ ਭਾਵ ਕਰ ਪੁੱਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀ ਤਿੱਥੇ ਇਹ ਦਿੱਥੇ ਦੇਹ ਜਾਤ ਨਾ ਜਾਏ
ਸਾਜ ਰਦੇ ਸੇ ਉਪਰੇ ਦੁਖੀਆਂ ਦੂਜਾ ਪਾਇ ਹਰਿਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝਾ ਮੁਕਤ ਗਵਾਰ ਗੁਰ ਪ੍ਰਸਾਦੀ ਚੀਨੀ ਹਰ ਰਾਕੇ ਉਰਧਾਰ ਗੁਰ ਕੀ ਬਾਣੀ ਗੁਰਦੇ ਜਾਤੀ ਜੇ ਸ਼ਬਦ ਤੇ ਰੰਗ ਲਾਏ ਭਵਿਤ ਪਾਵਣ ਸਿਜ ਨਿਰਮਲ ਹਰ ਕਹਿ ਨਾਮ ਸਮਾਏ ਹਰਿਮੰਦਰ ਹਰ ਕਹਾ ਠਹਿ ਰੱਖੇ ਸਬਦ ਸਵਾਰ ਸਬਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰਿਮੰਦਰ ਮੈਂ ਮਨ ਲੋਹ ਟੈ ਮੋਹ ਦੂਜੈ ਪਾਏ ਪਾਰਸ ਪੇਟੈ ਕੰਜਨ ਪਿਆ ਕਿਮਤ ਕਹੀ ਨਾ ਜਾਏ ਹਰਿਮੰਦਰ ਮੈਂ ਹਰ ਵਸਿਆ ਸਰਵ ਨਿਰੰਤਰ ਸੋਏ ਨਾਨਕ ਕਰਮ ਕਮਣ ਜੀ ਸੱਚਾ ਸੌਦਾ ਹੋਏ ਪ੍ਰਭਾਤੀ ਮਹੱਲਾ ਤੀਜਾ ਭੈ ਪਾਏ ਜਾਗੀ ਸੇ ਜਨ ਜਾਗਰਣ ਕਰ ਹੈ ਹੁਮੈ ਮੈਲ ਉਤਾਰ ਸਦਾ ਜਾਗਾ ਕਰ ਆਪਣਾ ਰੱਖ ਭਜ ਦਸ ਕਰ ਕਾਢੈ ਮਾਰ ਮਨ ਮੇਰੇ ਗੁਰਮੁਖ ਨਾਮ ਤਿਆਜਿਤ ਮਾਰ ਕਰ ਭਾਈ ਅਮਨ ਸੇ ਕਰਮ ਕਮਾਏ ਰਹਾਓ ਗੁਰਮੁਖ ਸਹਿਜ ਤੁਨ ਉਪਜੈ ਦੁਖ ਹੁਮੈ ਵਿੱਚੋਂ ਜਾਏ ਹਰਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਹਣੇ ਰੱਖ ਉਰਧਾਰ ਅਤੇ ਓ ਤੈ ਸੁਖ ਨਾ ਜਪ ਹਰ ਹਰ ਉਤਰੇ ਪਾਰ ਹੁਮੈ ਜਾਗਰਣ ਨਾ ਹੋਵਈ ਹਰ ਭਗਤ ਨ ਪਵਈ ਥਾਈ ਮਨਮੁਖ ਦਿਨ ਟੋਈ ਨਾਲ ਹੈ ਭਾਇ ਦੂਜਾ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿੰਨਾ ਦੂਜਾ ਪਾਏ ਪਿਆਰ ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ ਮਰ ਜੰਮਿਆ ਹੋਏ ਕੁਵਾਰ ਜਿਨ ਕਿਸ ਗੁਰ ਪੇਟਿਆ ਤਿੰਨ ਮਿੱਟਾਂ ਭਲਾ ਜਾਤਨ ਕੀ ਸੰਗਤ ਮਿਲ ਰਾਹ ਸੱਚੇ ਸਜ ਸਮਾਉ ਪੂਰੈ ਭਾਗ ਗੁਰ ਪਾਈਐ ਉਪਾਇ ਕਿਤੇ ਨਾ ਪਾਇਆ ਜਾ ਸਤ ਗੁਰ ਤੇ ਸਹਿਜ ਉਪਜੈ ਹਮੈ ਸ਼ਬਦ ਜਲਾਇ ਸਰਣਾਏ ਭਜਮਣ ਮੇਰੇ ਸਭ ਕਿਛ ਕਰਨਾ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋਗ ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀ ਆ ਇੱਕ ਓਅੰਕਾਰ ਤੇ ਗੁਰ ਪ੍ਰਸਾਦ ਮਾਤ ਪਿਤਾ ਪਛਤ ਬਣਤਾ ਜੋਗੈ ਚੋਗ ਆਨੰਦ ਸਿਉ ਜੁਗਤਾ ਔਰਜ ਪਰਿਉ ਮਨ ਮੀਟ ਮੁਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਇੱਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਇੱਕ ਟੇਕ ਸਕੀ ਤਰ ਏਕਾ ਮੈਂ ਡਿਗ ਇੱਕ ਸਕੀ ਸਿਰ ਸਾਹ ਵਡਪੁਰਖ ਸਵਾਮੀ ਰਹਾਉ ਸ਼ਰਨਾਗਣ ਸਿਮਰ ਟੁੱਟਣ ਹੋਏ ਗੁਰ ਕਹਿਆ ਇਹ ਝੂਠੀ ਦੋਹੀ ਮੁਖ ਮੀਟੀ ਖਾਈ ਕੌਰਾ ਅੰਮ੍ਰਿਤ ਨਾਮ ਨ ਰਹੇ ਅਗਾਈ ਲੋ ਮੋਹ ਸੋ ਗਈ ਵਿਖੋਟ ਗੁਰ ਕਿਰਪਾਲ ਮੈਂ ਕੀਨੀ ਛੋਟ ਹੇਠ ਗਵਾਰੇ ਬਹੁਤ ਕਰ ਗਾਲੇ ਹਮ ਗੁਰ ਰਾਖ ਲਈਏ ਕਿਰਪਾਲੇ ਕਾਮ ਕ੍ਰੋਧ ਜੋ ਠਸਿਓ ਠਾੜਦਾ ਬਣਿਆ ਗੁਰ ਉਪਦੇਸ਼ ਮੈਂ ਕਾਨੀ ਸੁਣਿਆ ਜੈ ਦੇਖੋ ਤੈ ਮਹਾ ਚੰਡਾਲ ਰਾਖ ਲਈ ਆਪਣੇ ਗੁਰ ਗੋਪਾਲ ਦਸਦਾਰੀ ਮੈਂ ਕਰੀ ਦੁਹਾਗਣ ਗੁਰ ਕਹਿਆ ਇਹ ਰਸੈ ਬਿਖਾਗਣ ਇਨ ਸਨ ਬੰਦੀ ਰਸਾ ਤਲ ਜਾਏ ਹਮ ਗੁਰ ਰਾਖੀ ਹਰ ਲਿਮਲਾ ਹਮ ਇਹ ਵਸਿਓ ਮਸਤਲ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹੋ ਨੇ ਘਰ ਘਰ ਕਹੀ ਨਾ ਪਾਇਆ ਮਗੁਰ ਰਾਖ ਲੀਏ ਲਿਵ ਲਾਏ ਇਨ ਲੋਕਣ ਸਿਉਮ ਭਏ ਬਹਿ ਰਾਏ ਏਕ ਗ੍ਰਹਿ ਮੈਂ ਦੋਈ ਨਾ ਖਟਾਈ ਆਏ ਪ੍ਰਭ ਪੈਂਚਨ ਲਾਗ ਕਰੋ ਤਪਾਸ ਪ੍ਰਭ ਸਰਬਾਗ ਪ੍ਰਭ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹੋ ਕਰੇ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਬੇਰਾ ਪ੍ਰਭਾਤੀ ਮਹੱਲਾ ਪੰਜਵਾ ਮਨ ਮੈਂ ਕ੍ਰੋਧ ਮਹੰਕਾਰਾ ਪੂਜਾ ਕਰੇ ਬਹੁਤ ਵਿਸਤਾਰਾ ਕ੍ਰਿਸ਼ਨ ਤਰ ਚੱਕਰ ਚ ਮਨਾਏ ਅੰਦਰ ਕੀ ਮਲ ਕਬਹੀ ਨਾ ਜਾਏ ਇਦ ਸੰਜਮ ਪ੍ਰਭ ਕਿ ਨਹੀਂ ਨਾ ਪਾਇਆ ਭਗਵਤੀ ਮੁੰਦਰਾ ਮਨ ਮੋਹਿਆ ਮਾਇਆ ਰਹੋ ਪਾਪ ਕਰੇ ਪੰਚਾ ਕੀ ਬਸਰੀ ਤੀਰਥ ਨਾਇਕ ਸਭ ਉਤਰੀ ਬਾਹਰ ਕਮਾ ਬੈਨ ਸੰਗ ਜਮੁਰ ਬਾਦ ਕਰੇ ਕਲੰਕ ਉਗਰ ਬਾਦ ਬਜਾਵੇ ਤਲ ਅੰਦਰ ਕਪਟ ਫਿਰ ਹੈ ਬੇਤਲ ਵਰਮੀ ਮਾਰੀ ਸਾਪਣ ਮੂਆ ਪ੍ਰਭ ਸਭ ਕੁਛ ਜਾਣਾ ਜਿਨ ਤੋਂ ਕੀਆ ਉਮਰ ਤਾਪ ਗਿਰੀ ਕੀ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ਼ ਚੋਰ ਪਰ ਦੇਸ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਪਰ ਆਇਆ ਰਾਏ ਟੋਕਾ ਕਰ ਕਰ ਮੰਗ ਦਿਨ ਪਾਵਣ ਦੇ ਚੋਕਾ ਬਣਦਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਆ ਮਾ ਦੁਖੀ ਆਰੀ ਬੋਲਿਆ ਨਾ ਹੋਏ ਬੋਠ ਬੈਠਾ ਮੋਨ ਅੰਤਰ ਕਲਪ ਭਵਾਈਆ ਜੋਨੀ ਅਣਦੇ ਰਦ ਦੁਖ ਸਹੀ ਸਹਿਤਾ ਹੁਕਮਣਾ ਬੁਝਾ ਵਿਆਪਿਆ ਮਮਤਾ ਬਿਨ ਸਤਿਗੁਰ ਕਿਨਾ ਨਾ ਪਾਈ ਪਰਮ ਗਤੀ ਪੁੱਛੋ ਸਗਲ ਬਿਦ ਸਿਮਰਤੀ ਮਨਮੁਖ ਕਰਮ ਕਰੇ ਅਜਾਏ ਜਿਉਂ ਬਾਲੂ ਕਰ ਠਾਉਰ ਨਾ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਭਾਦਿਓ ਪਾਲਾ ਕੁਟੁੰਬ ਦੇ ਕੋਈ ਸੰਤ ਦਿਖਾਇਆ ਤਿਨ ਨਾਨਕ ਦਿਨ ਗਏ ਸੰਗ ਤਰਾਇਆ ਜੇ ਹੋਵੇ ਭਾਗ ਤ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਲਵ ਸਭ ਕਾਟੇ ਧਰਮ ਰਾਏ ਕੇ ਕਾਗਰ ਪਾਟੇ ਸਾਧ ਸੰਗ ਮਿਲ ਹਰਸ ਪਾਇਆ ਪਾਰ ਬ੍ਰਹਮਰਤ ਮਹੇ ਸਮਾਇਆ ਰਾਮ ਰਹਿਮਤ ਹਰ ਸੁਖ ਪਾਇਆ ਦਰਦਾਸ ਚਰਨ ਸਰਨਾਇਆ ਰਹਾਉ ਚੋਗਾ ਗਾਵਣ ਮਿਟੇ ਅੰਧਿਆਰ ਗੁਰਤਕ ਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਦ੍ਰਿਸ ਦਰਾਤਾ ਪ੍ਰਭੋ ਜਨਾਇਆ ਤਬ ਹੀ ਜਾਤਾ ਕੜਕੜ ਅੰਦਰ ਰਵਿਆ ਸੋਏ ਤਿਸ ਬਿਨ ਬੀਜੋ ਨਾਹੀ ਕੋਈ
ਬੈਰ ਵਿਰੋਧ ਛੇਦੇ ਪੈ ਭਰਮਾ ਪ੍ਰਭੁਨ ਆਤਮਾ ਕਿੰਨੇ ਧਰਮਾ ਮਹਤ ਰੰਗ ਤੇ ਕਾਢੈ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਾਪ ਤਾ ਸੰਜਮ ਨਾਮ ਸੰਭਾਲਿਆ ਆਪਣੇ ਠਾਕ ਨਦਰ ਨਿਹਾਲਿਆ ਮੰਗਲ ਸੋਕ ਕਲਿਆਣ ਦਿੱਤਾ ਜਾਂ ਸੇਵਕ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਭਜੇ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੈ ਤਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚਿਤ ਉਚਾ ਪ੍ਰਵਥਾਨ ਹਰ ਜਨ ਲਾਵੈ ਸਹਿਜ ਧਿਆਨ ਦਾਸ ਦਚਨ ਕੀ ਬਾਸ਼ੋ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਨ ਪ੍ਰੀਤਮ ਨੇਰਾ ਮਿੰਦ ਸੰਜ ਪ੍ਰਭਾਸਾ ਧੀਰਾ ਕਰ ਗਹਿਲੀ ਨੇ ਆਪਣੇ ਦਾਸ ਜਪ ਜੀਵ ਨਾਨਕ ਗੁਣ ਦਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣੇ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜੈ ਆਨੰਦ ਦੁਖ ਦੂਰ ਭਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਹ ਬੂਝਿਆ ਸੋ ਸਹਿਜ ਸਮਾਣਾ ਕਹਿਤ ਕਬੀਰ ਕਿਲਬਕ ਗਾਏ ਪਖੀਨਾ ਮਨ ਭਇਆ ਜਗ ਜੀਵਨ ਲੀਨਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ।

ਤੂੰ ਕਰ ਮੇ ਰਾਮ ਦਸਾਇ ਰਹੋ ਦੱਖਣ ਦੇ ਸਰੇ ਕਾ ਬਾਸਾ ਪੱਛਮ ਅਲਹ ਮਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ ਬ੍ਰਾਹਮਣ ਗਿਆਸ ਗ੍ਰਹਿ ਚੌਬੀਸਾ ਕਾਜੀ ਮਹਿ ਰਮਜਾਨਾ ਗਿਆਰਹਿ ਮਾਸ ਬਾਸ ਕਹਿਰਾ ਕਾ ਏਕ ਮਹਿ ਨਿਧਾਨਾ ਕਹਾਣੀ ਸੇ ਮਜਨ ਕੀਆ ਕਹਿ ਮਛਿਤ ਚਰਨਾਏ ਦਿਲ ਮੈਂ ਕਪਟ ਨਿਵਾਜਕ ਜਾਰਹਿ ਕਹਿ ਜ ਕਾਬੈ ਜਾਏ ਏ ਤੇ ਔਰਤ ਮਰਦਾ ਸਾਜ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ

ਕਾਲਕ ਕਲਕ ਕਲਕ ਮੈਂ ਕਾਲਕ ਪੁਰ ਰਹਿ ਸਭ ਠਾਈ ਰਹਾਉ। ਮਾਟੀ ਏਕ ਅਨੇਕ ਪਾਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਅਲੋ ਲੱਕ ਨਾ ਜਾਈ ਲੱਕਿਆ, ਗੁਰ ਗੁੜ ਦੀਨਾ ਮੀਟਾ, ਕਹਿ ਕਬੀਰ ਸੰਕਾ ਨਾਸੀ, ਸਰਬ ਨਿਰੰਜਨ ਡਿਟਾ ਪ੍ਰਭਾਤੀ। ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਇਕ ਹੈ ਤਾਂ ਕਿਉਂ ਮੁਰਗੀ ਮਾਰੈ। ਮੁੱਲਾ ਕਹੋ ਨਿਆ ਖੁਦਾਏ, ਤੇਰੇ ਮਨ ਕਾ ਭਰਮ ਨਾ ਜਾਈ ਰਹਾਉ। ਪਕਰ ਜੀ ਆਨੇ ਆ ਦੇਹ ਬਨਾਸੀ, ਮਾਟੀ ਕਾ ਬਿਸਮਿਲ ਕੀ ਆ, ਜੁਤ ਸਰੂਪ ਅਨਾਥ ਲਾਗੀ ਕਹੋ ਲਾਲ ਕਿਆ ਕੀ ਆ। ਕਿਆ ਉਜ ਪਾਕ ਕੀ ਆ ਮੋਹ ਧੋਇਆ, ਕਿਆ ਮਸੀਤ ਸਿਰ ਨਾਇਆ, ਕਾ ਮਸੀਤ ਸਿਰ ਲਾਇਆ। ਜਿਉ ਦਿਲ ਮੈਂ ਕਪਟ ਨਿਵਾਜ ਗੁਜਾਰੈ, ਕਿਆ ਹਜ ਕਾ ਬਹਿ ਜਾਇਆ। ਤੂੰ ਨਾ ਪਾਕ ਪਾਕ ਨਹੀਂ ਸੋਝਿਆ, ਤਿਸ ਕਾ ਮਰਮ ਨਾ ਜਾਣੇ ਆ। ਕਹਿ ਕਬੀਰ ਪਿਸਤ ਤੇ ਚੋਕਾ, ਦੋ ਜਗ ਸਿਆਮਣ ਮਾਨੇ ਆ ਪ੍ਰਭਾਤੀ। ਸੁਣ ਸੰਧਿਆ ਤੇਰੇ ਦੇਵ ਤੇ ਵਾਕਰ, ਅਦਬਦ ਅਦ ਸਮਾਈ, ਸਿੱਧ ਸਮਤ ਅੰਤ ਨਹੀਂ ਪਾਇਆ, ਲਾਗ ਰਹੀ ਸੁਰਨਾਈ। ਲਿਵਾਰ ਦੇ ਪੁਰਖ ਰਜਤ ਗੁਰ ਪੂਜੋ ਭਾਈ, ਠਾਡਾ ਬ੍ਰਹਮਾ ਨਿਗਮ ਵਿਚਾਰੇ, ਲੱਖ ਨਾ ਲੱਖਿਆ ਜਾਈ ਰਹਾਉ। ਤਤ ਤੇਲ ਨਾਮ ਕੀ ਬਾਤੀ, ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਇਆ, ਬੁਝਿਆ ਬੁਝਨਹਾਰਾ।

ਨਾ ਕਹਿ ਬੋਝਲ ਆਗਿਆ ਕਹੀ ਅੰਦਰ ਜਾਮੀ ਰਾਮ ਰਵਾਈ ਮੰਡਰ ਕੈਸੀ ਚਾਹੀਐ ਬੇਦੀਲੇ ਗੋਪਾਲ ਗੁਸਾਈ ਮੇਰਾ ਪ੍ਰਭ ਰਵੇ ਅਸਰ ਬੈਠਾਏ ਰਹਾਉ ਮਨ ਆਟ ਮਨ ਪਾਠ ਮਨ ਪਸਾਰੀ ਮਨ ਬਸ ਨਾਨਾ ਬੇਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹ ਮਨਰਾਤਾ ਦੁਬਧਾ ਸਹਿਜ ਸਮਾਣੀ ਸਭ ਹੁਕਮ ਹੁਕਮ ਹੈ ਆਪੇ ਨਿਰਪਸ ਮਤ ਵਿਚਾਰੀ ਜੋ ਜਨ ਜਾਣ ਭਜੈ ਪ੍ਰਕੋਤਮ ਤਾਜੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਪਰ ਅਲੱਖ ਬਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਤਰਾ ਜਾਣਿਆ ਸਰਬ ਨਿਰੰਤਰ ਰਾਮ ਕਹਿਆ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਅਨੰਦ ਰੂਪ ਮੇਰੂ ਰਾਮਈਆ ਰਹਾਉ ਬਾਵਣ ਵੇਖੋ ਬਨ ਵੇਖੇ ਵਾਸਤੇ ਸੁਖ ਲਾਗਲਾ ਸਰਬੇ ਆਦਿ ਬ੍ਰਹਮਾ ਲਾਦ ਕਾਸ਼ ਚੰਦਨ ਪਹਿਲਾ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਪਹਿਲਾ ਤੂੰ ਦਿਆਲ ਰਤਨ ਲਾਲ ਨਾਮਾ ਸਜ ਸਮਾਏ ਲਾ ਪ੍ਰਭਾਤੀ ਅਕੁਲ ਪੁਰਖ ਚਲਤ ਉਪਾਇਆ।

ਬਿਠਲ ਦੇਓ। ਜੀ ਅਗਾ ਬੰਧਨ ਕਰਮ ਬਿਆਪੈ, ਜੋ ਕਛ ਕੀਆ ਸੋ ਆਪੈ ਆਪੈ। ਪ੍ਰਣਵਤ ਨਾਮ ਦੇ ਉਹ ਜੀਵ ਚਿਤਵੈ, ਸੋ ਲਹਿ ਅਮਰ ਹੋਏ। ਸਦ ਆਕੁਲ ਰਹਿ, ਸਦ ਆਕੁਲ ਰਹਿ ਪ੍ਰਭਾਤੀ ਭਗਤ ਬੇਨੀ ਜੀ ਕੀ ਇੱਕ ਓਹੰਕਾਰ ਤੁਰ ਪ੍ਰਸਾਦ। ਤਣ ਚੰਦਨ ਮਸਤਕ ਪਾਤੀ ਰਿਤ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਵੈਸ਼ਨੋ ਪ੍ਰਾਣ ਮੁਖ ਭਾਗਾ। ਕਵਲ ਭਗਵਤ ਬੰਧ ਚ ਰਾਮੰ, ਕਰੂਰ ਦਿਸ਼ਟ ਰਤਨ ਸਬਾਦੰਗ ਰਹਾਓ। ਨਿਤ ਪ੍ਰਤਿ ਇਸਨਾਨ ਸਰੀਰੰਗ, ਦੁਇ ਧੋਤੀ ਕਰਮ ਮੁਖ ਚੀਰ ਖੀਰੰ। ਹਿਰਦੈ ਛੁਰੀ ਸੰਧਿਆਨੀ, ਪਰ ਦਰਬ ਹਿਰ ਕਵੀ ਜਾਨੀ। ਸਿਲ ਪੂਜ ਚੱਕਰ ਗਣੇਸੰ, ਨਿਸਕ ਸਾਗਸ ਭਗਤ ਪ੍ਰਵੇਸੰ। ਭਗ ਨਾਚ ਸਨਿਜਿਤ ਅਕਰਮੰ, ਹੇ ਲੰਪੜ ਨਾਚ ਅਧਰਮੰ। ਮ੍ਰਿਗ ਆਸਨ ਤੁਲਸੀ ਮਾਲਾ, ਕਰ ਓਜਲ ਤਿਲਕਨ ਕਪਾਲਾ। ਹਿਰਦੈ ਕੂੜ ਕੰਠ ਰੁਦਰਾ ਕੰਗਲੇ ਲੰਪਟ, ਕ੍ਰਿਸ਼ਨ ਅਪਾਕੰ ਜਿਨ ਆਦਮ ਤੱਤ ਨਾ ਚੀਨੀਆ, ਸਭ ਫੋਕਟ ਧਰਮ ਅਭਿਨਿਆ। ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਠ ਨ ਪਾਵੈ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਪੰਗੁਰ ਪ੍ਰਸਾਦ। ਰਾਗ ਜੈ ਜੈ ਬੰਦੀ ਮਹੱਲਾ ਨਾਵਾ, ਰਾਮ ਸਿਮਰ ਇਹੈ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੋ ਕੀ ਸਰਨ ਲਾਗ। ਜਗਤ ਸੁਖ ਮਾਣ, ਮਿਥਿਆ ਝੂਠੋ ਸਭ ਸਾਜ ਹੈ ਰਾਉ। ਸੁਪਨੇ ਜਿਉ ਤਨ ਪਛਾਣ, ਕਾਹੇ ਪ੍ਰਕਰਤ ਮਾਨ। ਬਾਹਰੋਂ ਕੀ ਬੀਤ ਜੈਸੇ ਬਸਦਾ ਕੋ ਰਾਜ ਹੈ।

0: ਬਿਨ ਸਤ ਨਹਿ ਲੱਗੈ ਬਾਰ ਓਰੇ ਸਮ ਗਾਤ ਹੈ ਰਹਾਉ ਸਾਗਲ ਪਰਮ ਡਾਰ ਦੇਹ ਗੋਬਿੰਦ ਕੋ ਨਾਮ ਲੈ ਅੰਦਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਵਿਖ ਜਿਉ ਬਿਸਾਰ ਪ੍ਰਭ ਕੋ ਜਸ ਹੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜੈ ਬੰਦੀ ਮਹੱਲਾ ਨਾਵਾ ਰੇ ਮਨ ਕੌਣ ਗਤ ਹੋਇਆ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖਿਨ ਸੁ ਅਤ ਲਭਾਨ ਮਤ ਨਾਇਣ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਨ ਨਹਿ ਨਿਮਕ ਕੀਨ ਦਾਰਾ ਸੁਖ ਭਯੋ ਦੀਨ ਪਗੋ ਪਰੀ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਪਾ ਜਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾਗੀ ਚੇਰੀ ਜੈ ਜਵੰਤੀ ਮਹੱਲਾ ਨਾਵਾ ਬੀਤ ਜਹਿ ਜਨਮ ਅਕਾਜਰੀ ਨਿਸ ਦਿਨ ਸੁਣ ਗਏ ਪ੍ਰਾਣ ਸਮਝਦ ਨਹਿ ਰੀ ਅਜਾਨ ਕਾਲ ਤੋਂ ਪਹੁੰਚਿਓ ਆਣ ਕਹਾਂ ਜਹਿ ਭਾਜਰੀ ਰਹਾਉ ਅਸਤਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਕੀ ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਲਾਜਰੇ ਰਾਮ ਭਗਤ ਹੀ ਆਣ ਛਾੜ ਦੇ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬਿਰਾਜਰੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਸਲੋਕ ਸਹਿਜ ਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰ ਮੁਗ ਝੂਠ ਬਿਬੁਕਨ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗਲ ਮਾਲਾ ਤਿਲਕ ਲਲਾਟੰਗ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮ ਸਭ ਫੋਕਟ ਨਿਸ਼ਚੈ ਕਰਮ ਕਹੁ ਨਾਨਕ ਨਿਸ਼ਚੌ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਿਫਲੰਗ ਤਸ ਜਨ ਮਾਸਿਆ ਜਾਵਦ ਬ੍ਰਹਮਣਾ ਬਿੰਦਦੀ ਸਾਗਰੰਗ ਸੰਸਾਰ ਅਸਿਆ ਗੁਰਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਨਕਲ ਰੱਖੀ ਧਾਰ ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤਾਂ ਬ੍ਰਹਮਣ ਹੈ ਖਿਅਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤ ਹੈ ਸਰਬ ਸਬਦੰ ਤਾਂ ਏਕ ਸਬਦੰ ਜੇ ਕੋ ਜਾਣਸ ਭੇਉ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਉ ਏਕ ਕ੍ਰਿਸ਼ਨ ਦਾ ਸਰਬ ਦੇਵਾ ਦੇਵ ਦੇਵਾ ਦਾ ਆਤਮ ਹੈ ਆਤਮੰਗ ਸ੍ਰੀ ਵਾਸੁਦੇਵਾਸਿਆ ਜੇ ਕੋਈ ਜਾਣਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ
1: ਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰ ਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਅੰਗ ਅਚੁੱਤ ਤਨੈ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵੈ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤੈ ਤ੍ਰਿਗ ਸਨੇਹੰ ਗਿਰਹਾਰਥ ਕੈ ਸਾਧਸੰਗ ਸਨੇਹੰ ਸਤਿਅੰ ਸੁਖਿਅੰ ਬਸੰਤ ਨਾਨਕੈ ਮਿਥਿਅੰਤ ਦੇਹੰ ਖਿਣੰਤ ਬਲਨੰਗ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਸਥਿਤ ਭਵਨੰ ਗਣੰਤ ਸਵਾਸਾ ਭਿਆਨ ਤਰਮੰ

ਸੁਭੰਤ ਤੋਇੰਗ ਅਚੁੱਤ ਗੁਣਗਿਅੰਗ ਪੂਰਣਗ ਬਹਲੋ ਕਿਰਪਾਲਾ ਗੰਭੀਰੰਗ ਉੱਚੇ ਸਰਬਗ ਪਾਰਾ ਪ੍ਰਿਤਿਆ ਪ੍ਰਿਅੰਗ ਬਿਸਰਾਮ ਚਰਣਗ ਨਾਥ ਨਾਥੇ ਨਾਨਕ ਸ਼ਰਣੰ ਮ੍ਰਿਗੀ ਪੇਖੰਤ ਬਦਤ ਪ੍ਰਹਾਰੇਣ ਲਖ ਆਬਧਯ ਅਹੋ ਜਸਿਆ ਰਖੇਣ ਗੋਪਾਲੈ ਨਾਨਕ ਰੋਮ ਨਾ ਛੇਦਿਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ ਬਿਖਮ ਥਾਨ ਬਸੰਤ ਊਚੈ ਨੈ ਸਿਮਰੰਤ ਮਰਣੰ ਕਦਾਂਚੈ ਹੋਬੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖਤੇ ਸਬਦੰ ਰਤੰ ਹਿਤੰ ਮਯਾ ਕੀਰਤਨੰ ਕਲੀ ਕਰਮ ਕ੍ਰਿਤਵਾ ਮਿਟੰਤ ਤਤ੍ਰਗਤ ਪਰਮ ਮੋਹੰ ਭਗਵਾਨ ਰਮਣੰ ਸਰਵਤਰ ਥਾਨੰ ਦ੍ਰਿਸ਼ਟ ਤੋਇੰਗ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ ਹਰ ਹਰੇ ਨਾਨਕ ਪ੍ਰਿਯੰ ਜਾਪ ਜਪਨਾ ਕਟੰਤ ਰੂਪੰਗੜ ਕਟੰਤ ਦੀਪੰ ਕਟੰਤ ਰਵ ਸਸਿਅਰ ਨਖੇਤਰ ਗਗਨੰ ਕਟੰਤ ਬਸਦਾ ਗਿਰ ਤਾਰ ਸਿਖੰਡੰ ਕਟੰਤ ਲੰਨਾ ਸੁਤ ਭਰਾਤ ਹੀਤੰ ਕਟੰਤ ਕਨਕ ਮਾਨਕ ਮਾਇਆ ਲਾਲ ਮਾਇਆ ਸਵਰੂਪੰ ਨੈ ਕਟੰਤ ਕੇਵਲ ਗੋਪਾਲ ਚਿਤ ਅਸਥ੍ਰਿੰਗ ਨਾਨਕ ਸਾਧ ਜਨ ਨੈ ਬਿਲੰ ਧਰਮੰ ਬਿਲੰ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜੇ ਸੁਪ੍ਰਸੰਨ ਮਾਧਵੈ ਮਿਰਤ ਮੋਹੰਗ ਅਲਪ ਬੁੱਧਿਅੰਗ ਰਚੰਤ ਬੰਤਾ ਬਿਨੋਦ ਸਾਹੰਗ ਜੌਬਨ ਬਹਿਕ੍ਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੋਬੰਤ ਬਸਤਰਾ ਇਤਿਅੰਤ ਮਾਇਆ ਬਿਆਪਤੰਗ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੈ ਨਮੈ ਜਨਮੰਗ ਤਾ ਮਰਨੰਗ ਹਰਖੰਗ ਤਾ ਸੋਗੰ ਪੌਗੰਗ ਤਾ ਰੋਗੰ ਊਚੰਗ ਤਾ ਨੀਚੰਗ ਨਾਨਾ ਸੁਮੂਚੰਗ ਰਾਜੰਗ ਤਾ ਮਾਨੰਗ ਬਮਾਨੰਗ ਤਾ ਹੀਨੰਗ ਪਰਵਿਰਤ ਮਾਰਗੰ ਬਿਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇ ਨਾਸਥ੍ਰਿੰਗ ਨਾਨਕ ਭਗਵੰਤ ਭਜਨਾਸਨੰ ਕਿਰਪੰਤ ਹਰਿਅੰਗ ਮਤ ਤਤ ਗਿਆਨੰਗ ਬਿਕਸਿਧਿਆ ਬੁੱਧਾ ਕੁਸਲ ਥਾਨੰ ਬਸਿਅੰਤ ਰਖਿਆ ਤਿਆਗ ਮਾਨੰਗ ਸੀਤਲੰਤ ਰਿਧਿਅੰਗ ਦ੍ਰਿੜ ਸੰਤ ਗਿਆਨੰਗ ਰਹੰਤ ਜਨਮ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ ਕਹੰਤ ਬੇਦਾ ਗੁਣੰਤ ਗੁਣੀਆ ਸੁਨੰਤ ਬਾਲਾ ਬਹੁ ਬਿਧ ਪ੍ਰਕਾਰਾ ਦ੍ਰਿੜੰਤ ਸੁਬਿਧਿਆ ਹਰ ਹਰ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੇਨ ਹਾਰ ਗੁਰ ਗੋਪਾਲਾ ਨੈ ਚਿੰਤਾ ਮਾਤ ਪਿਤ ਭਰਾਤੈ ਨੈ ਚਿੰਤਾ ਕਛ ਲੋਕ ਕਹਿ ਨੈ ਚਿੰਤਾ ਬੰਤਾ ਸੁਤ ਮੀਤੈ ਪ੍ਰਵਿਰਥ ਮਾਇਆ ਸੰਬੰਧਨੈ ਦਿਆਲੇਕ ਭਗਵਾਨ ਪੁਰਖੈ ਨਾਨਕ ਸਰਬ ਜੀ ਪ੍ਰਤਪਾਲ ਕੈ ਅਨਿਤਯ ਬਿਤੰਗ ਅਨਿਤਯ ਚਿੰਤਨ ਅਨਿਤਯ ਆਸਾ ਬਹੁ ਬਿਧ ਪ੍ਰਕਾਰੰ ਅਨਿਤਯ ਹਿਤੰਗ ਅੰਗ ਬਦੰਗ ਭਰਮ ਮਾਇਆ ਮਲਨੰਗ ਬੇਕਾਰ ਫਿਰ ਅੰਤ ਜੋਨ ਅਨੇਕ ਜਠ ਰਾਗਨ ਨੈ ਸਿਮਰੰਤ ਮਲੀਨ ਬੁੱਧਿਅੰਗ ਹੇ ਗੋਬਿੰਦ ਕਰਤ ਮਯਾ ਨਾਨਕ ਪਤਤ ਉਧਾਰਨ ਸਾਧ ਸੰਗਮੈ ਹਿਰੰਤ ਗਿਰ ਪਤੰਤ ਪਤਿਤ ਪਾਤਾਲੰਗ ਜਲੰਤ ਦੈ ਦੀਪੈ ਬੈਸੰਤਰੇ ਬਹੰਤ ਅਗਾ ਤੋਇੰਗ ਤਰੰਗੰਗ ਦੁਖੰਤ ਗ੍ਰਹਿ ਚਿੰਤਾ ਜਨਮਣੇ ਤਾ ਮਰਣੇ ਅਨਕ ਸਾਧੰਗ ਨ ਸਿਧਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸਵਜਨੈ ਘੋਰ ਦੁਖਿਅੰਗ ਅਨਕ ਹੰਤੰ ਜਨਮ ਦਾਰਿਦਰੰਗ ਮਹਾਬਿਖਾਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਵੰ ਕਰੋਤ ਅੰਧਕਾਰ ਸਿਮਰੰਤ ਅੰਧਕਾਰ ਸਿਮਰੰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨੈ ਰਿਧ ਬਸੰਤ ਪੈ ਪੀਤ ਦੂਤਰੇ ਕਰਮ ਕਰਤ ਮਹਾ ਨਿਰਮਲੇ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨੈ ਸਰਨ ਜੋਗੰ ਸੰਤ ਪ੍ਰਿਯ ਨਾਨਕ ਭੋ ਭਗਵਾਨ ਖੇਮੰ ਕਰੋਤ ਪਾਛੰ ਕਰੋਤ ਗ੍ਰਣਵੈ ਨਿਰਾਸੰਗ ਆਸ ਪੂਰਣੈ ਨਿਰਤਨ ਭਿਅੰਗ ਤਨਵੰਤੈ ਰੋਗੀਅੰਗ ਰੋਗ ਖੰਡਨੈ ਭਗਤੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾਤਾਰੈ ਨਾਨਕ ਗੁਰ ਸੇਵਾ ਕਿੰਗ ਨ ਲਭਿਅਤੇ ਅਧਰਣੰਗ ਧਰਣੰਗ ਧਾਰਣੇ ਨਿਧਰਣੰਗ ਤਨ ਨਾਮ ਨਰ ਹਰੇ ਅਨਾਥ ਨਾਥੈ ਗੋਬਿੰਦੇ ਬਲਹੀਣ ਬਲ ਕੇ ਸਵੇ ਸਰਭੂਤ ਦਿਆਲ ਚੁੱਤ ਦੀਨ ਬਾਧਵ ਦਾਮੋਦਰੈ ਸਰਬਗਿਆ ਪੂਰਨ ਪੁਰਖ ਭਗਵਾਨੇ ਭਗਤ ਬਚਲ ਕਰਣਾਮਏ ਘਟ ਘਟ ਬਸੰਤ ਵਾਸਦੇ ਵੈ ਪਾਰ ਬ੍ਰਹਮ ਪਰਮੇਸਰੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰਗ ਨੈ ਬਿਸਰੰਤ ਨੈ ਬਿਸਰੰਤ ਨਾਰਾਇਣੇ ਨੈ ਸਮਰੰਥੰ ਨੈ ਸੇਵਕੰ ਨੈ ਪ੍ਰੀਤ ਪਰਮ ਪੁਰਖੋਤਮੰਗ ਤਪ ਪ੍ਰਸਾਦ ਸਿਮਰਤੇ ਨਾਮੰ ਨਾਨ ਕਿਰਪਾਲ ਹਰ ਹਰ ਗੁਰੰ
ਭਰਨ ਪੋਖਣ ਕਰੰਤ ਜੀਆ ਬਿਸਰਾਮ ਛਾਦਨ ਦੇਵੰਤ ਦਾਨੰਗ ਸਿਰਜ।

ਅੰਤਰ ਤਨ ਜਨਮ ਚਤਰ ਚੇਤਨਾ ਬਰਤੰਤ ਸੁਖ ਆਨੰਦ ਪ੍ਰਸਾਦੈ ਸਿਮਰੰਤ ਨਾਨਕ ਹਰ ਹਰ ਹਰੇ ਨਿਤਯ ਰਚਨਾ ਨਿਰਮੋਹਤੇ ਦਾਨੰ ਪਰਾਪੂਰਬੇਣ ਭਜੰਤੇ ਮਹੀਪਤੇ ਵਿਪਰੀਤ ਬੁੱਧਿਯੰ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ ਬ੍ਰਿਥਾ ਅਨਗ੍ਰਹੰ ਗੋਬਿੰਦੇ ਜਸ ਸਿਮਰਨ ਰਿਦੰਤਰੇ ਆਰੋਗਿਯੰ ਮਹਾਰੋਗਿਯੰ ਵਿਸਮਰਤੇ ਕਰੁਣਾਮਯ ਰਮਣੰ ਕੇਵਲ ਕੀਰਤਨੰ ਸੁਧਰਮੰ ਦੇਹ ਤਾਰਣੇ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵੰਤ ਸੰਤ ਨ ਤ੍ਰਿਪਿਤੇ ਸਹਣਸ਼ੀਲ ਸੰਤੰ ਸਮਿੱਤਰ ਸਹਿ ਦੁਰਜਨੇ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਬਦ ਹੋਏ ਉਪਤਿਸ਼ਟਤੇ ਤਿਰਸਕਾਰ ਨੈ ਭਵੰਤ ਨੈ ਭਵੰਤ ਮਾਨ ਭੰਗਨੇ ਸੋਭਾਹੀਨ ਨੈ ਭਵੰਤ ਨੈ ਪੋਹੰਤ ਸੰਸਾਰ ਦੁਖਨੇ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਸੈਨਾ ਸਾਧ ਸਮੂਹ ਸੂਰ ਜਿਤੰ ਸੁਨਾਹੰਗ ਤਨ ਨਿਮਰਤਾਹ ਆਬਧ ਗੁਣ ਗੋਬਿੰਦ ਰਮਣੰਗ ਓਟ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸੁਰਥ ਨਾਗੈ ਬੁਝੰਤੇ ਪ੍ਰਭ ਮਾਰਗੈ ਵਿਚਰਤੇ ਨਿਰਭਯੰ ਸਤਰੂ ਸੈਨਾ ਧਾਯੰਤੇ ਗੋਪਾਲ ਕੀਰਤਨੇ ਜਿਤ ਤੇ ਵਿਸਵ ਸੰਸਾਰੇ ਨਾਨਕ ਬਸਿਯੰ ਕਰੋਤ ਪੰਚ ਤਸਕਰੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ ਦੁਰਮ ਛਾਇਆ ਰਚ ਦੁਰਮ ਤੈ ਤਥੇ ਕੁਟੰਬ ਮੋ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਨਚ ਵਿਦਿਆ ਨਿਧਾਨ ਨਿਗਮ ਨਚ ਗੁਣ ਗਿਯ ਨਾਮ ਕੀਰਤਨੇ ਨਚ ਰਾਗ ਰਤਨ ਕੰਠੰ ਨੈ ਚੰਚਲ ਚਤਰ ਚਾਤਰੇ ਭਾਗ ਉਦਯਮ ਲਭਧਿਯੰ ਮਾਇਆ ਨਾਨਕ ਸਾ ਸੰਖਲ ਪੰਡਤੇ ਕੰਠ ਰਮਣੀਏ ਰਾਮ ਰਾਮ ਮਾਲਾ ਹਸਤੂਚ ਪ੍ਰੇਮ ਧਾਰਣੀ ਜੀ ਭਣ ਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੀ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੈ ਕੂਕਰੈ ਸੂਕਰੈ ਗਰਤ ਪੈ ਕਾਕੈ ਸਰਪਨੈ ਤੁਲਖਲੈ ਚਰਨਾਰਬਿੰਦ ਭਜਨੰ ਹਿਰਦਯੰ ਨਾਮ ਧਾਰਣੇ ਕੀਰਤਨ ਸਾਧ ਸੰਗੇ ਨਾਨਕ ਨੈ ਦ੍ਰਿਸ਼ਟੰਤ ਜਮ ਤੂਤਨੈ ਨਚ ਦੁਲਭਿਯੰ ਧਨੰ ਰੂਪੰ ਨਚ ਦੁਲਭਿਯੰ ਸਵਰਗ ਰਾਜਨੈ ਨਚ ਦੁਲਭਿਯੰ ਭੋਜਨੰ ਬਿੰਜੰ ਨਚ ਦੁਲਭਿਯੰ ਸਵਛੰਬਰੈ ਨਚ ਦੁਲਭਿਯੰ ਸੁਤਮਿੱਤਰ ਭਰਾਤ ਬਾਂਧਵ ਨਚ ਦੁਲਭਿਯੰ ਬੰਤਾ ਬਿਲਾਸੈ ਨਚ ਦੁਲਭਿਯੰ ਵਿਦਿਆ ਪ੍ਰਵੀਣੰ ਨਚ ਦੁਲਭਿਯੰ ਚਤਰ ਚੰਚਲੈ ਦੁਲਭਿਯੰ ਏਕ ਭਗਵਾਨ ਨਾਮੇ ਨਾਨਕ ਲਭਧਿਯੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤ ਹੈ ਤਤ ਹੈ ਦ੍ਰਿਸ਼ਟੰਗ ਸਵਰਗ ਮਰਤ ਪਿਆ ਲੋਕੈ ਸਰਵਤਰ ਰਮਣੰ ਗੋਬਿੰਦੇ ਨਾਨਕ ਲੇਪ ਛੇਪ ਨ ਲਿਪਤੇ ਵਿਖਿਆ ਭਿਅੰਤ ਅੰਮ੍ਰਿਤੰਗ ਦੁਸ਼ਟ ਦ੍ਰਿਸ਼ਟਾ ਸਖਾ ਸਵਜਨੇ ਦੁਖਿੰਗ ਭਿਅੰਤ ਸੁਖਿੰਗ ਭੈ ਪੀਤੰਗ ਤਾਂ ਨਿਰਭੈ ਥਾਨ ਬਿਹੂਨ ਬਿਸਰਾਮ ਨਾਮੰਗ ਨਾਨਕ ਕਿਰਪਾਲ ਹਰ ਹਰ ਗੁਰੈ ਸਰਬਸੀਲ ਮਮੰਗ ਸੀਲੰਗ ਸਰਬ ਪਾਵਨ ਮਮ ਪਾਵਨੇ ਸਰਬ ਕਰਤਵ ਮਮੰਗ ਕਰਤਾ ਨਾਨਕ ਲੇਪ ਛੇਪ ਨਾ ਲਿਪਿਅਤੇ ਨੈ ਸੀਤਲੰਗ ਚੰਦਰੈ ਦੇਵੈ ਨੈ ਸੀਤਲੰਗ ਬਾਵਨ ਚੰਦਨੈ ਨੈ ਸੀਤਲੰਗ ਸੀਤੁਰ ਤੇ ਨਾਨਕ ਸੀਤਲੰਗ ਸਾਧ ਸਵਜਨੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨੈ ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰਣੈ ਦਿਆਲੰਗ ਸਰਵਤਰ ਜੀਆਂ ਪੰਚ ਦੁਖ ਵਿਵਰਜਤੇ ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਤੇ ਉਪਦੇਸੰਗ ਸਮਿੱਤਰ ਸਤਰੇ ਭਗਵੰਤ ਭਗਤ ਪਾਵਨੀ ਪਰ ਨਿੰਦਾ ਨੈ ਸਰੋਤ ਸੁਰਵਣੰਗ ਆਪ ਤੇ ਆਗ ਸਗਲ ਰੇਣ ਕੈ ਖੱਟ ਲਖਣ ਪੂਰਨੰਗ ਪੁਰਖੈ ਨਾਨਕ ਨਾਮ ਸਾਧ ਸਵਜਨੇ ਅਜਾ ਭੋਗੰਤ ਕੰਧ ਮੂਲੰਗ ਬਸੰਤੇ ਸਮੀਪ ਕਹਿ ਰਹੇ ਤਤਰ ਗਤੇ ਸੰਸਾਰੇ ਨਾਨਕ ਸੂਗਰ ਖੰਗ ਬਿਆਪਤੇ ਚਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਵਿਖ ਮਲੰਗ ਭਰਮ ਮੋਹੰਗ ਅਮਾਨ ਅਪਮਾਨੰਗ ਮਦੰਗ ਮਾਇਆ ਬਿਆਪਤੰਗ ਮਿੱਤਰ ਜਨਮ ਪ੍ਰਮੰਤ ਨਰਕੈ ਅਨਕੋ ਪਾਵੰਗ ਨ ਸਿੱਧ ਤੇ ਨਿਰਮਨ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੈ ਤਰਨ ਸ਼ਰਨ ਸੁਆਮੀ ਰਮਣ ਸੀਲ ਪਰਮੇਸਰੈ ਕਰਨ ਕਾਰਨ ਸਮਰਥੈ ਦਾਨ ਦੇਤ ਪ੍ਰਭ ਪੂਰਣੈ ਨਿਰਾਸਾਸ ਕਰਨੰਗ ਸਗਲੇ ਅਰਥੇ ਆਲਿਆਏ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕੈ ਦੁਰਗਮ ਸਥਾਨ ਸੁਗਮੰਗ ਮਹਾਂਦੂਖ ਸਰਵ ਸੂਖਣੈ ਦੁਰਬਚਨ ਭੇਦ ਪਰਮੰਗ ਸਾਕਤ ਪਿਸਨੰਗ ਤਾ ਸਿਰਜਨੈ ਅਸਥਿਤਿਯੰ ਸੋਗ ਹਰਖੰ ਪੈ ਕੀਣੰ ਤਾ ਨਿਰਭਵੈ
ਪੈ ਅਟਬੀਅੰਗ ਮਹਾਨਗਰ ਬਾਸੰਗ ਧਰਮ ਲਖਿਅਣ ਪ੍ਰਭ ਮਾਇਆ ਸਾਧ ਸੰਗਮ ਰਾਮ ਰਾਮ ਰਮਣੰਗ ਸ਼ਰਨ ਨਾਨਕ ਹਰ ਹਰ ਦਿਆਲ ਚਰਣ ਹੇ ਅਜਿਤ ਸੂਰ ਸੰਗਰਾਮੰਗ ਅਤਬਲ ਨਾ ਬਹੁ ਮਰਦਣੈ ਗਣ ਗੰਧਰਵ ਦੇਵ ਮਾਨਖਿਅੰਗ ਪਸ਼ੂ ਪੰਖੀ ਬਿਮੋਹਨੈ ਹਰ ਕਰਨ ਹਾਰੰਗ ਨਮਸਕਾਰੰਗ ਸ਼ਰਨ ਨਾਨਕ ਜਗਦੀਸ ਰਹਿ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਮਾਵਣੇ ਚਿਤ ਹਰਣੰਗ ਤਰੈ ਲੋਕ ਗਮੰਗ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਬਿਤ ਚੰਚਲ ਊਚ ਨੀਚ ਸਮਾਵਣੇ ਤਬ ਭੈ ਬਿਮੋਚਿਤ ਸਾਧ ਸੰਗਮੋਟ ਨਾਨਕ ਨਾਰਾਇਣੇ ਹੇ ਕਲ ਮੂਲ ਕ੍ਰੋਧੰਕ ਦੰਚ ਕਰਣਾ ਨਾ ਉਪਰਜਤੇ ਭਿਖਿਅੰਤ ਜੀਵੰ ਬਸਿਅੰਗ ਕ੍ਰੋਤ ਨਿਰਤੰ ਕ੍ਰੋਤ ਜਥਾ ਮਰਕਟੇ ਅਨਕ ਸਾਸਨ ਤਾੜੰਤ ਜਮ ਦੂਤੈ ਤਬ ਸੰਗਿਆ ਦਮੰ ਨਰਹੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀਆ ਜੀ ਰੱਖਿਆ ਕ੍ਰੋਤ ਹੇ ਲੋਭਾ ਲੰਪਟ ਸੰਗ ਸਿਰ ਮੋਰੈ ਅਨਕ ਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ ਨਚ ਮਿਤਰੰਗ ਨਚ ਇਸ਼ਟੰਗ ਨਚ ਬਾਧਵ ਨਚ ਮਾਤ ਪਿਤਾ ਤਵ ਲੱਜਿਆ ਕਰਣੰ ਕ੍ਰੋਧ ਖਾਧਿਆ ਖਾਦੰ ਸਮਾਜਿਅ ਸਾਜ ਸਮਧਿਆ ਤ੍ਰਾਹੇ ਤ੍ਰਾਏ ਸ਼ਰਨ ਸੁਆਮੀ ਵਿਆਪਤ ਨਾਨਕ ਹਰ ਨਰ ਹਰੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰਗ ਦ੍ਰਿੜੰਤ ਅਨਕ ਮਾਇਆ ਬਿਸਤੀਰਣ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਭੋਗਣੇ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਬਿਕਟ ਅਸਾਦ ਰੋਗਣੇ ਬੈਦਿਅੰ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੈ ਦੀਨਾਨਾਥ ਮਿਆ ਕਰੋ ਸਰੀਰ ਸਵਥ ਕੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਚਰਨ ਕਮਲ ਚਰਨ ਰਮਣੰ ਗੋਪਾਲ ਕੀਰਤਨੇ ਸਾਧ ਸੰਗੇ ਤਰਨੰ ਨਾਨਕ ਮਹਾਸਾਗਰ ਪੈਦ ਉਤਰੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਾ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਰੈ ਸਰਵ ਰੱਖਿਆ ਗੁਰਦਿਆਲੈ ਭੈ ਦੁਖ ਬਿਨਾਸਨੈ ਭਗਤ ਵਛਲਾ ਨਾਥ ਨਾਥੇ ਸ਼ਰਨ ਨਾਨਕ ਪੁਰਖ ਚਿਤੈ ਜੈਨ ਕਲਾ ਧਾਰਿਓ ਆਕਾਸੰਗ ਬੈ ਸੰਤਰੰ ਕਾਸ ਬੇਸਟੰਗ ਜੈਨ ਕਲਾ ਸਸੂਰਨ ਨਖੇਤਰ ਜੋਤਿਅੰਗ ਸੰਸ ਸਾਸੰਗ ਸਰੀਰ ਧਾਰਣੇ ਜੈਨ ਕਲਾ ਮਾਤ ਗਰ ਪ੍ਰਤਪਾਲੰਗ ਨੈ ਛੇ ਜੰਤ ਜਠਰ ਰੋਗਣੇ ਤੇਨ ਕਲਾ ਅਸਥੰਭੰਗ ਸਰੋਭੰਗ ਨਾਨਕ ਨੇਹ ਛੇ ਜੰਤ ਤਰੰਗ ਤੋਏਣੈ ਗੁਸਾਈ ਕ੍ਰਿਸ਼ਟ ਰੂਪੇਣ ਸਿਮਰਣੰ ਸਰਬੱਤਰ ਜੀਵਣੈ ਲਬਧਿਅੰਗ ਸੰਤ ਸੰਗੇ ਨਾਨਕ ਸਵੱਛ ਮਾਰਗ ਹਰ ਭਗਤਣੇ ਮਸਕੰ ਭਗਨੰਤ ਸੈਲੰ ਕਰਦਮ ਤਰੰਤ ਪੀਲ ਕੈ ਸਾਗਰੰ ਲੰਘੰਤ ਪਿੰਗਮ ਤਮ ਪ੍ਰਗਾਸ ਅੰਧ ਕੈ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕਹੀਣੰ ਜਥਾ ਬਿਪਰਾ ਅਮਰਹੀਣੰ ਜਥਾ ਰਾਜਨੈ ਆਬਦਹੀਣੰ ਜਥਾ ਸੂਰਾ ਨਾਨਕ ਧਰਮਹੀਣੰ ਤਥਾ ਬੈਸਵਨੇ ਨਾ ਸੰਖੰ ਨਾ ਚੱਕੰ ਨਾ ਗਦਾ ਨਾ ਸਿਆਮੰਗ ਅਚਰਜ ਰੂਪੰਗ ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦੇ ਬਸੰਤ ਸਾਧ ਰਿਦਿਅੰਗ ਚੁੱਤ ਬੁਝਾਂਤ ਨਾਨਕ ਬਡਭਾਗੀ ਹੈ ਉਦਿਆਨ ਬਥਨੰਗ ਸੰਸਾਰੰ ਸੰਬੰਧੀ ਸਵਾਨ ਸਿਆਲ ਰਖਰੈ ਬਿਖਮ ਸਥਾਨ ਮਨਮੋਹ ਮੰਦਰੰਗ ਮਹਾ ਅਸਾਧ ਪੰਚ ਤਸਕਰੈ ਹੀਤ ਮੋਹ ਪੈ ਭਰਮ ਭਰਮਣੰ ਅਹੰਗ ਪਾਸ ਤੀਖਣੈ ਕਠਨੈ ਪਾਵਕ ਤੋਏ ਅਸਾਧ ਘੋਰੰਗ ਅਗਮ ਤੀਰਨੈ ਲੰਘਣੇ ਭਜ ਸਾਧ ਸੰਗੋਪਾਲ ਨਾਨਕ ਹਰ ਚਰਨ ਸ਼ਰਨ ਉਦਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੇ ਸਗਲੰਗ ਰੋਗ ਖੰਡਨੇ ਸਾਧ ਸੰਗੇਨ ਗੁਣ ਰਮੰਤ ਨਾਨਕ ਸ਼ਰਨ ਪੂਰਨ ਪਰਮੇਸ਼ਰੈ ਸਿਆਮਲੰਗ ਮਦਰ ਮਨੁੱਖਿਅੰਗ ਰਿਦਿਅੰਗ ਭੂਮ ਬੈਰਣੇ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨੈ ਅਚੇਤ ਮੂੜਾ ਨਾ ਜਣੰਤ ਕਟੰਤ ਸਾਸਾ ਨਿਤ ਪ੍ਰਤੇ ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਸਤੇ ਰਚੰਤ ਪੁਰਖੇ ਕੁਟੰਬ ਲੀਲਾ ਅਨਤ ਆਸਾ ਵਿਖਿਆ ਬਿਨੋਦ ਪਰਮੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰੁਣਾਮਏ ਹੇ ਜੇ ਬੇਹੇ ਰਸ ਗਏ ਮਦਰ ਪ੍ਰਿਯ ਤੋਇੰਗ ਸੰਤ ਹੰਤੰ ਪਰਮ ਬਾਦੰਗ ਅਵਰਤ ਇਥੇ ਸੁਧ ਅਚਰਣੈ ਗੋਬਿੰਦ ਦਾਮੋਦਰ ਮਾਧਵੈ ਗੁਰਵੰਤ ਨਾਰੀ ਮਦੋਨ ਮੰਤੰ ਬਲਵੰਤ ਬਲਾਤ ਕਾਰਣੇ ਚਰਨ ਕਮਲ ਨੈ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨੈ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਇੰ ਤਨੇ ਨਾਨਕ ਅਨਕਬਾਰ ਨਮੋ ਨਮੇ
திருணங் தமேரங் சக்கிங் தஹரியங் பூடுங் தத்தடியங் ஊனங் தப்பரியங் அந்த கார் கோட் சூரு ஜாரங் பின்வந்த நானக ஹர் குர்தியாரங் பிரம்மணே சங்குத்ரணங்க பிரம் கரமஞ்சே பூரணே ஆத்தம் ரந்தங் ஆத்தம் ரத்தங்க சன்சார்கஹங் தே நர் நானக் நேபலை பர்தர்பிரணங்க பௌபிகன் கர்ணங்க உச்சரணங் சார்பஜி கே லோ லை திருஷ்ணா ஆத்மா ஆத் பாத் மன் மாய கரம் கர்த்த சே சூக்கரே மதே சமேவ் சரணங் உத்ரணங் பேத உத்தரே அநேக பாத்தங் ஹரணங் நானக் சாத் சங்கம் நான் சன்சய மஹல்லா பஞ்சவாங் காத்தா ஏக ஓங்கார் சத்குரு பிரசாத் கர்பூர் பஹப சுகந்தா பர்சமன நுக்ய தேஹிங் மலீனங் மஜார் தப் துர்கந்தா நாத் ஆத் நானக் ஆத் கர்பேன அகியானனோ பிரமாணு பிரஜந்தா காசே தீப லோ சிகண்டனே கச்சேன நயன் பாரே நானக் பினா சாது நா சித்தியதே ஜானோ சத் ஹோவந்தோ மரணோ திருஷ்டேன மித்யா கீர்த்த சாத் சலந்தோ பண்த நானக் சாத் சங்கேன மாயா சித்த பரமேன இஷ்ட மித்ரேக பாந்தவை லபத்யங் சாத் சங்கேன நானக் சுக அஸ்தான கோபால் பஜனங் மேலாகர் சங்கேன் நிம் பிர்க்சே சந்தனே

ਨਾਨਕ ਹਰ ਬਾਣੇ ਪਰਹਾਰਣੇ ਬਚਨ ਸਾਧ ਸੁਖ ਪੰਥਾ ਲਹੰਤਾ ਬਦਕਰਮਣੇ ਰਹੰਤਾ ਜਨਮ ਮਰਣੇ ਨ ਰਮਣੰਗ ਨਾਨਕ ਹਰ ਕੀਰਤਨੇ ਪੱਤਰ ਪੁਰਜੇਨ ਚੜੀਅੰਗ ਨੈ ਜੜੀਅੰਗ ਪੇੜ ਸੰਪਤਾ ਨਾਮ ਬਿਹੁਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ ਪਾਵਣੀ ਸਾਧ ਸੰਗੇ ਲਭਤੰਗ ਬਡ ਭਾਗਣੇ ਹਰ ਨਾਮ ਗੁਣ ਰਮਣੰਗ ਨਾਨਕ ਸੰਸਾਰ ਸਾਗਰ ਨੈ ਬਿਆਪਣੇ ਗਾਥਾ ਗੂੜ ਪਾਰੰਗ ਸਮਝਣੰਗ ਬਿਰਲਾ ਜਨੇ ਸੰਸਾਰ ਕਾਮ ਤਜਨੰਗ ਨਾਨਕ ਗੋਬਿੰਦ ਰਮਣੰਗ ਸਾਧ ਸੰਗਮੈ ਸੁਮਰੰਤਰ ਸਾਧ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ ਹਰ ਚਰਨ ਕਮਲ ਧਿਆਨੰਗ ਨਾਨਕ ਕੁਲ ਸਮੂਹ ਉਧਾਰਣੇ ਸੁੰਦਰ ਮੰਦਰ ਸੈਣੇ ਜੇਨ ਮਦੇ ਹਰ ਕੀਰਤਨੇ ਮੁਕਤੇ ਰਮਣ ਗੋਬਿੰਦੇ ਨਾਨਕ ਲਭਦਿਅੰਗ ਬਡ ਭਾਗਣੇ ਹਰ ਲਬਦੋ ਮਿੱਤਰ ਸੁਮਿਤੋ ਵਿਧਾਰਨ ਕਦੇ ਨਾ ਚਿੱਤੋ ਜਾਂ ਕਾ ਅਤੁਲ ਤੋਲ ਮਿੱਤੋ ਸੋਈ ਨਾਨਕ ਸਖਾ ਜੀ ਸੰਕਿਤੋ ਅਭਜ ਸੰਗ ਮਿਟੰਤ ਸਤਪੁੱਤਰੇ ਸਿਮਰੰਤ ਬ੍ਰਿਦੇ ਗੁਰ ਮੰਤ੍ਰਣੇ ਪ੍ਰੀਤਮ ਭਗਵਾਨ ਚੁੱਤ ਨਾਨਕ ਸੰਸਾਰ ਸਾਗਰ ਤਾਰਣੇ ਮਰਨੰਗ ਬਿਸਰਣ ਗੋਬਿੰਦੇ ਜੀਵਨੰਗ ਹਰਨਾਮ ਤਿਆਵਣੇ ਲੱਭਣੰਗ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣੇ ਦਸਨ ਬਿਹੂਨ ਭਿਅੰਗ ਮੰਤਰ ਗਾਰੜੀ ਨਿਵਾਰੰਗ ਬਿਆਦ ਉਪਾੜਨ ਸੰਤੰਗ ਨਾਨਕ ਲਭਤ ਕਰਮਣੇ ਜਤ ਖਤ ਰਮਨ ਸਰਣੰਗ ਸਰਬੱਤਰ ਜੀਅਣੇ ਤਾਬ ਲੱਗਣ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨੇ ਚਰਨਾਰ ਬਿੰਦ ਮਨ ਬਿਅਧਿਅੰਗ ਸਿਧਿਅੰਗ ਸਰਬ ਕੁਸਲਣੇ ਗਾਥਾ ਗਬੰਤ ਨਾਨਕ ਭਬਿਅੰਗ ਪਰਾ ਪੂਰਵਣੇ ਸੁਭਚਨ ਰਮਣੰ ਗਵਣੰਗ ਸਾਧ ਸੰਗੇਨ ਉਧਰਣੇ ਸੰਸਾਰ ਸਾਗਰੰਗ ਨਾਨਕ ਪੁਨਰਪ ਜਨਮ ਨਾ ਲੱਭਿਅਤੇ ਵੇਦ ਪੁਰਾਣ ਸ਼ਾਸਤਰ ਸਿੰਭੇ ਵੇਦ ਪੁਰਾਣ ਸ਼ਾਸਤਰ ਵਿਚਾਰੰਗ ਏਕੰਕਾਰ ਨਾਮ ਉਰਤਾਰੰਗ ਕੁਲੇ ਸਮੂਹ ਸਗਲ ਉਦਾਰੰਗ ਬਟਪਾਗੀ ਨਾਨਕ ਕੋਤਾਰੰਗ ਸਿਮਰਨ ਗੋਬਿੰਦ ਨਾਮੰਗ ਉਧਰਣੰਗ ਕੁਲ ਸਮੂਹਣੇ ਲਭਦਿਅੰਗ ਸਾਧ ਸੰਗੇਨ ਨਾਨਕ ਬਟਪਾਗੀ ਪੇਟੰਤ ਦਰਸਨੇ ਸਰਬ ਦੁਖ ਪਰਨ ਤਿਆਗੀ ਸਰਬ ਧਰਮ ਦ੍ਰਿੜਤਣੇ ਲਬਧੇਣ ਸਾਧ ਸੰਗੇ ਨਾਨਕ ਮਸਤਕ ਲਿਖਣੇ ਹੋਏ ਹੋ ਹੈ ਹਵੰਤੋ ਹਰਨ ਭਣ ਸੰਪੂਰਣੇ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਨ ਬੈਨ ਰਤਨੰਗ ਰਚਨ

ਸਾਰੇ ਸਤਿਗੁਰ ਪ੍ਰਸਾਦ ਹਾਥ ਕਲਮ ਅਗਮ ਮਸਤਕ ਲੇਖਾਵਤੀ ਉਰਜਰਿਓ ਸਭ ਸੰਗਨ ਉਪਰੂਪਾਵਤੀ ਉਸਤਤ ਕਹਿਣ ਨਾ ਜਾਏ ਮੁਖੋ ਤਿਹਾਰੀਆਂ ਮੋਹੀ ਦੇਖ ਦਰਸ ਨਾਨਕ ਬਲਹਾਰੀ ਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸਿਗਾਰ ਇਹੋ ਜੀਓ ਸਭ ਦੇਵਾ ਔਸਪਿਆ ਸੀਸੇ ਸੋਕੰਤ ਬਿਛਾਈਐ ਹਰ ਹਾਂ ਮਸਤ ਕੋਵੇ ਭਾਗਤਾ ਸਾਜਨ ਪਾਈਐ ਸੁਖੀ ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ ਸੋਲਿਆ ਕੀਏ ਸਿਗਾਰ ਕੇ ਅੰਜਨ ਪਾਜਿਆ ਜੇਕਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤੇ ਬਾਜ ਸਿਗਾਰ ਸਭ ਬਿਰਥਾ ਜਾਈਐ ਜਿਸ ਕਰ ਵਸਿਆ ਕੰਤ ਸਾਬਟ ਭਾਗਣੇ ਤਿਸ ਬਣਿਆ ਹੱਬ ਸਿਗਾਰ ਸਾਈ ਸੁਹਾਗਣੇ ਹੋ ਸੁੱਤੀ ਹੋਏ ਚਿੰਤ ਮਨ ਆਸ ਪੁਰਾਈਆ ਹਰ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾ ਇਤੀ ਆਸ ਕੇ ਆਸ ਪੁਰਾਈਐ ਸਤਿਗੁਰ ਭੈ ਦਿਆਲਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਭੈ ਦਿਆਲਤਾ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਥਿਆਇਆ ਦੁੱਤਰੇ ਸੰਸਾਰ ਸਤਿਗੁਰੂ ਤਰਾਇਆ

ਚਣਕ ਮਲ ਮਨ ਭੇ ਦਿਓ ਪੂਜਨ ਸੁਰਤ ਸੰਯੋਗ ਸਾਗਰ ਮੇਰੁ ਧਿਆਨ ਬਨ ਨਵ ਖੰਡ ਬਸਦਾ ਭਰਮ ਮੂਸਨ ਪ੍ਰੇਮ ਪ੍ਰਮ ਕੈ ਗਣੋ ਇੱਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਤੇ ਬਾਂਧੇ ਕਮਲ ਮੈਂ ਭਵਰ ਰਹੇ ਲਪਟਾਏ ਜਪ ਤ ਸੰਯਮ ਹਰ ਸੁਖ ਮਾਨ ਮਹਤਰ ਅਰਦਰ ਅਰ ਗਰਭ ਮੂਸਨ ਨਿਮਕ ਪ੍ਰੇਮ ਪਰ ਬਾਰ ਬਾਰ ਦਿਓ ਸਰਬ ਮੂਸਨ ਮਰਮ ਨਾ ਜਾਣੀ ਮਰਤ ਹਿਰਤ ਸੰਸਾਰ ਪ੍ਰੇਮ ਭਰਮ ਨਾ ਬੇਦਿਓ ਉਰਜਿਓ ਮਿਥ ਵਿਵਹਾਰ ਗਬ ਦਬ ਜਬ ਜਾਰੀਐ ਬਿਛਰਤ ਪ੍ਰੇਮ ਬਿਹਾਲ ਮੂਸਨ ਤਬੀ ਮੂਸੀਐ ਬਿਸਰਤ ਪੁਰਖ ਦਿਆਲ।

ਤੇ ਸੁਖ ਪਾਵੇ ਨੀਤ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਕ ਨਹੀਂ ਮੋਲ। ਕਬੀਰ ਤਾਂ ਸੋ ਪ੍ਰੀਤ ਕਰ ਜਾਂ ਕੋਠਾ ਕਰ ਰਾਮ, ਪੰਡਿਤ ਰਾਜੇ ਭੂਤੀ ਆਵੇ ਕੌਨੇ ਕਾਮ। ਕਬੀਰ ਪ੍ਰੀਤ ਇੱਕ ਸਿਉ ਕੀ ਹੈ ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰਰ ਮੁੜਾਏ। ਕਬੀਰ ਜਗ ਗਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹੋਂ ਬਲਿਹਾਰੀ ਤਿਨ ਕੋ ਪੈਸ ਜੋ ਨਿਕਸ ਜਾਏ। ਕਬੀਰ ਇਹੋ ਤਨ ਜਾਏਗਾ ਸਕੋ ਤਲਿਓ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾ ਕਰੂਰ।

ਲਿਓ ਆਸਨ ਰਹੀ ਪਬੂਤ ਕਬੀਰ ਥੋਰੇ ਜਲਮਾ ਚਲੀ ਝੀਵਰ ਮੇਲਿਓ ਜਾਲ ਏ ਟੁਗਨੇ ਨਾ ਝੁੱਟ ਸੇ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀਏ ਜਾਓ ਅਤਖਾਰੋ ਹੋਏ ਪੋਖਰ ਪੋਖਰ ਢੂੰਡ

ਗੁਰ ਕੀ ਲਹਿਰ ਝਬਕ, ਜਬ ਦੇਖੋ ਬੇੜਾ ਜਰਜਰਾ, ਤਬ ਉੱਤਰ ਪਰਿਓ ਹਉ ਫਰਕ। ਕਬੀਰ ਪਾਪੀ ਭਗਤ ਨ ਪਾਵੇ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ, ਜੈ ਬਿਗੰਧ ਤੈ ਜਾਏ।

ਖਿੰਚੇ ਤੈ ਜਾਓ। ਕਬੀਰ ਜਪਨੀ ਕਾਟ ਕੀ ਕਿਆ ਦਿਖਲਾਵੇ, ਲੋ ਇਹ ਹਿਰਦੇ ਰਾਮ ਨਾ ਚੇਤੀ, ਇਹ ਜਪਨੀ ਕਿਆ ਹੋਏ। ਕਬੀਰ ਬਿਰਹੋਂ ਭੰਗਮ ਮਨ ਵਸੇ, ਮੰਤ ਨ ਮਾਨੇ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਪਾਰ ਚੰਦਨੇ ਤਿਨਾ ਹੈ ਇੱਕ ਸੁਗੰਧ, ਤੇ ਹੇ ਮਿਲ ਤੇ ਉਤਮ ਪਏ ਲੋ ਕਾਠ ਨਿਰਗੰਧ। ਕਬੀਰ ਜਮ ਕਾਠੇ ਗਾਬੁਰਾ ਹੈ, ਉਹ ਨਹੀਂ ਸਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ।

ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਦਿਆ ਰਾਮੇ ਨਾਮ ਸਮਾਓ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਵਤਾਰ, ਜੰਤ ਬੇਚਾਰਾ ਕਿਆ ਕਰੇ ਚਲੇ ਬਜਾਵਣ ਹਾਰ। ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਜਾਂ ਤੇ ਭਰਮ ਨਾ ਕੋ ਭਰਮ ਨਾ ਜਾਏ, ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੇ ਦੁਰਾਏ, ਪ੍ਰਗਟ ਭੈ ਨਿਦਾਨ ਸਭ ਜਬ ਪੂਛੇ ਧਰਮ ਰਾਏ।

ਸਾਸ ਕਬੀਰ ਹੈਗੇ ਬਾਹਨ ਸਗਨ ਕੰਨ ਲੱਖ ਤਜਾ ਫਰਾਏ ਜਾਂ ਸੁਖਤੇ ਭਿਖਿਆ ਭਲੀ ਜਿਉਂ ਜਿਉਂ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਪਿਰਿਓ ਮਾਂਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਧੇ ਜਾਏ ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾਟ ਕੇ ਘਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋਏ ਕਬੀਰ ਜਗ ਬਾਦਿਓ ਜਹ ਜੇਵਰੀ ਤੇ ਮਤ ਬੰਦੋ ਕਬੀਰ ਜੇ ਹੇ ਆਟਾ ਲੋਨ ਜਿਉਂ ਸੁਨ ਸਮਾਨ ਸਰੀਰ ਕਬੀਰ ਹੰਸ ਡਿਓ ਤਨ

ਉਚਰੋ ਤੋਏ ਨਾਮ ਜੀ ਚਰਨ ਕਮਲ ਰਿਧ ਠਾਓ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹਿਓ ਅੰਤ ਔਰ ਆਦਿ।

ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ ਕਬੀਰ ਕਸਤੂਰੀ ਪਹਿਹਾ ਪਵਰ ਪਏ ਸਬਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਾਹ

ਬਸ ਬਜਾਈਏ ਫੂਕ, ਕਬੀਰ ਹੈਗੇ ਬਹਨ ਸਗਨ ਘਨ ਛਤਰਪਤੀ ਕੀ ਨਾਰ, ਤਸ ਪਟੰਤਰ ਨਾ ਪੁਜੇ ਹਰਜਨ ਕੀ ਪਨਹਾਰ। ਕਬੀਰ ਨਿਰਪ ਨਾਰੀ ਕਿਉ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮੰਗ ਸਵਾਰੇ ਬਿਖੇ ਕੋ, ਉਹ ਸਿਮਰੇ ਹਰ ਨਾਮ। ਕਬੀਰ ਤੂੰ ਨੀ ਪਾਈ ਥਿਤ ਭਈ ਸਤਿਗੁਰ।

ਭੂਮ ਬੇਕਾਰ, ਬਿਨ ਸੰਗਤ ਇਉਮਾ ਨਹੀਂ ਹੋਏ ਗਈ ਭੱਟ ਚਾਰ। ਕਬੀਰ ਨਿਰਮਲ ਬੂੰਦ ਖਾਸ ਕੀ ਲੀਨੀ ਪੋਮੇ ਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਬੀਰ ਹਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ, ਸਾਈ ਮੁਸਿਓ ਲਰ ਭਰਿਆ ਤੁਝੇ ਕਿਨ ਫੁਰਮਾਈ ਗਾਏ। ਕਬੀਰ ਹਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ, ਸਾਈ ਮੁਜਮੇ ਕਿਆ ਖਤਾ ਮੁਖੋ ਨਾ ਬੋਲੇ ਪੀਰ। ਕਬੀਰ ਜੀ ਜੋ ਮਾਰੇ ਜ਼ੋਰ ਕਰ ਕਹਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਡ ਹੈ ਹੋਏ ਗੋ ਕੌਣ ਹਵਾਲ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨਿਕਸੇ ਮਾਰ ਮੋਹੇ ਮੋਖਾਏ। ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਏ। ਕਬੀਰ ਧਰਤੀ ਔਰ ਆਕਾਸ ਮੈਂ ਦੋਏ ਤੂੰ ਬਰੀ ਅਬਦ, ਖੱਟ ਦਰਸ਼ਨ ਸੰਸੇ ਪਰੇ ਔਰ ਚਰਾਸੀ ਸਿੱਧ।

ਜਤ ਦੇਖੋ ਤਤ ਤੂੰ ਕਬੀਰ ਬਿਕਾਰੇ ਚਿਤ ਪਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰੇ ਉਹ ਚਾਲੇ ਉਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਤੇ ਨੰਡੋ ਲਈ ਜਿਸ ਰਾਖੇ ਸਿਰਜਣਹਾਰ ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਬੜਨ ਤੋਂ ਜਾਏ ਨਾ ਹਰ ਭਜਿਓ ਨਾ ਖਤ ਪਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਫੌਂਕਣਾ ਕਰੰਗ ਪਿੱਛੇ ਉੱਠਤਾ ਹੇ ਤਾਏ ਕਰਮੀ ਸਤਿਗੁਰ ਪਾਇਆ ਜਿਨ ਹੋ ਲਿਆ ਛਡਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ ਧਰਤੀ ਪਾਰ ਨਾ ਵਿਆਪੀ ਉਨਕੋ ਲਾਹੂ ਲਾਏ ਮਹੱਲਾ ਪੰਜਵਾਂ ਕਬੀਰ ਚਾਵਲ ਕਾਣੇ ਤੁਖੋ ਮੋਹਲੀ ਲਾਏ ਸੰਕ ਸੰਗੀ ਬੈਤੇ ਤਾ ਪੂਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਚੀ ਪੋਛਾਇਲੇ ਰਾਮ ਨਾ ਲਾਵੋ ਚੀਤ ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨੇ ਇਹੋ ਰਚਨ ਰਚਾਇਆ ਤਿਸੀ ਮਾਹਿ ਸਮਾਏ ਕਬੀਰ ਕੀਚਣ ਆਟਾ ਗਿਰ ਪਰਿਆ ਕਿਛੂ ਨਾ ਆਇਓ ਹਾਥ ਪੀਸਤ ਪੀਸਤ ਚਾ

ਜਿਉ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਅਰਜੁਰਜ ਕਹਿ ਪਚਮੂਆ ਚਾਰੋ ਬੇਦੋ ਮਾਹੇ ਹਰ ਹੈ ਖੰਡ ਰੇਖ ਮੈਂ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬਜਾਏ ਕੀਟੀ ਹੋਏ ਕਹਿ ਖਾਏ ਕਬੀਰ ਜੋ ਤੋਹ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਕਰੇ ਜੋ ਕਿਛ ਹੋਏ ਤਾਂ ਹੋਏ ਕਬੀਰ ਜੋ ਤੋਹ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕਹਿ ਨਾਮ ਖਲ ਭਈ ਨਾ ਤੇਲ ਢੂੰਡਤ ਡੋਲੇ ਅੰਧਗਤ ਅਰਚਿਨਤ ਨਾਹੀ ਅਰਚਿਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰਸੋ ਹੀਰਾ ਛਾੜ ਕਹਿ ਕਰੇ ਆਨ ਕੀ ਆਸ ਤੇ ਨਰ ਜੋ ਜਕ ਜਾਹਿੰਗੇ ਸਤ ਪਾ

ਮੋਇਆ ਉੱਪਰ ਹੋਏ ਫਰੀਦਾ ਜਾ ਲੱਭਤਾ ਨੇ ਹੋ ਕਿਆ ਲੱਭਤਾ ਕੂੜਾ ਨੇ ਹੋ ਕਿਚਰ ਝੱਤ ਲੰਘਾਈਏ ਛੱਪਰ ਟੁੱਟੇ ਮੇ ਹੋ ਫਰੀਦਾ ਜੰਗਲ ਜੰਗਲ।

ਮੈਂ ਪੁਲਾਵਾ ਪਗਦਾ ਮਤ ਮੈਲੀ ਹੋਈ ਜਾਏ, ਗਹਿਲਾ ਰੂਹ ਨਾ ਜਾਣਈ ਸਿਰ ਪੀ ਮਿੱਟੀ ਖਾਏ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਭੋਜਣ ਤੁਧ। ਫਰੀਦਾ ਰੋਟੀ ਮੇਰੀ ਕਾਠਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ।

ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ। ਨਾਤੀ ਤੋਤੀ ਸੰਭਈ ਸੁਤੀ ਆਏ ਨਚਿੰਦ, ਫਰੀਦਾ ਰਹੀ ਜੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਜੋਵਨ ਜਾਂਦੇ ਨਾ ਡਰਾਂ, ਜੈਸਾ ਪ੍ਰੀਤ ਨਾ ਜਾਏ, ਫਰੀਦਾ ਕਿੰਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਫਰੀਦਾ ਚਿੰਤ ਕਟੋਲਾ ਬਾਣ ਦੁੱਖ, ਪਿਰੇ ਵਿਛਾਵਣ ਲੇਪ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆ

ਓ ਕੜਿਆਲ ਇਹੋ ਨੀ ਦੋਸਾ ਮਾਰੀਐ, ਇਹੋ ਨੀ ਦੋਸਾ ਮਾਰੀਐ, ਹਮ ਦੋਸਾਂ ਕਾ ਕਿਆ ਹਾਲ। ਘੜੀਏ ਘੜੀਏ ਮਾਰੀਏ ਪਹਿਲੀ ਲਹਿ ਸਜਾਏ, ਸੋਹੇੜਾ ਕੜਿਆਲ।

ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਇਕਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗਬਾ ਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਘੜੀ ਸਵਨ ਵੀ ਟੁੱਟੀ ਨਗ ਲੱਜ ਅਜ਼ਰਾਇਲ ਫਰਿਸ਼ਤਾ ਕਹਿ ਕਰਨਾ ਠੀ ਅੱਜ ਫਰੀਦਾ ਭੰਨੀ ਘੜੀ ਸਵਨ ਵੀ ਟੁੱਟੀ ਨਗ ਲੱਜ ਜੋ ਸੱਜਣ ਪੋਏ ਭਾਰਥੇ ਸਿਰ ਕਿਉਂ ਆਵੇ ਅੱਜ ਫਰੀਦਾ ਬੇਨਵਾਜਾ ਕੁੱਤਿਆਂ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਵਸੀਤ ਪੰਜੇ ਵਕਤ ਮਸੀਤ ਉੱਠ ਫਰੀਦਾ ਉੱਜੂ ਸਾਜ ਸੁਬੇ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਜੋ

ਕੰਮ ਫਰੀਦਾ ਹੋ ਬਲਿਆਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਨ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਚੜੇ ਚੜਪਾਹੇ ਚਾਰੇ ਕੁੰਡਾਂ ਢੂਡੀਆਂ ਰਹਿਣ ਕੀਤਾ ਨਾਹੇ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸੌ ਮਿਲੇ ਸਹੀ ਵੇਸ ਕਰੇ ਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀ ਇਤਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭ ਜਿਨਾ ਵਡਿਆਈਆਂ ਤਨ ਜੋਵਨ ਆਗਾਹ ਖਾਲੀ ਚੱਲੇ ਧਣੀ ਸਿਉਣ

ਤਾਂ ਰੱਬ ਨਾ ਵਿਸਰਿਓ ਹੈ। ਮਹੱਲਾ ਪੰਜਵਾਂ, ਫਰੀਦਾ ਕੰਤ ਰੰਗਾਵਲਾ ਵੱਡਾ ਬੇਮੋਹਤਾਜ, ਅਲੈ ਸੇ ਤੀਰਤਿਆਂ ਇਹੋ ਸੰਚਾਵਾ ਸਾਜ। ਮਹੱਲਾ ਪੰਜਵਾਂ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਏ ਬੇਕਾਰ, ਅਲੈ ਭਾਵੇ ਸੋਪਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ, ਫਰੀਦਾ ਦੁਨੀ ਵਜਾਏ ਵੱਜਦੀ ਤੂੰ ਭੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅਲੋਂ ਕਰਦਾ ਸਾਰ। ਮਹੱਲਾ ਪੰਜਵਾਂ।

ਕਵਣ ਸੋ ਮਣੀਆ ਮੰਤ, ਕਵਣ ਸੋਬੇ ਸੋ ਹਾਂ ਕਰੀ, ਜਿਤ ਵਸ ਆਵੇ ਕੰਤ। ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਮਤ ਹੋਦੀ ਹੋਏ ਐਣਾ, ਤਾਣ ਹੋਦੇ ਹੋਏ ਨਿਤਾਣਾ, ਅਣ ਹੋਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੱਕ ਬੇਕਾ ਨਾ ਗਾਲਾਏ, ਸਭਨਾ ਮੈਂ ਸੱਚਾ ਤਣੀ, ਹਿਆਉ ਨਾ ਕਹਿ ਹੀ ਠਾਹੇ, ਮਾਣਕ ਸਭ ਅਮੋਲਵੇ।

ਸਵਈਏ ਸ੍ਰੀ ਮੁੱਖ ਵਾਕਿਆ ਮਹੱਲਾ ਪੰਜਵਾਂ। ਆਦਿ ਪੁਰ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ। ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਾਰਤ, ਸਰਬ ਕੀ ਰੱਖਿਆ ਕਰੇ ਆਪੇ ਹਰ ਪਤ। ਅਵਨਾਸੀ

ਤੇਨੇ ਸਭ ਕੁਲ ਕੀਓ ਆਧਾਰ ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੇ ਅਮੁੱਲੋ।

ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਐ ਸਿਧ ਸਾਧਕ ਤੇਤੀ ਸਕੋਰ ਤਿਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾ ਸੇ ਗੁਣ ਅੰਤ ਨ ਪਾਏ ਅੱਗੋਂ ਗਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸਈ ਸੇ ਜਨ ਲੱਗੇ ਭਗਤੇ ਹਰ ਗੁਣ ਨਾਨਕ ਜੀ ਨੇ ਪਰਸਿਓ ਤੇ ਇਹ ਤੁਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾ ਚਿਕੀ ਕਿਸ਼ਰਣਾ ਮਿਲੇ ਦਾਨ ਸੰਤਰੀਨ ਜਹ ਲਗ ਭਾਉ ਜਲ ਤਰਨਾ

ਦੀ ਸਟ ਕਟੋਰ ਕੁਚਿਲ ਕਗਿਆਨੀ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਭਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਵਨ ਰੂਪ ਮਾਇਆ ਮਦਮਾਤਾ ਵਿਚਰਤ ਬਿਕਲ ਬਡੋ ਅਭਿਮਾਨੀ ਪਾਰ ਧਨ ਪਰ ਅਪਵਾਦ ਨਾਰ ਨਿੰਦਾ ਜੈ ਮੀਠੀ ਜੀ ਮਾਹੇ ਹਿਤਾਨੀ ਬਲਬੰਚ ਛਪ ਕਰ ਤੋ ਪਾਵਾ ਪੇਕਤ ਸੁਨਤ ਪ੍ਰਭ ਅੰਤਰ।

ਹਰ ਤਾਰ ਤਰਨ ਸਮਰੱਥ ਸਭੇ ਬਿਦ ਕੁਲੇ ਸਮੂਹ ਉਦਾਹਰਣ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਦੇਰ ਮੋਹਿਓ ਕਤ ਤੋ ਮੂਰਤ ਕਰੀ ਚ ਸਫਲ ਸਿਮਰਨ ਰਾਮ ਨਾਮ ਰਸਨਾ ਸੰਗ ਲਾਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਾਉ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦ ਪਬੂਜਨ ਕੀ ਸਭ ਸੂਜ ਪਰੀ ਵਰਤਮਾਨ ਹੋਬਤ ਦਿਨ ਪ੍ਰਤ ਨਿਤ ਆਬਤ ਨਿਕਟ ਬਿਖਮ ਜਰੀ ਰੇਗੁਨਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏ ਕਰੀ ਕਰ ਗਹਿ ਲਿਓ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਭਰੀ ਰੇਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਕੁਗਨਾ ਸੁਤਬੰਤਾ ਸਾਜਨ ਸੁਖ ਬੰਦਬ ਬੰਦਪ ਤਾਂ ਸਿਉ ਮੋਹ ਬੜਿਓ ਸੁਗਨਾ ਬੋਇਓ ਬੀਜ ਅਹੰ ਮਮ ਅੰਕਰ ਬੀਤਤ ਔਦ ਕਰਤ ਅਗਨਾ ਮਿਰਤ ਮਜਾਟ ਸਾਰ ਮੁਖ ਨਿਰਕਤ ਭੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ

ਹਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂੰ ਤੇਲੇ ਰੱਖੀ ਨਿਰਾਰੀ ਤਾਵਨ ਪਾਵਨ ਕੂਰ ਕਮਾਵਨ ਇਹ ਬਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸਚਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸੂ ਪੰਖੀ ਬਿਰਖ ਸਥਾਵਰ ਬਹਿਦ ਜੋਨ ਭਰਮਿਓ ਅਤ ਪਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮਾਦਿਕ ਸਿਵ ਸੰ ਛੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨ ਇੰਦਰ ਖੋਜ ਤੇ ਗੋਰਖ ਧਾਰਨ ਗਗਨ ਆਵਤ ਫਨ ਧਾਵਤ ਸਿੱਧ ਮਨੁੱਖਿਆ ਦੇ ਵਰਦਾਨਵ ਇਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕਹਿ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਾਚੇ ਮੁਖ ਦੰਤ ਰਸਨ ਸਗਲ ਕਸ ਜਾਵਤ ਰੇਮਨ ਮੂੜ ਸਿਮਰ ਸੁਖਦਾਤਾ

ਅਸਤ ਕ੍ਰਿਮ ਉਦਰ ਭਰਿਉ ਹੈ। ਦਦ ਸਤਾਏ ਮਾਂ ਵਿਖਿਆ ਕੋ ਪਾਰ ਧਨ ਚੀਨ ਅਗਿਆਨ ਹਰਿਉ ਹੈ। ਜੋਵਨ ਬੀਤ ਜਰਾ ਰੋਗ ਗ੍ਰਸਿਓ ਜਮਦੂ ਤਨ ਡਨ ਮਿਰਤ ਮਰਿਉ ਹੈ। ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਉ ਹੈ। ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਉ ਹੈ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ। ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ। ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ। ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਰਿਧ ਹਿਰਦੇ ਪ੍ਰਭ ਤਾਰੀ। ਸਾਜਨ ਮੀਤ ਸਖਾਰ ਬੰਦਪ ਜੀ ਧਾਨ ਪ੍ਰਭ ਪ੍ਰਾਣ ਅਧਾਰੀ। ਓਟ ਗਈ ਸਵਾਮੀ ਸਮਰਥ ਨਾਨਕ ਦਾਸ ਸਦਾ ਬਲਿਆ।

ਕਰ ਲਾਗੇ ਬਹੁ ਪਾਤੀ ਵਿਚਰੇ ਅਣਕ ਸਾਤਰ ਬਹੁ ਖਟੂਆ ਪਸਮ ਲਗਾਏ ਤੀਰਥ ਬਹੁ ਪ੍ਰਮਤੇ ਸੂਖਮ ਦੇ ਬੰਦੇ ਬਹੁ ਜਟੂਆ ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉਂ ਪ੍ਰੇਮ ਬੜਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਣਕ ਭਾਂਤ ਥਾਟੇ ਕਰਥਟੂਆ ਸਵਈਏ ਮਹੱਲੇ ਪਹਿਲੇ ਕੇ ਏਕ ਓਂਕਾਰ ਸਤਿਗੁਰ ਪ੍ਰਸਾਦ ਇਕ ਮਨ ਪੁਰਖ ਧਿਆਇ ਵਰਦਾਤਾ ਸੰਸਾਰ ਸਦਾ ਵਿਖਿਆਤਾ ਤਾ ਚਲਨ ਲਹਿਰ ਦੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰਾਦ ਭਗਤ ਪ੍ਰਹਲਾਦ ਕਾਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਣ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਜਨ ਕੌ ਜੁਗਤ ਜੋਗੇ ਸਰ ਹਰ ਰਸ ਪੂਰਨ ਸਰਬ ਕਲਾ ਗਾਵੇ ਸੰਕਾਦ ਸਾਧ ਸਿਧਾਦ ਕਮੰਜਨ ਗਾਵੇ ਅਚਲ ਸਲਾ ਗਾਵੇ ਗੁਣ ਧੋਮ ਅਟਲ ਮੰਡਲ ਵੇ ਭਗਤ ਪਾਏ ਰਸ ਜਾਣਿਓ ਕਬ

ਤੇਜ ਹਰਿਓ ਉਧੋ ਅਕਰੂਰ ਬਿਦਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਗੁਣ ਬਣ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇ ਸਹਿ ਸਜੇ ਬਾਰਸ ਆਦ ਅੰਤ ਲਿਵ ਲਾਗ ਤੁਣਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸੰਕਾਦ ਆਦਿ ਜਨਕਾ ਦੁਜੁਗੈ ਲਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਬਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋ ਯੋਗ ਤੈ ਮਾਣਿਓ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਗੁਰਸੈਨ ਕੋ ਰਾਜ ਅਭੈ ਭਗਤੇ ਜੰਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਪਚਲ ਅਟਲ ਆਦਿ ਪੁਰਖ ਫਰਮਾਇਓ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਕਤ ਬੇਨ ਗੁਣ ਰਵੈ ਸਹਿਜ ਆਤਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਬਰ ਨ ਜਾਣੇ ਸੁਖ ਦਿਓ ਪ੍ਰੀਖਤ ਗੁਣ ਰਵੈ ਗੌਤਮ ਰਿਸ ਗੌਤਮ ਰਿਸ ਜਸ ਗਾਇਓ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੇ ਪਾਇਆਲ ਭਗਤ ਨਾ ਗਾਇਦ ਭਿਅੰਗਮ ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮਨ ਬਿਆਸ ਜਿਨ ਬੇਦ ਵਿਆਕਰਨ ਵਿਚਾਰੇ ਬ੍ਰਹਮਾ ਵਿਸ਼ਨੂੰ ਉਚਰੇ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਮੰਡ

ਹਰ ਸਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸਮਰਾਰ ਤੈ ਤਾਂ ਹਦਰਥ ਪਾਇਓ ਮਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾ ਵੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸਥਾਨ ਪੈਰ ਸੀਲ ਸਨਾਉ ਸਖਤ ਬਿਦਾਰ ਕਹੋ ਕੀਰਤ ਕਲਸਾਰ ਸਬਦ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪਰਨਾਸਨ ਸਬਦ ਸੂਰ ਬਲਬੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ

ਸਿਓ ਇੱਛਾ ਚਾਰੇ ਦ੍ਰੁਮ ਸਪੂਰ ਜਿਉ ਨਿਭੈ ਖਵੈ ਕਸ ਬਿਮਲ ਵਿਚਾਰੇ ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ।

ਕਹਿ ਅੜਸਠ ਮਜਨ ਹੋਏ। ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ, ਸੱਚ ਸਦਾ ਸੱਚ ਪਾਖੰਤ ਸੋ ਹੈ, ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ, ਜਿਸ ਸੱਚ ਸੰਜਮ ਵਰਤ

ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਓ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਨਾਸੀ ਅਭਗਤ ਧਿਆਇਓ ਤਿਸ ਪੇਟੇ ਦਾਰਿਦਰ ਨਾ ਚੰਪੇ ਕਲਸਾਰ ਤਾਸ ਗੁਣ ਜੰਪੇ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ ਅਮਰ ਨਾਮ ਅਮੇ ਨਾਮ ਜਾ ਕੋ ਪੁਰਿਆ ਇਤ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰਤਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਛੁਟਤ ਪ੍ਰਭਾ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਤ ਪਰਿਆ ਤੇ ਪੀਵੇ ਸੰਤ ਕਰੇ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਨਪੈ ਪਦੀਨਾ ਸ਼ਬਦ ਮਾਤਰ ਤੇ ਉਤਰ ਤਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਪਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਗਿਆਸਿਆ ਅਭੈ ਨਿਰੰਜਨ ਕਰੇ ਲਹਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਪਰੇ ਅਨਪਉ ਅਨੁਮਾਨ ਅਕਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਪੰਡਾਰ ਪਰੇ ਮੇਟਿਆ ਜਨਮਾਂਤ ਮਰਨ ਪਉ ਪਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਭਰ ਪਰੇ ਅਭਰ ਪਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸਾਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇ ਤੀਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਚਰੇ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੇ ਅਮੇ ਰਸ ਰਥਨ ਪ੍ਰਗਾਸੈ ਮਿਲਤ ਸ਼ਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨਾ ਹੁਟੇ ਸੰਜਮ ਸਤ ਸੰਤੋਖ ਸੀਲ ਸੰਨਾਹੁਮ ਫੁਟੈ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਚਰੇ ਤੈ ਅਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਤਿਆਇਓ ਤਨ ਤਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਵਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਚਰੇ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਭਾ ਪ੍ਰੀਤ ਪੁਬਲੀ ਨਾ ਹੁਟੇ ਸਤਿਗੁਰ ਸ਼ਬਦ ਅਥਾਉ ਅਮੇ ਧਾਰਾ ਰਸ ਗੁਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋ ਨੀ ਸੰਭਿਓ ਭਇਓ ਜਗਤ ਗੁਰ ਬਚਨ ਤਰਾਇਓ ਅਭਗਤ ਗੋਚਰ ਪਰੰਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੇ ਤੈ ਜਗਤ ਉਦਾਹਰਣ ਪਾਇਓ ਜਗਤ ਉਦਾਹਰਣ ਨਾਮ ਨਿਧਾਨ ਭਗਤੇ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸ ਕੀ ਬਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰਪ੍ਰਸਾਦ ਪਾਈਏ ਧਨ ਤੇ ਜਨ ਬਟ ਭਾਗੇ ਤੇ ਮੁਕਤ ਪਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਚਰੇ ਤੈ ਸ਼ਬਦ ਨਿਸਾਨ ਬਜਾਇਓ ਸੇਜ ਸਦਾ ਸਹਿਜ ਸਾਛਾ ਬਾਣ ਸੰਤੋਖ ਸਰਾਇ ਚੋ ਸਦਾ ਸੀਲ ਸੰਨਾਹ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਆਜੋ ਨਿਯੋ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੇ ਤੋਏ ਸਹਿਜ ਸਰੋਵਰ ਬਾਸ ਗੁਰ ਜਿਨੇ ਕੋ ਸੁਪ੍ਰਸੰਨ ਨਾਮ ਹਰਿਦੇ ਨਿਵਾਸੈ ਜਿਨੇ ਕੋ ਗੁਰ ਸੁਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨੇ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੇ ਜਿਨੇ ਕੋ ਗੁਰ ਸੁਪ੍ਰਸੰਨ ਸ਼ਬਦ ਲਗ ਭਵਜਲ ਤਾਰੇ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕਿਆ ਉਥ ਜਨਮ ਜਗ ਸ੍ਰੀ ਗੁਰੂ ਚਰਨ ਭਾਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਜਮਾਣੇ ਅਨਪੋ ਨਿਜਾ ਨਾਮ ਠੇਕ ਜਿਤ ਭਗਤ ਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਰਾਮਦਾਸ ਤੁਮੇ ਹੂੰ ਰਸ ਜਾਣੇ ਜਨਕ ਸੋਏ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੇ ਸਤਿਗੁਰ ਨਾਮ ਏਕ ਲਿਬ ਮਨ ਜਪੇ ਦ੍ਰਿੜ

ਜਾਂ ਕੋ ਦੇਖ ਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਗੁਰਮਤ ਮੈਲ ਧੋਵੇ ਜੀਓ ਸਤਿਗੁਰ ਨਾਮ ਏਕਲੇ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ ਜੀਓ ਧਰਮ ਕਰ ਪੂਰੇ ਸਤਿਗੁਰ ਪਾਈ ਹੈ।

ਚਮਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ। ਮਨ ਪ੍ਰਾਣੀ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹੋਮ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਰੇਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੋਨ ਮਨ ਬਚ ਕ੍ਰਮ।

ਤੇ ਕਾਜ ਸ੍ਰੀ ਸਤਿਗੁਰ ਸੁਪ੍ਰਸੰਨ ਕਲਜ ਹੋਏ ਰਾਖੋ ਦਾਸ ਭਾਟ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਗੁਰ ਜਪ ਪ੍ਰਾਣੀਓ ਸ਼ਬਦ ਹਰ ਹਰ ਮਜਪੇ ਨਾਮ ਨਵ ਨਿਦ ਅਪੈ ਰਤਨ ਐਨ ਸਰਸੇ ਸਤ ਕਰ ਜਾਣੀਓ ਫਨ ਪ੍ਰੇਮ ਰਸ ਰੰਗ ਪਾਈਏ ਗੁਰਮੁਖੇ ਧਿਆਈਏ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਤਰੋ ਪੰਚ ਪੂ ਵਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜੋ ਤਾ ਸਭ ਸੁਖੇ ਤੁਤ ਤੁਮ ਬੰਛਬੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਗੁਰੂ ਗੁਰ ਗੁਰੂ ਕਰੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰੋ ਧਿਆਨ ਐਨਸ ਕਰੋ ਬਚਨ ਗੁਰ ਦੇ ਧਾਰ ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਭੈ ਨਿਰੰਕਾਰ ਨਿਰਭਉ ਜਪੇ ਪ੍ਰੇਮ ਰੰਗ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਕਤ ਮਨ ਪ੍ਰਮ ਤਜੋ ਨਾਮ ਗੁਰ ਮੁਖ ਸਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਾਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰੇ ਤੇ ਤਿਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰਿਓ ਪ੍ਰਹਲਾਦ ਗੁਰ ਮਿਲਤ ਸੁਨ ਮੁਨ ਜਨ ਰੇ ਤਰੇ ਨਾਰਦਾਦ ਸੰਕਾਦ ਹਰ ਗੁਰਮੁਖ ਤਰੇ ਇੱਕ ਨਾਮ ਲਗਤ ਜੋ ਰਸ

ਉਪਰ ਕਰੀ ਕਿਰਪਾ ਸਤ ਜੁਗ ਜਿੰਤਰੂ ਪਰ ਸ੍ਰੀ ਪ੍ਰਹਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਲਖਿਆ ਨ ਜਾਈ ਸਾਧਕ ਸਿੱਧ ਸਗਲ ਚਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਵਸੇ ਬਨਵਾਰੀ ਤਿੰਨ ਲੈਣਾ ਥਾਪ ਜੋਗ ਜੋਤ ਜਗਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿੰਨ ਤਿੰਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ।

ਬੰਦੇ ਜੋ ਚਰਨ ਸ਼ਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀ ਅੰਗ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਾਣੰਗ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਣੰਗ ਜੈ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਿਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਬਲ ਗੰਗਾ ਗੁਰਦਰਸ਼ਨ ਪ੍ਰਸੰਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪਤ ਤਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਘਵੰਸ ਤਿਲਕ ਸੁੰਦਰ ਦਸਰਥ ਕਰ ਮੁਨ ਬੰਛੇ ਜਾਂ ਕੀ ਸ਼ਰਣੰਗ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਣੰਗ ਸੰਸਾਰ ਅਗਮ ਸਾਗਰ ਤੁਲਾ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਹੀ ਇਹ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੇ ਤਿੰਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਲਾਲਚ ਕਾਮ ਕ੍ਰੋਧ ਕੀ ਬ੍ਰਿਥਿਆ ਗਈ ਅਭਲੁਕਿਆ ਪਰਮ ਭਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਣੰਗ ਸਤਿਗੁਰ ਗੁਰ ਸੇਵ ਅਲੱਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰਗ ਸ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕਹਿ ਇੱਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਤਰਨ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਬਿਦ ਬਣਨੰਗ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਣੰਗ ਜਿਨੋ ਬਾਤ ਨੇਚਲ ਤਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨੇ ਤਰਿਓ ਸਮੁੰਦਰ ਰੁਦਰ ਖੇਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਾਬੂ ਪਰਮਾਨ ਵਚ ਕ੍ਰਮ ਸੇਵੀ ਹੈ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ ਕੈਤ ਮਾਂ ਜਸੋ ਜਿਸੈ ਦਹੀਂ ਪਾਤ ਖਾਏ ਜੀਓ ਦੇਖ ਰੂਪ ਅਤਨ ਉਪਮੋ ਮਹਾਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕਾਨ ਮਿਟ ਸਕੇ ਇਸ ਬਮੈ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਓ ਸਤ ਸਾਹਿ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੀ ਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਇਤ ਪੇਕ ਤਰਿਓ ਨਕਸ਼ ਹਰਿਓ ਨਖ ਬਿਦਾਰ

ਰਸ ਹੈ। ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤ ਹੈ ਬਸੈ, ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸਮਤ ਸੁਮਾਰਨ ਕੋ, ਫੁਨ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ, ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ, ਹਰ ਨਾਮ ਬੋਹਿਤ ਵੱਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕੋ, ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ।

ਹੈ। ਨਿਰਮਲ ਨਾਮ ਸੁਧਾ ਪਰਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਗਹਿਰ ਗੰਭੀਰ ਅਥਾਹ ਅਤ ਬਡ, ਸੁਪਰ ਸਦਾ ਸਭ ਬਿਧ ਰਤਨਾਗਰ। ਸੰਤ ਮਰਾਲ ਕਰੈ ਕੰਤੂਹਲ, ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰ, ਕਲਯੁਗ ਦੁਰਤ ਦੂਰ ਕਰਬੇ ਕਉ, ਦਰਸਨ ਗੁਰੂ ਸਗਲ ਸੁਖ ਸਾਗਰ। ਜਾ ਕੋ ਮੁਨ ਧਿਆਨ ਧਰੈ ਫਿਰਤ ਸਗਲ ਜੁਗ, ਕਬਹੋ ਨ ਕੋਊ ਪਾਵੈ ਆਤਮ ਪ੍ਰਗਾਸ ਕਉ, ਬੇਦ

ਤਿਹੁ ਲੋਗ ਪ੍ਰਗਾਸੇ। ਦੇਖਤ ਦਰਸ ਭਟਕ ਭ੍ਰਮ ਭਜਤ, ਦੁਖ ਪਰ ਹਰ ਸੁਖ ਸਹਿਜ ਬਿਗਾਸੇ। ਸੇਵਕ ਸਿੱਖ ਸਦਾ ਅਤ ਲੁਭਿਤ, ਅਲ ਸਮੂਹ ਜਿਉ ਕਮਲ ਸੁਬਾਸੇ।

ਪਾਇਓ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖਿਨ, ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੋ, ਜਿਹ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੋ ਨਰਹੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ, ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ, ਤਾਤੇ ਸੰਗਤ

ਦਾਸ ਜਿਹ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕਿੰਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬੜਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣ

ਗੁਰ ਰਾਮਦਾਸ ਸੱਚ ਸਲ ਭਾਣ, ਤੂੰ ਅਟਲ ਰਾਜ ਅਭਗ ਦਲ, ਤੂੰ ਸਤਿਗੁਰ ਚੌ ਜੁਗੀ ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰ ਹੈ ਧੁਰ, ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੁ ਲੋਹ ਅਗਮ ਨਿਗਮ ਉਧਰਣ, ਜਰਾ ਜਮਹੇ ਆਰੋਹ। ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ, ਅਗ ਅੰਤਕ

ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ

ਪਹਿਲਾ ਉਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ ਸੇ

ਜਾਣ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ, ਪਰਮ

ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ, ਸਭਨੀ ਘਟੀ ਸੋ ਵਸੈ, ਸਹਿਬਿਨ ਘਟ ਨਾ ਕੋਏ, ਨਾਨਕ ਤੇ ਸੁਹਾਗਣੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਨਾਲ ਕੇ

ਮਨਮੁਖ ਬੰਨ ਚਲਾਈ ਹੈ, ਨਾ ਮਿਲਹੀ ਵਗ ਸਗ, ਆਪ ਭੁਲਾਏ ਭੁੱਲੀਐ, ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀ ਹੈ।

ਬੀਬਾ ਪਰ ਹਰ ਆਹੇ ਨਾਨਕ ਜਹ ਜਹ ਮੈਂ ਫਿਰੋ ਤਹ ਤਹ ਸਾਚਾ ਸੋਏ ਜੈ ਦੇਖਾ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ

ਤੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸਭ ਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਊਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੈ ਘਰ ਭਗਤੀ ਨਾਰਹ।

ਭੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧੈ ਤਿਪਤਾਏ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਪਤਾਸੈ ਹਰ ਗੁਣ ਗਾਏ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ

ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਊਂਗ ਨਾ ਭੁੱਖ ਹੈ ਹਰਿ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜ ਹੈ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਭਾਏ ਬੰਧਨ ਬੰਧ ਭਵਾਈਅਨ ਕਰਨਾ ਕਛੂ ਨਾ ਜਾਏ ਜਿਨਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ

ਬਿਨ ਸਤਿਗੁਰੂ ਜਮ ਕਾਲ ਨਾ ਛੋਡਈ, ਦੂਜੇ ਭਾਏ ਖੁਆਈ, ਜੋਬਨ ਜਾਂਦਾ ਨਜ਼ਰ ਨਾ ਆਵਈ, ਜਰ ਪਹੁੰਚੈ ਮਰ ਜਾਈ, ਪੁੱਤ ਕਲਤ ਮੋਹ ਹੇਤ ਹੈ, ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ, ਨਾਨਕ ਸੇ ਵੱਡੇ ਵਡਭਾਗੀ ਜੇ

ਅਰਥ ਕੋਏ ਮਨਮੁਖ ਬੋਲੇ ਅੰਦੁਲੇ, ਮਨਮੁਖ ਬੋਲੇ ਅੰਦੁਲੇ ਤਿਸ ਮਹਿ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁਝਨੀ ਸ਼ਬਦ ਨਾ ਕਰਹਿ ਪ੍ਰਗਾਸ, ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ, ਗਿਆਨੀਆਂ ਅੰਦਰ ਗੁਰਸ਼ਬਦ ਹੈ ਨਿਤ ਹਰਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਤਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾ ਕਾ ਦਾਸ, ਮਾਇਆ ਪੋਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ, ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹੋਮੈ ਗਿਆ ਬਿਲਾਏ, ਗੁਰਮੁਖਾ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲੈ ਸਤਿਗੁਰ ਭਾਏ, ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰੈ ਨਾਲ ਵੈਰ ਰਚਾਏ ਦਾ ਆਪਣੇ ਘਰ ਲੂਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅਨਦਿਨ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਭੌਂਕ ਦੇ ਬਿਖ ਖਾਧੀ ਦੂਜੈ ਭਾਏ, ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ, ਵੇਸਵਾ ਕੇਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ, ਹਰ ਗੁਰਮੁਖ ਕਿਰਪਾ ਧਾਰੀਅਨ ਜਨ ਵਿਛੁੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਭਰੇ ਬਿਨ ਨਾਵੈ ਜਮਪੁਰ ਜਾਹੇ, ਨਾਨਕ ਬਿਨ ਨਾਵੈ ਸੁਖ ਨਹੀਂ ਆਏ ਗਏ ਪਛੁਤਾਹੇ।

ਨਾਨਕ ਨਾਮ ਰੱਤੇ ਸੇ ਧਨਵੰਤ ਹੈਨ ਹੋ ਨਿਰਧਨ ਹੋਰ ਸੰਸਾਰ। ਜਨਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਵਰ ਨਾ ਠਾਓ। ਗੁਰਮਤੀ ਨਾਓ ਮਨ ਵਸੈ ਸਹਿਜੇ ਸਹਿਜ ਸਮਾਓ। ਵਡਭਾਗੀ ਨਾਮ ਧਿਆਇਆ ਐਨ ਸਲਾਗਾ ਭਾਓ। ਜਨ ਨਾਨਕ ਮੰਗੈ ਧੂੜ ਤਿੰਨ ਹਉ ਸਦ ਕੁਰਬਾਣੈ ਜਾਓ। ਲੱਖ ਚੌਰਾਸੀ ਹੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ। ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤੀ ਵਾਰ। ਬਿਨ ਹਰ ਸ਼ਾਂਤ ਨਾ ਆਵਈ ਕਿਸ ਆਗੈ ਕਰੀ ਪੁਕਾਰ। ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ। ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰਧਾਰ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ ਹੋ ਪਾਪੀ ਵੱਡ ਗੁਨਹਗਾਰ। ਹਰ ਜੀਉ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕੱਟ ਵਿਕਾਰ। ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ। ਵਿਛੁੜ ਵਿਛੁੜ ਜੋ ਮਿਲੇ ਸਤਿਗੁਰ ਕੇ ਭੈ ਭਾਏ। ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਧਿਆਏ। ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ। ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ। ਜਿਸਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ। ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੈ ਘਰ ਵਾਸ। ਮਨਮੁਖੀਆ ਦੋਹਾਗਣੀ ਆਵਣ ਜਾਣ ਮੁਈ ਆਸ। ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ। ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ। ਸਤਿਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ। ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ। ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ। ਭੇਖ ਕਰੈ ਬਹੁ ਕਰਮ ਵਿਗੁੱਤੇ ਭਾਏ ਦੂਜੈ ਪਰਜ ਵਿਗੋਈ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ

ਹੋਵਈ। ਕਰ ਭੇਖ ਭਵੈ ਸਭ ਕੋਈ, ਗੁਰ ਕੀ ਪੌੜੀ ਜਾਏ ਚੜੈ, ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ, ਗੁਰ ਸ਼ਬਦ ਵਿਚਾਰੈ ਕੋਏ। ਨਾਨਕ ਸ਼ਬਦ ਮਰੈ ਮਨ ਮਾਨੀਐ, ਸਾਚੇ ਸਾਚੀ ਸੋਏ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ। ਮੇਰਾ ਮੇਰਾ ਕਰਦੇ ਪਚਮੂਏ, ਹਉਮੈ ਕਰਤ ਵਿਹਾਏ। ਮਨਮੁਖਾਂ ਉਰਵਾਰ ਨਾ ਪਾਰ ਹੈ, ਅੱਧ ਵਿੱਚ ਰਹੇ ਲਪਟਾਏ। ਜੋ ਧੁਰ ਲਿਖਿਆ ਸੋ ਕਮਾਵਣਾ, ਕਰਨਾ ਕਛੂ ਨਾ ਜਾਏ। ਗੁਰਮਤੀ ਗਿਆਨ ਰਤਨ ਮਨ ਵਸੈ, ਸਭ ਦੇਖਿਆ ਬ੍ਰਹਮ ਸੁਭਾਏ। ਨਾਨਕ ਸਤਿਗੁਰ ਬੋਹਿਥੈ, ਵਡਭਾਗੀ ਚੜੈ ਤੇ ਭੌਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ

ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ, ਬਿਨ ਸਬਦੈ ਜਗ ਬਰਲਿਆ, ਕਹਿਣਾ ਕਛੂ ਨ ਜਾਏ, ਹਰ ਰੱਖੇ ਸੇ ਉਬਰੇ, ਸਬਦ ਰਹੇ ਲਿਵਲਾਏ, ਨਾਨਕ ਕਰਤਾ ਸਭ ਕਿਛ ਜਾਣਦਾ, ਦਿਨ ਰੱਖੀ ਬਣਤ ਬਣਾਏ, ਹੋਮ ਜਗ ਸਭ ਤੀਰਥਾ, ਪੜ ਪੰਡਿਤ ਥੱਕੇ ਪੁਰਾਣ, ਬਿਖ ਮਾਇਆ ਮੋਹ ਨ ਮਿਟਈ, ਵਿੱਚ ਹੋਮੈ ਆਵਣ ਜਾਣ, ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਸੁਜਾਣ, ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਦ ਕੁਰਬਾਨ, ਮਾਇਆ ਮੋਹ ਬਹੁ ਚਿਤਵਦੇ, ਬਹੁ ਆਸਾ ਲੋਭ ਵਿਕਾਰ, ਮਨਮੁਖ ਅਸਥਿਰ ਨਾ ਥੀਐ, ਮਰ ਬਿਨਸ ਜਾਏ ਖਿਨਵਾਰ, ਵੱਡ ਭਾਗ ਹੋਵੇ ਸਤਿਗੁਰ ਮਿਲੈ, ਹਉਮੈ ਤਜੈ ਵਿਕਾਰ, ਹਰਨਾਮਾ ਜਪ ਸੁਖ ਪਾਇਆ, ਜਨ ਨਾਨਕ ਸਬਦ ਵਿਚਾਰ, ਬਿਨ ਸਤਿਗੁਰ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ, ਜਨ ਨਾਨਕ ਨਾਮ ਅਰਾਧਿਆ।

ਜੀਵਨ ਉਰਤਾਰ, ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ। ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਸਤ ਅਨੇਕ ਹੈ, ਨਵ ਨਿਧ ਨਾਮ ਸਮਾਲ। ਧੰਨ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਵਡਭਾਗੀ ਗੜ ਮੰਦਰ ਖੋਜਿਆ, ਵਡਭਾਗੀ ਗੜ ਮੰਦਰ ਖੋਜਿਆ। ਹਰ ਹਿਰਦੈ ਪਾਇਆ ਨਾਲ, ਮਨਮੁਖ ਦਹਿ ਦਿਸ ਫਿਰ ਰਹੇ। ਅਤ ਤਿਸਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕਈ। ਮਰ ਜੰਮਹਿ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ। ਅਤ ਤਿਸਨਾ ਤਜ ਵਿਕਾਰ, ਜਨਮ ਮਰਨ ਕਾ ਦੁੱਖ ਗਇਆ। ਜਨ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਧਿਆਏ ਮਨ। ਹਰ ਦਰਗਹਿ ਪਾਵੈ ਮਾਨ, ਕਿਲ ਵਿਖ ਪਾਪ ਸਭ ਕੱਟੀ ਹੈ। ਹੋਮੈ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਤਨ ਮਨ ਸੌਂਪੇ ਜੀ ਸੋ ਭਾਈ, ਲਏ ਹੁਕਮ ਫਿਰਾਓ। ਜੈ ਬੈਸਾ ਵਹਿ ਬੈਸੈ ਭਾਈ, ਜੈ ਭੇਜੈ ਤੈ ਜਾਓ। ਏਵੜ ਧਨ ਹੋਰ ਕੋ ਨਹੀਂ ਭਾਈ, ਜੇਵੜ ਸੱਚਾ ਨਾਉ। ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ ਰਹਾਉ। ਪਹਿਨਣ ਗੁਣ ਚਗਿਆਈਆਂ ਭਾਈ, ਆਪਣੀ ਪੱਤ ਕੇ ਸਾਧ ਆਪੇ ਖਾਏ। ਤਿਸਕਾ ਕਿਆਸਾ ਲਾਹੀ ਐ ਭਾਈ, ਦਰਸ਼ਨ ਕੌ ਬਲ ਜਾਏ। ਸਤਿਗੁਰ ਵਿੱਚ ਵੱਡੀ ਆ ਵਡਿਆਈ ਆ ਭਾਈ, ਕਰਮ ਮਿਲੈ ਤਾਂ ਪਾਏ। ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੈ ਭਾਏ ਫਿਰਾਏ। ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਉ। ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ। ਤਿਨ ਵਿਟੋ ਹੋ ਵਾਰਿਆ ਭਾਈ, ਤਿਨ ਕੋ ਸਦ ਬਲਿਹਾਰੈ ਜਾਓ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਅਨਦਿਨ ਸੇਵਨ ਗੁਰ ਆਪਣਾ, ਅਨਦਿਨ ਅਨਦਰ ਹਨ। ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦਿਸਨ। ਮੁਖ ਸੱਚੇ ਸੱਚ ਦਾੜੀਆ, ਸੱਚ ਬੋਲਹਿ ਸੱਚ ਕਮਾਹੇ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਸੱਚੀ ਰਾਸੀ ਸੱਚ ਧਨ, ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹੇ। ਸੱਚ ਸੁਣੈ ਸੱਚ ਮਨ ਲੈਣ, ਸੱਚੀ ਕਾਰ ਕਮਾਹੇ। ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਹੇ। ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੁੱਲੇ ਜਾਹੇ। ਬਾ ਬੀਹਾ ਪ੍ਰਿਉ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ। ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ। ਤਿਸ ਚੁੱਕੈ ਸਹਿ

ਅਲਾਏ ਸ਼ਬਦ ਚੀਨ ਤੇ ਖੁਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੈ ਆਏ ਬਾ ਬੀਹਾ ਤੂੰ ਸਹਿਜ ਬੋਲ ਸੱਚੈ ਸ਼ਬਦ ਸੁਭਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੈ ਬੁੱਠਾ ਸ਼ਹਿਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸੱਚੈ ਨਾਮ ਸਮਾਏ ਧੁਰੋਂ ਖਸਮ ਭੇਜਿਆ ਸੱਚੈ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ ਬਾ ਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੈ ਸ਼ਬਦ ਸਮਾਏ ਭੈ ਕਾ ਸਹਿਜ ਸਿਗਾਰ ਕਰਿਹੋ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲਏ ਛੜਾਏ ਬਾਬੀ ਹਾ ਸਗਲੀ ਧਰਤੀ ਜੇ ਫਿਰ ਹੈ ਊੜ ਚੜੈ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੂਖੈ ਭੂਖ ਪਿਆਸ ਜੀਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੈ ਪਾਸ ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰਫੜੈ ਸਭ ਜਗ ਹਰੀ ਆਵਲ ਹੋਏ ਸਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਝਾਲ ਝੁਲੁੰਬਲੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸਰੈ ਭੰਨਣ ਘੜਨ ਸਮਰੱਥ ਹਰਟ ਭੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੈ ਪੁਕਾਰ ਜਿਨ ਜਗਤੋ ਪਾਏ ਹਰ ਰੰਗ ਕੀਆ ਤਿਸੈ ਵਿਟਹੁ ਕੁਰਬਾਨ ਆਪ ਛੋਡੈ ਤਾਂ ਸੌ ਮਿਲੈ ਸੱਚਾ ਇਹੋ ਵਿਚਾਰ ਹਉਮੈ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤ੍ਰਿਣ ਤ੍ਰਿਭਵਨ ਤੁਜੈ ਧਿਆਏ ਦਾ ਅਨ ਦਿਨ ਸਦਾ ਵਿਹਾਣ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੈ ਜੇ ਆਪਣੀ ਤਾਂ ਆਪੇ ਲੈ ਹੈ ਸਵਾਰ ਨਾਨਕ ਗੁਰਮੁਖ ਜਿਨੀ

ਚੱਲ ਚਿੱਤ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿੱਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਚਲਾਏ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਭੁੱਲਿਆ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ। ਸਲੋਕ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਵਾਹੋ ਵਾਹੋ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤੇ ਖੁਤਰੈ ਤਨ ਮਨ ਸੀਤਲ ਹੋਏ। ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਏ। ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ। ਵਾਹੋ ਵਾਹੋ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ। ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ। ਵਾਹੋ ਵਾਹੋ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ। ਵਾਹੋ ਵਾਹੋ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਨਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਾ ਮਨ ਤਨ ਭੰਗ ਮੂੰਹ ਪ੍ਰੀਆ ਸੋ ਨੇਹੋ ਕਿਉਂ ਸੱਜਣ ਮਿਲਹਿ ਪਿਆਰਿਆ ਹੋਟੂ ਢੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿੱਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ ਦਿੰਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹੋ ਜੀਓ ਕਰੀ।

ਹੈ, ਕੋਈ ਅੰਤ ਨਾ ਸਕੀ ਛੜਾਏ। ਬਿਨ ਆਵੈ ਸਭ ਦੁੱਖ ਹੈ, ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੁੜ ਸਭ ਜਾਏ। ਗੁਰਮੁਖੋ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮ ਅਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤ ਨੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੇ ਹੁਕਮੈ ਬੁੱਝੈ, ਸਤਿਗੁਰ ਸੇਵੈ ਲਿਵਲਾਏ। ਨਾਨਕ ਕਿਰਪਾ ਕਰੇ ਜਿਨ ਉਪਰ, ਤਿੰਨਾਂ ਹੁਕਮੇ ਲਏ ਮਿਲਾਏ। ਮਨਮੁਖ ਹੁਕਮ ਨਾ ਬੁੱਝੇ ਬਪੂੜੀ, ਨਿਤ ਹੋਮੈ ਕਰਮ ਕਮਾਏ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ। ਅੰਤਰੋ ਕੁਸੁੱਧ ਮਾਇਆ ਮੋਹਿ ਬੇਦੇ, ਜਿਉ ਹਸਤੀ ਛਾਰ ਉਡਾਏ। ਜਿਨੋ ਪਾਏ ਤਿਸੈ ਨਾ ਚੇਤ ਹੈ, ਬਿਨ ਚੇਤੇ ਕਿਉ ਸੁਖ ਪਾਏ। ਨਾਨਕ ਪ੍ਰਪੰਚ ਕੀਆ ਧੁਰ ਕਰਤੈ, ਪੂਰਬ ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅਨੰਦਨ ਸੇਵਾ ਕਰਤ ਸਮਾਏ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਏ। ਮੰਨਿਆ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ, ਜੋ ਪ੍ਰਭ ਸੱਚਾ ਦੇ ਮਿਲਾਏ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰਚਰਣੀ ਲੱਗੇ ਆਏ। ਜਿਨ ਪ੍ਰਿਆ ਸੋ ਨੇਹੋ, ਸੇ ਸੱਜਣ ਮੈਂ ਨਾਲ। ਅੰਤਰ ਬਾਹਰ ਹੋ ਫਿਰਾ, ਪੀ ਹਿਰਦੈ ਰੱਖਾਂ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੋ ਚਿਤ ਲਾਏ। ਤਿਨ ਕੀ ਦੁੱਖ ਭੁੱਖ ਹੋਮੈ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵਲਾਏ। ਗੁਣ ਗਾਵੈ ਗੁਣ ਉਚਰੈ, ਗੁਣਮੈ ਸਵੈ ਸਮਾਏ। ਨਾਨਕ ਗੁਰਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ। ਕੂੜ ਕਮਾਵੈ ਕੂੜ ਸੰਗਰੈ, ਕੂੜ ਕਰੈ ਆਹਾਰ। ਬਿਖ ਮਾਇਆ ਧਨ ਸੰਚ ਮਰੈ, ਅੰਤ ਹੋਏ ਸਭ ਛਾਰ। ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੇ

ਗੁਰ ਤਿਨ ਕੋ ਮੇਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ, ਅੰਤਰ ਤਿਸਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ, ਅਨਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ, ਜੰਮਣ ਮਰਨ ਨਾ ਚੁੱਕਈ, ਹੋਮੈ ਕਰਮ ਕਮਾਏ, ਗੁਰਸਰਨਾਈ ਉਬਰੈ, ਨਾਨਕ ਲਏ ਛੜਾਏ, ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਭਾਏ, ਸਤਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮੇਲਾਏ, ਇਹੋ ਭੌਜਲ ਜਗਤ ਸੰਸਾਰ ਹੈ, ਗੁਰਬੋਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਭਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ, ਧੁਰ ਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਿਦਾਰਿਆਂ, ਹਰ ਦਰਗਹਿ ਲਏ ਛੜਾਏ, ਗੁਰਸਿੱਖਾਂ ਨੂੰ ਸਾਬਾਸ ਹੈ, ਹਰ ਤੁੱਠਾ ਮੇਲ ਮਿਲਾਏ, ਗੁਰਪੂਰੈ ਹਰ ਨਾਮ ਦੜਾਇਆ, ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮੱਗ ਦੇਖਾਇਆ, ਹਉਮੈ ਮਾਰ ਏਕ ਲਿਵਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋ ਹਿ ਨ ਸਕੈ, ਸੱਚੈ ਨਾਏ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ, ਮਨ ਅੰਤਰ ਹੋਮੈ ਰੋਗ, ਭ੍ਰਮ ਭੂਲੇ ਹੋਮੈ ਸਾਕਤ ਦੁਰਜਨਾ, ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰੱਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲਗੋਲੇ। ਸਲੋਕ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੱਤੇ ਸੇਈ ਦੇ ਮੁਖ ਨਾ ਮੋੜਨ, ਜਿੰਨੀ ਸੰਜਾਤਾ ਸਾਈ, ਝੜ ਝੜ ਪਵਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ, ਧਣੀ ਵਿਹੂਣਾ ਪਾਟ ਪਟੰਬਰ, ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ, ਗੁਰ ਕੈ ਸ਼ਬਦ ਅਰਾਧੀਐ।

ਜਾਏ ਜਨ ਦੇਹੋ ਮੱਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਿਛ ਤਿਸਦੈ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੁਰਾ ਜਿਨ ਸਿਮਰਿਆ।

ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ।

ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਧਰ ਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ

ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ।

ਸਰਾਂਦਾ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿਨਾਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਿਨਾਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤਾ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੀਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਕੈਲਗਿਰੀ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਇਸ ਸਮੇਂ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ ਆਪ ਜੀ ਦੇ ਸੇਵਾਦਾਰਾਂ ਕੋਲੋਂ ਗੁਰਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੈ ਚੰਦੋਵਾ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਦੇ ਗੁਰਤਾ ਗੱਦੀ ਪੁਰਬ ਦੀ ਅਰਦਾਸ ਬੇਨਤੀ ਹੈ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਸਰਬੱਤ ਦੇ

ਅਰਦਾਸ ਕਰਨੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ, ਰਾਜ ਭਾਗ ਦੀ ਦਾਤ ਬਖਸ਼ਣੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਅੱਜ ਦੇ ਸਾਰਾ ਦਿਨ ਦੀ ਦੇਗਾਂ ਦੀ ਸੇਵਾ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਟਿਵਾਣਾ ਤਿੰਨਾਂ ਵੱਲੋਂ ਆਪਣੇ ਬੇਟੇ ਗੁਰਵਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਦੇਗਾਂ ਦੀ ਸੇਵਾ ਨਿਭਾ ਰਹੇ ਨੇ। ਮਨਦੀਪ ਕੌਰ ਬੁੱਟਰ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਦੇਗਾਂ ਦੀ ਸੇਵਾ ਨਿਭਾ ਰਹੇ ਨੇ। ਹਰਸ਼ਦੀਪ ਸਿੰਘ ਕੰਗ ਪਰਿਵਾਰ ਵੱਲੋਂ ਦੇਗਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਰਣਦੇਵ ਸਿੰਘ ਮਨਿਹਾਸ ਪਰਿਵਾਰ ਵੱਲੋਂ ਦੇਗਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਗਰੇਵਾਲ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਅਤੇ ਬੀਬੀ ਮਨਜੀਤ ਕੌਰ ਵੱਲੋਂ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਬੈਨੀਪਾਲ ਪਰਿਵਾਰ ਵੱਲੋਂ ਦੇਗਾਂ ਦੀਆਂ ਰਸਤਾਂ ਆਪ ਜੀ ਦੇ ਚਰਨਾਂ ਵਿੱਚ ਸ਼ੁਕਰਾਨੇ ਵਜੋਂ ਅਰਦਾਸ ਬੇਨਤੀਆਂ ਕਰਦੇ ਨੇ। ਸਤਿਗੁਰੂ ਜਿਨ੍ਹਾਂ ਸੇਵਕਾਂ ਨੇ ਸੇਵਾਵਾਂ ਨਿਭਾਈਆਂ ਨੇ ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਣਾ ਜੀ। ਸੇਵਕਾਂ ਦੇ ਕਾਰਜ ਰਾਸ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ, ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਜੀ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਬਾਣੀ ਦੀ ਅਰਦਾਸ ਹੈ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ

ਧੰਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ।

0: فتح
1: جوگو جوگا ٹال چاور شتر تخت دے مالک گورتا گدی دے براجمان حاجرہ حضور سرو کلا بھرپور بالیے کل عالم تن تن شری گرو گرنتھ صاحب جی مہاراج جی دی حضوری وچ سج رہی گرو روپ گرو خالصا گرو پیاری ساتھ سنگت جی واہگرو جی کا خالصا واہگرو جی کی فتح. تن سو کاغذ قلم تن تن بھانڈا تن مس تن لکھاری نانکا جن نام لکھیا سچ. گرو پیاری گرو سواری ساتھ سنگت جی تن تن شری گرو گرنتھ صاحب جی دے پہلے پرکاش پورکھ دے سبندھ وچ رکھے گئے شری اکھنڈ پاٹھ صاحب جی دے پاٹھ دی سمپورنتا ہوئی ہے. شانتی دے پونج بانی دے بوہے تھے اتے شہیداں دے سرتاج تن تن شری گرو ارجن دیو جی مہاراج جنہیں 1661 بکرمی سمت پادو سودی ایکم نو 1604 عیسوی نو شری ہرمندر صاحب امرتسر وکھے آد شری گرو گرنتھ صاحب جی مہاراج جی کا پہلا پرکاش پورس کروایا. پنچم پاتشاہ مہاراج جی کی باڑی دے کتتا کروا کے گردوارہ شری رام رامسر صاحب وکھے بھائی گرداس جی نو لکھاری لا کے تقریباً ایک سال وچ آد شری گرو گرنتھ صاحب جی مہاراج دی سمپادنا کیتی اتے جس دن شری گرو گرنتھ صاحب جی مہاراج جی دا پرکاش ہویا گرو صاحب جی نے آپ چور کیتی تے بابا بڈھا جی آج شری گرو گرنتھ صاحب جی مہاراج دی سواری چک کے تے اتے پرکاش سمے پنچم پاتشاہ مہاراج بابا بڈھا جی نو کہندے ہن بھائی گرداس جی جی دا کتھن ہے ਬੁੱਢਾ ਸਾਹਿਬ ਖੋਲ ਗ੍ਰੰਥ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੋ ਸਭ ਪੰਥ. ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ. ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪਹਿਲੇ ਹੁਕਮਨਾਮੇ ਦੀ ਬਖਸ਼ਿਸ਼ ਹੋਈ. ਬਾਅਦ ਵਿੱਚ ਕਥਨ ਆਉਂਦੇ ਹਨ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਪਜੀ ਸਾਹਿਬ ਵੀ ਪੜ੍ਹ ਕੇ ਸੁਣਾਉਣਾ ਕਰੋ. ਇਸੇ ਹੀ ਪ੍ਰਕਾਸ਼ ਪੁਰਬ ਦੇ ਅੱਜ ਆਪ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ. ਸਮੁੱਚੀ ਹੀ ਸੰਗਤ ਨੂੰ ਆਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ. ਨਾਲ ਹੀ ਸੰਗਤ ਜੀ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ. ਸਮੂਹ ਸੰਗਤ ਨੂੰ ਵੀ ਲੱਖ ਲੱਖ ਦੀਆਂ ਵੀ ਵਧਾਈਆਂ ਹੋਣ. ਆਪ ਜੀ ਦੀਆਂ ਕੀਤੀਆਂ ਸੇਵਾਵਾਂ ਨੂੰ ਮਹਾਰਾਜ ਆਪਣੇ ਦਰੋਂ ਕਰੋਂ ਗੁਰਮਤ ਦੀਆਂ ਬਖਸ਼ਾਂ ਨਾਲ ਨਵਾਜਣ. ਅਸੀਂ ਉਹਨਾਂ ਸਾਰੇ ਹੀ ਪਾਠੀ ਸਿੰਘਾਂ ਜਿਨ੍ਹਾਂ ਵੱਲੋਂ ਰੌਲਾਂ ਦੀ ਸੇਵਾ, ਪਹਿਰੇ ਦੀ ਸੇਵਾ, ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ. ਇਸ ਦੇ ਨਾਲ ਹੀ ਸ਼ਬਦ ਚੌਂਕੀ ਦੌਰਾਨ ਫੁੱਲਾਂ ਦੇ ਲੈ ਕੇ ਆਉਣ ਵਾਲੇ ਸਜਾਉਣ ਦੀ ਸੇਵਾ ਤਕਰੀਬਨ 4-5 ਘੰਟੇ ਲੱਗ ਜਾਂਦੇ ਸੀ ਹਰ ਰੋਜ਼. ਸਭ ਸਿੰਘਾਂ ਸਿੰਘਣੀਆਂ ਅਤੇ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ. ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਕੋਈ ਗਾਵੇ ਕੋ ਸੁਣੈ ਕੋ ਕਰੇ ਵਿਚਾਰ ਕੋ ਉਪਦੇਸੇ ਕੋ ਦ੍ਰਿੜ ਤਿਸਕਾ ਹੋਏ ਉਧਾਰ. ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੇ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਵਾਉਣ ਜਾ ਰਹੇ ਹਨ. ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

0: ਨਾਲ ਜੁੜ ਕੇ ਰੱਖਣ, ਦੇਹਧਾਰੀ ਪਖੰਡੀ ਗੁਰੂਆਂ ਤੋਂ ਬਚਾ ਕੇ ਰੱਖਣ, ਦੀਨ ਦੁਨੀਆਂ ਦੇ ਮਾਲਕ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਚਰਨਾਂ ਨਾਲ ਸਾਨੂੰ ਸਾਰੀਆਂ ਸੰਗਤਾਂ ਨੂੰ ਜੋੜ ਕੇ ਰੱਖਣ। ਸੋ ਸਤਸੰਗ ਜੀ ਦਿੱਤਾ ਹੋਇਆ ਸਮਾਂ ਸਮਾਪਤ ਹੈ। ਸੋ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਆਪਾਂ ਸਰਵਣ ਕਰੀਏ। ਦੱਸ ਰਿਹਾ ਪਾਸੋਂ ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸੋ ਆਓ ਸਾਰੀ ਸੰਗਤ ਪਿਆਰ ਨਾਲ ਅਸੀਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਨਵਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਅੱਜ ਦੇ ਵਿਸ਼ੇਸ਼ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਚੌਥੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਬਾਣੀ ਵਿੱਚ ਉਚਾਰਦੇ ਹਨ ਬਾਣੀ ਦਾ ਕਿੰਨਾ ਵੱਡਾ ਸਥਾਨ ਦੱਸਦੇ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੰਗਤ ਜੀ ਹੁਣ ਸਮਾਂ ਗੁਰਮਤ ਵਿਚਾਰਾਂ ਦਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਵਿਦਵਾਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਨ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨ ਵਿਅਕਤੀਆਂ ਨੂੰ ਗੁਰਚਰਨਾਂ ਵਿੱਚ ਜੋੜਦੇ ਹੋਏ ਆਪ ਜੀ ਬੜੇ ਆਦਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ। ਜਿੰਨੀ ਬੁਲੰਦ ਆਵਾਜ਼ ਵਿੱਚ ਆਖੋਗੇ ਨਾ ਜੀ, ਧਿਆਨ ਦਿਓ, ਓਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼, ਓਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼। ਸਾਰੇ ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ, ਪੁਰਬ ਮਨਾਉਂਦਿਆਂ ਹੋਇਆ, ਅੰਮ੍ਰਿਤ ਬਾਣੀ ਦੇ ਜਾਪ ਹੋਏ, ਭੋਗ ਪਏ ਨੇ, ਹੁਕਮਨਾਮੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ, ਫਤਿਹ ਬੁਲਾਉਣ ਤੋਂ ਪਹਿਲਾਂ ਅਰਜ ਕਰਾਂ, ਧਿਆਨ ਦਿਓ। ਜਿੰਨੇ ਤੁਸੀਂ ਬੈਠੇ ਹੋ ਵੱਡਿਆਂ ਭਾਗਾਂ ਵਾਲੇ ਹੋ, ਕਾਹਦੇ ਵਾਸਤੇ ਬੈਠੇ ਹੋ? ਵੀ ਜ਼ਿੰਦਗੀ ਵਿੱਚ ਪੁੰਨ ਕਰਮ ਕੀਤਾ ਜਾਵੇ, ਇਸੇ ਵਾਸਤੇ ਬੈਠੇ ਹੋ ਵੀ ਜ਼ਿੰਦਗੀ ਦੇ ਸਵਾਸ ਜਿਹੜੇ ਨੇ ਉਹ ਗੁਰੂ ਦੇ ਲੇਖੇ ਲੱਗ ਜਾਵਣ। ਤੁਸੀਂ ਸੰਸਾਰ ਵਿੱਚ ਆਪਾਂ ਮਿਲ ਕੇ ਕਿੰਨੇ ਕੁ ਪਈ ਪੁੰਨ ਕਰਮ ਕਰ ਲਾਂਗੇ, ਕੋਈ 10-20 ਹਜ਼ਾਰ, ਪਰ ਜੋ ਤੁਸੀਂ ਸਤਿਗੁਰੂ ਜੀ ਦਾ ਪੁਰਬ ਮਨਾਇਆ ਜੇ, ਜੋ ਗੁਰਮੁਖਾਂ ਨੇ ਰਲ ਮਿਲ ਕੇ ਸੰਗਤ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪਰਸੋਂ ਰੋਜ ਤੋਂ ਰੱਬੀ ਬਾਣੀ ਦੇ ਪਾਠ ਆਰੰਭ ਹੋਏ, ਤਾਂ ਤੁਸਾਂ ਨੇ ਅੰਤ ਤੱਕ ਸਰਵਣ ਕੀਤੇ, ਜਿੰਨਾ ਜਿੰਨਾ ਸਮਾਂ ਬਖਸ਼ਿਆ ਹੈ, ਤਾਂ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਧਿਆਨ ਦੇ ਦਿਓ ਗਹਿਰਾਈ। ਜਿਨ੍ਹਾਂ ਨੇ ਅੰਮ੍ਰਿਤ ਬਾਣੀ ਸਰਵਣ ਕੀਤੀ ਹੈ ਨਾ, ਜਾਂ ਹੁਣ ਕਰ ਰਹੇ ਹੋ, ਤੇ ਤੁਹਾਨੂੰ ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ। ਤੁਸੀਂ ਕਹੋ ਜੀ ਉਹ ਕਿਵੇਂ? ਤਾਂ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਜੀ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਪੁੰਨ ਸੁਣ ਹਰ ਕੀ ਬਾਣੀ। ਜਿਹੜੇ ਹਰੀ ਪਰਮਾਤਮਾ ਦੀ ਬਾਣੀ ਨੂੰ ਜਿਨ੍ਹਾਂ ਨੇ ਸੁਣਿਆ ਹੈ ਜਾਂ ਸੁਣ ਰਹੇ ਨੇ, ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸੱਚੇ ਸਤਿਗੁਰੂ ਜੀ ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਜਿਹੜੇ ਬਾਣੀ ਤੋਂ ਵਿਸਰ ਜਾਂਦੇ ਨੇ, ਬਾਣੀ ਤੋਂ ਵਾਂਝੇ ਰਹਿ ਜਾਂਦੇ ਨੇ, ਫਤਿਹ ਬੁਲਾਉਣ ਤੋਂ ਪਹਿਲਾਂ ਅਰਜ ਕਰ ਰਿਹਾ, ਤਾਂ ਮੇਰੇ ਸਾਹਿਬ ਜੀ ਕਹਿੰਦੇ ਜੀਓ ਤਪਤ ਹੈ

0: ਪੁੰਨ ਗੁਣ ਗੋਬਿੰਦ ਗਾਹੇ। ਆਓ ਫਤਿਹ ਨਾਲ ਸਾਂਝ ਪਾਈਏ ਤਾਂ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਦੇ ਪੱਖ ਤੋਂ ਬਾਣੀ ਦੀ ਵਿਚਾਰ ਸਾਂਝੀ ਕਰਨ ਦਾ ਨਿਮਾਣਾ ਅਤੇ ਨਿਤਾਣਾ ਯਤਨ ਕਰਾਂਗਾ। ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਅਸੀਸ ਬਖਸ਼ੋ। ਸਾਰੀ ਸੰਗਤ ਰਲ ਮਿਲ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ। ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਆਪਾਂ ਆਰੰਭ ਪਿਛਲੇ ਸੰਡੇ ਵੀ ਐਤਵਾਰ ਕੀਤੀ ਸੀ। ਧੰਨ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਸਤਿਗੁਰੂ ਜੀ ਨੇ ਬਾਣੀ ਨਿਰੰਕਾਰ ਦਾ ਸਰੂਪ ਵਰਣਨ ਕੀਤਾ। ਧਿਆਨ ਦੇ ਕੇ ਬੋਲ ਸੁਣਿਓ, ਨਿਰੰਕਾਰ ਦਾ ਸਰੂਪ ਵਰਣਨ ਕੀਤਾ ਹੈ। ਫਿਰ ਮੇਰੇ ਸਤਿਗੁਰੂ ਜੀ ਨੇ ਇਸੇ ਹੀ ਬਾਣੀ ਨੂੰ ਗੁਰੂ ਦਾ ਸਵਰੂਪ ਵਰਣਨ ਕੀਤਾ ਹੈ। ਫਿਰ ਇਸੇ ਹੀ ਬਾਣੀ ਨੂੰ ਮੇਰੇ ਸਤਿਗੁਰਾਂ ਨੇ ਧੁਰਕੀ ਬਾਣੀ ਦਾ ਸਵਰੂਪ ਵਰਣਨ ਕੀਤਾ ਹੈ। ਫਿਰ ਇਸੇ ਹੀ ਅੰਮ੍ਰਿਤ ਬਾਣੀ ਨੂੰ ਗੁਰੂ ਖਾਲਸਾ ਜੀ ਭਗਤੀ ਦਾ ਭੰਡਾਰਾ ਵਰਣਨ ਕੀਤਾ ਹੈ। ਫਿਰ ਇਸੇ ਹੀ ਬਾਣੀ ਨੂੰ ਮੇਰੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਕਹਿ ਕੇ ਬਖਸ਼ਿਸ਼ ਕੀਤੀ ਹੈ। ਜੋ ਬੋਲ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਨੇ ਗੁਰੂ ਕੀ ਬਾਣੀ ਵਿੱਚੋਂ, ਤਾਂ ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ। ਜਿਹੜੇ ਬੋਲ ਤੁਹਾਡੇ ਨਾਲ ਸਾਂਝੇ ਕਰ ਗਿਆ, ਬਾਣੀ ਨਿਰੰਕਾਰ ਸਰੂਪ ਹੈ। ਦੂਸਰਾ ਬੋਲ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਬਾਣੀ ਗੁਰੂ ਸਰੂਪ ਹੈ, ਤੇ ਮੈਂ ਮੰਗਲ ਵਿੱਚ ਬੋਲ ਪੜੇ ਨੇ ਬਾਣੀ ਗੁਰੂ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਨ, ਪਰ ਤੱਕ ਗੁਰੂ ਨੇ ਸਤਾਰੇ। ਤੇ ਜੋ ਦਾਸ ਨੇ ਬੋਲ ਕਹੇ ਵੀ ਬਾਣੀ ਧੁਰਕੀ ਬਾਣੀ ਨਾਲ ਨਿਵਾਜਿਆ ਹੈ, ਤੇ ਤੁਸਾਂ ਰਾਗੀ ਸਿੰਘਾਂ ਤੋਂ ਸੁਣਿਆ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਭੰਨਾ। ਮੈਂ ਸਾਰਾ ਸ਼ਬਦ ਨਾ ਪੜਾਂ, ਤੇ ਅੰਤ ਵਿੱਚ ਮਹਾਰਾਜ ਕਹਿੰਦੇ ਧੁਰਕੀ ਬਾਣੀ ਤਿੰਨ ਸਗਲੀ ਚਿੰਤ। ਫਿਰ ਮੈਂ ਤੁਹਾਡੇ ਨਾਲ ਬੋਲ ਸਾਂਝਾ ਕੀਤਾ ਵੀ ਬਾਣੀ ਭਗਤੀ ਦਾ ਭੰਡਾਰਾ ਹੈ, ਬਾਣੀ ਭਗਤੀ ਦਾ। ਥੋੜਾ ਥੋੜਾ ਸਿਰ ਜੇ ਹਿਲਾਈ ਜਾਇਓ, ਸਮਝ ਆਵੇ ਤਾਂ, ਜੇ ਸਮਝ ਨਾ ਆਵੇ ਫਿਰ ਨਹੀਂ। ਬਾਣੀ ਭਗਤੀ ਦਾ ਭੰਡਾਰਾ ਹੈ। ਤਾਂ ਮੇਰੇ ਗਰੀਬ ਨਿਵਾਸ ਜੀ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਭਗਤੀ ਦਾ ਭੰਡਾਰਾ ਹੈ, ਬਾਣੀ ਪੜਨ ਵਾਲੇ ਤੁਸੀਂ, ਬਾਣੀ ਸਰਵਣ ਕਰਨ ਵਾਲੇ ਹੋ, ਫਿਰ ਜੀਵਨ ਵਿੱਚ ਕਮਾਉਣ ਵਾਲੇ ਨੇ। ਤਾਂ ਮੇਰੇ ਗੁਰੂ ਬਾਬਾ ਜੀ ਕਹਿੰਦੇ ਉਹ ਨਦਰੋਂ ਨਦਰ ਨਿਹਾਲ ਹੋ ਜਾਂਦੇ ਨੇ। ਫਿਰ ਮੈਂ ਇੱਕ ਬੋਲ ਤੁਹਾਡੇ ਨਾਲ ਹੋਰ ਸਾਂਝਾ ਕੀਤਾ ਹੈ ਵੀ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਬਾਣੀ ਚ ਬਚਨ ਕਹੇ ਨੇ, ਤੇ ਉਹ ਬੋਲ ਵੀ ਤੁਹਾਨੂੰ ਆਉਂਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮਗਤ ਮੇਰੀ ਜਲਣ ਬੁਝੀ, ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਬਾਣੀ ਸਾਡੀ ਨਹੀਂ ਹੈ, ਇਹ ਬਾਣੀ ਖਸਮ ਦੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਾਣੀ ਚੋਂ ਥੋੜੇ ਹੋਰ ਪ੍ਰਮਾਣ ਲੈ ਲਈਏ, ਅੱਜ ਦਾ ਵਿਸ਼ਾ ਮੈਂ ਇਹੀ ਰੱਖਣਾ ਹੈ। ਸਾਹਿਬ ਜੀ ਕਹਿੰਦੇ ਸਤਿਗੁਰ ਕੀ ਬਾਣੀ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਫਿਰ ਅਰਜ ਕਰਾਂ, ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਾਹਿਬ ਜੀ ਦੇ ਬੇਅੰਤ ਬਾਣੀ ਦੇ ਬੋਲ ਨੇ, ਗੁਰ ਕੀ ਬਾਣੀ ਸਿਉਂ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ, ਬਾਣੀ ਜੀ ਪੜਦਾ, ਦੁੱਖਾਂ ਦਾ ਨਾਸ ਚਲੇ ਜਾਂਦਾ ਹੈ। ਇੱਕ ਬੋਲ ਹੋਰ ਕਹਿ ਕੇ ਤੇ ਇਤਿਹਾਸ ਦਾ ਪੱਖ ਛੂਹਾਂਗਾ, ਤੁਸੀਂ ਪਿਆਰ ਵਿੱਚ ਉਹ ਬੋਲ ਕਹਿ ਲੈਣੇ ਨੇ, ਤੁਹਾਨੂੰ ਆਉਂਦੇ ਨੇ। ਸਾਹਿਬ ਕਹਿੰਦੇ ਦੁੱਖ ਰੋਗ ਸੰਤਾਪ, ਬੋਲੋ ਫਿਰ ਦੁੱਖ ਗਿਣ ਲਿਓ ਕਿੰਨੇ ਕੁਝ ਉੱਤਰ ਨਾ ਜੇ ਜੇ ਬੋਲੋਗੇ ਤੇ ਅੱਜ ਉੱਤਰ ਜਾਣੇ ਜੇ, ਗੁਰੂ ਤੇ ਪ੍ਰਤੀਤ ਰੱਖ ਕੇ ਬੋਲਿਓ ਅੰਦਰੋਂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੇ ਬਾਣੀ। ਜਿਨ੍ਹਾਂ ਨੇ ਅੰਮ੍ਰਿਤ ਬਾਣੀ ਨੂੰ ਸੁਣਿਆ ਹੈ, ਤਾਂ ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉੱਤਰ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਧੰਨ ਮੇਰੇ ਪਾਤਸ਼ਾਹ ਜੀ ਦਾ ਅੱਜ ਦਾ ਦਿਹਾੜਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸਿੰਘਾਸਣ ਦਾ ਵੀ ਦਿਹਾੜਾ ਆਪਾਂ ਰਲ ਮਿਲ ਕੇ ਮਨਾ ਰਹੇ ਹਾਂ। ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇੱਥੋਂ ਬੋਲ ਸ਼ੁਰੂ ਕਰਦਿਆਂ, ਗੁਰਤਾ ਗੱਦੀ ਦਾ ਸਿੰਘਾਸਣ ਆਪਣੇ ਛੋਟੇ ਫਰਜੰਦ, ਕਿਉਂਕਿ ਪ੍ਰਿਥੀ ਚੰਦ ਤਾਂ ਥੋੜੇ ਜੇ ਬੋਲ ਐਸੇ ਬੋਲ ਗਏ ਸੀ, ਸਾਹਿਬਾਂ ਨੇ ਕਹੇ ਸੀ ਕਾਹੇ ਪੂਤ ਝਗੜਤ ਹੋ ਸੰਗ ਬਾਬ, ਜਦੋਂ ਲਾਹੌਰ ਦੀ ਗੱਲ ਜਾਣਾ ਪਈ ਸੀ ਤੇ ਮਹਾਦੇਵ ਜੀ ਨੇ ਵੱਲੇ ਇਸ਼ਾਰਾ ਕੀਤਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜੀ ਵੇ ਢਿੱਡਾ ਜੀ ਤੈਨੂੰ ਕਿਸੇ ਨਾ ਕੀ, ਆਪੇ ਖਾ ਤੇ ਆਪੇ ਪੀ। ਉਹ ਮਸਤ ਸੁਭਾਅ ਦੇ ਸਨ। ਅਰਜਨ ਦੇਵ ਮਹਾਰਾਜ ਵੱਲੇ ਇਸ਼ਾਰਾ ਕੀਤਾ, ਸਾਹਿਬ ਜੀ ਜਿੱਥੇ ਮੇਰਾ ਜੀਵਨ ਵੀ ਜਾਂਦਾ ਹੋਵੇਗਾ ਨਾ, ਮੈਂ ਉੱਥੇ ਵੀ ਚਲਾ ਜਾਵਾਂਗਾ, ਮੇਰੇ ਪ੍ਰਾਣ ਚਲੇ ਜਾਣਗੇ, ਮੈਂ ਤੁਹਾਡਾ ਹੁਕਮ ਸਤ ਕਰਕੇ ਮੰਨਾਂਗਾ। ਜਿਸ ਵੇਲੇ ਮੰਨਿਆ ਵਾਪਾ ਇਹ ਸਿੰਘਾਸਨ ਮਿਲਿਆ ਤਾਂ ਪ੍ਰਿਥੀ ਚੰਦ ਮਿਹਰਵਾਨ ਜਿਹੜਾ ਹੈ ਸਤਿਗੁਰੂ ਮਹਾਰਾਜ ਨਾਲ ਥੋੜੀ ਥੋੜੀ ਈਰਖਾ ਵਿਰੋਧ ਚੱਲਦਾ ਆਇਆ ਹੈ। ਨਾਨਕ ਦੁਨੀਆਂ ਕੈਸੀ ਹੋਈ ਸਾਲਕ ਮਿਤਨਾ ਰਹਿਓ ਕੋਈ, ਕਬੀਰ ਦੀਨ ਗਵਾਇਆ ਦੁਣੀ ਸਿਉ ਦੁਣੀ ਨਾ ਚਾਲੀ ਸਾਥ। ਤਾਂ ਉਸ ਵੇਲੇ ਜਦੋਂ ਸਿੰਘਾਸਨ ਮਿਲ ਗਿਆ ਤੇ ਮਿਹਰਵਾਨ ਤੇ ਪ੍ਰਿਥੀ ਚੰਦ ਇੱਕ ਕਾਵਿ ਰੂਪ ਦੇ ਵਿੱਚ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਜੀ, ਆਪੇ ਕਾਵਿ ਰਚਨਾ। ਬਾਣੀ ਤੋਂ ਭਾਵ ਕੀ ਹੈ, ਕਾਵਿ ਰਚਨਾ ਲਿਖਣੀ ਤਾਂ ਪਿਛਲੇ ਪਾਸੇ ਮੋਰ ਧੰਨ ਗੁਰੂ ਨਾਨਕ ਮਹਾਰਾਜ ਦੀ ਲਾ ਦੇਣੀ, ਭਾਵ ਕਿ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਲਾ ਦੇਣਾ। ਭੁਲੇਖਾ ਪੈਣ ਲੱਗ ਪਿਆ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ ਜਿਵੇਂ ਤੁਸੀਂ ਸੁਣਦੇ ਹੋ ਜੀ, ਦੇ ਦੀਆ ਤੋਂ ਦੁੱਧ ਬਰਾਬਰ, ਮੰਗ ਲਈਆ ਤੋਂ ਪਾਣੀ, ਰਗੜ ਝਗੜ ਕੇ ਰਕਤ ਬਰਾਬਰ, ਕਹੋ ਨਾਨਕ ਨਿਰਬਾਣੀ। ਉਹ ਨਾਨਕ ਪਦ ਦੀ ਮੋਹਰ ਲਾ ਦਿੱਤੀ ਆ ਵੀ ਜੇ ਲੜਾਈ ਝਗੜਾ ਕਰਕੇ ਲਿਆ ਲਹੂ ਬਣ ਗਿਆ। ਇੱਕ ਤੁਸੀਂ ਹੋਰ ਪੰਜਾਬ ਵਿੱਚ ਵੇਖਿਆ ਹੋਵੇਗਾ, ਟਰੱਕਾਂ ਟਰਾਲੀਆਂ ਤੇ ਲਿਖਿਆ ਹੁੰਦਾ ਹੈ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ। ਇਹ ਕਿੱਥੋਂ ਸ਼ਬਦ ਲੱਭੋਗੇ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ। ਮੋਹਰ ਲੱਗ ਗਈ ਨਾ ਸਾਹਿਬਾਂ ਦੀ ਤੇ ਭੁਲੇਖਾ ਪੈਣ ਲੱਗ ਪਿਆ। ਤੇ ਉਸ ਵੇਲੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲਾਂ ਵਿੱਚੋਂ ਤੇ ਕਵੀ ਰਾਜ ਸੰਤੋਖ ਸਿੰਘ ਜੀ ਦੇ ਬੋਲਾਂ ਵਿੱਚੋਂ ਤੁਹਾਡੇ ਨਾਲ ਬੋਲ ਸਾਂਝਾ ਕਰਨ ਲੱਗਾ। ਸਿੱਖਾਂ ਨੂੰ ਭੁਲੇਖਾ ਪਿਆ ਤੇ ਪਿਆਰੇ ਗੁਰਸਿੱਖ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆਏ, ਉਹਨਾਂ ਵਿੱਚੋਂ ਇੱਕ ਸਿੱਖ ਨੇ ਸਾਹਿਬਾਂ ਦੇ ਚਰਨਾਂ ਚ ਬਿਨੈ ਕੀਤੀ, ਇੱਕ ਸਿੱਖ ਬੋਲਿਓ ਜ਼ੋਰ ਕਰ। ਮੈਂ ਕੱਲਾ ਕੱਲਾ ਅੱਖਰ ਬੋਲ ਕੇ ਸਪਸ਼ਟ ਕਰਨਾ, ਹੱਥ ਜੋੜ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਕਰਮੀ ਚੁੰਦਾ ਹੱਥ, ਇੱਕ ਸਿੱਖ ਬੋਲਿਓ ਜ਼ੋਰ ਕਰ, ਗੁਰ ਜੀ ਸੁਣ ਲੀਜੈ, ਪ੍ਰਿਥੀਆ ਆਦਿਕ ਅਪਰ ਬਹੁ ਤਿੰਨ ਕਰਮ ਲਖੀਜੈ। ਗਰੀਬ ਨਿਵਾਜ ਜੇ ਪ੍ਰਿਥੀ ਚੰਦ ਤੇ ਮਿਹਰਬਾਨ ਉਹ ਇਉਂ ਦਾ ਕੰਮ ਕਰਨ ਲੱਗ ਪਏ ਨੇ, ਕੀ ਕੰਮ ਮਹਾਰਾਜ ਕਹਿੰਦੇ ਕਰਦੇ ਨੇ? ਤਾਂ ਉਹ ਸਿੱਖ ਕਹਿਣ ਲੱਗੇ, ਗਰੀਬ ਨਿਵਾਜ ਆਪ ਬਣਾਵਤ ਸ਼ਬਦ ਕੋ, ਕਿਉਂਕਿ ਇਹ ਤੇ ਰੱਬੀ ਬਾਣੀ ਆ ਨਾ, ਨਿਰੰਕਾਰ ਦੀ ਬਾਣੀ ਹੈ, ਇਹ ਤੇ ਖਸਮ ਦੀ ਬਾਣੀ ਹੈ। ਤੇ ਸਿੱਖ ਕਹਿਣ ਲੱਗੇ, ਮਹਾਰਾਜ ਸ਼ਬਦ ਬਣਾ ਰਹੇ ਜੇ, ਨਾਨਕ ਦੀ ਮੋਹਰ ਲਾ ਰਹੇ ਜੇ, ਆਪ ਬਣਾਵਤ ਸ਼ਬਦ ਕੋ ਨਿਜ ਬੁੱਧ ਅਨੁਸਾਰੀ, ਸ੍ਰੀ ਨਾਨਕ ਕੋ ਨਾਮ ਸ਼ੁਭ, ਸ੍ਰੀ ਨਾਨਕ ਕੋ ਨਾਮ ਸ਼ੁਭ ਤਰ ਦੇਤ ਮੁਝਾਰੀ। ਤੇ ਪਾਤਸ਼ਾਹ ਜੀ ਅੰਤ ਵੇਲੇ ਜਾ ਕੇ ਜਿਵੇਂ ਤੁਹਾਨੂੰ ਦੋ ਪ੍ਰਮਾਣ ਦਿੱਤੇ ਨੇ ਵੀ ਨਾਨਕ ਪਦ ਦੀ ਠੱਪਾ ਲਾ ਦਿੰਦੇ, ਮੋਹਰ ਲਾ ਦਿੰਦੇ ਨੇ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਤੇ ਅੰਮ੍ਰਿਤ ਹੈ। ਅਗਲੇ ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਜ ਰਲ ਜੈ ਹੈ ਇਮ ਸਗਲ ਹੀ, ਰਲ ਜੈ ਹੈ ਇਮ ਸਗਲ ਹੀ, ਗੁਰਮਤ ਬਿਗਰਹ ਹੈ ਕੋ ਕਿਸ ਬਿਦ, ਕੋ ਕਿਸੂ ਬਿਦ ਬਾਣੀ ਉੱਚਰੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਸੀਂ ਉਪਰਾਲਾ ਕਰੋ, ਜੇ ਇੱਦਾਂ ਦੇ ਬੋਲ ਬੋਲਣ ਲੱਗ ਪਏ ਤੇ ਗੁਰਬਾਣੀ ਵਿੱਚ ਮਿਲਾਪਟ ਹੋ ਜਾਵੇਗੀ। ਸਤਿਗੁਰੂ ਜੀ ਰਲ ਜਾਹੈ ਗੁਰਮਤ ਵਿਗੜ ਜਾਵੇਗੀ, ਸ੍ਰੀ ਗੁਰ ਇਹ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਆ ਗਈ ਜੀ। ਹੁਣ ਸਤਿਗੁਰੂ ਮਹਾਰਾਜ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਸਿੱਖ ਬੁੱਧ ਸੁਧ ਬੁੱਧ ਕਾਏ, ਸ੍ਰੀ ਗੁਰਬਾਣੀ ਸਿੱਖ ਅਬ ਤੋਂ ਪਛਾਣ ਹੈ, ਆਗੇ ਕੱਲੂ ਬਲ ਪਾਵੇ ਸੁਧ ਬੁੱਧ ਨਾ ਰਹਾਵੇ, ਨਿਜ ਗੁਰਬਾਣੀ ਸਿੱਖ ਕੈਸਕ ਪਛਾਣ ਹੈ, ਤਾਂ ਤੇ ਗੁਰਬਾਣੀ ਸਭ ਕੀਚੀਐ ਇਕੱਤਰ ਸੋਧ, ਗੁਰਬਾਣੀ ਸੋਧ ਸੋਧ ਕਹਿ। ਮਹਾਰਾਜ ਗ੍ਰੰਥ ਕੋ ਰਚਾਣ ਹੈ, ਪੂਜਨੀਕ ਜੱਗ ਹੋਏ ਗੁਰੂ ਸਮ ਪੂਜ ਹੋਏ, ਜੋ ਪੂਜ ਕਰੈ ਮੁਕਤ ਰੂਪ ਸੋ ਜਹਾਨ ਹੈ, ਸ੍ਰੀ ਗੁਰ ਕਿਰਪਾ ਪਾਏ। ਸਤਿਗੁਰੂ ਜੀ ਤੁਸੀਂ ਸਰੀਰ ਵਿੱਚ ਮੌਜੂਦ ਹੋ, ਮੈਂ ਥੋੜਾ ਜਿਹਾ ਅਰਥ ਕਰਦਿਆਂ, ਤੁਸੀਂ ਸਰੀਰ ਵਿੱਚ ਮੌਜੂਦ ਹੋ ਤੇ ਆਪ ਜੀ ਦੀ ਕਿਰਪਾ ਹੈ, ਸਾਨੂੰ ਸੋਝੀ ਮਿਲਦੀ ਆ ਰਹੀ ਹੈ, ਅੰਮ੍ਰਿਤ ਬਾਣੀ ਦੀ ਵਿਚਾਰ ਮਿਲਦੀ ਹੈ। ਸਾਹਿਬ ਜਿਵੇਂ ਜਿਵੇਂ ਕਲਯੁੱਗ ਦਾ ਪ੍ਰਭਾਵ ਪੈ ਰਿਹਾ ਤੇ ਰਲਾਵਟ ਹੋ ਗਈ, ਨਾਨਕ ਪਦ ਦੀ ਮੋਹਰ ਲੱਗ ਗਈ ਤੇ ਫਿਰ ਪਤਾ ਨਹੀਂ ਲੱਗਣਾ। ਜਦੋਂ ਇਹ ਗੱਲ ਮੇਰੇ ਸਾਹਿਬਾਂ ਨੂੰ ਕਹਿਣਾ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਉਸ ਵੇਲੇ ਬੋਲ ਵਿਚਾਰਨ ਕਰਦੇ ਨੇ, ਵਿਚਾਰ ਕਰਦੇ ਨੇ ਸਤਿਗੁਰੂ ਮਹਾਰਾਜ, ਇਹ ਸੁਣ, ਇਹ ਸੁਣ ਕੀ ਭਲਾ, ਜਿਹੜੇ ਪਿੱਛੇ ਬੋਲ ਹੋਏ ਨੇ ਉਹਨਾਂ ਦੇ ਬੋਲ ਸੁਣ ਕੇ, ਇਹ ਸੁਣ ਲੱਗੇ ਵਿਚਾਰ ਨੇ ਜੱਗ ਕੀ ਕਲਿਆਣਾ, ਭਿੱਖੀ ਭਵਿੱਖਤ ਵਾਰਤਾ ਹਮ ਹੋਏ ਦਸ ਥਾਨਾ। ਕਿਉਂਕਿ ਸਤਿਗੁਰੂ ਮਹਾਰਾਜ ਨਿਰੰਕਾਰ ਹੈ ਤੇ ਉਹਨਾਂ ਨੂੰ ਪਤਾ ਵੀ ਅਸੀਂ ਦਸ ਜੋਤਾਂ ਤੱਕ ਸਰੀਰ ਕਰਕੇ ਜਾਣਾ ਹੈ ਤੇ ਦਸ ਜੋਤਾਂ ਤੋਂ ਬਾਅਦ ਜੋਤ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਪ੍ਰਕਾਸ਼ ਹੋਣੀ ਹੈ। ਇਹ ਸੁਣ ਲੱਗੇ ਵਿਚਾਰ ਨੇ, ਜਿੱਥੋਂ ਤੁਹਾਨੂੰ ਬੋਲਦੀ ਸਮਝਣ ਆ ਨਾ, ਮੈਂ ਅਰਜ ਕਰਦਿਆਂ ਤੇ ਮੈਨੂੰ ਕੋਈ ਵੀ ਫਰਕ ਨਹੀਂ ਜੇ ਪੈਣਾ, ਮੈਂ ਖੁਸ਼ ਹੋ ਜਾਵਾਂਗਾ, ਤੁਸੀਂ ਥੋੜਾ ਜਿਹਾ ਇਸ਼ਾਰਾ ਕਰ ਦਿਓ ਵੀ ਕਥਾ ਕਰਨ ਵਾਲਿਆ ਵੀਰਾ ਆ ਬੋਲ ਬੋਲ ਗਿਆ, ਸਮਝ ਨਹੀਂ ਆਈ, ਇਹ ਦੌੜ ਨਹੀਂ ਹੈ, ਥਿਮਕ ਥਿਮਕ ਜਿਉਂ ਬੂੰਦ ਹੈ ਪਰ ਹੈ, ਕਿਉਂਕਿ ਧਰ ਦੇ ਕਥਾ ਦਾ ਵਿਸ਼ਾ ਹੁੰਦਾ ਝੜੀ ਲੱਗੀ ਹੋਵੇ, ਇੱਕ ਇੱਕ ਬੋਲ ਅੰਦਰ ਘਰ ਕਰਦਾ ਜਾਵੇ। ਇਹ ਸੁਣ ਲੱਗੇ ਵਿਚਾਰ ਨੇ ਜੱਗ ਕੀ ਕਲਿਆਣਾ, ਭਿੱਖੀ ਭਵਿੱਖਤ ਵਾਰਤਾ ਹਮ ਹੋਏ ਦਸ ਥਾਨਾ, ਪਾਛੈ ਸਿੱਖੀ ਕਿਮ ਰਹਿ ਕਹਿ ਟੇਕੈ ਮਾਥਾ, ਸ਼ਬਦ ਨਿਰਾਲੇ ਕਿਮ ਰਹਿ ਕਿਮ ਮਿਲੈ ਨਾ ਸਾਥਾ। ਵੀ ਸਤਿਗੁਰੂ ਜੀ ਦੇ ਸ਼ਬਦ ਜਿਹੜੇ ਨੇ ਉਹ ਨਿਰਾਲੇ ਰਹਿਣ, ਕਿਸੇ ਨਾਲ ਮਿਲਾਪ ਨਹੀਂ ਖਾ ਸਕਦੇ। ਨਾਲ ਦੀ ਨਾਲ ਸਾਹਿਬਾਂ ਨੇ ਵਿਚਾਰ ਕੀਤੀ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਬੇਦ ਕਤੇਬੀ ਭੇਦ ਨਾ ਜਾਤਾ, ਨਾ ਤਿਸ ਮਾਤ ਪਿਤਾ ਸੁੱਤ ਭਰਾਤਾ, ਚਾਰੇ ਬੇਦ ਬ੍ਰਹਮੇ ਕੋ ਦਈਏ, ਪੜ ਪੜ ਕਰੇ ਵਿਚਾਰੀ, ਤਾਂ ਕਾ ਅੰਤ ਨ ਜਾਣੈ ਬਪੜਾ ਨਰਕ ਸੁਰਗ ਅਵਤਾਰੀ। ਮਹਾਰਾਜ ਸਾਹਿਬ ਜੀ ਜਦੋਂ ਬੋਲ ਹੋਏ ਤੇ ਸਿੱਖਾਂ ਦੀ ਨਾ ਜੀ ਸਭਾ ਲੱਗ ਗਈ, ਜਿਵੇਂ ਤੁਹਾਡੀ ਸਭਾ ਲੱਗੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖੋ ਗੱਜ ਕੇ, ਸੱਜੇ ਖੱਬੇ ਨੀ ਜੇ ਵੇਖਣਾ, ਸਤਨਾਮ ਸ਼੍ਰੀ, ਬਹਿ ਜਾਣਾ ਜੇ, ਫਿਰ ਆਖੋ ਗੱਜ ਕੇ ਸਤਨਾਮ ਸ਼੍ਰੀ। ਇਹ ਸਭਾ ਲੱਗੀ ਸਿੱਖਾਂ ਦੀ, ਤਾਂ ਮੇਰੇ ਸੱਚੇ ਪਾਤਸ਼ਾਹ ਨੇ ਸਭਾ ਵਿੱਚ ਬੋਲ ਕਹੇ, ਬਡੋ ਪੁੱਤਰ ਗੁਰ ਅਮਰ ਕੋ। ਸਾਡੇ ਕੋਲ ਇਤਿਹਾਸ ਹੈ, ਦੁਨੀਆਂ ਦੇ ਲੋਕ ਮਿਥਿਹਾਸ ਨੂੰ ਸੱਚ ਬਣਾ ਕੇ ਜ਼ਾਹਰ ਕਰਦੇ ਨੇ, ਅੱਜ ਸਾਡੇ ਕੋਲ ਪਾਲਕੀ ਮੌਜੂਦ ਹੈ। ਸਭਾ ਵੇਖਿਆ ਬੈਠਿਓ ਹੁਤੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ, ਬਡੋ ਪੁੱਤਰ ਗੁਰ ਅਮਰ ਕੋ, ਬਡੋ ਪੁੱਤਰ ਗੁਰ ਅਮਰ ਕੋ, ਕਿਸ ਥਾੜ ਨਾ ਠੰਨ ਸਕਲ ਸ਼ਬਦ ਤੇ ਪਾਸ ਤੇ ਕਹੋ ਕਿਤ ਬਿਧ ਅੰਨ। ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਵੱਡੇ ਸਪੁੱਤਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਬਾ ਮੋਹਨ ਜੀ, ਸਾਰੇ ਜਿਹੜੀਆਂ ਪੋਥੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਸੀ ਆਪਣੇ ਪੋਤਰੇ ਸਹੰਸ ਰਾਮ ਨੂੰ ਕਹਿ ਕੇ ਬਾਣੀ ਦੋ ਪੋਥੀਆਂ ਦੇ ਵਿੱਚ ਅੰਕਿਤ ਕਰ ਦਿੱਤੀ ਸੀ। ਮੋਹਰੀ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ ਸੀ, ਮੋਹਰ ਨੇ ਟੇਕਿਆ ਨਹੀਂ ਸੀ, ਉਸ ਵੇਲੇ ਕਹਿ ਦਿੱਤਾ ਸੀ ਪੋਥੀਆਂ ਸਾਂਭ ਕੇ ਰੱਖਿਓ। ਤਾਂ ਮਹਾਰਾਜ ਕਹਿਣ ਲੱਗੇ ਵੱਡੇ ਪੁੱਤਰ ਸਾਡੇ ਨਾਨਾ ਅਮਰਦਾਸ ਮਹਾਰਾਜ ਦੇ ਕਿਸੇ ਦੀ ਪਰਵਾਹ ਨਹੀਂ ਹੈ, ਸਕਲ ਸ਼ਬਦ ਤੇ ਪਾਸ ਤੇ ਕਹੋ ਕਿਸ ਬਿਦ ਅੰਨ, ਕੋ ਉਪਾਏ ਕਰ ਪਾਏ ਹਮ ਸਗਰੀ ਗੁਰਬਾਣੀ, ਬੀੜ ਕਰੇ ਪੁਨ ਏਕ ਥਲ ਜਗ ਹਿਤ ਕਲਿਆਣੀ। ਵੀ ਇੱਕ ਥਾਂ ਤੇ ਸਾਰੀ ਬਾਣੀ ਇਕੱਤਰਤਾ ਕੀਤੀ ਜਾਵੇ। ਤੇ ਜਦੋਂ ਇਹ ਬੋਲ ਹੋਏ ਨਾ ਸਭਾ ਦੇ ਵਿੱਚ, ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਾਮਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ, ਕਿਉਂਕਿ ਭਤੀਜੇ ਚਾਚੇ ਭਤੀਜੇ ਦਾ ਬੋਲ ਬੜਾ ਇੱਕ ਸੌਖਾ ਜਿਹਾ ਹੁੰਦਾ, ਤਾਏ ਭਤੀਜੇ ਦਾ ਬੋਲ, ਤੇ ਜਿਸ ਵੇਲੇ ਬੋਲ ਹੋਏ ਨਾ ਤੇ ਉਸ ਵੇਲੇ ਦੇ ਬੋਲ ਲਿਖਦੇ ਨੇ, ਕਹਿੰਦੇ ਸਭਾ ਬੀਚ ਬੈਠਿਓ ਹੁਤੋ ਭਾਈ ਗੁਰਦਾਸੋ, ਸੁਣ ਤਾਂ ਕਹਿਓ ਕਰ ਜੋਰ ਕਰ, ਹੋ ਪਹੁੰਚੋ ਪਾਸੋਂ ਪੋਥੀ ਸਗਰੀ ਆਣ ਹੈ, ਆਇਸ ਮੁਝ ਦੀਜੈ ਮੋਹਣ ਮੇਲ ਔ ਮੋਹਰੀ ਮੋਕੋ ਸਮਝੀ ਜੈ। ਸਭਾ ਦੇ ਵਿੱਚ ਬੈਠੇ ਗੱਲਾਂ ਹੋਈਆਂ ਨਾ ਜੀ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਦਾਸ ਨੂੰ ਆਗਿਆ ਦਿਓ ਤੇ ਮੇਰਾ ਗੋਇੰਦਵਾਲ ਤੁਹਾਨੂੰ ਪਤਾ ਵਸੇਬਾ ਰਿਹਾ ਹੈ ਤੇ ਮੈਨੂੰ ਆਗਿਆ ਦੇਵੋ ਤੇ ਮੈਂ ਗੋਇੰਦਵਾਲ ਸਾਹਿਬ ਜਾਣਾ ਤੇ ਮੋਹਣ ਜੀ ਨੂੰ ਮਿਲ ਕੇ ਜਿਹੜੀਆਂ ਪੋਥੀਆਂ ਨੇ ਆਦਿ ਗੁਰਬਾਣੀ ਦੀਆਂ ਸਤਿਗੁਰੂ ਜੀ ਮੈਂ ਅਦਬ ਨਾਲ ਲੈ ਆਵਾਂਗਾ। ਕਹਿੰਦੇ ਬਾਬਾ ਜੀ ਸਤਿਗੁਰੂ ਮਹਾਰਾਜ ਨੇ ਆਗਿਆ ਦਿੱਤੀ, ਭਾਈ ਗੁਰਦਾਸ ਸਾਹਿਬ ਜੀ ਤਿਆਰ ਹੋਏ ਨੇ। ਤਬ ਭਾਈ ਹੋਏ ਤਿਆਰ ਮਾਰਗ ਮੁਖ ਲੀਨਾ, ਦੋਏ ਦਿਓਸ ਗੰਮਣਿਓ ਗਇਓ ਦੱਖਣ ਮੁਖ ਕੀਨਾ। ਅੰਮ੍ਰਿਤਸਰ ਤੋਂ ਗੋਇੰਦਵਾਲ ਦੱਖਣ ਦੀ ਤਰਫ ਹੈ, ਦੋ ਦਿਨ ਲੱਗ ਗਏ ਜਿਸ ਵੇਲੇ ਉੱਥੇ ਪਹੁੰਚੇ ਨੇ। ਪਰ ਇਹ ਤੇ ਗੁਰੂ ਖਾਲਸਾ ਜੀ ਜੀ ਦਾ ਕਾਰਜ ਹੈ, ਕਾਰਜ ਉਹਨੇ ਹੀ ਕਰਨਾ ਜੇ ਸਤਿਗੁਰੂ ਮਹਾਰਾਜ ਨੇ ਸਤ ਕਿਰਪਾ ਕਰਨੀ ਹੈ। ਕਹਿੰਦੇ ਗਏ ਨੇ ਪਰ ਪ੍ਰਾਪਤੀ ਨਾ ਹੋਈ, ਤੇ ਜਦੋਂ ਵਾਪਸ ਆਏ ਨਾ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮਾਮਾ ਜੀ ਭਾਈ ਜੀ ਪੋਥੀਆਂ ਆਦਿ ਗੁਰਬਾਣੀ ਦੀਆਂ ਤਾਂ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਤੇਹੇ ਠਾਂ ਕਾ ਬਿਰਤਾਂਤ, ਤੇਹੇ ਠਾਂ ਕਾ ਕਿੱਥੋਂ ਦਾ, ਗੋਇੰਦਵਾਲ ਸਾਹਿਬ ਦਾ, ਉੱਥੋਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸਨ। ਤੇ ਠਾਂ ਕਾ ਬਿਰਤਾਂਤ ਸਭ ਭਾਈ ਕੀਣ ਬਖਾਣ, ਇਹ ਸੁਣ ਬੁੱਢੇ ਕਹਿਓ ਹੋ ਲਿਆਵੋ ਤਤਕਾਲ। ਗੋਇੰਦਵਾਲ ਸਾਹਿਬ ਜੀ ਦੀ ਸਾਰੀ ਵਾਰਤਾ ਭਾਈ ਗੁਰਦਾਸ ਸਾਹਿਬ ਜੀ ਨੇ ਦੱਸ ਦਿੱਤੀ, ਸਤਿਗੁਰੂ ਜੀ ਪ੍ਰਾਪਤੀ ਨਹੀਂ ਹੋਣੀ ਤਾਂ ਬ੍ਰਹਮ ਬੇਤ ਬਾਬਾ ਬੁੱਢਾ ਜੀ ਕੋਲ ਨੇ, ਇਹ ਸੁਣ ਬੁੱਢੇ ਕਹਿਓ। ਇਹ ਸੁਣ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਗਰੀਬ ਨਿਵਾਜ ਜੀ ਭਣੀਏ ਹੁਕਮ, ਸਤਿਗੁਰੂ ਜੀ ਦਾਸ ਨੂੰ ਹੁਕਮ ਦਿਓ, ਮੈਂ ਗਮਣੋ ਸ੍ਰੀ ਗੁਰ ਮੁਸਕਾਏ ਭਲੀ ਭਾਂਤ ਤੁਮ ਜਾਹੋ ਕਾਜ ਬਣ ਜੈ। ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਜਾਵੋ ਪੋਥੀਆਂ ਲੈ ਕੇ ਆਵੋ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਤਿੱਥੇ ਪਹੁੰਚੇ ਨੇ ਤੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ, ਬਾਬਾ ਮੋਹਨ ਜੀ ਦਾ ਚੁਬਾਰਾ ਦੇਖਿਆ। ਆ ਗਿਆਨੀ ਪਿੰਦਰਪਾਲ ਸਿੰਘ ਜੀ ਆਏ ਸੀ ਨਾ, ਦੋ ਦਿਨ ਕਥਾ ਕਰਕੇ ਗਏ ਨੇ ਤੇ ਉਹਨਾਂ ਨੇ ਚੁਬਾਰਾ ਸਾਹਿਬ ਜੀ ਦਾ ਜ਼ਿਕਰ ਕਥਾ ਚ ਕੀਤਾ ਸੀ, ਉਹ ਸਾਰਾ ਕੁਝ ਤੁਹਾਨੂੰ ਕਰਕੇ ਗਏ ਨੇ, ਮੈਨੂੰ ਯਾਦ ਹੈ ਇੱਕ ਇੱਕ ਲਫ਼ਜ਼ ਉਹਨਾਂ ਦਾ, ਮੈਨੂੰ ਕਥਾ ਦਾ ਮੇਰੀ ਸੁਰਤ ਵਿੱਚ ਮੌਜੂਦ ਹੈ, ਜੋ ਜੋ ਬੋਲ ਬੋਲ ਕੇ ਗਏ ਨੇ ਬੜੇ ਪਿਆਰ ਵਿੱਚ ਭਿੱਜ ਕੇ। ਚੁਬਾਰਾ ਸਾਹਿਬ ਜਿਸ ਵੇਲੇ ਗਏ ਤਾਂ ਉੱਥੋਂ ਦਾ ਵਰਤਾਂਤ ਸੁਣਿਓ ਇੱਕ ਵਾਰ, ਆਖੋ ਫਿਰ ਹੁਣ ਸਤਨਾਮ ਸ਼੍ਰੀ। ਮੈਂ ਸਤਨਾਮ ਤੁਹਾਨੂੰ ਤਾਂ ਬੁਲਾਇਆ ਵੀ ਆਪਾਂ ਗੋਇੰਦਵਾਲ ਸਾਹਿਬ ਪਹੁੰਚ ਗਏ ਹਾਂ, ਆਖੋ ਸਤਨਾਮ ਸ਼੍ਰੀ, ਵੀ ਤੁਹਾਡੀ ਹਾਜ਼ਰੀ ਚੁਬਾਰਾ ਸਾਹਿਬ ਵੀ ਲੱਗ ਜਾਵੇ। ਉਸ ਵੇਲੇ ਕੀ ਹੋਇਆ, ਭਿਰੇ ਕਪਾਟ ਬਿਲੋਕ ਕੇ, ਭਿਰੇ ਕਪਾਟ ਦਰਵਾਜ਼ੇ ਬੰਦ ਨੇ, ਭਿਰੇ ਕਪਾਟ ਬਲੋਕ ਕੇ ਪੁਨ ਊਚ ਪੁਕਾਰਾ, ਗੁਰ ਅਮਰ ਕੇ ਸੁੱਤ ਵੱਡੋ ਦੇਹ ਦਰਸ ਉਦਾਰਾ। ਕਪਾਟ ਦਰਵਾਜ਼ੇ ਬੰਦ ਵੇਖੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਦਿੱਤੀ, ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਪੁੱਤਰ ਦਰਵਾਜ਼ੇ ਖੋਲ ਦਿਓ। ਪਰ ਦਰਵਾਜ਼ੇ ਕਿੱਥੋਂ ਖੁੱਲਣੇ ਸੀ, ਜਦੋਂ ਆਵਾਜ਼ ਦਿੱਤੀ ਦਰਵਾਜ਼ੇ ਨਾ ਖੁੱਲੇ ਤਾਂ ਦਰਵਾਜ਼ੇ ਅੱਗੇ ਖਲੋ ਕੇ ਉੱਚੀ ਆਵਾਜ਼ ਦਿੱਤੀ, ਗੁਰ ਅਰਜਨ ਭੇਜਿਓ ਮੁਜੈ। ਜਿਵੇਂ ਆਪਾਂ ਦਰਵਾਜ਼ੇ ਖਲੋ ਕੇ ਕਿਸੇ ਨੂੰ ਆਵਾਜ਼ ਦੇਈ ਦੀ ਹੈ, ਉਸ ਵੇਲੇ ਦਰਵਾਜ਼ੇ ਅੱਗੇ ਖਲੋ ਕੇ ਕਹਿਣ ਲੱਗੇ, ਗੁਰ ਅਰਜਨ ਭੇਜਿਓ ਮੁਜੈ, ਬੁੱਢਾ ਮਮ ਨਾਮੂ, ਕਿਰਪਾ ਕਰ ਸੁਣ ਲੀਜੀਐ ਪੁਨ ਕੀਜੈ ਕੰਮ। ਮੇਰਾ ਨਾਮ ਬਾਬਾ ਬੁੱਢਾ ਸਾਹਿਬ ਮੈਨੂੰ ਕਹਿੰਦੇ ਜੇ, ਗੁਰੂ ਅਰਜਨ ਦੇਵ ਮਹਾਰਾਜ ਨੇ ਮੈਨੂੰ, ਹਾਂਜੀ ਪੁੱਛੀ ਬੋਲੋ ਫਿਰ, ਭੇਜਿਆ ਹੰਗਾਰਾ ਦਓਗੇ ਨਾ ਟਿਕ ਜਾਓਗੇ ਜ਼ਿਆਦਾ, ਗੁਰੂ ਅਰਜਨ ਦੇਵ ਮਹਾਰਾਜ ਨੇ ਭੇਜਿਆ ਤੇ ਦਰਵਾਜ਼ਾ ਖੋਲ ਦਿਓ ਤੇ ਕੰਮ ਕਰ ਦਿਓ। ਪਰ ਦਰਵਾਜ਼ਾ ਕਿੱਥੋਂ ਖੁੱਲਣਾ ਸੀ, ਜਦੋਂ ਦਰਵਾਜ਼ਾ ਨਾਣਾ ਖੁੱਲਾ, ਉਸ ਵੇਲੇ ਬਾਬਾ ਬੁੱਢਾ ਜੀ ਨੇ, ਜੱਟ ਸੀ ਨਾ ਫਿਰ, ਉਹ ਜੱਟਾਂ ਵਾਲਾ ਕੰਮ ਕਰ ਦਿੱਤਾ। ਕਹਿੰਦੇ ਫਿਰ ਕੀ ਕੀਤਾ ਜੱਟਾਂ ਵਾਲਾ ਕੰਮ, ਬਲ ਤੇ ਚੂਥੀ ਖੈਂਚ ਕੇ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਬਲ ਤੇ ਚੂਥੀ ਖੈਂਚ ਕੇ ਬਹੁ ਬਾਰ ਹਲਾਈ, ਇਤ ਉਤ ਕਰਕੇ ਜ਼ੋਰ ਤੇ ਬਾਹਰ ਨਿਕਸਾਈ, ਈ ਤੈ ਸਮਝ ਗਏ, ਕੁਛ ਕ ਉਖੇਰ ਕਰ ਖੋਲ ਲਿਓ ਕਿਵਾਰਾ, ਅੰਤਰ ਜਾਏ ਪਰਵੇਸ਼ਿਓ ਬਿਨ ਸ਼ੰਕ ਉਧਾਰਾ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਹ ਕੰਮ ਕਰ ਲਿਆ ਆਪਣਾ। ਕਹਿੰਦੇ ਜਦੋਂ ਨਾ ਖੁੱਲਾ, ਕੁਝ ਕੁ ਸੱਜਿਓ ਖੱਬਿਓ ਦਰਵਾਜ਼ਾ ਖੋਲ ਕੇ ਚੁਗਾਠ ਨੂੰ ਹਲਾ ਕੇ ਇੱਟਾਂ ਇੱਧਰ ਕਰਕੇ ਤੇ ਅੰਦਰ ਜਾ ਵੜੇ। ਅਜੇ ਅੰਦਰ ਜਾ ਕੇ ਬਾਬਾ ਮੋਹਨ ਜੀ ਦੇ ਹੱਥ ਲਾਇਆ ਇੱਥੇ, ਉਹਨਾਂ ਚਿਰ ਨੂੰ ਬਾਬਾ ਮੋਹਰੀ ਜੀ ਆ ਗਏ, ਕਹਿਣ ਲੱਗੇ ਬਾਬਾ ਜੀ ਤੁਸੀਂ ਨਾ ਛੇੜੋ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸੱਤ ਕਰਕੇ ਮੰਨਿਆ, ਸਾਨੂੰ ਤੇ ਕਿਸੇ ਦਾ ਬੋਲ ਮੰਨਣਾ ਹੀ ਨਹੀਂ ਆਉਂਦਾ, ਜੇ ਅਸੀਂ ਮੰਨ ਲਈਏ ਤੇ ਜੀਵਨ ਦਾ ਬੇੜਾ ਪਾਰ ਹੋ ਜਾਵੇ। ਤਾਂ ਮਹਾਰਾਜ ਕਹਿੰਦੇ ਨੇ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਤਾਂ ਇਹ ਬੁਲਬਜ ਕਹੇ ਨੇ, ਹਮ ਅੰਧਲੇ ਅੰਧ ਬਿਖੇ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵਹ ਆਪਣ ਪਾਲੀ ਗੁਰਸਿੱਖ ਮੀਤ, ਚਲੋ ਗੁਰ ਜੋ ਗੁਰ ਕਹੇ ਸੋਈ ਪਹਿਲ ਮਨ, ਹਰ ਹਰ ਕਥਾ ਨਿਰਾਲੀ। ਵਾਪਸ ਆ ਗਏ, ਆ ਕੇ ਬੇਨਤੀ ਕੀਤੀ ਗਰੀਬ ਨਿਵਾਜ, ਸਾਰਾ ਬਰਤਾਨ ਦੱਸਦਾ, ਮੁੱਕਦੀ ਗੱਲ ਕਰਾਂ, ਸੂਈ ਬੜੀ ਤੇਜ਼ੀ ਚੱਲਦੀ ਹੈ। ਤਾਂ ਜਿਸ ਵੇਲੇ ਸਾਰਾ ਕੁਝ ਬਰਤਾਨ ਦੱਸਿਆ, ਤੁਹਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਵੇਲੇ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਭ ਜਗ ਪਾਰ ਉਪਕਾਰ, ਧਿਆਨ ਦੇ ਕੇ ਬੋਲ ਸੁਣੇ, ਬੜਾ ਪਿਆਰਾ ਬੋਲ ਜੇ, ਸਭ ਜਗ ਪਾਰ ਉਪਕਾਰ ਬੀੜ ਗੁਰੂ ਗ੍ਰੰਥ ਕੀ, ਬੀੜ ਗੁਰੂ ਗ੍ਰੰਥ ਕੀ ਹਉ ਬਿਦ ਤੈ ਜਗ ਮਾਹਿ ਰੂਪ ਸਭ ਪੰਥ ਕੀ। ਪੰਥ ਨੂੰ ਚਲਾਉਣਗੇ ਧੰਨ ਗੁਰੂ ਗ੍ਰੰਥ ਸਾਹਿਬ, ਇਹੀ ਬੋਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖੇ ਨੇ, ਆਗਿਆ ਭਈ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਉਹੀ ਬੋਲ ਗੁਰੂ ਅਰਜਨ ਦੇਵ ਮਹਾਰਾਜ ਨੇ ਕਹੇ ਨੇ। ਤੇ ਜਿਸ ਵੇਲੇ ਸੰਗਤਾਂ ਨਾਲ ਤਿਆਰ ਹੋ ਕੇ ਖਾਲਸਾ ਜੀ ਗੋਇੰਦਵਾਲ ਸਾਹਿਬ ਪਹੁੰਚੇ ਨੇ, ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਬੌਲੀ ਸਾਹਿਬ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਗਿਆਨੀ ਜੀ ਦਾ ਇੱਕ ਬੋਲ ਮੈਨੂੰ ਫਿਰ ਯਾਦ ਆ ਗਿਆ, ਤੁਸੀਂ ਥੜਾ ਸਾਹਿਬ ਦੇ ਦਰਸ਼ਨ ਕਰਦੇ ਹੋ, ਉਹਨਾਂ ਨੇ ਸੱਤ ਦਿਨਾਂ ਦਾ ਲਫ਼ਜ਼ ਆਖਿਆ ਸੀ ਵੀ ਸੋਢੀ ਸੁਲਤਾਨ ਸੱਤ ਦਿਨ ਉਹ ਥੜਾ ਬਣਾਉਂਦੇ ਰਹੇ। ਉਸ ਥੜੇ ਦੇ ਕੋਲ ਆ ਕੇ, ਉਸ ਥੜੇ ਦੇ ਕੋਲ ਆ ਕੇ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਸਾਨੂੰ ਦਰਸਾਉਣ ਵਾਸਤੇ ਵੱਡੇ ਗੁਰੂ ਸਾਹਿਬਾਨ ਅਤੇ ਨਾਨਾ ਗੁਰੂ ਚਰਨਾਂ ਚ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਚ ਅਰਦਾਸ ਕੀਤੀ, ਬਾਣੀ ਅਰਦਾਸ ਕੀਤੀ ਹੈ। ਇਹੀ ਬੋਲ ਮੈਂ ਤੁਹਾਨੂੰ ਨੰਦੇੜ ਦੀ ਧਰਤੀ ਤੇ ਲੈ ਕੇ ਜਾਣੇ ਨੇ ਅਰਦਾਸ ਦੇ। ਜਿਸ ਵੇਲੇ ਅਰਦਾਸ ਕੀਤੀ ਤੇ ਸਿੱਖ ਗੁਰੂ ਦਾ ਹੁਕਮ ਜਿਹੜਾ ਹੈ ਨਾ, ਕਿਉਂਕਿ ਗੁਰੂ ਦਾ ਰੂਪ ਰੇਖਾ ਨਹੀਂ ਹੈ, ਬੋਲਾਂ ਨੂੰ ਕੇਵਲ ਅਨੁਭਵ ਕੀਤਾ ਜਾਂਦਾ, ਰੂਪ ਨਾ ਰੇਖ ਨਾ ਰੰਗ ਕਿਸ਼, ਉਸ ਵੇਲੇ ਮਹਿਸੂਸ ਹੋਇਆ। ਕਵੀ ਰਾਜ ਕਵੀ ਸੰਤੋਖ ਸਿੰਘ ਲਿਖਦੇ ਨੇ, ਸਿਰ ਪਰ ਧਰ ਕਰ ਹਾਥ ਹਰਖ ਉਰ ਧਾਰ ਕੈ ਗੁਰ ਅਰਜਨ ਸਿਉ ਭਣਿਓ ਕਾਜ ਲਿਹੋ ਸਾਰ ਕੈ ਕੀਰਤ ਮੋਹਨ ਕਰੋ ਪੋਥੀਆਂ ਲੀਜੀਐ ਹੋ ਸ੍ਰੇਸ਼ਟ ਉਦਮ ਇਹੋ ਬੀੜ ਸਭ ਕੀਜੀਐ। ਉਸ ਵੇਲੇ ਨਿਰੰਕਾਰ ਦੀ ਉਸਤਤ ਕੀਤੀ ਹੈ, ਨਿਰੰਕਾਰ ਦੀ ਉਸਤਤ ਕਰਦਿਆਂ ਸਤਿਗੁਰੂ ਜੀ ਨੇ ਤੰਬੂਰਾ ਹੱਥ ਵਿੱਚ ਲੈ ਲਿਆ ਤੇ ਕੀਰਤਨ ਕਰਦਿਆਂ ਬੌਲੀ ਸਾਹਿਬ ਜੀ ਤੋਂ ਚਲਦਿਆਂ ਚਲਦਿਆਂ ਜਿਸ ਵੇਲੇ ਚੁਬਾਰਾ ਸਾਹਿਬ ਕੋਲ ਪਹੁੰਚੇ ਨੇ, ਸਤਿਗੁਰੂ ਜੀ ਧਰਤੀ ਤੇ ਬੈਠਣ ਲੱਗੇ, ਸੰਗਤਾਂ ਗਲੀਚੇ ਲਿਆਉਣ ਲੱਗੀਆਂ, ਅੱਜ ਮਹਾਰਾਜ ਨੇ ਕਹਿ ਦਿੱਤਾ ਨਹੀਂ, ਬਾਣੀ ਸਾਰਿਆਂ ਤੋਂ ਸਰੋਵਣੀ ਹੈ ਤੇ ਸ਼ਬਦ ਬਣਾਵਤ ਜਾਤ ਹੈ। ਗੋਇੰਦਵਾਲ ਸਾਹਿਬ ਜੀ ਬੌਲੀ ਸਾਹਿਬ ਜੀ ਤੋਂ, ਸ਼ਬਦ ਬਣਾਵਤ ਜਾਤ ਹੈ ਗਾਵਤ ਗੋੜੀ ਰਾਗ ਕਬ ਉੱਚੈ ਧੁਨ ਕਰਤ ਹੈ ਕਬ ਧੁਨ ਸਹਿਜੇ ਲਾਗ। ਕਦੇ ਉੱਚੀ ਆਵਾਜ ਕਦੇ ਨੀਵੀਂ ਆਵਾਜ, ਤੇ ਜਦ ਉੱਥੇ ਪਹੁੰਚ ਗਏ ਗੌੜੀ ਮੁਹੱਲਾ ਪੰਜਵਾਂ, ਮੈਂ ਸ਼ਬਦ ਦੇ ਅਰਥ ਨਹੀਂ ਜੇ ਕਰਨੇ, ਸ਼ਬਦ ਵੱਡਾ ਜੇ, ਪਰ ਮੈਂ ਤੁਹਾਨੂੰ ਇਤਿਹਾਸ ਦੇ ਪੱਖ ਨਾਲ ਜੋੜਦੇ ਚੱਲਣਾ ਹੈ। ਸ਼ਬਦ ਚੱਲ ਪਿਆ ਨਿਰੰਕਾਰ ਵੱਲੇ ਸਾਰਾ ਜੇ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਣ ਤੇਰੇ ਸੋਹਣ ਦੁਆਰ ਸੰਤ ਜੀ ਉਹ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵ ਹੈ ਜੈ ਸਾਧ ਸੰਤ ਇਕੱਤਰ ਹੋਵ ਹੈ ਤਹਾਂ ਤੁਜੈ ਧਿਆਵ ਹੈ ਕਰ ਦਇਆ ਮਇਆ ਦਿਆਲ ਸਵਾਮੀ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਪਹਿਲਾ ਪਦ ਆ ਗਿਆ ਜੀ ਆਖੋ ਸਤਨਾਮ ਸ਼੍ਰੀ। ਹੁਣ ਧਿਆਨ ਦਿਓ, ਭਾਈ ਗੁਰਦਾਸ ਸਾਹਿਬ ਜੀ ਆਏ ਸਮਾਧੀ, ਹਾਂਜੀ ਨਹੀਂ ਖੁੱਲੀ, ਬਾਬਾ ਬੁੱਢਾ ਸਾਹਿਬ ਜੀ ਆਏ ਹਿਲਾਇਆ ਨਾ, ਪਰ ਜਦੋਂ ਬਾਣੀ ਦੀ ਵਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਜਦੋਂ ਬਾਣੀ ਦੀ ਵਾਜ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪਈ, ਕਹਿੰਦਾ ਉਹ ਜੁਗਾਂ ਦਾ ਬੈਠਾ ਅੱਜ ਤੱਕ ਰਸ ਨਹੀਂ ਆਇਆ, ਹੈਰਾਨ ਹੋ ਰਿਹਾ ਹੈ ਰਸ ਕਿੱਧਰੋਂ ਆ ਰਿਹਾ ਹੈ, ਰਾਮ ਰਸ ਪੀ ਆ ਰਹੇ ਮੇਰੀ ਸਮਾਧੀ ਚੋਂ ਆ ਰਿਹਾ, ਸਮਾਧੀ ਚੋਂ ਕਿੱਧਰੋਂ ਰਸ ਆ ਰਿਹਾ ਹੈ। ਜਦੋਂ ਉੱਚੀ ਆਵਾਜ਼ ਆਈ ਤਾਂ ਤਾਕੀ ਖੋਲੀ ਚੁਬਾਰੇ ਦੀ, ਤਾਂ ਜਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਵੇਖੇ ਤੇ ਮੋਹਣ ਨੇ ਬੜੇ ਕੌੜੇ ਬੋਲ ਕਹਿ ਦਿੱਤੇ, ਮੈਂ ਤੁਹਾਨੂੰ ਸੁਣਾ ਦੇਣੇ ਨੇ, ਮੈਂ ਬੋਲ ਕੇਵਲ ਉਹ ਬੋਲਣੇ ਨੇ ਜਿੰਨਾ ਕੋਲ ਮੇਰੇ ਕੋਲ ਸਿਧਾਂਤ ਹੈ, ਕਿਉਂਕਿ ਦੁਨੀਆਂ ਦਾ ਪੱਖਵਾਦ ਚੱਲਦਾ ਹੈ। ਦਾਸ ਨੂੰ ਕੋਈ ਪ੍ਰਸ਼ਨ ਕਰੋਗੇ ਤੇ ਜਵਾਬ ਗੁਰੂ ਦੀ ਬਖਸ਼ਿਸ਼ ਨਾਲ ਦਿਆਂਗਾ। ਤਾਂ ਉਸ ਵੇਲੇ ਬੋਲ ਕਹੇ, ਕਹਿਣ ਲੱਗਾ, ਲਾਜ ਨਾ ਧਰਿਓ ਆਪ ਅਬੈ ਚੱਲ ਆਇਓ, ਸਭ ਗੁਰੂਣ ਕੇ ਸ਼ਬਦ ਲੈਣ ਹਿਤ ਧਾਇਓ, ਅਪਰ ਜਤਨ ਕਰ ਰਹਿਓ ਨਾ ਬਸ ਕਸ ਚਾਲਿਓ, ਹੋ ਭੂਤਲ ਬੈਠ ਗਿਲਾਣ ਪਖੰਡ ਵਿਸਾਲਿਓ। ਬੜੇ ਕ੍ਰੋਧ ਨਾਲ ਬੋਲ ਕਹੇ ਵੀ ਹੋਰ ਤੇ ਕੁਝ ਨੀ ਚੱਲਿਆ, ਗੁਰਤਾ ਗੱਦੀ ਵੀ ਤੁਸੀਂ ਲੈ ਗਏ, ਧਰਤੀ ਤੇ ਬੈਠ ਗਏ ਹੋ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਮੋਹਣ ਤੇਰੇ ਬਚਨ ਅਨੂਪ ਚਾਲ ਨਰਾਲੀ, ਮੋਹਣ ਤੂੰ ਮਨ ਏਕ ਜੀ ਅਵਰ ਸਭ ਰਾਲੀ, ਮਨ ਤਾਂ ਏਕ ਲੇਖ ਠਾਕੁਰ ਜਣੇ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸ਼ਰਨ ਤੂੰ ਮਾਰੀਆ। ਦੂਜਾ ਪਤਾ ਹੋ ਗਿਆ ਜੀ ਸ਼ਬਦ ਦਾ,
1: ਜਿਹੜਾ ਦੂਜਾ ਪਤਾ ਹੋਇਆ ਹੈ ਅੰਦਰ ਨੂੰ ਸ਼ਾਂਤੀ ਆ ਗਈ। ਤਾਂ ਬਾਬਾ ਮੋਹਣ ਜੀ ਨੇ ਲੰਬਾਰੀ ਖੋਲੀ, ਸਤਿਗੁਰੂ ਜੀ ਦੀਆਂ ਪੋਥੀਆਂ ਲੈ ਕੇ ਤੇ ਕਦਮ ਕਦਮ ਪੌੜੀਆਂ ਉਤਰਦਾ ਉਤਰਦਾ ਥੱਲੇ ਆ ਗਿਆ। ਜਦੋਂ ਥੱਲੇ ਆਇਆ ਸਤਿਗੁਰ ਦੇਖਿਓ, ਹਾਂਜੀ ਸਤਿਗੁਰ ਦੇਖਿਓ, ਕੀ ਵੇਖਿਆ, ਮੋਹਣ ਆਇਓ ਪੋਥੀਆਂ ਲੈ ਕੇ ਕਾਰਜ ਹੋਣ ਵਾਲਾ ਹੈ, ਆ ਗਿਆ ਹੈ ਸਤਿਗੁਰ ਦੇਖਿਓ, ਮੋਹਣ ਆਇਓ ਪੁਨ ਤੀਜੋ ਪਦ ਸ਼ਬਦ ਅਲਾਇਓ। ਫਿਰ ਤੀਜਾ ਪਦ ਸ਼ਬਦ ਦਾ ਆਰੰਭ ਕਰ ਦਿੱਤਾ, ਮੋਹਣ ਤੁਧ ਸਤ ਸੰਗਤ ਤੇ ਆਵੇ ਦਰਸ਼ ਧਿਆਨਾ, ਮੋਹਣ ਜਮ ਨੇੜ ਨੇ ਆਵੇ ਤੁਧ ਜਪੈ ਨਿਧਾਨਾ, ਜਮਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵ ਹੋਏ, ਮਨ ਬਚਨ ਕਰਮ ਜੇ ਤੁਧ ਅਰਾਧੇ ਸੇ ਸਭੈ ਫਲ ਪਾਵਹੇ, ਮਲ ਮੂਤ ਮੂੜ ਜੇ ਮੁਗਧ ਹੋਤੇ ਸੋ ਦੇਖ ਦਰਸੋ ਗਿਆਨਾ, ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਇੱਕ ਬੇਨਤੀ ਕਰਾਂ, ਮੈਂ ਅਰਥ ਤਾਂ ਨੀ ਜੇ ਕਰ ਰਿਹਾ, ਜੇ ਮੈਂ ਅਰਥ ਕੀਤੇ ਤੇ ਟਾਈਮ ਸਾਰਾ ਲੰਘ ਜਾਣਾ। ਮੈਂ ਚਾਹੁੰਦਾ ਹੈ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਹੋ ਜਾਵੇ, ਮੈਂ ਕੁਝ ਕੁਝ ਬੋਲ ਲੈ ਰਿਹਾ। ਤੇ ਜਿਸ ਵੇਲੇ ਦੇਖਿਆ ਨਾ ਪੋਥੀਆਂ ਲੈ ਕੇ ਆ ਗਿਆ, ਤੇ ਸਤਿਗੁਰੂ ਮਹਾਰਾਜ ਪੋਥੀਆਂ ਅੱਗੇ ਲੈਣ ਲੱਗੇ ਨਾ ਬਾਹਾਂ ਕਰਕੇ ਕਮਲ ਸਰੇਖੇ ਹੱਥ ਕਰਕੇ, ਮੋੜ ਕਹਿੰਦਾ, ਮਾਮਾ ਜੀ ਭਾਂਜਾ ਜੀ ਪੋਥੀਆਂ ਏਦਾਂ ਨਹੀਂ ਦਿੰਦਾ, ਪਹਿਲਾਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ, ਆਖੋ ਸਤਨਾਮ ਸ਼੍ਰੀ। ਕਿਆ ਬਾਤ ਹੈ, ਮਾਮਾ ਭਾਣਜੇ ਦੇ ਚਰਨਾਂ ਤੇ ਮੱਥਾ, ਪਹਿਲਾਂ ਹੀ ਮੱਥਾ ਟੇਕਿਆ ਜਾਂਦਾ ਤੇ ਬਾਤ ਕਿੱਧਰ ਬਣਨੀ ਸੀ। ਸਤਿਗੁਰੂ ਮਹਾਰਾਜ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਬੋਲ ਸੁਣੇ ਨਾ ਆਪਣੇ ਮਾਮੇ ਦੇ, ਤੇ ਬੜੇ ਠਰਾਮੇ ਨਾਲ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਹਮਰੀ, ਹਾਂਜੀ ਹਮਰੀ ਜਨਨੀ, ਮੇਰੀ ਮਾਂ ਮਾਤਾ ਭਾਨੀ ਜੀ, ਹਮਰੀ ਜਨਨੀ ਕੇ ਵੱਡ ਭਰਾਤਾ, ਉਹਨਾਂ ਦੇ ਵੱਡੇ ਭਰਾ ਜੇ, ਲਾਗਤ ਹੋ ਮਾਤਲ ਸੁਖ ਦਾਤਾ, ਤੇ ਮੇਰੇ ਮਾਮਾ ਜੀ ਲੱਗਦੇ ਜੇ ਤੁਸੀਂ, ਹਮਰੀ ਜਨਨੀ ਕੇ ਵੱਡ ਭਰਾਤਾ, ਲਾਗਤ ਹੋ ਮਾਤਲ ਸੁਖ ਦਾਤਾ, ਪਿਤਾ ਤੁਮਾਰੇ ਗੁਰੂ ਗੰਭੀਰ, ਤੇ ਫਿਰ ਤੁਹਾਡੇ ਪਿਤਾ ਮੇਰੇ ਨਾਨਾ ਗੁਰੂ ਅਮਰਦਾਸ ਵੱਡੇ ਜਿਗਰੇ ਵਾਲੇ ਸਨ, ਪਿਤਾ ਤੁਮਾਰੇ ਗੁਰੂ ਗੰਭੀਰ, ਨਿਜ ਸੇਵਕ ਕੀ ਕਾਂਟਤ ਪੀਰ, ਜੇ ਮਾਤਲ ਸਦਮੰਦ ਵਿਚਾਰੈ, ਬੰਧਨ ਠਾਨੈ ਉਚਿਤ ਹਮਾਰੈ, ਤਾਂ ਤੇ ਉਣਚਿਤ ਨਹੀਂ ਕਰੀਜੈ, ਪੱਗ ਪਰ ਹਮਰੀ ਬੰਧਨ ਲੀਜੈ। ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਕਹਿ ਲੱਗੇ, ਮਾਮਾ ਜੀ ਅਣਚੁੱਤੀ ਗੱਲ ਨਹੀਂ ਕਰਨੀ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ, ਤੇ ਆਪਣੇ ਭਾਣਜੇ ਦੇ ਬਚਨ ਸੁਣ ਕੇ। ਗੁਰਬਿਲਾਸ ਪਾਤਸ਼ਾਹੀ ਛੇਵੀਂ, ਸੁਣ ਗੁਰ ਨੰਦਨ ਮੋਹਣ ਕਾਨਾ, ਗੁਰੂ ਅਮਰਦਾਸ ਜੀ ਦੇ ਨੰਦਨ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਸੁਣ ਕੇ, ਸੁਣ ਕਰ ਨੰਦਨ ਮੋਹਣ ਕਾਨਾ।

ਮੈਂ ਉਡੀਕ ਰਿਹਾ ਸਾਂ, ਸਮਾਂ ਆਵੇ ਮੈਨੂੰ ਸ਼ਾਂਤੀ ਆਵੇ, ਤੁਹਾਡੇ ਚਰਨਾਂ ਤੇ ਮੱਥਾ ਟੇਕ ਲੈਣ ਦਿਓ, ਮੈਨੂੰ ਸ਼ਾਂਤੀ ਦੇ ਦਿਓ, ਦੁੱਖਾਂ ਨੂੰ ਸਾੜ ਦਿਓ। ਮੱਥਾ ਟੇਕਿਆ, ਪ੍ਰਾਪਤੀ ਹੋ ਗਈ। ਸਤਿਗੁਰੂ ਮਹਾਰਾਜ ਸਾਰੇ ਪਰਿਵਾਰ ਨੂੰ ਮਿਲੇ ਨੇ, ਪਾਲਕੀ ਸਾਹਿਬ ਤਿਆਰ ਹੋ ਗਈ ਜੀ। ਤੁਸੀਂ ਆ ਰੋਜ਼ ਚੌਂਕੀਆਂ ਰੋਜ਼ਾਨਾ ਕੱਢਦੇ ਰਹੇ ਹੋ, ਪਾਲਕੀ ਸਾਹਿਬ ਤਿਆਰ ਹੋ ਗਈ। ਜਦੋਂ ਪੋਥੀਆਂ ਅੱਜ ਸਾਡੇ ਕੋਲ ਪਾਲਕੀ ਮੌਜੂਦ, ਜੇ ਕੋਈ ਤਰਕਸ਼ੀਲ ਤਰਕ ਕਰੇ ਤੇ ਪਾਲਕੀ ਸਾਡੇ ਕੋਲ ਹੈ। ਕਹਿੰਦੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਪਾਲਕੀ ਵਿੱਚ ਪੋਥੀਆਂ ਰੱਖੀਆਂ, ਫਿਰ ਕੀ ਹੋਇਆ? ਸ੍ਰੀ ਸਤਿਗੁਰ ਪੱਗ ਨਗਨ ਤੇ, ਮੈਂ ਕੱਲਾ ਕੱਲਾ ਅੱਖਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਸ੍ਰੀ ਸਤਿਗੁਰ ਪੱਗ ਨਗਨ ਤੇ ਪਾਛੇ ਪ੍ਰਸਥਾਨੇ ਆਗੇ ਖਾਸਾ ਪੋਥੀਆਂ ਸਿੱਖ ਕੰਧ ਪਿਆਨੇ। ਤੁਸੀਂ ਚੱਕੀ ਸੀ ਨਾ ਪਾਲਕੀ ਕੰਧਿਆਂ ਤੇ, ਸਿੱਖ ਕੰਧ ਪਿਆਨੇ ਚਮਰ ਚਾਰ ਦਹ ਦਿਸ ਫਿਰਤ ਬਹੁ ਸੰਖ ਬਜਾਵੈ ਇਮ ਮੰਗਲ ਕੋ ਕਰਤ ਹੀ ਉੱਤਰ ਦਿਸ ਆਵੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਆ ਰਹੇ ਨੇ। ਜਿਸ ਵੇਲੇ ਅੰਮ੍ਰਿਤਸਰ ਨੂੰ ਆ ਰਹੇ, ਪਤਾ ਲੱਗਾ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ, ਸਾਰੇ ਸਿੱਖ ਬੜੇ ਆਨੰਦ ਹੋਏ। ਜਿਸ ਵੇਲੇ ਪੋਥੀਆਂ ਸਾਹਿਬ, ਜਿੱਥੇ 68 ਘਾਟ ਹੈ ਜੀ ਦੁੱਖ ਭੰਜਨ ਬੇਰ ਦੇ ਕੋਲ, ਇੱਥੇ ਸੁਭਾਇਮਾਨ ਹੋਈਆਂ, ਉਸ ਜਗ੍ਹਾ ਤੇ ਮੇਰੇ ਸਤਿਗੁਰਾਂ ਨੇ ਸ਼ਬਦ ਉਚਾਰਿਆ, ਹਮ ਧਨਵੰਤ ਭਾਗਟ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਖੂਟ ਤੋਲ ਖਾਵੈ ਖਰਚੈ ਰਲ ਮਿਲ ਤਾ ਭਾਈ ਤੋਟ ਨ ਆਵੈ ਵੱਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਤ ਖਜਾਨਾ ਲਿਆਰ ਲਾਏ। ਜਗ੍ਹਾ ਵੇਖੋ, ਉਹ ਜਗ੍ਹਾ ਵੇਖੀ ਗਈ ਨਿਸ਼ਚਿਤ, ਜਿਹੜੀ ਜਗ੍ਹਾ ਨੂੰ ਤੁਸੀਂ ਜਾਣਦੇ ਹੋ, ਸ਼੍ਰੀ ਰਾਮ ਸਰ ਸਾਹਿਬ। ਜਗ੍ਹਾ ਸਤਿਗੁਰੂ ਮਹਾਰਾਜ ਨੇ ਰਮਣੀਕ ਸੁੰਦਰ ਦੇਖੀ, ਤਾਂ ਜਿਸ ਵੇਲੇ ਉੱਥੇ ਪਹੁੰਚੇ ਤਾਂ ਮਹਾਰਾਜ ਨੇ ਸ਼ਬਦ ਕਿਹਾ, ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ। ਇੱਥੇ ਸਰੋਵਰ ਬਣੇਗਾ, ਇੱਥੇ ਇਸ਼ਨਾਨ ਕਰਿਆ ਕਰਨਗੇ। ਇੱਥੇ ਬਾਣੀ ਲਿਖਤ ਵਿੱਚ ਆ ਰਹੀ ਹੈ, ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ ਝੋਲ ਮਹਾਰਸ ਅੰਮ੍ਰਿਤ ਪੀਜੈ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਣ ਕਰਤ ਪੂਰਨ ਸਭ ਕਾਮ। ਸਤਿਗੁਰੂ ਮਹਾਰਾਜ ਜਿਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਿਖਾ ਕੇ, ਤਾਂ ਬਾਣੀ ਲਿਖਤ ਵਿੱਚ ਆਈ ਗਈ। ਜਿਸ ਵੇਲੇ ਲਿਖਤ ਵਿੱਚ ਆ ਰਹੀ ਹੈ, ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਕਲਯੁੱਗ ਦਾ ਸਮਾਂ ਪ੍ਰਭਾਵ ਪੈ ਰਿਹਾ ਹੈ। ਆਖੋ ਗੱਜ ਕੇ ਸਤਨਾਮ ਸ਼੍ਰੀ ਸਾਹਿਬ ਜੀ, ਬਾਣੀ ਤੁਸੀਂ ਲਿਖਾ ਰਹੇ ਹੋ, ਜੁਗੋ ਜੁਗ ਟਲ ਬਾਣੀ ਬਾਨੀ ਹੈ ਸਤਿਗੁਰੂ ਜੀ। ਇਸ ਬਾਣੀ ਦੇ ਵਿੱਚ ਸਾਰੀ ਬਾਣੀ ਬੇਸ਼ੱਕ ਸਰਲ ਹੈ, ਪਰ ਕਈ ਸ਼ਬਦ ਐਸੇ ਮਹਿੰਗੇ ਨੇ, ਜਿਵੇਂ ਗਿਆਨੀ ਜੀ ਨੇ ਉਦੋਂ ਕਿਹਾ ਸੀ ਵੀ ਔਖੇ ਨਹੀਂ ਕਹਿਣਾ, ਤੁਹਾਨੂੰ ਚਾਹਦੇ ਨਾ ਫਿਰ ਰੱਬ ਕੋ ਤਾਂ ਬੋਲ ਦੁਬਾਰਾ ਦੁਹਰਾ ਰਿਹਾ ਵੀ ਸਾਡੇ ਘਰ ਵਿੱਚ ਘਰ ਕਰ ਜਾਣ। ਮਹਿੰਗੇ ਸ਼ਬਦ ਮਹਿੰਗੇ ਨੇ, ਕੁਝ ਸਰਲ ਬਾਣੀ ਜਿਹੜਾ ਹਰ ਇੱਕ ਸਿੱਖ ਪੜ੍ਹ ਲਵੇ ਤੇ 24,000 ਸਵਾਸ ਭਾਵੇਂ ਵੱਧਦੇ ਘਟਦੇ ਨੇ। ਕਹਿਣ ਲੱਗੇ ਸੱਚੇ ਪਾਤਸ਼ਾਹ, 24,000 ਸਵਾਸ ਨਰ ਲਈ ਨਿਤ ਪ੍ਰਤ ਪ੍ਰਭ ਕੋ ਬਿਸਰਾਈ ਬਿਸਰੇਈ, 24,000 ਸਵਾਸ ਨਰ ਲਈ ਨਿਤ ਪ੍ਰਤ ਪ੍ਰਭ ਕੋ ਬਿਸਰੇਈ ਜਾਂ ਤੇ ਜਤਨ ਕੋ ਕੀਜੀ ਹੈ ਸਵਾਸ ਸਫਲ ਜੇ ਹੋਏ ਆਠ ਪੈਰ ਕੇ ਸਵਾਸ ਜਿਹੇ ਜਾਹੇ ਪੜੇ ਗਤ ਹੋਏ। ਮਹਾਰਾਜ ਸਵਾਸ ਵੱਧਦੇ ਘਟਦੇ, ਵਿਕਾਰੀਆਂ ਨੂੰ ਜ਼ਿਆਦੇ ਆਉਂਦੇ ਨੇ, ਸਹਿਜ ਵਾਲੇ ਨੂੰ ਥੋੜੇ ਆਉਂਦੇ ਨੇ, ਪਰ 24,000 ਸਵਾਸ ਜਿਹੜੇ ਨੇ ਉਹ ਸਫਲ ਹੋ ਜਾਣ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 24 ਸਲੋਕ 24 ਅਸ਼ਟਪਦੀਆਂ 24,000 ਅੱਖਰ ਮਹਾਰਾਜ ਨੇ ਬਾਣੀ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਕੇ ਲਖਵਾਉਣਾ ਕੀਤੀ ਤੇ ਨਾਲ ਹੁਕਮ ਕੀਤਾ, ਪ੍ਰਾਤ ਕਾਲ ਕੇ ਸਮੇਂ ਮੇ ਪੜੇ ਕਉ ਹਿਤ ਧਾਰ ਜਾਹੇ ਪੜੇ ਫਲ ਸਭੈ ਲਹਿ ਸੁਣੇ ਲਹਿ ਫਲ ਚਾਰ ਊਚ ਨੀਚ ਨਰ ਕੋ ਪੜੈ ਕਾਲ ਨਿਕਟ ਨਾ ਆਏ ਅੰਤ ਕਾਲ ਸਿਮਰਤ ਗੁਰੂ ਪਰਮ ਧਾਮ ਪੁੰਨ ਜਾਏ। ਸਤਿਗੁਰੂ ਜੀ ਕਹਿਣ ਲੱਗੇ, ਸੁਖਮਨੀ ਸਾਹਿਬ ਜੀ ਦੀ ਬਾਣੀ ਬੜੀ ਸਰਲ ਉਚਾਰ ਦਿੱਤੀ ਹੈ, ਅਨਪੜ੍ਹ ਵੀ ਜਿਹੜਾ ਸੁਣ ਲਵੇ ਉਹਨੂੰ ਵੀ ਸਮਝ ਆ ਜਾਂਦੀ ਹੈ। ਪ੍ਰਭ ਕੈ ਸਿਮਰਨ ਗਰਬ ਨਾ ਵਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਜਹ ਮਾਤ ਪਿਤਾ ਸੋ ਤਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਮਹਾਰਾਜ ਨੇ ਬਾਣੀ ਸਾਨੂੰ ਬਖਸ਼ੀ ਹੈ, ਬਾਣੀ ਲਿਖਤ ਵਿੱਚ ਆ ਗਈ। ਪਿਛਲੇ ਦਿਨੀ
मैं भगतां बारे जिहड़े चार भगत आए सी उन्हां बारे सिखां बारे मैं बोल चुका है। पर जिस वेले सारी बाणी मैं क्योंकि चाहना आ कि प्रकाश महाराज दा सचखंड पहुंच जाइए बाणी लिखत विच आ गई सारा कुछ आदि गुरु ग्रंथ साहिब जी दी बीड़ तैयार हो गई। ते जिस वेले बीड़ तैयार हो गई अज गुरु अर्जन देव सच्चे पातशाह महाराज बाबा बुढ़ा साहिब जी नूं कहिंदे ने बाबा बुढ़ा साहिब जी अज दसो भी आदि गुरु ग्रंथ साहिब जी का प्रकाश कित्थे करना है, दसो अमृत वेले कित्थे प्रकाश होवेगा। मुकदी मुकदी गल करां तां बाबा बुढ़ा साहिब जी ने बचन किया सच्चे पातशाह तुसीं सब कुछ जाणी जाणो दे दास तों पुछदे हो ते तुहाडे पुछण मुताबक बेनती करदा आं श्री गुरु ग्रंथ लायक दरबारा और स्थान न कोए मुरारा। सतगुरु जी आदि गुरु ग्रंथ साहिब जी का प्रकाश सचखंड श्री हरिमंदर साहिब विखे प्रकाश हो जावे। उस वेले रात पै गई है सब संगतां धरती ते सौ गईयां ने, गुरु ग्रंथ साहिब जी तख्त ते सुभाए मान ने, ते गुरु अर्जन देव महाराज सोचदे ने गुरु ग्रंथ साहिब जी का ग्रंथी सेवादार किन्नू लाउणा है, सोच रहे ने अज ते साडे कोल शरदा खत्म हो गई, ओ ग्रंथी तुरिया जांदा जे, ओ ज्ञानी तुरिया जांदा जे, कथा वाला इहो जे लफ्ज बोल के उहनूं करदे आ। गल्लां बातां नाल बड़ा कुछ करदे आ पर मैनूं माफ कर दिओ, साडे कोलों सत्कार खंभ ला के उड़दा जा रहा जे। पर एक गल इत्थे मैं इह वी करदे आ, जे तुहाडे अंदर इह भावना होवे ते ग्रंथी सिंह कथा वाचक नूं वी बाबा बुढ़ा साहिब जी का जीवन पढ़ के उहदे मार्ग ते हां जी चलना चाहिदा है। खाली रोटियां ढिड भर के घुराड़े ही ना मारदा रहे, बाणी दे नाल जुड़ना चाहिदा है। जिस वेले सतगुरु महाराज ने देखिया उस वेले साहब कह लगे चार गुरु की सेवा करी पायो परम निधान, सेवक की यह बस्ता है श्री गुर की ओ बखान। महाराज कहते वड्डे गुरु साहिबाना की सेवा की है, ये वड्डे गुरु साहिबाना की बाणी है। उस वेले बाबा बुढ़ा साहब जी दे सीस ते पीड़ा साहब नहीं सी उदों हैगा जी, कला गुरु ग्रंथ साहब नाल रखिया है। फोटो वेख दे ना पीड़ा साहब हुंदा है, कारीगर ने चित्रकारी ते बना दिती है। उस वेले गुरु हरगोबिंद महाराज नाल सन, ओ तुहानू भोली गया कारीगर नू चित्रकारी करनी भी गुरु हरगोबिंद साहब जी नाल नाल जा रहे ने, मीरी पीरी दे मालक सचे पातशाह वो कित्थे चित्रकारी गई है। जिस वेले जा रहे ने सरू महाराज आसीस ते है सतगुरु जी चौर साहब करदे जा रहे ने, सचखंड श्री हरिमंदर साहब पहुंच गए ने। उस वेले गुरु अर्जन देव महाराज ने आवाज दिती है बुढ़ा साहेब, देखो जी ग्रंथी का सत्कार, बुढ़ा साहेब 98 साल का मेरा बापू आ, किन्या साल का बोलो संग गए जे 98 साल का, बुढ़ा साहेब खोलो ग्रंथ लेहो आवाज सुने सब पंथ। फिर की होया आद

ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਪੜੋ ਪੜੋ ਹੁਣ ਸੰਤਾਂ ਕੇ ਕਾਰਜ ਹਰ ਕੰਮ ਕਰਾਵਣ ਆਇਆ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਪੂਰਨ ਪੁਰਖਿਆ ਚੋ

ਸ਼ਾਮਾਂ ਪਈਆਂ ਜੇ ਸਤਿਗੁਰੂ ਮਹਾਰਾਜ ਦਾ ਸੁੱਖ ਆਸਨ ਹੋਇਆ, ਕੋਠਾ ਸਾਹਿਬ ਚਲੇ ਗਏ, ਉੱਥੋਂ ਦੇ ਬੋਲ ਸੁਣਾਵਾਂ ਜੀ। ਸਤਿਗੁਰਾਂ ਦਾ ਸਿੰਘਾਸਣ, ਸਤਿਗੁਰੂ ਜੀ ਦੇ ਥੱਲੇ ਚਾਦਰ ਵਿਛਾ ਦਿੱਤੀ, ਬੇਨਤੀ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਆਪ ਜੀ ਦਾ ਆਸਣ। ਉਹ ਬੋਲ ਅੰਤ ਵੇਲੇ ਦੇ ਸੁਣੋ ਧਿਆਨ ਦੇ ਕੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਪਿਆਰੀ ਸੰਗਤ ਜੀ ਇੱਕ ਵਾਰ ਆਖੋ, ਤੁਹਾਡਾ ਧਿਆਨ ਸੱਜੇ ਖੱਬੇ ਜਾ ਰਿਹਾ ਜੇ, ਸਤਨਾਮ ਸ਼੍ਰੀ। ਸਤਿਗੁਰੂ ਜੀ ਕਹਿਣ ਲੱਗੇ, ਪਿਆਰੀ ਸੰਗਤ ਜੀ, ਸ੍ਰੀ ਗੁਰ ਕੇਰ ਸਰੀਰ ਜੋ, ਸ੍ਰੀ ਗੁਰ ਕੇਰ ਸਰੀਰ ਜੋ, ਸਾਡੇ ਜਿਹੜੇ ਸਰੀਰ ਨੇ, ਸਭ ਕਾਲ ਸਮੇਂ ਸਭ ਨਹਿ ਦਰਸੇ ਹੈ, ਕਿਉਂਕਿ ਸਰੀਰਾਂ ਦਾ ਤਾਂ ਆਉਣਾ ਜਾਣਾ ਹੈ, ਜੋਤ ਤਾਂ ਜੁਗੋ ਜੁਗ ਅਟਲ ਹੈ, ਸਰੀਰ ਨੇ ਚਲੇ ਜਾਣਾ ਹੈ। ਅੱਜ ਇੱਥੇ ਅਸੀਂ ਥੱਲੇ ਤਾਂ ਪਏ ਆ, ਜਗ੍ਹਾ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਣੇ ਨੇ, ਸਤਿਕਾਰ ਹੋਣਾ ਹੈ। ਧਿਆਨ ਦਿਓ, ਸ੍ਰੀ ਗੁਰ ਕੇਰ ਸਰੀਰ ਜੋ, ਸਭ ਕਾਲ ਸਮੇਂ ਸਭ ਨਹਿ ਦਰਸੇ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ। ਗੁਰੂ ਗ੍ਰੰਥ ਸਾਹਿਬ ਸਾਡਾ ਹਿਰਦਾ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਸਭ ਥਾਵਾਂ ਤੇ ਕਾਲ ਦਾ ਮੁੰਡਾ ਥਾਂ ਦਾ। ਅੱਜ ਤੁਸੀਂ ਕੈਲਗਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ। ਆਖੋ ਸਤਨਾਮ ਸ਼੍ਰੀ। ਮੇਰੇ ਸਰੀਰ ਤੇ ਜਾਂਦੇ ਹੈ ਦੀਰਘ, ਸਾਡੇ ਸਰੀਰ ਤੋਂ ਬਾਣੀ ਵੱਡੀ ਹੈ। ਮੇਰੇ ਸਰੀਰ ਤੇ ਜਾਂਦੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹੇ ਹੈ, ਸਤਿਗੁਰਾਂ ਨੇ ਬਚਨ ਕਹਿ ਦਿੱਤਾ। ਤੇ ਕਵੀ ਨਿਹਾਲ ਸਿੰਘ ਜੀ ਨੇ ਬੜੇ ਕਮਾਲ ਦੇ ਬੋਲ ਕਹਿ ਦਿੱਤੇ, ਕਹਿੰਦੇ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਚਾਰ ਚਾਕਰੀ ਜਹਾਜ ਪੈ, ਕਾਹੂ ਕੋ ਭਰੋਸੋ ਪਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵਾਨੀ ਯਾਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਜਦੋਂ ਪਾਠ ਕਰਨਾ ਹੋਵੇ ਉਹ ਵੀ ਬੋਲ ਸੁਣ ਲਿਓ, ਕਿਤੇ ਇਹ ਨਾ ਹੋਵੇ ਢਿੱਡ ਰੋਟੀਆਂ ਨਾਲ ਭਰਿਆ ਹੋਵੇ ਤੇ ਉੱਥੇ ਹਵਾ ਗੰਦੀ ਸਰਦੀ ਰਹੇ, ਥੁੱਕ ਪਈ ਜਾਵੇ, ਸੀਡ ਪਈ ਜਾਵੇ, ਮੁਸ਼ਹਿਰਿਆਂ ਨੂੰ ਹੱਥ ਲਾਈ ਜਾਓ, ਅੱਖਾਂ ਨੂੰ ਹੱਥ ਲਾਈ ਜਾਓ, ਨਾ ਨਾ ਇਹ ਨਹੀਂ ਹੈ। ਉਹ ਸੁਣ ਲਿਓ ਬੋਲ ਅੰਤ ਵਿੱਚ, ਅੰਨ ਕੋ ਬੰਧੇ ਚ ਬਾਂਧ। ਜੇ ਸੇਵਾ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ, ਸੰਜਮ ਨਾਲ ਅੰਨ ਖਾਣਾ ਚਾਹੀਦਾ, ਸੰਜਮ ਦੇ ਨਾਲ। ਅੰਨ ਕੋ ਬੰਧੇ ਚ ਬਾਂਧ, ਆਸਨ ਕੋ ਸਾਧ ਬੇਸ, ਆਸਨ ਨੂੰ ਟਕਾ ਕੇ ਬੈਠੇ, ਆਸਨ ਕੋ ਸਾਧ ਬੇਸ, ਚੀਤ ਕੋ ਗਾਤ ਕੋ ਅਲੋਲ ਸੂਦ, ਚੀਤ ਕੋ ਨਿਰੋਧਕ ਹੈ ਗਾਤ ਕੋ ਅਲਾਲ ਅਲੋਲ ਸੂਦ, ਏਕ ਚਾਲ ਲੀਜੀਐ ਗਾਦੀ ਨਾ ਬਿਛਾਏ ਨਾ ਪ੍ਰਜੰਕ ਹੱਥ ਦੀਜੀਐ, ਖਾਂਸੀ ਕ੍ਰੋਧ ਵਾਰਤਾ ਜਬਾਈ ਡਕਾਰ ਸ਼ੀਕ, ਹਾਸੀ ਸੀਡ ਮੰਦ ਪੌਣ ਥੂਕ ਨਾ ਕਰੀਜੀਐ, ਸੁਵਾਂਤ ਕੀ ਸੁਭਾਏ ਅਕਾਲ ਸਿਉ ਲਗਾਏ ਧਿਆਨ, ਗ੍ਰੰਥ ਜੋ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਐ। ਆਖੋ ਸਤਨਾਮ ਸ਼੍ਰੀ। ਤੁਸਾਂ ਨੇ ਪਿਆਰ ਵਿੱਚ ਮੇਰਾ ਸੁਭਾਅ ਨਹੀਂ ਹੈ ਟਾਈਮ ਤੋਂ ਅੱਗੇ ਜਾਣ ਦਾ, ਇੱਕ ਮਿੰਟ ਸਿਰ ਮੇਰੇ ਕੋਲ ਬਾਕੀ ਬਚਿਆ, ਗੁਰੂ ਦੀ ਵਡਿਆਈ ਵਿੱਚ ਸ਼ਬਦ ਪੜਿਓ ਤੇ ਫਤਿਹ ਬੁਲਾਵਾਂਗਾ। ਜੇ ਮੈਂ ਕਵਾਂ ਨਾ ਜੀ ਸਮਾਂ ਗਾਹ ਲੈ ਕੇ ਤੇ ਵਡਿਆਈ ਮੁੱਕ ਜਾਵੇਗੀ, ਮੈਂ ਮੁੱਕ ਜਾਣਾ, ਵਡਿਆਈ ਨਹੀਂ ਮੁੱਕਣੀ। ਤੇ ਪਿਆਰ ਵਿੱਚ ਹਾਜ਼ਰੀ ਲਾਇਓ, ਫਤਿਹ ਬੁਲਾ ਦਿਆਂਗੇ।

0: ਨਰਪਤ ਨਮਸ਼ਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਕਵਣ ਕਵਣ ਕਵਣ ਗੁਣ ਕਹੀਏ ਅੰਤ ਨਹੀਂ ਕਛ ਪਾਰ ਲਾਖ ਲਾਖ ਲਾਖ ਹੀ ਕੂਰ ਕੋ ਐਸੋ ਵਿਚਾਰ ਬਿਸਮ ਬਿਸਮ ਬਿਸਮ ਹੀ ਪਈਏ ਲਾਲ ਗੁਲਾਲ ਰੰਗਾਰ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੇ। ਮੇਰੀਆਂ ਭੁੱਲਾਂ ਮੈਨੂੰ ਮਾਫ ਕਰਿਓ। ਅੱਜ ਸ਼ਾਮ ਨੂੰ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਨਹੀਂ ਕਰਾਂਗੇ, ਅੱਜ ਸ਼ਾਮ ਨੂੰ ਆਪਾਂ ਇਹੋ ਹੀ ਕਥਾ ਇੱਥੋਂ ਫਿਰ ਆਰੰਭ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਅਥਾਹ ਸਮੁੰਦਰ ਹੈ, ਬਾਣੀ ਗੁਰੂ ਤੋਂ ਕਿਹਾ ਕਰੋ ਬੇਨਤੀ, ਪਾਤਸ਼ਾਹ ਕੰਠ ਕਰਾ ਦਿਓ, ਸਾਹਿਬ ਵਰਤ ਜਾਂਦੇ ਜੇ ਵਿੱਚ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਤਿਕਾਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਪਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਗਿਆਨੀ ਭਾਈ ਗੁਰਮੇਲ ਸਿੰਘ ਜੀ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਆਪ ਜੀ ਨੂੰ ਭਾਈ ਗੁਰਮੇਲ ਸਿੰਘ ਜੀ ਹੋਣਾ ਤੋਂ ਜ਼ਰੂਰ ਮਹਾਰਾਜ ਦੀ ਕਿਰਪਾ ਰੱਖਣ। ਸੰਗਤ ਜੀ, ਆਪ ਜੀ ਜ਼ਰੂਰ ਇਹਨਾਂ ਨੂੰ ਅਸੀਸ ਦੇਣੀ, ਚੜ੍ਹਦੀ ਕਲਾ ਵਿੱਚ ਰਹਿਣ, ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹਿਣ। ਸੰਗਤ ਜੀ, ਗੁਰਬਾਣੀ ਦੀ ਜੇ ਗੱਲ ਕਰੀਏ, ਗਿਆਨੀ ਜੀ ਨੇ ਵੀ ਇਹ ਗੱਲ ਕੀਤੀ ਹੈ, ਗੁਰੂ ਸਾਹਿਬਾਨਾਂ ਦੇ ਸਮੇਂ ਦੀ ਗੱਲ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਰਾਤਾ ਪ੍ਰਿਥਵੀ ਚੰਦ ਦੇ ਪੁੱਤਰ ਮਿਹਰਵਾਨ, ਜੋ ਕਿ ਕਵਿਤਾ ਅਤੇ ਪਿੰਗਲ ਸਿੱਖੇ ਹੋਏ ਸਨ, ਕੱਚੀ ਬਾਣੀ ਰਚ ਰਹੇ ਸਨ, ਨਾਲ ਹੀ ਕੁਝ ਕਵੀ ਕਵੀਸ਼ਰ ਵੀ ਸਤਿਕਾਰ ਦੇ ਨਾਲ ਨਾਨਕ ਪਦ ਪੰਕਤੀ ਦੇ ਪਿੱਛੇ ਲਾਈ ਜਾ ਰਹੇ ਸਨ। ਜਿਵੇਂ ਅੱਜ ਵੀ ਆਪ ਅਣਜਾਣ ਸਿੱਖਾਂ ਕੋਲੋਂ ਇਹ ਪੰਕਤੀਆਂ ਸੁਣੀਆਂ ਹੋਣਗੀਆਂ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਜਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸਤਿਗੁਰਾਂ ਨੇ ਇਸ ਨੂੰ ਕੱਚੀ ਬਾਣੀ ਦਾ ਦਰਜਾ ਦਿੱਤਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਪਣੀ ਬਾਣੀ ਵਿੱਚ ਪਹਿਲਾਂ ਹੀ ਸਮਝਾ ਦਿੱਤਾ ਸੀ, ਸਤਿਗੁਰਾਂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਮਹਾਰਾਜ ਜੀ ਨੇ ਇੱਥੇ ਤੱਕ ਕਿਹਾ ਕਿ ਕਹਿਣ ਅਤੇ ਸੁਣਨ ਵਾਲੇ ਵੀ ਕੱਚੇ ਹਨ। ਸੰਗਤ ਜੀ, ਅਸੀਂ ਆਪਾਂ ਗੁਰਬਾਣੀ ਦਾ ਅਭਿਆਸ ਵਧਾਈਏ। ਪਿਛਲੇ ਦਿਨਾਂ ਵਿੱਚ ਪਾਠ ਬੋਧ ਸਮਾਗਮ ਹੋਏ, ਜਿਸ ਵਿੱਚ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਥਿਆ ਕਰਵਾਈ ਗਈ, ਜਿਸ ਵਿੱਚ ਤਕਰੀਬਨ 2200 ਦੇ ਕਰੀਬ ਸੰਗਤਾਂ ਔਨਲਾਈਨ ਲਾਹਾ ਲੈ ਰਹੀਆਂ ਸਨ। ਬਾਕੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਦਰਬਾਰ ਵਿੱਚ ਪ੍ਰਤੱਖ ਸੰਗਤਾਂ ਨੇ ਸੰਥਿਆ ਦਾ ਲਾਹਾ ਲਿਆ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਜੀ ਦੀ ਮਿਹਰ ਸਦਕਾ ਪੂਰੀ ਵਚਨਬੱਧਤਾ ਹੈ ਕਿ ਵੱਧ ਤੋਂ ਵੱਧ ਬਾਣੀ ਦਾ ਅਤੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ। ਸੰਗਤ ਜੀ, ਸਵੇਰੇ ਸ਼ਾਮ ਸੰਥਿਆ ਦੀਆਂ ਕਲਾਸਾਂ ਵੱਡਿਆਂ ਦੀਆਂ ਹੁੰਦੀਆਂ ਹਨ ਅਤੇ ਬੱਚਿਆਂ ਦੀਆਂ ਪੰਜਾਬੀ ਗੁਰਮੁਖੀ ਸੰਥਿਆ ਦੀਆਂ, ਗੁਰਮਤਿ ਸੰਗੀਤ ਦੀਆਂ, ਇਤਿਹਾਸ ਦੀਆਂ ਕਲਾਸਾਂ ਗੁਰੂ ਘਰ ਵੱਲੋਂ ਲਾਈਆਂ ਜਾ ਰਹੀਆਂ ਹਨ। ਆਪ ਸਭ ਇਹਨਾਂ ਗੁਰਮਤਿ ਦੀਆਂ ਕਲਾਸਾਂ ਦਾ ਲਾਹਾ ਲਵੋ ਤਾਂ ਜੋ ਆਪਣੀ ਪੀੜ੍ਹੀ ਅਤੇ ਆਪ ਖੁਦ ਵੀ ਸਿੱਖ ਇਤਿਹਾਸ ਬਾਣੀ ਬਾਣੀ ਦੇ ਨਾਲ ਜ਼ਰੂਰ ਜੁੜ ਸਕੀਏ। ਸੰਗਤ ਜੀ, ਹੁਣ ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਅਤੇ ਉਹਨਾਂ ਦਾ ਢਾਡੀ ਜਥਾ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਓ ਸੰਗਤ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪੰਧ ਜੇਤੋ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਬਹੁਤ ਹੀ ਪੜ੍ਹੇ ਲਿਖੇ ਤੇ ਸਿਆਣੇ ਆਡੀਅੰਸ, ਸਿਆਣੇ ਸਰੋਤੇ ਮੇਰੇ ਸਾਹਮਣੇ ਬੈਠੇ ਨੇ, ਗੁਰੂ ਪਿਆਰਿਓ ਥੋੜ੍ਹਾ ਜਿਹਾ ਧਿਆਨ ਦੇ ਕੇ ਬੈਠਣ ਦਾ ਯਤਨ ਕਰਿਓ। ਪੰਧ ਜੇਤੂ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁਲ ਆਲਮ ਸ਼ਾਹੇ ਸ਼ਹਿਨਸ਼ਾਹ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹਿਨਸ਼ਾਹ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ, ਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਆਉਣਾ ਸਫਲਾ ਹੋ ਜਾਵੇ। ਪਿਆਰਿਓ ਅੱਜ ਦੇ ਇਸ ਮਹਾਨ ਪੁਰਬ ਦੀਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ਼ਹਿਨਸ਼ਾਹ ਕਿਰਪਾ ਕਰਨ, ਅਸੀਂ ਸਿੱਖ ਗੁਰਬਾਣੀ ਦੇ ਨਾਲ ਜੁੜ ਕੇ ਜੋ ਸੱਚੇ ਸਤਿਗੁਰਾਂ ਨੇ ਸਾਨੂੰ ਸਿਧਾਂਤ ਬਖਸ਼ੇ ਸੀ, ਉਹਨਾਂ ਸਿਧਾਂਤਾਂ ਦਾ ਲਾਹਾ ਲੈ ਕੇ ਤੇ ਉਸ ਨਿਖੜੀ ਹੋਈ ਜੋਤ ਦੇ ਵਿੱਚ ਆਪਾਂ ਦੁਬਾਰਾ ਸਮਾ ਸਕੀਏ, ਐਸਾ ਉਪਰਾਲਾ ਸਤਿਗੁਰ ਕਿਰਪਾ ਕਰ ਦੇਣ ਸਾਡੇ ਉੱਤੇ। ਗੁਰੂ ਪਿਆਰਿਓ, ਦਰਅਸਲ ਅੱਜ ਦੇ ਦਿਨ ਆਪਾਂ ਦੋ ਦਿਹਾੜੇ ਮਨਾ ਰਹੇ ਹਾਂ। ਸਾਡੀ ਸਿੱਖ ਕੌਮ ਦੇ ਪਾਸ ਦੋ ਮਹਾਨ ਪੁਰਬ ਨੇ। ਇੱਕ ਦਰਅਸਲ ਕਾਗਜ਼ਾਂ ਮੁਤਾਬਕ, ਸਾਡੀਆਂ ਰੀਤਾਂ ਮੁਤਾਬਕ ਜੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ ਨਾ, ਦਰਅਸਲ ਇਹ ਕੱਲ੍ਹ ਲੰਘ ਕੇ ਗਿਆ। ਐਤਵਾਰ ਦਾ ਲਾਹਾ ਅੱਜ ਆਪਾਂ ਲੈ ਰਹੇ ਹਾਂ, ਔਰ ਜ਼ਰੂਰੀ ਵੀ ਹੁੰਦਾ ਹੈ ਵੀ ਸੰਗਤਾਂ ਛੁੱਟੀ ਵਾਲੇ ਦਿਨ ਏਡੇ ਵੱਡੇ ਕਾਰਜ ਨੂੰ ਮਨਾਉਣ, ਤੇ ਸੋਹਣਾ ਲੱਗਦਾ ਹੈ। ਤੇ ਦੂਸਰਾ, ਜੋ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਹੈ ਨਾ ਅੱਜ ਦਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅੱਜ ਦੇ ਦਿਨ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਗਈ ਸੀ। ਸੋ ਇਸ ਮਹਾਨ ਪਾਵਨ ਦਿਹਾੜੇ ਦੀਆਂ ਵੀ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼, ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ। ਤੇ ਜਿਹੜਾ ਕੱਲ ਦਾ ਦਿਹਾੜਾ ਆਉਣਾ ਹੈ ਉਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸੋਢੀ ਪਾਤਸ਼ਾਹ ਦਾ ਜੋਤੀ ਜੋਤ ਦਿਨ ਹੈ। ਇਹ ਸਾਡੇ ਸਿੱਖ ਹੋਣ ਦੇ ਨਾਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਦਿਨ ਕਿਹੜੇ ਸ਼ਹੀਦਾਂ ਦਾ, ਕਿਹੜੇ ਗੁਰੂ ਸਾਹਿਬਾਨਾਂ ਦਾ, ਔਰ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ। ਅੱਜ ਮੈਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਸਤਸੰਗ ਜੀ, ਇੱਕ ਘੰਟਾ ਢਾਡੀਆਂ ਦੇ ਕੋਲ ਕੋਈ ਵਾਧਾ ਨਹੀਂ ਹੁੰਦਾ, ਪਰ ਫਿਰ ਵੀ ਆਪਾਂ ਸੀਮਤ ਗੱਲਾਂ ਤੁਹਾਡੇ ਨਾਲ ਮੈਂ ਕੋਸ਼ਿਸ਼ ਕਰ ਕੀਤੀ ਸੀ ਕਿ ਭਾਈ ਸਾਹਿਬ ਜੀ ਸਾਡੇ ਤੋਂ ਪਹਿਲਾਂ ਕਥਾਵਾਚਕ ਗਿਆਨੀ ਗੁਰਮੇਲ ਸਿੰਘ ਜੀ ਹੋਣੀ, ਮੈਂ ਲਾਗੇ ਬੈਠ ਕੇ ਸੁਣਨ ਦਾ ਯਤਨ ਕੀਤਾ ਕਿ ਭਾਈ ਸਾਹਿਬ ਜੀ ਜਿਹੜੀਆਂ ਗੱਲਾਂ ਕਰਨਗੇ ਅਸੀਂ ਉਹ ਤੋਂ ਸਾਈਡ ਤੇ ਚੱਲਣ ਦਾ ਯਤਨ ਕਰਾਂਗੇ, ਕਿਉਂਕਿ ਜਿਹੜੀਆਂ ਗੱਲਾਂ ਉਹ ਕਰ ਗਏ ਜੇ ਉਹ ਵੀ ਅਸੀਂ ਦੁਬਾਰਾ ਕਰਦੇ ਰਹੇ ਤੇ ਕੋਈ ਫਾਇਦਾ ਨਹੀਂ ਹੋਣਾ। ਹੁਣ ਗੁਰੂ ਪਿਆਰੀ ਸੰਗਤ ਬੜੇ ਪ੍ਰੇਮ ਦੇ ਨਾਲ ਬੈਠੀ ਹੋ, ਆਓ ਸਤਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ ਵੀ ਉਹਨਾਂ ਨੇ ਸ਼ਹਾਦਤ ਦਿੱਤੀ, ਇਸ ਕਰਕੇ ਉਹਨਾਂ ਦਾ ਏਡਾ ਵੱਡਾ ਰੁਤਬਾ ਨਹੀਂ। ਪਿਆਰਿਓ, ਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਨਾ ਵੀ ਦਿੰਦੇ ਨਾ ਤੇ ਉਹਨਾਂ ਦੀ ਮਹਾਨਤਾ ਦੇ ਜਿਹੜੇ ਚਾਰ ਚੰਦ ਲੱਗੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਣਾ ਜੇ ਸ਼ਹਾਦਤ ਨਾ ਵੀ ਹੁੰਦੀ। ਕਿਉਂ? ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਏਡੀ ਰਹਿਮਤ ਪਾ ਦਿੱਤੀ ਸੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਕੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਮਨੁੱਖ ਕੋਲੋਂ ਇਹੀ ਆਸਾਨ ਨਹੀਂ ਸੀ ਚੁਕਾਇਆ ਜਾ ਸਕਦਾ। ਇਹੀ ਕਰਜ਼ ਧੰਨ ਗੁਰੂ ਅਰਜਨ ਦੇਵ ਜੀ ਦਾ ਆਪਾਂ ਨਹੀਂ ਚੁਕਾ ਸਕਦੇ। ਕਿਤੇ ਸੋਚ ਕੇ ਦੇਖੀਏ, ਗੁਰੂ ਕੇ ਸਿੱਖ ਬੈਠੇ ਆ, ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਏਡਾ ਵੱਡਾ ਕਾਰਜ ਨਾ ਕਰਦੇ ਤੇ ਅੱਜ ਸਿੱਖਾਂ ਨੇ ਕਿੱਥੇ ਕਿੱਥੇ ਟੱਕਰਾਂ ਮਾਰਦੇ ਫਿਰਦਾ ਸੀ, ਕਿੱਥੇ ਕਿੱਥੇ ਮੱਥੇ ਰਗੜਨਾ ਫਿਰਦਾ ਸੀ। ਗੁਰੂ ਪਿਆਰਿਓ, ਇਸ ਸਤਿਗੁਰਾਂ ਦੀ ਇਸ ਮਹਾਨ ਕਾਰਜ ਨੂੰ ਆਪਾਂ ਸਲਾਮ ਕਰਦੇ ਹਾਂ।
ਪ੍ਰਕਾਸ਼ ਕਰਕੇ ਨਾਲ ਕੀ ਆਖਿਆ ਕਿ ਜੁਗੋ ਜੁਗ ਅਟਲ। ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਇਸ ਦੁਨੀਆਂ ਦੇ ਉੱਤੇ, ਪਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਜੁਗੋ ਜੁਗ ਅਟਲ ਗੁਰੂ ਨਹੀਂ ਆਖਿਆ ਗਿਆ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਗ੍ਰੰਥ ਦੀ ਸੰਪਾਦਨਾ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਵੀ ਜੁਗੋ ਜੁਗ ਅਟਲ ਨਹੀਂ ਆਖਿਆ ਗਿਆ। ਕਲਗੀਆਂ ਵਾਲੇ ਪਾਤਸ਼ਾਹ ਉਹ ਗੁਰਤਾ ਗੱਦੀ ਦੇ ਕੇ ਗਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਉਹਨਾਂ ਨੂੰ ਵੀ ਜੁਗੋ ਜੁਗ ਅਟਲ ਨਹੀਂ ਆਖਿਆ ਗਿਆ। ਕਿਉਂ ਨਹੀਂ ਆਖਿਆ ਗਿਆ? ਕਿਉਂਕਿ ਗੁਰੂ ਮਹਾਰਾਜ ਜਿਹੜੇ ਸਾਡੇ ਵਿੱਚ ਵਿਚਰੇ ਸਨ ਨਾ, ਸਾਡੇ 10 ਗੁਰੂ ਸਾਹਿਬਾਨ, ਉਹ ਸਰੀਰ ਕਰਕੇ ਆਏ ਤੇ ਸਰੀਰ ਨੇ ਇੱਕ ਦਿਨ ਜਾਣਾ ਹੀ ਜਾਣਾ ਹੈ। ਤੇ ਗੁਰੂ ਪਿਆਰਿਓ, ਜੋ ਉਹਨਾਂ ਨੇ ਸਾਡੀ ਝੋਲੀ ਵਿੱਚ ਰਹਿਮਤ ਪਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ, ਤੇ ਜਦ ਤੱਕ ਦੁਨੀਆਂ ਕਾਇਮ ਰਹੇਗੀ ਇਹ ਸ਼ਬਦ ਤਦ ਤੱਕ ਕਾਇਮ ਰਹੇਗਾ। ਇਸ ਕਰਕੇ ਇਹਨੂੰ ਆਖਿਆ ਜਾਂਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਨੇ। ਦੁਨੀਆਂ ਐਂ ਦੀ ਜਿਉਂ ਹੋ ਸਕਦੀ ਹੈ, ਦੁਨੀਆਂ ਖਤਮ ਹੋ ਸਕਦੀ ਹੈ, ਪਰਲੋ ਆ ਸਕਦੀ ਹੈ, ਪਰ ਸ਼ਬਦ ਗੁਰੂ ਸਦਾ ਇਸ ਦੁਨੀਆਂ ਦੇ ਉੱਤੇ ਰਹੇਗਾ। ਤੋ ਇਸ ਸ਼ਬਦ ਗੁਰੂ ਦੀ ਇੱਕ ਵਾਰ ਫਿਰ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਸਾਡੀ ਸਿੱਖ ਕੌਮ ਦੇ ਉੱਤੇ ਅਸੀਂ ਦੇਖ ਰਹੇ ਸਾਂ ਕਿ ਤੁਹਾਡੇ ਵਿੱਚ ਉਤਸ਼ਾਹ, ਹਫ਼ਤੇ ਤੋਂ ਤੁਹਾਡੇ ਵਿੱਚ ਉਤਸ਼ਾਹ ਬਣਿਆ ਹੋਇਆ ਸੀ। ਸਾਰੀਆਂ ਕਹਿਲਗਰੀ ਦੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਨਿੱਤ ਆਪਣੀਆਂ ਸੇਵਾਵਾਂ ਗੁਰੂ ਸ਼ਹਿਨਸ਼ਾਹ ਨੂੰ ਭੇਟਾ ਕਰ ਰਹੀਆਂ ਸਨ, ਔਰ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਨਿੱਤ ਗੁਰੂ ਮਹਾਰਾਜ ਜੀ ਦੀ ਅਸਵਾਰੀ ਪਰਿਕਰਮਾ ਕਰਿਆ ਕਰਦੀ ਸੀ। ਤੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸਭ ਸਾਥ ਦੇ ਰਿਹਾ ਸੀ। ਤੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦੇ ਹਾਂ ਗੁਰੂ ਪਿਆਰਿਓ, ਬੜੇ ਸੁਚੇਤ ਨੇ ਪ੍ਰਬੰਧਕ ਵੀਰ, ਔਰ ਉਹ ਆਪਣੀਆਂ ਜ਼ਿੰਮੇਵਾਰੀਆਂ ਬੜੇ ਫਰਜ਼ਾਂ ਦੇ ਨਾਲ ਨਿਭਾ ਰਹੇ ਨੇ। ਇੱਦਾਂ ਦੀਆਂ ਪ੍ਰਬੰਧਕ ਕਮੇਟੀਆਂ ਹਰ ਗੁਰੂ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਸੋ ਗੁਰੂ ਮਹਾਰਾਜ ਕਿਰਪਾ ਕਰੇ ਇਹ ਪ੍ਰਬੰਧਕ ਵੀਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਔਰ ਆਉਣ ਵਾਲੇ ਸਮੇਂ ਵਿੱਚ ਇੱਦਾਂ ਦੇ ਆਪਣੇ ਪਾਵਨ ਪਵਿੱਤਰ ਦਿਹਾੜੇ ਮਨਾਉਂਦੇ ਰਹਿਣ। ਹੁਣ ਜਿਹੜਾ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਨਾ, ਇਹਨੂੰ ਆਪਾਂ ਦਿਨ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼। ਹੁਣ ਸੰਗਤ ਬੈਠੀ ਹੈ, ਔਰ ਜਦੋਂ ਆਪਾਂ ਪਹਿਲਾ ਪ੍ਰਕਾਸ਼ ਸ਼ਬਦ ਵਰਤਦੇ ਹਾਂ ਤੇ ਐਟੋਮੈਟਿਕ ਮਨ ਦੇ ਵਿੱਚ ਆ ਜਾਂਦੀ, ਇਹਦਾ ਮਤਲਬ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੋਰ ਵੀ ਪ੍ਰਕਾਸ਼ ਹੋਣਗੇ। ਇਹ ਪਹਿਲਾ ਹੈ, ਕੋਈ ਦੂਜਾ ਹੋ ਸਕਦਾ ਹੈ, ਕੋਈ ਸੰਪੂਰਨਤਾ ਦਿਵਸ ਹੋ ਸਕਦਾ, ਗੁਰਤਾ ਗੱਦੀ ਦਿਵਸ। ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 3 ਦਿਹਾੜੇ ਨੇ। ਪਹਿਲਾ ਅੱਜ ਦਾ ਜਿਹੜਾ ਨਾਂ ਦਿੱਤਾ ਹੈ ਨਾ, ਉਹਨੂੰ ਪਹਿਲਾ ਪ੍ਰਕਾਸ਼ ਨਾਲ ਯਾਦ ਕੀਤਾ ਜਾਂਦਾ ਹੈ, ਔਰ ਦੂਸਰਾ ਸੰਪੂਰਨਤਾ ਦਿਵਸ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਤਲਵੰਡੀ ਸਾਬੋ ਵਿਖੇ ਇਸ ਗ੍ਰੰਥ ਨੂੰ ਸੰਪੂਰਨਤਾ ਦਿੱਤੀ ਸੀ, ਤੇ ਨੰਦੇੜ ਦੀ ਧਰਤੀ ਦੇ ਉੱਤੇ ਤੀਸਰਾ ਜਿਹੜਾ ਆਪਾਂ ਦਿਹਾੜਾ ਮਨਾਉਂਦੇ ਆ ਅਕਤੂਬਰ ਦੇ ਮਹੀਨੇ ਦੇ ਵਿੱਚ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ। 3 ਪਾਵਨ ਤੇ ਪਵਿੱਤਰ ਦਿਹਾੜੇ ਹੋ ਗਏ, ਔਰ ਸਾਡੀ ਸਿੱਖ ਕੌਮ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ। ਖੈਰ, ਮੈਂ ਅੱਜ ਦੇ ਮਜ਼ਮੂਨ ਦੇ ਉੱਤੇ ਆਉਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ, ਔਰ ਉਹਨਾਂ ਨੇ ਗੁਰਬਾਣੀ ਰਾਹੀਂ, ਸ਼ਬਦ ਰਾਹੀਂ, ਹਰ ਭੁੱਲੀ ਲੁਕਾਈ ਨੂੰ ਸ਼ਬਦ ਦੇ ਰਾਹੀਂ ਗਿਆਨ ਦੇ ਕੇ ਔਰ ਉਹਨਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਕਿ ਭਲਿਆ ਤੇਰਾ ਇਸ ਦੁਨੀਆਂ ਦੇ ਉੱਤੇ ਆਉਣ ਦਾ ਮਕਸਦ ਕੀ ਹੈ, ਤੂੰ ਕਾਹਦੇ ਵਾਸਤੇ ਆਇਆ ਤੇ ਤੂੰ ਕਰਦਾ ਕੀ ਫਿਰਦਾ। ਜਿੱਥੇ ਜਿੱਥੇ ਪਤਾ ਲੱਗਾ ਕੋਈ ਪਾਪੀ ਜੀਵ ਵੱਸਦਾ ਹੈ ਨਾ, ਔਰ ਉਸ ਜਗ੍ਹਾ ਦੇ ਉੱਤੇ ਗੁਰਦੇਵ ਪਾਤਸ਼ਾਹ ਖੁਦ ਪਹੁੰਚਦੇ ਨੇ, ਔਰ ਉਹਨਾਂ ਦੇ ਸ਼ਬਦਾਂ ਦਾ ਸੰਗ੍ਰਹਿ 958 ਸਲੋਕ ਜਿਹੜੇ ਹਨ ਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰੇ, ਔਰ ਗੁਰੂ ਪਿਆਰੇ ਉਹ ਰਤਾ ਵੀ ਕੁਤਾਈ ਨਹੀਂ ਕੀਤੀ, ਔਰ ਇੱਕ ਇੱਕ ਸ਼ਬਦ ਨੂੰ ਆਪਣੇ ਪਾਸ ਸਾਂਭ ਕੇ ਰੱਖਿਆ ਸੀ। ਔਰ ਆਉਣ ਵਾਲੇ ਸਮੇਂ ਬਾਰੇ ਗੁਰੂ ਮਹਾਰਾਜ ਜੀ ਨੂੰ ਪਤਾ ਸੀ ਇਹਦੇ ਵਿੱਚ ਕੋਈ ਨਾ ਕੋਈ ਰਲਾ ਗਲਾ ਹੋ ਸਕਦਾ ਹੈ, ਇਹ ਕਿਸੇ ਐਰ ਗੈਰ ਬੰਦੇ ਦੇ ਕੋਲ ਗੁਰਬਾਣੀ ਨਹੀਂ ਜਾਣ ਦਿੱਤੀ। ਕਿੰਨੇ ਸ਼ਬਦ ਸੀ? 958 ਸ਼ਬਦ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਔਰ 19 ਰਾਗਾਂ ਦੇ ਵਿੱਚ ਉਚਾਰੇ ਨੇ, ਔਰ ਉਸ ਤੋਂ ਬਾਅਦ 63 ਸ਼ਬਦ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਚਾਰੇ ਨੇ। ਹੁਣ ਜਦੋਂ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਨਾ, ਤੇ ਸੱਚੇ ਸਤਿਗੁਰਾਂ ਨੇ ਉਹ ਗੁਰਬਾਣੀ ਦਾ ਸੰਗ੍ਰਹਿ ਜਿਹੜਾ ਸੀ, ਜਿਹਨਾਂ ਨੇ ਜਿਹੜੀ ਉਹਨਾਂ ਨੇ ਆਪ ਦਰਜ ਕੀਤੀ ਸੀ, ਹੁਣ ਆਪਾਂ ਆਖੀਦਾ ਕਿ ਜੋਤ ਟਿਕਾ ਦਿੱਤੀ ਹੈ, ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਹੁਣ ਜੋਤ ਕੀ ਸੀ ਗੁਰੂ ਪਿਆਰਿਓ? ਜੋਤ ਜਿਹੜੀ ਟਿਕਾਈ ਹੈ ਨਾ ਬਾਬਾ ਲਹਿਣਾ ਜੀ ਦੇ ਵਿੱਚ, ਧੰਨ ਗੁਰੂ ਅੰਗਦ ਮਹਾਰਾਜ ਜੀ ਵਿੱਚ ਜੋਤ ਕੀ ਸੀ?
ਜਿਹੜਾ ਗੁਰਬਾਣੀ ਦਾ ਖਜ਼ਾਨਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਸੀ ਨਾ, ਉਹ ਸਾਰਾ ਖਜ਼ਾਨਾ ਧੰਨ ਗੁਰੂ ਅੰਗਦ ਦੇਵ ਜੀ ਨੂੰ, ਆਹ ਜੋਤ ਸੀ, ਆਹ ਜੋਤ ਟਿਕਾਈ ਸੀ। ਹੁਣ 63 ਸ਼ਬਦ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਨ, ਔਰ ਜਦੋਂ ਉਹਨਾਂ ਨੇ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਹੈ, ਔਰ ਇੱਕ ਪੋਥੀ, ਇੱਕ ਡੈਰੀ ਕਹਿ ਦਈਏ, ਇੱਕ ਪੋਥੀ ਕਹਿ ਦਈਏ, ਧੰਨ ਗੁਰੂ ਨਾਨਕ ਮਹਾਰਾਜ ਜੀ ਵਾਲੀ ਸੀ ਤੇ ਇੱਕ ਆਪਣੇ ਵਾਲੀ ਪੋਥੀ। ਇਹ ਦੋਨੇ ਪੋਥੀਆਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਸੌਂਪ ਦਿੱਤੀਆਂ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਵਕਤ ਦੇ ਵਿੱਚ 885 ਸ਼ਬਦ ਉਚਾਰੇ ਸਨ, 885। ਔਰ ਉਹ ਜਦੋਂ ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ, ਇਹ ਤਿੰਨ ਪੋਥੀਆਂ ਇੱਥੋਂ ਤੱਕ ਬਣ ਗਈਆਂ ਸਨ। ਉਹ ਤਿੰਨੇ ਪੋਥੀਆਂ ਧੰਨ ਗੁਰੂ ਨਾਨਕ ਮਹਾਰਾਜ ਵਾਲੀ, ਗੁਰੂ ਅੰਗਦ ਦੇਵ ਜੀ ਵਾਲੀ, ਤੇ 855 ਸ਼ਬਦ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵਾਲੇ, ਉਹ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ। ਇਹ ਜੋਤ, ਜੋਤ ਤੋਂ ਅੱਗੇ ਜੋਤ ਏਦਾਂ ਜਗਦੀ ਗਈ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ, ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 17 ਰਾਗਾਂ ਵਿੱਚ ਬਾਣੀ ਉਚਾਰੀ, ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 12 ਦੇ ਵਿੱਚ ਸ਼ਬਦ ਆਉਂਦੇ ਆ, ਸਲੋਕ ਆਉਂਦੇ ਆ, ਉਹਨਾਂ ਦਾ ਕਿਸੇ ਰਾਗ ਵਿੱਚ ਨਹੀਂ ਆਉਂਦਾ। ਹੁਣ ਪਿਆਰਿਓ, ਇਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ 30 ਰਾਗਾਂ ਦੇ ਵਿੱਚ ਬਾਣੀ ਉਚਾਰਦੇ ਨੇ, ਔਰ ਉਹਨਾਂ ਦੇ ਕੁੱਲ ਸ਼ਬਦ 640 ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਸ ਤਰ੍ਹਾਂ ਇਹ ਗੁਰਬਾਣੀ ਪਹੁੰਚੀ ਹੈ, ਇਹ ਜੋਤ ਇਸ ਤਰ੍ਹਾਂ ਟੱਕਦੀ ਗਈ ਹੈ। ਔਰ ਉਸ ਤੋਂ ਬਾਅਦ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਸਵਾਇਮਾਨ ਹੁੰਦੇ ਹਨ, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਹੈ ਨਾ, ਇਹਦੇ ਵਿੱਚੋਂ ਤਕਰੀਬਨ ਅੱਧੀ ਬਾਣੀ 2318 ਸਲੋਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਕਿੱਡੀ ਰਹਿਮਤ ਹੈ ਗੁਰੂ ਪਿਆਰਿਓ, ਅੱਧੀ ਬਾਣੀ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬਚਪਨਾਂ ਦੇ ਵਿੱਚ ਹੀ ਕਹਿ ਦਿੱਤਾ ਸੀ, ਦੋਹਿਤਾ ਬਾਣੀ ਕਾ ਬੋਹਿਤਾ, ਬਾਣੀ ਦਾ ਬੋਹਿਤਾ, ਬਾਣੀ ਦਾ ਜਹਾਜ਼। ਹੁਣ ਧੰਨ ਗੁਰੂ ਨਾਨਕ ਮਹਾਰਾਜ ਦੇ ਜਿੱਥੇ ਆਪਣੇ ਸਲੋਕ ਸਨ ਨਾ 955, ਔਰ ਉਹ ਮਾਫ ਕਰਨਾ 985, ਔਰ ਉਸ ਜਗ੍ਹਾ ਦੇ ਉੱਤੇ ਜਦੋਂ ਧੰਨ ਗੁਰੂ ਮਹਾਰਾਜ ਦੁਨੀਆਂ ਦੀ ਪ੍ਰਚਾਰਕ ਫੇਰੀ ਦੇ ਉੱਤੇ ਜਾਂਦੇ ਆ ਨਾ, ਤੇ ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਵੀ ਉਹਨਾਂ ਨੇ ਇਕੱਠੀ ਕੀਤੀ ਸੀ। ਹੁਣ 1170 ਦੇ ਵਿੱਚ ਜੈਦੇਵ ਜੀ ਜਨਮ ਲੈਂਦੇ ਆ। ਹੁਣ ਗੁਰੂ ਪਿਆਰਿਓ, 1170 ਵਾਲੀ ਬਾਣੀ ਜਿਹੜੀ ਹੈ ਨਾ, ਦੇਖੋ ਧੰਨ ਗੁਰੂ ਮਹਾਰਾਜ ਉਹਨਾਂ ਨੇ ਦੇਖਿਆ ਵੀ ਕਿਹੜੀ ਕੋਈ ਜੋਤ, ਕਿਹੜੀ ਕੋਈ ਰੱਬੀ ਮੂਰਤ ਉਸ ਖੁਦਾ ਦੇ ਨਾਲ ਜੁੜੀ ਹੈ, ਔਰ ਉਹਨਾਂ ਦੀ ਪਵਿੱਤਰ ਬਾਣੀ, ਉਹਨਾਂ ਦਾ ਕਲਾਮ ਜਿਹੜਾ ਸੀ ਨਾ, ਉਹ ਇਕੱਠਾ ਕਰਕੇ ਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਾਵੇ। ਨਹੀਂ ਤਾਂ ਦੁਨੀਆਂ ਦੇ, ਹੁਣ ਜੇ ਆਪਾਂ ਸੋਚੀਏ ਵੀ ਧੰਨ ਗੁਰੂ ਨਾਨਕ ਮਹਾਰਾਜ ਜੇ ਏਡਾ ਵੱਡਾ ਪਰ ਉਪਕਾਰ ਨਾ ਕਰਦੇ, ਬਾਬਾ ਜੈ ਦੇਵ ਜੀ ਦੀ ਬਾਣੀ ਨਾ ਲੈ ਕੇ ਆਉਂਦੇ, ਤੇ ਬਾਬਾ ਜੈ ਦੇਵ ਜੀ ਨੂੰ ਸ਼ਾਇਦ ਅੱਜ ਕੋਈ ਨਾ ਜਾਣ। ਬਾਬਾ ਫਰੀਦ ਜੀ 1173 ਦੇ ਵਿੱਚ ਪੈਦਾ ਹੁੰਦੇ ਨੇ, ਔਰ ਪਾਕ ਪਟਨ ਜਾਂਦੇ ਨੇ, ਔਰ ਉਹਨਾਂ ਦੀ 12ਵੀਂ ਬੰਸ ਦੇ ਪਾਸੋਂ ਬਾਬਾ ਬ੍ਰਹਮ ਜੀ ਦੇ ਕੋਲੋਂ ਇਹ ਗੁਰਬਾਣੀ ਲੈਂਦੇ ਨੇ, ਔਰ ਉਹਦੇ ਵਿੱਚ ਕੋਈ ਰਲਾ ਨਹੀਂ ਸੀ। ਔਰ ਜਦੋਂ ਤੱਕ ਆਪਾਂ ਦੂਸਰੇ ਧਰਮਾਂ ਦੇ ਗ੍ਰੰਥਾਂ ਵੱਲ ਦੇਖੀਏ ਨਾ, ਤੇ ਸਤਸੰਗ ਜੀ ਉਹਨਾਂ ਦੇ ਜਿਹੜੇ ਪੈਰੋਕਾਰ ਹੋਏ ਨੇ, ਔਰ ਜਿਹੜਾ ਕੋਈ ਉਹਨਾਂ ਦਾ ਵੱਡਾ ਮਹਾਂਪੁਰਸ਼ ਹੋਇਆ, ਉਹ ਆਪਣੇ ਹੱਥੀ ਗੁਰਬਾਣੀ ਆਪ ਤਿਆਰ ਕਰਕੇ ਸਾਂਭ ਕੇ ਨਹੀਂ ਗਿਆ, ਉਹਨਾਂ ਦੇ ਪੈਰੋਕਾਰਾਂ ਵੱਲੋਂ ਜਾਂ ਉਹਨਾਂ ਦੇ ਖਲੀਫਿਆਂ ਵੱਲੋਂ ਉਹ ਜਿਹੜੀ ਉਹਨਾਂ ਦੇ ਖਿਆਲਾਂ ਨੂੰ ਰਚਨ ਕੀਤਾ ਗਿਆ। ਔਰ ਧੰਨ ਗੁਰੂ ਮਹਾਰਾਜ ਜੀ ਦਾ ਸਾਡੇ ਤੇ ਉੱਤੇ ਇਹ ਪਰ ਉਪਕਾਰ ਸੀ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਬਾਣੀ ਰਚੀ ਤੇ ਆਪ ਸਾਂਭੀ ਹੈ। ਹੁਣ 5ਵੇਂ ਪਾਤਸ਼ਾਹ ਤੱਕ ਜਾਂਦਿਆਂ, ਹੁਣ ਸਤਸੰਗ ਜੀ ਇੱਥੇ ਮੈਂ ਇੱਕ ਤੁਹਾਡੇ ਨਾਲ ਇੱਕ ਛੋਟੀ ਜਿਹੀ ਹੋਰ ਗੱਲ ਕਰ ਦਵਾਂ। ਧੰਨ ਗੁਰੂ ਮਹਾਰਾਜ, ਗੁਰੂ ਨਾਨਕ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਪਹਿਲੀ ਉਦਾਸੀ ਕਰਦੇ ਆ ਨਾ, ਤੇ ਕਾਂਛੀ ਜਾਂਦੇ ਨੇ, ਬਰਾਸ ਜਾਂਦੇ ਨੇ, ਔਰ ਉਸ ਵੇਲੇ ਉੱਥੇ ਭਗਤ ਰਹਿੰਦੇ ਸਨ। ਹੁਣ ਅੱਜ ਜੇ ਕਿਸੇ ਮਹਾਂਪੁਰਸ਼ ਨੂੰ ਭਗਤ ਕਹਿ ਦਈਏ ਨਾ, ਤੇ ਬੜੇ ਵਿਵਾਦ ਛਿੜ ਪੈਂਦੇ ਨੇ, ਹੈ ਜੇ ਤੁਸੀਂ ਗੁਰੂ ਨਾਨਕ ਨੂੰ ਗੁਰੂ ਕਹਿੰਦੇ ਹੋ ਤਾਂ ਸਾਡੇ ਮਹਾਂਪੁਰਸ਼ਾਂ ਨੂੰ ਤੁਸੀਂ ਭਗਤ ਕਿਉਂ ਕਹਿੰਦੇ? ਗੁਰੂ ਪਿਆਰਿਓ, ਨਹੀਂ ਇਹ ਵਿਵਾਦਾਂ ਵਾਲਾ ਬਚਨ ਨਹੀਂ ਹੈ। ਔਰ ਉਸ ਵੇਲੇ ਜਦੋਂ ਇਹ ਭਗਤ ਮਹਾਂਪੁਰਸ਼ ਪੈਦਾ ਹੋਏ ਨਾ, ਦਰਅਸਲ ਹਿੰਦੁਸਤਾਨ ਦੇ ਵਿੱਚ ਇੱਕ ਭਗਤੀ ਲਹਿਰ ਚੱਲੀ ਹੋਈ ਸੀ, ਔਰ ਉਸ ਵੇਲੇ ਦੇ ਸਮਾਜ ਦੇ ਅੰਦਰ ਇਹਨਾਂ ਨੂੰ ਭਗਤਾਂ ਦੇ ਨਾਂ ਦੇ ਨਾਲ ਹੀ ਯਾਦ ਕੀਤਾ ਜਾਂਦਾ ਸੀ, ਔਰ ਉਦੋਂ ਦੁਨੀਆਂ ਇਹਨਾਂ ਨੂੰ ਭਗਤ ਕਹਿੰਦੀ ਸੀ। ਔਰ ਇਸੇ ਕਰਕੇ ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਭਗਤਾਂ ਨੂੰ ਬੜੇ ਸਤਿਕਾਰ ਦੇ ਨਾਲ ਗੁਰਬਾਣੀ ਵਿੱਚ ਯਾਦ ਕਰਦੇ ਆ। ਗੁਰਬਾਣੀ ਭਗਤ ਨਾਮ ਦਿਓ ਜੀ ਕੀ,
ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਕਬੀਰ ਜੀਓ ਕੀ, ਕਿੱਡੇ ਸਤਿਕਾਰ ਦੇ ਨਾਲ ਗੁਰੂ ਪਿਆਰੋ ਯਾਦ ਕਰਦੇ ਆ। ਹੁਣ ਧੰਨ ਗੁਰੂ ਮਹਾਰਾਜ ਜਦੋਂ ਪਹਿਲੀ ਪ੍ਰਚਾਰਕ ਫੇਰੀ ਦੇ ਉੱਤੇ ਜਾਂਦੇ ਆ ਨਾ, ਔਰ ਉੱਥੇ ਕਬੀਰ ਜੀ ਨੂੰ, ਰਵਿਦਾਸ ਜੀ ਮਹਾਰਾਜ ਜੀ ਨੂੰ ਭਗਤ ਪੀਪਾ ਜੀ ਦੇ ਪਾਸੋਂ ਗੁਰਬਾਣੀ ਮੰਗ ਕੇ ਲੈਂਦੇ ਆ। ਰਵਿਦਾਸ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਹੰਕਾਰੀ ਲੋਕ ਕਿਤੇ ਤੁਹਾਡੀ ਆਵਾਜ਼ ਨੂੰ ਦਬਾ ਨਾ ਦੇਣ, ਤੁਸੀਂ ਮੈਨੂੰ ਆਪਣੇ ਖਿਆਲ, ਆਪਣੀ ਬਾਣੀ ਮੈਨੂੰ ਦਿਓ, ਮੈਂ ਤੁਹਾਡੀ ਗੁਰਬਾਣੀ ਦਾ ਆਉਣ ਵਾਲੇ ਟਾਈਮ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਕੇ ਤੁਹਾਡੀ ਆਵਾਜ਼ ਨੂੰ ਰਹਿੰਦੀ ਦੁਨੀਆ ਤੱਕ ਜੁਗੋ ਜੁਗ ਅਟਲ ਬਣਾ ਦਿਆਂਗਾ। ਇਹ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪਰ ਉਪਕਾਰ ਸੀ। ਤੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਬਾਣੀ ਪਹੁੰਚਦੀ ਹੈ, ਤੇ ਸੱਚੇ ਸਤਿਗੁਰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਤੇ ਕਿਸ ਤਰ੍ਹਾਂ ਇਸ ਗੁਰਬਾਣੀ ਦਾ ਇੱਕ ਗ੍ਰੰਥ ਤਿਆਰ ਕੀਤਾ ਜਾਂਦਾ। ਸੋ ਉਸ ਕਵੇਲੇ ਦੀਆਂ ਸਤਰਾਂ ਇਹ ਭਾਈ ਗੁਰਦਾਸ ਜੀ ਨੂੰ ਬੁਲਾਇਆ ਜਾਂਦਾ, ਤੇ ਵੱਡੇ ਪਰ ਉਪਕਾਰ ਦੀ ਅੱਜ ਧੰਨ ਗੁਰੂ ਮਹਾਰਾਜ ਨੀਂਹ ਰੱਖਣ ਲੱਗੇ ਨੇ ਸ਼ਬਦ ਗੁਰੂ ਨੂੰ ਇੱਕ ਜਗ੍ਹਾ ਇਕੱਠਾ ਕਰਕੇ, ਭਗਤਾਂ ਦੀ ਬਾਣੀ ਨੂੰ ਔਰ ਮਹਾਂਪੁਰਸ਼ਾਂ ਦੀ, ਤਿੰਨ ਗੁਰਸਿੱਖਾਂ ਦੀ ਬਾਣੀ ਨੂੰ, 15 ਭਗਤਾਂ ਦੀ, 5 ਗੁਰੂ ਸਾਹਿਬਾਨਾਂ ਦੀ ਤੇ 11 ਭੱਟਾਂ ਦੀ ਬਾਣੀ ਨੂੰ ਇੱਕ ਜਗ੍ਹਾ ਕਰਕੇ ਇੱਕ ਮਹਾਨ ਗ੍ਰੰਥ ਦੀ ਜਿਵੇਂ ਰਚਨਾ ਕਰਨ ਲੱਗੇ ਨੇ।

ਸਾਡੇ ਗੁਰੂ ਸਾਹਿਬਾਨਾਂ ਨੇ ਇਸ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ, ਬੜੇ ਜ਼ਿੰਮੇਵਾਰੀ ਦੇ ਨਾਲ ਸਾਂਭਿਆ ਸੀ। ਔਰ ਇਹ ਗੁਰਬਾਣੀ ਧੰਨ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਜਾਂਦੀ ਹੈ ਤੇ ਹੁਣ ਇੱਥੇ ਇੱਕ ਸਿਲਸਿਲਾ ਸ਼ੁਰੂ ਹੋ ਜਾਂਦਾ ਕੱਚੀ ਬਾਣੀ ਦਾ। ਟਕਾ ਬਖਸ਼ਿਓ ਮੇਰੇ ਬੜੇ ਸਤਿਕਾਰਯੋਗ ਸੱਜਣ ਬੈਠੇ ਨੇ, ਇੱਥੇ ਕੱਚੀ ਬਾਣੀ ਤੇ ਪੱਕੀ ਬਾਣੀ ਦਾ ਇਹ ਸਿਲਸਿਲਾ ਕਿਉਂ ਸ਼ੁਰੂ ਹੋ ਗਿਆ? ਇਸ ਤੋਂ ਪਹਿਲਾਂ ਕਿਉਂ ਨਹੀਂ ਹੋਇਆ? ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਤੱਕ ਇਹ ਸਿਲਸਿਲਾ ਨਹੀਂ ਚੱਲਿਆ ਵੀ ਇਹ ਪੱਕੀ ਬਾਣੀ ਦੇ ਵਿੱਚ ਕੱਚੀ ਬਾਣੀ ਰਲ ਜੂ? ਕਿਵੇਂ? ਹੁਣ ਗੁਰੂ ਪਿਆਰੇ, ਉਹ ਧੰਨ ਗੁਰੂ ਨਾਨਕ ਮਹਾਰਾਜ ਉਹ ਬੇਦੀ ਸਨ। ਹੁਣ ਇੱਥੇ ਥੋੜਾ ਜਿਹਾ ਟਕਾ ਬਖਸ਼ਿਓ, ਧੰਨ ਗੁਰੂ ਨਾਨਕ ਮਹਾਰਾਜ ਬੇਦੀ ਕੁਲ ਦੇ ਵਿੱਚ ਪੈਦਾ ਹੋਏ ਸਨ ਔਰ ਬੇਦੀਆਂ ਤੋਂ ਅੱਗੇ ਗੁਰਗੱਦੀ ਜਿਹੜੀ ਉਹ ਤ੍ਰੇਹਣਾ ਵਿੱਚ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰੇਹਣ ਸਨ, ਇਹ ਗੁਰਗੱਦੀ ਤ੍ਰੇਹਣਾ ਵਿੱਚ ਚਲੀ ਗਈ, ਤ੍ਰੇਹਣਾ ਤੋਂ ਬਾਅਦ ਭੱਲਿਆਂ ਵਿੱਚ ਚਲੀ ਗਈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਸਨ, ਪਹਿਲਾਂ ਬੇਦੀਆਂ ਕੋਲ, ਫਿਰ ਤ੍ਰੇਹਣਾ ਕੋਲ, ਫਿਰ ਭੱਲਿਆਂ ਕੋਲ, ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸਨ ਔਰ ਤੀਸਰੀ ਜਗ੍ਹਾ ਦੇ ਉੱਤੇ ਸੋਢੀਆਂ ਦੇ ਕੋਲ ਚਲੀ ਗਈਆਂ। ਇੱਥੋਂ ਤੱਕ ਕੋਈ ਫਿਕਰ ਨਹੀਂ ਸੀ। ਹੁਣ ਜਦੋਂ ਪੰਜਵੀਂ ਜਗ੍ਹਾ ਤੇ ਗੁਰਗੱਦੀ ਜਾਂਦੀ ਹੈ ਨਾ, ਔਰ ਫਿਰ ਸੋਢੀਆਂ ਕੋਲ ਚਲੀ ਜਾਂਦੀ ਹੈ। ਹੁਣ ਇਸ ਤੋਂ ਬਾਅਦ ਇਹ ਗੁਰਗੱਦੀ ਚਲੀ ਪੱਕੇ ਤੌਰ ਤੇ ਸੋਢੀਆਂ ਦੇ ਕੋਲ ਜਾਂਦੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਡਰ ਪੈ ਗਿਆ ਸੀ। ਕਿਵੇਂ? ਬੇਦੀਆਂ ਦੇ ਕੋਲੋਂ ਜਦੋਂ ਗੁਰਬਾਣੀ ਨਾ ਰਹਿ ਗਈ, ਤ੍ਰੇਹਣਾ ਕੋਲ ਚਲੇ ਗਈ, ਤ੍ਰੇਹਣਾ ਕੋਲ ਗੁਰਬਾਣੀ ਨਾ ਰਹਿ ਗਈ, ਭੱਲਿਆਂ ਕੋਲ ਚਲੇ ਗਈ, ਭੱਲਿਆਂ ਦੇ ਕੋਲ ਗੁਰਬਾਣੀ ਨਾ ਰਹਿ ਗਈ, ਤੇ ਇਹ ਸੋਢੀਆਂ ਦੇ ਕੋਲ ਚਲੀ ਜਾਂਦੀ ਹੈ। ਹੁਣ ਸਤਸੰਗ ਜੀ, ਸੋਢੀਆਂ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹ ਸੋਢੀ ਸਨ। ਹੁਣ ਇਸ ਜਗ੍ਹਾ ਦੇ ਉੱਤੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਦਾ ਮੁੰਡਾ ਮਿਹਰਵਾਨ, ਹੁਣ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਪੁੱਤਰ ਸਨ, ਮੈਂ ਤੀਜੇ ਦਾ ਜ਼ਿਕਰ ਬਹੁਤਾ ਨਾ ਕਰਾਂ, ਇਤਿਹਾਸ ਵਿੱਚ ਉਹਦੀ ਕੋਈ ਬਹੁਤੀ ਥਾਂ ਨਹੀਂ ਮਿਲਦੀ। ਬਾਬਾ ਪਿਰਥੀ ਚੰਦ ਦਾ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ, ਮਹਾਦੇਵ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਖੈਰ, ਇੱਕ ਦਿਨ ਪਿਰਥੀ ਚੰਦ ਦਾ ਮੁੰਡਾ ਮਿਹਰਵਾਨ ਆਪਣੇ ਪਿਤਾ ਨੂੰ ਪੁੱਛਣ ਲੱਗਾ, ਕਹਿੰਦੇ ਪਿਤਾ ਜੀ, ਤੁਸੀਂ ਬੜੀ ਸੇਵਾ ਕੀਤੀ ਹੈ ਧੰਨ ਗੁਰੂ ਮਹਾਰਾਜ ਜੀ ਦੀ, ਮੇਰੇ ਦਾਦਾ ਜੀ ਦੀ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ, ਔਰ ਤੁਸੀਂ ਮੋਹਰੇ ਹੋ ਕੇ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਔਰ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੀ ਨਕਲ ਦੇ ਉੱਤੇ ਤੁਸੀਂ ਹੇਰ ਨਗਰ ਦੇ ਵਿੱਚ ਹਰਿਮੰਦਰ ਸਾਹਿਬ ਵੀ ਰਚ ਲਿਆ, ਪਰ ਲੋਕਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ, ਲੋਕੀ ਤੁਹਾਡੇ ਮਗਰ ਨਹੀਂ ਲੱਗ ਸਕੇ, ਗੱਲ ਕੀ ਹੈ? ਤੇ ਬਾਬਾ ਪਿਰਥੀ ਚੰਦ ਠੰਡਾ ਜਿਹਾ ਹੋਕਾ ਲੈ ਕੇ ਕਹਿੰਦਾ, ਕਹਿੰਦਾ ਪੁੱਤਰਾ ਮੈਂ ਕੀ ਦੱਸਾਂ, ਇਹਦੇ ਵਿੱਚ ਮੇਰਾ ਦੋਸ਼ ਹੈ ਥੋੜਾ ਜਿਹਾ। ਕਹਿੰਦਾ ਕਿਵੇਂ, ਤੇਰਾ ਕੀ ਦੋਸ਼ ਹੈ? ਕਹਿੰਦਾ ਪੁੱਤਰ ਜੀ, ਮੇਰੇ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਆ ਨਾ, ਉਹ ਆਪ ਗੁਰਬਾਣੀ ਉਚਰਦੇ ਰਹੇ ਆ, ਜਿੱਦਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਬਾਣੀ ਉਚਰੀ, ਗੁਰੂ ਅੰਗਦ ਦੇਵ ਜੀ ਨੇ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਬਾਣੀ ਉਚਰੀ, ਮੈਨੂੰ ਗੁਰਬਾਣੀ ਰਚਨੀ ਨਹੀਂ ਆਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਭਾਵ ਤੇਰੇ ਚਾਚੇ ਜੀ ਨੂੰ ਗੁਰਬਾਣੀ ਰਚਨੀ ਆ ਗਈ, ਇਸ ਕਰਕੇ ਮੈਨੂੰ ਗੁਰਗੱਦੀ ਨਹੀਂ ਦਿੱਤੀ ਗਈ, ਮੈਨੂੰ ਗੁਰਬਾਣੀ ਬਾਰੇ ਲਿਖਣ ਬਾਰੇ ਨਹੀਂ ਸੀ ਬਹੁਤਾ ਪਤਾ। ਕਹਿੰਦੇ ਅੱਛਾ, ਸਿਰਫ ਆਹ ਗੱਲ ਹੈ? ਕਹਿੰਦਾ ਇਹ ਗੱਡੀ ਗੱਲ ਹੈ, ਜਿੱਦਾਂ ਦੀ ਗੁਰਬਾਣੀ ਧੰਨ ਗੁਰੂ ਨਾਨਕ ਨੇ ਰਚੀ ਸੀ ਨਾ, ਜਾਂ ਮੇਰਾ ਚਾਚਾ ਜੀ ਧੰਨ ਗੁਰੂ ਅਰਜਨ ਦੇਵ ਰਚ ਰਹੇ ਨੇ, ਮੈਂ ਗੁਰਬਾਣੀ ਰਚਾਂਗਾ। ਕਹਿੰਦਾ ਤੇਰੇ ਕੋਲ ਇਹ ਕੰਮ ਨਹੀਂ ਹੋਇਆ, ਇਹ ਹੁਣ ਮੈਂ ਕਰਾਂਗਾ। ਕਹਿੰਦਾ ਕੌਣ? ਕਹਿੰਦਾ ਜੀ ਮਿਹਰਵਾਨ, ਕਹਿੰਦਾ ਬਾਬਾ ਪਿਰਥੀ ਚੰਦ ਦਾ ਮੁੰਡਾ ਕਹਿ ਰਿਹਾ। ਹੁਣ ਗੁਰੂ ਪਿਆਰਿਓ, ਇਸ ਜਗ੍ਹਾ ਦੇ ਉੱਤੇ ਡਰ ਪੈ ਗਿਆ ਸੀਗਾ ਵੀ ਇਹ ਰੱਬੀ ਬਾਣੀ ਦੇ ਵਿੱਚ ਕਿਤੇ ਰਲਾ ਨਾ ਪੈ ਜਾਵੇ, ਇਹਨੇ ਸੱਚੀ ਮਿਹਰਵਾਨ ਨੇ ਨਾ ਗੁਰਬਾਣੀ, ਗੁਰਬਾਣੀ ਨੇ ਆਪਾਂ ਨਹੀਂ ਕਹਿ ਸਕਦੇ, ਕੱਚੀ ਬਾਣੀ ਇਹਨੇ ਰਚਨੀ ਸ਼ੁਰੂ ਕਰ ਦਿੱਤੀ। ਜਿੱਦਾਂ ਦੇ ਸ਼ਬਦਾਂ ਦੇ ਮਗਰਲੇ ਪਾਸੇ ਗੁਰੂ ਨਾਨਕ ਮਹਾਰਾਜ ਜੀ ਦੀ ਨਾਨਕ ਦੀ ਮੋਹਰ ਲੱਗਦੀ ਸੀ ਨਾ, ਔਰ ਇਸੇ ਤਰ੍ਹਾਂ ਇਹ ਵੀ ਸ਼ਬਦ ਲਿਖ ਕੇ ਤੇ ਮਗਰਲੇ ਪਾਸੇ ਨਾਨਕ ਸ਼ਬਦ ਵਰਤ ਲਿਆ ਕਰਦਾ ਸੀ, ਸੱਚੀ ਉਸ ਵੇਲੇ ਸੰਗਤਾਂ ਵਿੱਚ ਭੁਲੇਖਾ ਪੈ ਵੀ ਗਿਆ ਸੀ। ਬਹੁਤ ਸਾਰੀਆਂ ਸੰਗਤਾਂ ਇਹਨੇ ਮਸੰਦਾਂ ਦੇ ਰਾਹੀਂ ਆਪਣੇ ਖਿਆਲ ਜਿਹੜੇ ਸੀ ਨਾ ਲੋਕਾਂ ਵਿੱਚ ਪ੍ਰਚਾਰਨੇ ਸ਼ੁਰੂ ਕਰ ਦਿੱਤੇ, ਤੇ ਮਸੰਦ ਜਿਹੜੇ ਸੀ ਔਰ ਭੁਲੇਖਾ ਪਾਉਣ ਦੇ ਵਾਸਤੇ ਇਹ ਵੀ ਬਾਣੀ ਜਿਹੜੀ ਹੈ ਇਹ ਗੁਰੂ ਸਾਹਿਬਾਨਾਂ ਦੀ ਹੈ, ਤੇ ਸੰਗਤਾਂ ਨੂੰ ਦੁਬਿਧਾ ਦੇ ਵਿੱਚ ਪਾ ਦਿੱਤਾ। ਤੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੁਝ ਸੰਗਤਾਂ ਨੂੰ ਕੱਚੀ ਬਾਣੀ ਪੜ੍ਹਦਿਆਂ ਸੁਣ ਵੀ ਲਿਆ ਸੀ। ਹੁਣ ਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਫਿਕਰ ਦੇ ਨਾਲ, ਬੜੀ ਜ਼ਿੰਮੇਵਾਰੀ ਦੇ ਨਾਲ ਇਹ ਕਾਰਜ ਨਿਭਾਉਣ ਲੱਗੇ ਨੇ। ਹੁਣ ਸਤਸੰਗ ਜੀ,
ਜਦੋਂ ਆਪਾਂ ਆਖ ਦਿੰਦੇ ਹਾਂ ਨਾ ਬਈ ਗੁਰੂ ਮਹਾਰਾਜ ਜੀ ਦੀਆਂ ਗੁਰਬਾਣੀ ਦੀਆਂ ਪੋਥੀਆਂ ਫਲਾਨੇ ਕੋਲ ਸੀ ਫਲਾਨੇ ਕੋਲ ਸੀ ਤੇ ਇੱਥੇ ਆਪਾਂ ਧੰਨ ਗੁਰੂ ਮਹਾਰਾਜ ਜੀ ਨੂੰ ਅਵੇਸਲੇ ਕਰ ਦਿੰਦੇ ਵੀ ਇਹ ਗੁਰਬਾਣੀ ਪ੍ਰਤੀ ਅਵੇਸਲੇ ਸੀ ਇਹਨਾਂ ਨੇ ਗੁਰਬਾਣੀ ਸਾਂਭੀ ਨਹੀਂ ਇਸ ਕਰਕੇ ਫਲਾਨੇ ਬਾਬੇ ਕੋਲ ਸੀ ਔਰ ਇੱਥੇ ਧੰਨ ਸਾਡੇ ਧੰਨ ਗੁਰੂ ਮਹਾਰਾਜ ਜੀ ਦੀ ਮਹਾਨ ਸ਼ਖਸੀਅਤ ਨੂੰ ਅਸੀਂ ਛੋਟਾ ਦਿਖਾਉਣ ਦਾ ਯਤਨ ਕਰਦੇ ਹਾਂ ਕਿਸੇ ਬਾਬੇ ਦੀ ਵਡਿਆਈ ਕਰਕੇ ਨਹੀਂ ਪਿਆਰਿਓ ਜਿਹੜੀ ਗੁਰਬਾਣੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਬੜੀ ਜ਼ਿੰਮੇਵਾਰੀ ਨਾਲ ਸਾਂਭੀ ਹੈ ਦੂਸਰੇ ਪਾਤਸ਼ਾਹ ਨੇ ਉਦੋਂ ਵੀ ਜ਼ਿੰਮੇਵਾਰੀ ਨਾਲ ਤੀਸਰੇ ਪਾਤਸ਼ਾਹ ਨੇ ਉਦੋਂ ਵੀ ਜ਼ਿੰਮੇਵਾਰੀ ਨਾਲ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਕੋਲ ਇਹ ਗੁਰਬਾਣੀ ਖੁਦ ਉਹਨਾਂ ਦੇ ਕੋਲ ਸੀ ਹੁਣ ਇਹ ਗੁਰਬਾਣੀ ਦੇ ਬਾਰੇ ਜਦੋਂ ਆਪਾਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਨਾ ਤੇ ਉਸ ਵੇਲੇ ਗੁਰੂ ਬਾਬਾ ਨਾਨਕ ਦੇ ਕੋਲ ਇਹ ਗੁਰਬਾਣੀ ਸੀ ਪੁੱਛਣ ਖੋਲ ਕਿਤਾਬ ਨੂੰ ਕਿਤਾਬ ਕੀ ਸੀ ਉਹ ਪੋਥੀ ਸੀ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮ ਨੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੇ ਰੋਈ ਆਸਾ ਹੱਥ ਕਿਤਾਬ ਕੱਚ ਕੱਚ ਦੇ ਵਿੱਚ ਭਾਈ ਗੁਰਦਾਸ ਜੀ ਇਸ਼ਾਰਾ ਕਰਦੇ ਨੇ ਕਿ ਗੁਰੂ ਮਹਾਰਾਜ ਜੀ ਦੇ ਕੋਲ ਆਸਾ ਹੱਥ ਕਿਤਾਬ ਕੱਚ ਉਹ ਕਿਤਾਬ ਕੀ ਸੀ ਗੁਰਬਾਣੀ ਦੀ ਪੋਥੀ ਸੀ ਹੋ ਜ਼ਿੰਮੇਵਾਰੀ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਇਹ ਗੁਰਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆ ਗਈ ਹੁਣ ਇੱਥੇ ਡਰ ਪੈ ਗਿਆ ਸੀ ਕਿਉਂਕਿ ਇਹ ਜਿਹੜਾ ਮਿਹਰਬਾਨ ਸੀ ਇਹ ਵੀ ਸੋਢੀਆਂ ਦੇ ਵਿੱਚੋਂ ਸੀ ਹੁਣ ਇਹ ਸੋਢੀ ਗੁਰਬਾਣੀ ਰਚ ਰਿਹਾ ਸੀ ਤੇ ਇਸ ਵੇਲੇ ਸੰਗਤ ਦੇ ਵਿੱਚ ਭੁਲੇਖਾ ਪੈ ਸਕਦਾ ਸੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਸੱਦਿਆ ਕਹਿੰਦੇ ਮਾਮਾ ਜੀ ਹੁਣ ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਲੱਗਦੇ ਸਨ ਤੇ ਆਪਾਂ ਇਹ ਗੁਰਬਾਣੀ ਨੂੰ ਇੱਕ ਜਗ੍ਹਾ ਇਕੱਠਿਆ ਕਰਕੇ ਸਾਡੇ ਕੋਲ ਹੋਰ ਵੀ ਕਹਿੰਦੇ ਗੁਰਬਾਣੀ ਪਹੁੰਚੀ ਹੈ ਉਹ ਗੁਰਬਾਣੀ ਕਿਹੜੀ ਸੀ 15 ਭਗਤਾਂ ਦੀ ਬਾਣੀ 3 ਗੁਰਸਿੱਖਾਂ ਦੀ ਬਾਣੀ ਜਿਹਦੇ ਵਿੱਚ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਭਤੀਜੇ ਔਰ 11 ਭੱਟ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਏ ਸਨ ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਖਿਆਲਾਂ ਨੂੰ ਆਪ ਕਲਮਬੰਦ ਕੀਤਾ ਸੀ ਇੱਥੇ ਕਿਤੇ ਅਵੇਸਲਾਪਨ ਹੋ ਸਕਦਾ ਹੈ ਏਡੀ ਵੱਡੀ ਰੱਬੀ ਬਾਣੀ ਹੋਵੇ ਤੇ ਧੰਨ ਗੁਰੂ ਮਹਾਰਾਜ ਐਵੇਂ ਅਵੇਸਲਾਪਨ ਦਿਖਾਣ ਪੋਥੀਆਂ ਐਵੇਂ ਵੰਡਦੇ ਪੈਣ ਗੁਰੂ ਪਿਆਰਿਓ ਇਹ ਨਹੀਂ ਸੀ ਹੋ ਸਕਦਾ ਪਰ ਇਸ ਜਗ੍ਹਾ ਦੇ ਉੱਤੇ ਮਿਹਰਬਾਨ ਵਰਗੇ ਖੁਦ ਗਰਜ ਲੋਕ ਇਸ ਗੁਰਬਾਣੀ ਦੇ ਵਿੱਚ ਰਲਾ ਕਰਨਾ ਚਾਹੁੰਦੇ ਸਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਰਾਮਸਰ ਦਾ ਪਵਿੱਤਰ ਅਸਥਾਨ ਅੰਮ੍ਰਿਤਸਰ ਦੇ ਵਿੱਚ ਹੀ ਹੈ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਉਹ ਜਗ੍ਹਾ ਹੈ ਨਾ ਉਹਦੇ ਨਾਲ ਬਿਲਕੁਲ ਕੰਧ ਸਾਂਝੀ ਹੈ ਉਸ ਰਾਮਸਰ ਅਸਥਾਨ ਦੀ ਇੱਕ ਬੜੀ ਵੱਡੀ ਬਗੀਚੀ ਸੀ ਉੱਥੇ ਦਰਖਤ ਸਨ ਬੜੇ ਸੰਘਣੇ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਹ ਜਗ੍ਹਾ ਬੜੀ ਪਸੰਦ ਰਮਣੀਕ ਜਗ੍ਹਾ ਸੀ ਔਰ ਉਹਨਾਂ ਨੇ ਜਿਹੜੀਆਂ ਪੋਥੀਆਂ ਸਨ ਨਾ ਉਹਨਾਂ ਨੂੰ ਸਾਰਿਆਂ ਨੂੰ ਸਾਂਭ ਕੇ ਤੇ ਭਾਈ ਗੁਰਦਾਸ ਜੀ ਨੂੰ ਜ਼ਿੰਮੇਵਾਰੀ ਨਿਭਾਈ ਤੇ ਗੁਰੂ ਪਿਆਰਿਓ ਹੁਣ ਇਹ ਕਾਗਜ਼ ਲਿਆਉਣਾ ਸੀ ਕਾਗਜ਼ ਵੀ ਬੜੀ ਵੱਡੀ ਜ਼ਿੰਮੇਵਾਰੀ ਸੀ ਦਰਅਸਲ 704 ਈਸਵੀ ਵਿੱਚ ਪਹਿਲੀ ਵਾਰ ਚੀਨ ਵਾਲਿਆਂ ਨੇ ਕਾਗਜ਼ ਬਣਾਇਆ ਸੀ 704 ਈਸਵੀ ਦੇ ਵਿੱਚ ਤੇ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਰਚਣ ਲੱਗੇ ਆ ਨਾ ਉਦੋਂ ਕੇਵਲ 2 ਫੈਕਟਰੀਆਂ ਸੀ ਭਾਰਤ ਦੇ ਅੰਦਰ ਕਾਗਜ਼ ਬਣਾਉਣ ਦੀਆਂ ਇੱਕ ਸੀ ਕਸ਼ਮੀਰ ਦੇ ਵਿੱਚ ਤੇ ਗੁਰੂ ਪਿਆਰਿਓ ਦੂਸਰੀ ਯੂਪੀ ਦੇ ਵਿੱਚ ਸੀ ਸਹਾਰਨਪੁਰ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਜੀ ਨੇ ਦੇਖਿਆ ਕਿ ਜਿਹੜੀ ਕਸ਼ਮੀਰ ਵਾਲਾ ਕਾਗਜ਼ ਹੈ ਨਾ ਬਹੁਤ ਸੁੰਦਰ ਹੈ ਬਹੁਤ ਵਧੀਆ ਉਹ ਕਾਗਜ਼ ਕਸ਼ਮੀਰ ਤੋਂ ਮੰਗਵਾਇਆ ਗਿਆ ਔਰ ਉਹਦੇ ਉੱਤੇ ਗੁਰਬਾਣੀ ਦਰਜ ਕੀਤੀ ਗਈ ਔਰ ਰਾਮਸਰ ਦੇ ਪਵਿੱਤਰ ਅਸਥਾਨ ਦੇ ਉੱਤੇ ਔਰ ਉਹਨੂੰ ਤਰਤੀਬ ਦਿੱਤੀ ਗਈ 30 ਰਾਗਾਂ ਦੇ ਵਿੱਚ 5 ਗੁਰੂ ਸਾਹਿਬਾਨਾਂ ਦੀ ਬਾਣੀ 11 ਭੱਟਾਂ ਦੀ ਬਾਣੀ 3 ਗੁਰਸਿੱਖਾਂ ਦੀ ਬਾਣੀ ਤੇ 15 ਭਗਤਾਂ ਦੀ ਬਾਣੀ ਔਰ ਇਸ ਸਮੇਂ ਤੱਕ 34 ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਸੀ ਔਰ ਦਰਜ ਕਰਵਾਈ 9ਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਨਾ ਉਹ ਕਾਂਚੀ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਸੇ ਪਾਵਨ ਸਰੂਪ ਨੂੰ ਅੰਤਮ ਸਰੂਪ ਦੇ ਕੇ ਦਸ਼ਾ ਦੇ ਕੇ ਤੇ ਉਹਨੂੰ ਸਮਾਪਤ ਕਰਦੇ ਨੇ ਔਰ ਬਾਅਦ ਵਿੱਚ ਗੁਰਗੱਦੀ ਜਿਹੜੀ ਹੈ ਉਹ 1708 ਦੇ ਵਿੱਚ ਨੰਦੇੜ ਵਿੱਚ ਦਿੱਤੀ ਜਾਂਦੀ ਹੈ ਕਹਿਰ ਇਸ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਜੀ ਨੂੰ ਬੁਲਾਇਆ ਗਿਆ ਹੁਣ ਭਾਈ ਬੰਨੋ ਜੀ ਦੀ ਡਿਊਟੀ ਲੱਗੀ ਹੈ ਭਾਈ ਬੰਨੋ ਤੂੰ ਕਲਮਾਂ ਤੇ ਸ਼ਾਹੀ ਤਿਆਰ ਕਰਨੀ ਹੈ ਹੁਣ ਕਲਮ ਗੁਰੂ ਪਿਆਰਿਓ ਆਪਾਂ ਮੇਰੀ ਉਮਰਦਿਆਂ ਨੂੰ ਪਤਾ ਕਿ ਫੱਟੀਆਂ ਲਿਖਦੇ ਹੁੰਦੇ ਸਾਂ ਕਲਮਾਂ ਦੇ ਨਾਲ ਕਾਗਜ਼ ਦੇ ਉੱਤੇ ਲਿਖਿਆ ਜਾਣਾ ਤੇ ਇੱਕ ਕਲਮ ਨੂੰ ਜੇ ਸਵਾਰ ਕੇ ਨਾ ਘੜਿਆ ਜਾਵੇ
ਤੇ ਪਹਿਲੇ ਸ਼ਬਦ ਵਿੱਚ ਤੇ ਅਖੀਰਲੇ ਸ਼ਬਦ ਵਿੱਚ ਮੋਟਾਈ ਦੇ ਵਿੱਚ ਫਰਕ ਪੈ ਜਾਂਦਾ। ਔਰ ਜਿਹੜੀ ਭਾਈ ਗੁਰਦਾਸ ਜੀ ਨੇ ਬੀੜ ਲਿਖੀ ਸੀ ਨਾ, ਉਹਦੇ ਵਿੱਚ ਪਹਿਲੇ ਸ਼ਬਦ ਤੋਂ ਲੈ ਕੇ ਅਖੀਰਲੇ ਸ਼ਬਦ ਤੱਕ ਇੱਕ ਭੋਰਾ ਵੀ ਫਰਕ ਨਹੀਂ ਪੈਣ ਦਿੱਤਾ। ਔਰ ਇੱਕ ਕਲਮ ਦੇ ਨਾਲ ਇੱਕੋ ਹੀ ਅੰਗ ਲਿਖਿਆ ਕਰਦੇ ਸਨ, ਇੱਕੋ ਹੀ ਪੇਜ ਲਿਆ ਕਰਦੇ ਸਨ, ਉਹ ਕਲਮ ਖਤਮ ਕਰ ਦਿੰਦੇ ਸਨ। ਔਰ ਸ਼ਾਹੀ ਦੀ ਤਰਤੀਬ ਉਹਦੇ ਵਿੱਚ ਸੋਨਾ ਪਾ ਕੇ, ਗੁਰੂ ਪਿਆਰਿਓ ਉਹਦੇ ਵਿੱਚ ਹੋਰ ਸੱਤ ਚੀਜ਼ਾਂ ਪਾ ਕੇ, ਔਰ 20 ਦਿਨ ਇੱਕ ਸ਼ਾਹੀ ਦੇ ਬੈਚ ਨੂੰ 20 ਦਿਨ ਰਗੜ ਨੂੰ ਲੱਗ ਜਾਂਦੇ ਸੀ। ਤੇ ਗੁਰੂ ਪਿਆਰਿਓ ਫੇਰ ਜਾ ਕੇ ਉਹ ਸ਼ਾਹੀ ਜਿਹੜੀ ਸੀ ਨਾ ਉਹ ਇਸ ਕਾਗਜ਼ ਦੇ ਉੱਤੇ ਲਿਖਣ ਦੇ ਯੋਗ, ਤੇ ਨਿੰਮ ਦੇ ਘੋਟਣੇ ਨਾਲ ਘੋਟਿਆ ਗਿਆ। ਨਿੰਮ ਦੇ ਘੋਟਣੇ ਨਾਲ ਘੋਟਣ ਦਾ ਮਤਲਬ ਪਤਾ ਕੀ ਸੀ? ਕਿਉਂਕਿ ਨਿੰਮ ਕੁੜੱਤਣ ਹੈ ਔਰ ਕਾਗਜ਼ ਨੂੰ ਕੋਈ ਕੀੜਾ ਨਾ ਲੱਗ ਜਾਵੇ, ਔਰ ਇਸ ਕਰਕੇ ਨਿੰਮ ਦੇ ਘੋਟਣੇ ਨਾਲ ਰਗੜ ਕੇ ਇਹਦੀਆਂ ਸਾਰੀਆਂ ਚੀਜ਼ਾਂ ਨੂੰ ਤੇ ਸ਼ਾਹੀ ਬਣਾਈ ਗਈ। ਭਾਈ ਬੰਨੋ ਜੀ ਨੂੰ ਇਹ ਸਾਰੀਆਂ ਡਿਊਟੀਆਂ ਲਾਈਆਂ ਗਈਆਂ ਤੇ ਰਾਮਸਰ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਗੁਰਬਾਣੀ ਦਾ ਗ੍ਰੰਥ, ਹੁਣ ਗੁਰੂ ਪਿਆਰਿਓ 2-4 ਦਿਨ ਦਾ ਕੰਮ ਨਹੀਂ ਸੀ, ਪੂਰੇ 13 ਮਹੀਨੇ ਲੱਗ ਗਏ ਸਨ। ਔਰ 13 ਮਹੀਨੇ ਲੱਗਣ ਤੋਂ ਬਾਅਦ ਔਰ ਇਹਦਾ ਪਹਿਲਾ ਪ੍ਰਕਾਸ਼ ਜਿੱਦਣ ਦਰਬਾਰ ਸਾਹਿਬ ਦੇ ਵਿੱਚ ਕਰਨਾ ਸੀ ਨਾ, 1 ਸਤੰਬਰ ਤੇ 1604 ਈਸਵੀ ਸੀ। 1604 ਭਾਦੋ ਸੁਦੀ ਇੱਕ ਕਹਿ ਲਈਏ, ਭਾਵ ਭਾਦੋ ਦੀ ਮੱਸਿਆ ਤੋਂ ਅਗਲਾ ਦਿਨ ਭਾਦੋ ਸੁਦੀ। ਆਪਾਂ ਹੁਣ ਜਿਹੜਾ ਦਿਹਾੜਾ ਮਨਾ ਕੇ ਹਟਿਆ ਨਾ, ਇਹ ਭਾਦੋ ਸੁਦੀ 1 ਦੇ ਹਿਸਾਬ ਨਾਲ ਮਨਾ ਕੇ ਹਟਿਆ। ਭਾਦੋ ਦੀ ਮੱਸਿਆ ਤੋਂ ਅਗਲਾ ਦਿਨ ਸੀ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ। ਔਰ ਗੁਰੂ ਪਿਆਰਿਓ ਮੈਂ ਕੁਝ ਗੱਲਾਂ ਤੁਹਾਡੇ ਨਾਲ ਫਿਰ ਅੱਗੇ ਚੱਲ ਕੇ ਕਰਨ ਦਾ ਯਤਨ ਕਰਾਂ। ਇੱਕ ਕਿਵਤਾ ਮੇਰੇ ਨਾਲ ਦੇ ਸਾਥੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਪਰ ਉਪਕਾਰ ਕਰਕੇ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਪਾਵਨ ਬੀੜ ਤਿਆਰ ਕਰਕੇ ਤੇ ਕਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ, ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਦੇ ਹਾਂ। ਬਾਕੀ ਬਚੀਆਂ ਗੱਲਾਂ ਤੁਹਾਡੇ ਨਾਲ ਮੈਂ ਅੱਗੇ ਚੱਲ ਕੇ ਯਤਨ ਕਰਨ

ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਗ੍ਰੰਥ ਤਿਆਰ ਹੋ ਗਿਆ। ਅਗਲੇ ਦਿਨ ਰਾਮਸਰ ਦੇ ਪਵਿੱਤਰ ਅਸਥਾਨ ਤੋਂ ਹਰਿਮੰਦਰ ਦੇ ਵਿੱਚ ਦਰਬਾਰ ਸਾਹਿਬ ਵਿੱਚ ਲਿਜਾਇਆ ਜਾਣਾ ਸੀ। ਸੋਢੀ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰੀ ਰਾਤ ਸੁੱਤੇ ਨਹੀਂ, ਸੋਚ ਰਹੇ ਨੇ ਕਿ ਇਸ ਪਵਿੱਤਰ ਬਾਣੀ ਨੂੰ, ਇਸ ਰੱਬੀ ਆਵਾਜ਼ ਨੂੰ ਕੱਲ ਨੂੰ ਕਿਹਦੇ ਸਿਰ ਦੇ ਉੱਤੇ ਉਠਾ ਕੇ ਲੈ ਕੇ ਜਾਣਾ, ਕਿਹੜੇ ਭਲੇ ਪੁਰਸ਼ ਦੀ, ਕਿਹੜੇ ਗੁਰਸਿੱਖ ਦੀ ਸੇਵਾ ਲੱਗ ਜਾਵੇ। ਸਾਰੀ ਰਾਤ ਸੋਚਦੇ ਰਹੇ ਨੇ ਔਰ ਫਿਰ ਸੋਚਦਿਆਂ ਸੋਚਦਿਆਂ ਧੰਨ ਬਾਬਾ ਬੁੱਢਾ ਜੀ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਆਉਂਦੇ ਨੇ। ਔਰ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਹੋਇਆ, ਬਾਬਾ ਬੁੱਢਾ ਜੀ ਨੂੰ ਬੁਲਾਇਆ ਗਿਆ। ਬਾਬਾ ਜੀ ਤੁਹਾਡੇ ਜੁੰਮੇ ਸਿੱਖ ਕੌਮ ਦੀ, ਪੰਥ ਦੀ ਇੱਕ ਮਹਾਨ ਸੇਵਾ ਹੈ। ਬਾਬਾ ਬੁੱਢਾ ਜੀ ਹੱਥ ਜੋੜ ਕੇ ਆਖਣ ਲੱਗੇ, ਮਹਾਰਾਜ ਅੱਜ ਤੱਕ ਤੁਹਾਡਾ ਇਹ ਸੇਵਕ ਸੇਵਾ ਮੈਂ ਨਿਭਾਉਂਦਾ ਆ ਰਿਹਾ, ਦੱਸੋ ਮਹਾਰਾਜ ਕੀ ਸੇਵਾ ਹੈ। ਗੁਰੂ ਪਿਆਰਿਓ ਬਾਬਾ ਬੁੱਢਾ ਜੀ ਦੇ ਪਾਵਨ ਸੀਸ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਕੀਤੇ ਗਏ ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹੱਥ ਵਿੱਚ ਚੌਰ ਸਾਹਿਬ ਫੜਿਆ ਹੋਇਆ। ਪਾਵਨ ਸਰੂਪ ਬਿਰਾਜਮਾਨ ਕਰਤਾ। ਹੁਣ ਬਾਬਾ ਬੁੱਢਾ ਜੀ ਦਾ ਖਿਆਲ ਸੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਅੱਗੇ ਚੱਲਣਗੇ, ਜਿੱਦਾਂ ਨਿੱਤ ਸੰਗਤਾਂ ਦੇ ਅੱਗੇ ਅੱਗੇ ਚੱਲਦੇ ਆ ਅਸੀਂ ਪਿੱਛੇ ਚੱਲਾਂਗੇ। ਔਰ ਜਦੋਂ ਪਾਵਨ ਸਰੂਪ 98 ਸਾਲ ਦੀ ਉਮਰ ਹੈ ਬਾਬਾ ਬੁੱਢਾ ਜੀ ਦੀ, ਗੁਰੂ ਪਿਆਰਿਓ ਸੋਚ ਕੇ ਦੇਖੀਏ ਅੱਜ ਆਪਣੇ ਸਮਾਜ ਵੱਲ। ਔਰ ਉਸ ਵੇਲੇ ਜਿਹੜਾ ਪਾਵਨ ਗ੍ਰੰਥ ਸੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਕਰੀਬਨ 125 ਮਾਣ ਭਾਰ ਹੋਵੇਗਾ ਤੇ ਬਾਬਾ ਬੁੱਢਾ ਜੀ 98 ਸਾਲ ਦੀ ਉਮਰ। ਔਰ ਅੱਜ ਕੋਈ ਗੁਰੂ ਪਿਆਰਿਓ 98 ਸਾਲ ਦੀ ਉਮਰ ਦੇ ਵਿੱਚ ਕੋਈ ਬਜ਼ੁਰਗ ਵੈਸੇ ਤੇ ਇੱਥੋਂ ਤਾਈਂ ਆਪਾਂ ਪਹੁੰਚਦੇ ਨਹੀਂ, ਤੇ ਜੇ ਪਹੁੰਚ ਵੀ ਜਾਵੇ ਤੇ ਵਿਚਾਰਾ ਮੰਜੇ ਤੇ ਪਿਆ ਹੁੰਦਾ ਤੇ ਉਹ 3-4 ਜਾਣਿਆਂ ਤੋਂ ਠਾਲਣ ਤੋਂ ਬਗੈਰ ਉਹ ਉੱਠ ਨਹੀਂ ਸਕਦਾ। ਇਹ ਹੈ ਕਿਰਪਾ ਗੁਰਸਿੱਖਾਂ ਦੇ ਉੱਤੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿਹਨਾਂ ਅੰਤਰ ਸੁਰਤ ਗਿਆਨ। 125 ਸਾਲ ਉਹਨਾਂ ਨੇ ਆਪਣੀ ਟੋਟਲ ਉਮਰ ਬਾਬਾ ਬੁੱਢਾ ਜੀ ਨੇ ਭੋਗੀ ਸੀ ਔਰ ਨੌਜਵਾਨਾਂ ਵਰਗਾ ਸਰੀਰ ਸੀ 98 ਸਾਲ ਦੀ ਉਮਰ ਦੇ ਵਿੱਚ। ਔਰ ਉਹਨਾਂ ਦੇ ਪਾਵਨ ਸੀਸ ਦੇ ਉੱਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਰੱਖ ਦਿੱਤੀ ਗਈ ਤੇ ਹੁਣ ਬਾਬਾ ਬੁੱਢਾ ਜੀ ਖੜੇ ਨੇ, ਤੁਰਦੇ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਬਾਬਾ ਜੀ ਚੱਲੋ, ਬਾਬਾ ਜੀ ਚੱਲੋ ਤੁਰੋ। ਤੇ ਉਸ ਵੇਲੇ ਬਾਬਾ ਬੁੱਢਾ ਜੀ ਆਖਣ ਲੱਗੇ, ਮਹਾਰਾਜ ਅਸੀਂ ਤੁਹਾਡੇ ਤੋਂ ਅੱਗੇ ਕਿੱਦਾਂ ਤੁਰ ਸਕਦੇ ਹਾਂ? ਤੁਸੀਂ ਸਾਡੇ ਗੁਰਦੇਵ ਪਾਚੋ, ਤੁਸੀਂ ਸਾਡੇ ਤੋਂ ਹਮੇਸ਼ਾ ਅੱਗੇ ਚੱਲਿਆ ਕਰਦੇ ਹਾਂ, ਤੁਸੀਂ ਅੱਗੇ ਹੋਵੋ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਤਾ ਪਿਆਰ ਨਾਲ ਕੀ ਆਖਿਆ ਕਿ ਬਾਬਾ ਜੀ ਅੱਗੇ ਅਸੀਂ ਅੱਗੇ ਚੱਲਦੇ ਹੁੰਦੇ ਸਾਂ, ਪਰ ਅੱਗੇ ਅਸੀਂ ਗੁਰੂ ਬਣ ਕੇ ਅੱਗੇ ਚੱਲਦੇ ਸਾਂ, ਪਰ ਅੱਜ ਜਿਹੜਾ ਤੁਹਾਡੇ ਸਿਰ ਦੇ ਉੱਤੇ, ਸੀਸ ਦੇ ਉੱਤੇ ਬਿਰਾਜਮਾਨ ਕਰਤਾ, ਇਹ ਸਾਡਾ ਵੀ ਗੁਰੂ ਹੈ, ਇਹ ਸ਼ਬਦ ਸਾਡਾ ਵੀ ਗੁਰੂ ਹੈ, ਅਸੀਂ ਇਹਦੇ ਪਿੱਛੇ ਪਿੱਛੇ ਚੱਲਾਂਗੇ। ਤੇ ਸਤਸੰਗ ਜੀ ਫਿਰ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚਦੇ ਨੇ ਔਰ ਉਸ ਜਗ੍ਹਾ ਦੇ ਉੱਤੇ ਪਹਿਲਾਂ ਹੀ ਗੁਰਦੇਵ ਪਾਤਸ਼ਾਹ ਨੇ ਇੱਕ ਮੰਜੀ ਸਾਹਿਬ ਤਿਆਰ ਕੀਤਾ ਸੀ, ਉਸ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰ ਦਿੱਤਾ ਗਿਆ। ਪ੍ਰਕਾਸ਼ ਫਿਰ ਬਾਬਾ ਬੁੱਢਾ ਜੀ ਕੋ ਕਰਵਾਇਆ ਗਿਆ। ਬਾਬਾ ਬੁੱਢਾ ਜੀ ਪਾਵਨ ਸਰੂਪ ਰੱਖ ਕੇ ਪਿੱਛੇ ਨੂੰ ਹੋਣ ਲੱਗੇ ਤੇ ਧੰਨ ਗੁਰੂ ਅਰਜਨ ਦੇਵ ਜੀ ਆਖਣ ਲੱਗੇ, ਕਹਿੰਦੇ ਬਾਬਾ ਜੀ ਤੁਸੀਂ ਇਹਨੂੰ ਪ੍ਰਕਾਸ਼ ਕਰੋ, ਵਿਧੀ ਦੱਸ ਦਿੱਤੀ ਪ੍ਰਕਾਸ਼ ਕਰੋ। ਹੁਣ ਬਾਬਾ ਬੁੱਢਾ ਜੀ ਕੋ ਪ੍ਰਕਾਸ਼ ਕਿਉਂ ਕਰਵਾਇਆ ਗਿਆ? ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਵੀ ਪ੍ਰਕਾਸ਼ ਕਰਦੇ ਸਰਦੇ ਸਨ। ਹੁਣ ਭਾਈ ਗੁਰਦਾਸ ਜੀ ਕਿੱਡੇ ਮਹਾਨ ਸਨ, ਉਹਨਾਂ ਨੇ ਰਚਨਾ ਕੀਤੀ ਹੈ, ਉਹਨਾਂ ਨੇ ਲਿਖਾਈ ਕੀਤੀ ਹੈ, ਉਹਨਾਂ ਵਰਗਾ ਵਿਦਵਾਨ ਕੋਈ ਨਹੀਂ। ਬਾਬਾ ਬੁੱਢਾ ਜੀ ਦੇ ਕੋਲੋਂ ਕਰਵਾਉਣ ਦਾ, ਪ੍ਰਕਾਸ਼ ਕਰਵਾਉਣ ਦਾ ਅਰਥ ਪਤਾ? ਉਸ ਵੇਲੇ ਗੁਰਦੇਵ ਪਾਤਸ਼ਾਹ ਕਹਿੰਦੇ ਬਾਬਾ ਜੀ ਜਦੋਂ ਪਹਿਲੀ ਜੋਤ ਤੋਂ ਬਾਅਦ ਦੂਸਰੀ ਜੋਤ ਆਈ ਸੀ ਨਾ, ਉਦੋਂ ਤੁਸੀਂ ਅਰਦਾਸ ਕੀਤੀ ਸੀ। ਪਹਿਲੀ ਜੋਤ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਬਾਅਦ ਜਦੋਂ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਬਖਸ਼ੀ ਗਈ, ਉਦੋਂ ਅਰਦਾਸ ਤੁਸੀਂ ਕੀਤੀ ਸੀ। ਦੂਜੇ ਗੁਰੂ ਸਾਹਿਬ ਦਾ ਪ੍ਰਕਾਸ਼ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੋਇਆ ਸੀ ਔਰ ਦੂਸਰੇ ਤੋਂ ਬਾਅਦ ਤੀਸਰੇ ਮਹਾਰਾਜ ਜੀ ਦੇ ਬਾਬਤ ਵੀ ਅਰਦਾਸ ਤੁਸੀਂ ਕੀਤੀ ਔਰ ਪ੍ਰਕਾਸ਼ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੋਇਆ। ਤੀਸਰੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਸਾਡਾ ਵੀ ਪ੍ਰਕਾਸ਼ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੋਇਆ ਤੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹਦਾ ਪ੍ਰਕਾਸ਼ ਵੀ ਅਸੀਂ ਤੁਹਾਡੇ ਕੋਲੋਂ ਕਰਵਾਉਣਾ ਚਾਹੁੰਦੇ, ਇਹ ਅਰਦਾਸ ਵੀ ਅਸੀਂ ਤੁਹਾਡੇ ਕੋਲੋਂ ਕਰਵਾਉਣਾ ਚਾਹੁੰਦੇ। ਇਸ ਕਰਕੇ ਬਾਬਾ ਬੁੱਢਾ ਜੀ ਦੀ ਇਹ ਮਹਾਨ ਮਹਾਨ ਜ਼ਿੰਮੇਵਾਰੀ ਬਖਸ਼ੀ ਗਈ। ਔਰ ਦੂਸਰੀ ਗੱਲ ਕਿ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਵਡਿਆਈ ਬਖਸ਼ੀ ਹੈ। ਜੇ ਕਿਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਪ੍ਰਕਾਸ਼ ਕਰ ਲੈਂਦੇ ਤੇ ਚੌਰ ਸਾਹਿਬ ਆਪ ਫੜ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਜਾਂਦੇ ਤੇ ਉਸ ਵੇਲੇ ਅੱਜ ਦੇ ਪਖੰਡੀਆਂ ਵੱਲੋਂ
ਇਹ ਭਰਮ ਫੈਲਾ ਦਿੱਤਾ ਜਾਣਾ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸਕਦਾ ਤੇ ਇਕੱਲਾ ਗੁਰੂ ਬੈਠ ਸਕਦਾ, ਸਿੱਖ ਨੂੰ ਕੋਈ ਹੱਕ ਨਹੀਂ ਹੈ। ਔਰ ਇਹ ਭਰਮ ਦੂਰ ਕਰ, ਹੁਣ ਗੁਰੂ ਪਿਆਰਿਓ ਸੱਚੀ ਅੱਜ ਜਿਹੜੇ ਪਖੰਡੀ ਪੰਜਾਬ ਦੇ ਵਿੱਚ ਹਨ, ਇਹਨਾਂ ਨੇ ਗੁਰੂ ਬਣ ਕੇ ਤਾਬਿਆ ਬੈਠਾ, ਹੁਣ ਸਤਿਗੁਰਾਂ ਦੇ ਬਰਾਬਰ ਇਹ ਪੀੜੇ ਡਾ ਕੇ ਬਹਿੰਦੇ ਨੇ, ਇਹ ਗਧੇਲੇ ਲਾ ਕੇ ਬਹਿੰਦੇ ਨੇ। ਸੰਗਤ ਸੁਚੇਤ ਹੋਵੇ, ਔਰ ਉੱਥੋਂ ਜਿਹਨਾਂ ਨੂੰ ਭਜਾਇਆ ਜਾਂਦਾ ਉਹ ਕੈਨੇਡਾ ਜਾ ਕੇ ਆਪਣੀਆਂ ਇੱਥੇ ਦੁਕਾਨਾਂ ਖੋਲ ਰਹੇ ਨੇ। ਹੁਣ ਉਹਨਾਂ ਨੂੰ ਪਤਾ ਵੀ ਇੱਥੇ ਤੁਸੀਂ ਉਹਨਾਂ ਨੂੰ ਕੁਛ ਕਰ ਨਹੀਂ ਸਕਦੇ, ਉੱਥੇ ਤੇ ਡਾਂਗ, ਉੱਥੇ ਫੇਰ ਵੀ ਸੰਗਤ। ਇਹ ਨਾ ਸੋਚੋ ਵੀ ਪੰਜਾਬ ਦੀ ਸੰਗਤ ਵੇਸ ਲਈ ਹੈ, ਬਹੁਤ ਸੁਚੇਤ ਹੈ। ਉੱਥੇ 16-16 ਸਾਲ ਦੇ ਨੌਜਵਾਨ ਆਪਣੀਆਂ ਜਾਨਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਗੁਰੂ ਮਹਾਰਾਜ ਦੀ ਸ਼ਾਨ ਨੂੰ ਬਚਾਉਣ ਦਾ ਕਰਕੇ ਤਲੀਆਂ ਦੇ ਉੱਤੇ ਧਰੀ ਫਿਰਦੇ ਆ। ਹੁਣ ਇੱਥੇ ਤੁਸੀਂ ਕੁਛ ਉਹਨਾਂ ਨੂੰ ਕਹਿ ਨਹੀਂ ਸਕਦੇ, ਤੇ ਗੁਰੂ ਪਿਆਰਿਓ ਇੱਥੇ ਥਾਂ ਦੇ ਉਹਦੇ ਕੈਨੇਡਾ ਦੇ ਵਿੱਚ ਉਹਨਾਂ ਨੇ ਡੇਰੇ ਖੋਲ੍ਹੇ, ਇਹਨਾਂ ਤੋਂ ਬਚੋ। ਆਹ ਹੈ ਗੁਰੂ ਗ੍ਰੰਥ ਸਾਹਿਬ ਸਾਂਝਾ, ਔਰ ਗੁਰਦੁਆਰਾ ਜਿਹੜਾ ਇਹ ਮਨੁੱਖਤਾ ਦਾ ਸਾਂਝਾ ਆ ਹੈ। ਔਰ ਇੱਥੇ ਗੁਰੂ ਕੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇੱਥੇ ਆਇਆ ਕਰੋ, ਸਾਧਾਂ ਦੇ ਡੇਰਿਆਂ ਤੇ ਨਹੀਂ, ਉੱਥੇ ਸਾਧ ਤੁਹਾਨੂੰ ਆਪਣੇ ਨਾਲ ਜੋੜਦੇ ਨੇ। ਤੇ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ, ਗੱਲਾਂ ਬਹੁਤ ਸਾਰੀਆਂ ਸੀ ਮੇਰੇ ਕੋਲ ਤੁਹਾਡੇ ਨਾਲ ਕਰ ਲਈ, ਪਰ ਹੁਣ ਮੈਂ ਅੰਤ ਲਈ ਇੱਕ ਕਵਿਤਾ ਇਸ ਸ਼ਬਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਅੱਜ ਸਿੱਖ ਨੂੰ ਕਲਗੀਆਂ ਵਾਲੇ ਪਾਤਸ਼ਾਹ ਕੀ ਹਦਾਇਤ ਕਰਕੇ ਗਏ ਸੀ ਵੀ ਅੱਜ ਨਾਨਕ ਦੀ ਜੋਤ ਗੁਰੂ ਗ੍ਰੰਥ ਸਾਹਿਬ ਹੈ, ਇਹਨੂੰ ਭੁੱਲ ਜਾਇਓ ਨਾ। ਇਹ ਆਪਣੇ ਵਾਸਤੇ ਸਾਂਝਾ ਉਪਦੇਸ਼ ਕਲਗੀਆਂ ਵਾਲੇ ਪਾਤਸ਼ਾਹ ਕਿਵੇਂ

0: ਭੁੱਲ ਜਾਇਓ ਨਾ, ਨਾਨਕ ਦੀ ਜੋਤ ਗੁਰੂ ਗ੍ਰੰਥ ਸਾਹਿਬ ਹੈ, ਇਹਨੂੰ ਭੁੱਲ ਜਾਇਓ ਨਾ।
1: ਗੁਰੂ ਪਿਆਰਿਓ, ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ, ਕਿਉਂਕਿ ਪਿਛਲੇ ਪਾਸੇ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਨੇ, ਉਹਨਾਂ ਦੇ ਭੋਗ ਪੈਣੇ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਬਹੁਤ ਸਾਰੀਆਂ ਗੱਲਾਂ ਕੋਠਾ ਸਾਹਿਬ ਦੀ ਹਲੇ ਗੱਲ ਕਰਨੀ ਸੀ ਕਿ ਗੁਰੂ ਮਹਾਰਾਜ ਉਹਦਾ ਪਾਵਨ ਸਰੂਪ ਦਾ ਸੁੱਖ ਆਸਣ ਕਿਵੇਂ ਕਰਦੇ ਨੇ, ਪਰ ਸਮੇਂ ਦੀ ਲਿਆਕਤ ਨੂੰ ਸਮਝਦੇ ਹੋਏ ਮੈਂ ਇੱਥੇ ਸਮਾਪਤੀ ਕਰਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਹੁਣ ਸੰਤ ਬਾਬਾ ਵਿਸਾਖਾ ਸਿੰਘ ਜੀਆਂ ਦੀ ਬਰਸੀ ਦੇ ਸੰਬੰਧ ਵਿੱਚ ਰੱਖੇ ਗਏ ਸ੍ਰੀ ਖੰਡਪਾਲ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ। ਆਪ ਜੀਆਂ ਨੇ ਸੋਗ ਸਰਵਣ ਕਰਨੇ ਜੀ। ਇੱਕ ਬੇਨਤੀ ਆਪ ਜੀਆਂ ਦੇ ਚਰਨਾਂ 'ਚ ਕਿ ਸਾਂਝੇ ਪੰਜਾਬ ਗਰੋਸਰੀ ਸਟੋਰ ਵਾਲਿਆਂ ਦੀ ਗੱਡੀ ਜਿਹੜੀ ਕੋਈ ਇੱਧਰਲੇ ਪਾਸੇ ਖੜੀ ਹੈ, ਪਲੀਜ਼ ਕਿਰਪਾ ਕਰਕੇ ਉਹ ਗੱਡੀ ਨੂੰ ਇੱਥੋਂ ਮੂਵ ਕਰ ਦਿਓ ਜੀ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਾਰੇ ਜਾਣੇ ਗੁਰਬਾਣੀ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तन धन संपै सुख दियो, अर जहे नीके ताम।

तेहे सिमरत गत होए, जेहे सिमरत गत पाई है तेहे भज।

मद माया के अंध, कह नानक बिन हर भजन परत तहे जम फंद।

स्वाण तजत नहीं नित, नानक ए बेदहार भजो एक मन।

ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਣਸ ਹੈ ਪਰ ਆਜ

को पुंचाए तिसका होए उधारू। एहे वसत तजहिं न जाई नित

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਇੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧ ਆਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾਂ ਗਾਵੂ ਹਰੀ ਕੇ ਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਅਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੁਖ ਮਨੋ ਵਿਸਾਰੀ, ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਈ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ,

0: ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਤੂੰ ਮਾਤ ਪਿਤਾ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਨੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਈ। ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਕੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਖੇਸਾ ਸੁਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰੀ ਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ।

ਵਿਚਾਰ ਜੀਉ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰੋਂ ਘਰੋਂ ਵਰਸਾਏ ਮਹਾਂਪੁਰਸ਼ ਸ੍ਰੀ ਮਾਨ ਸੰਤ ਸਿਪਾਹੀ ਸੰਤ ਬਾਬਾ ਵਿਸਾਖਾ ਸਿੰਘ ਜੀ, ਤਿੰਨਾਂ ਦੀ 58ਵੀਂ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਕਿਸ਼ਨਪੁਰਾ ਕਲਾਂ ਅਤੇ ਜ਼ਿਲ੍ਹਾ ਮੋਗੇ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਆਖੰਡ ਜਾਪ ਆਰੰਭ ਕਰਵਾਏ। ਇਸ ਸਮੇਂ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ। ਪਾਠੀ ਸਿੰਘਾਂ ਕੋਲੋਂ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ ਜੀ। ਪਰਿਵਾਰਾਂ ਵਿੱਚ ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਮਹਾਂਪੁਰਸ਼ਾਂ ਦੀ ਯਾਦ ਵਿੱਚ ਸੇਵਕ ਪਰਿਵਾਰਾਂ ਵੱਲੋਂ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ। ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ, ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਦੁਪਹਿਰ ਦੇ ਦੀਵਾਨ ਆਰੰਭ ਕਰਨ ਦੀ ਆਪ ਆਗਿਆ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ, ਕੰਡਾ ਜਾ ਕੈ ਹਾਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨਾ ਸਾਸ ਗਿਰਾਸ ਨਾ ਵੀਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ

ਵਾਹਿ ਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਤਿਕਾਰਯੋਗ ਸੰਤ ਬਾਬਾ ਵਿਸਾਖਾ ਸਿੰਘ ਜੀ, ਕਿਸ਼ਨਪੁਰਾ ਅਕਲਾਂ ਦੀਆਂ ਇਲਾਕੇ ਦੀਆਂ ਸੰਗਤਾਂ, ਮੋਗੇ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਂਦੇ ਹਨ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਸੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ, ਭੋਗ ਪਾਏ ਗਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ, ਸਮੂਹ ਪਰਿਵਾਰਾਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ, ਆਪਸੀ ਪਿਆਰ ਇਤਫਾਕ ਦੀ ਦਾਤ ਚੜ੍ਹਦੀਆਂ ਕਲਾ ਬਖਸ਼ਣ, ਕਾਰੋਬਾਰਾਂ ਵਿੱਚ ਕਾਮਯਾਬੀਆਂ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਸੱਚੇ ਪਾਤਸ਼ਾਹ ਬਖਸ਼ਦੇ ਰਹਿਣ। ਇਸੇ ਤਰ੍ਹਾਂ ਹੀ ਪਰਿਵਾਰਾਂ ਮਹਾਂਪੁਰਸ਼ਾਂ ਦੀ ਯਾਦ ਹਰ ਸਾਲ ਮਨਾਉਂਦੇ ਰਹਿਣ ਬੜੀ ਸ਼ਰਧਾ ਭਾਵਨਾ ਦੇ ਨਾਲ। ਨਾਲ ਹੀ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਸੇਵਕਾਂ ਦੀਆਂ ਸੇਵਾਵਾਂ ਪਿਟਾਵਾਂ ਦਰ ਪ੍ਰਵਾਨ ਸੱਚੇ ਪਾਤਸ਼ਾਹ ਕਰਨ। ਹੁਣ ਇੱਥੇ ਹੀ ਸਾਰੀ ਸਮਾਪਤੀ ਹੈ ਅਖੰਡ ਪਾਠ ਸਾਹਿਬ ਦੇ ਪ੍ਰੋਗਰਾਮਾਂ ਦੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਿੰਨਾਂ ਦਾ ਗੁਰਤਾ ਗੱਦੀ ਪੁਰਬ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਤੋਂ ਭੋਗ ਪਾਏ ਗਏ, ਉਸ ਤੋਂ ਬਾਅਦ ਦੀਵਾਨ ਸੱਜੇ ਹਨ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਓਂਕਾਰ

ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਅਸੀਂ ਸਾਰੇ ਬੱਚਿਆਂ ਦੇ ਰੂਪ ਵਿੱਚ ਰਲ ਮਿਲ ਕੇ ਬੈਠੇ ਹਾਂ। ਗਰੀਬ ਨਿਵਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਗੁਰਬਾਣੀ ਦਾ ਰਸ ਬਿਨਾ ਕੀਰਤਨ ਆਪ ਸੰਗਤਾਂ ਨੇ ਦਸ਼ਮੇਸ਼ ਗੁਰਮਤ ਅਕੈਡਮੀ ਦੇ ਬੱਚਿਆਂ ਦੇ ਪਾਸੋਂ ਸਰਵਣ ਕੀਤਾ ਹੈ। ਸੋ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਬੱਚਿਆਂ ਦੀ ਭਰਪੂਰ ਇੱਛਾ ਸੀ ਕਿ ਆਨੰਦ ਸਾਹਿਬ ਜੀ ਦੀ ਕਥਾ ਸਾਨੂੰ ਸੁਣਾਓ। ਅੱਜ ਆਨੰਦ ਸਾਹਿਬ ਜੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੀ ਇਹ ਪਵਿੱਤਰ ਬਾਣੀ ਹੈ। ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਕੁ ਗੱਲ ਬੱਚਿਆਂ ਦੇ ਸਮਝ ਵਿੱਚ ਆ ਸਕਦੀ ਹੋਵੇ ਬੜੇ ਸੌਖੇ ਤਰੀਕੇ ਦੇ ਨਾਲ ਉਸ ਗੱਲ ਨੂੰ ਕਹਿਣ ਦਾ ਆਪਾਂ ਯਤਨ ਕਰਾਂਗੇ। ਤੁਸੀਂ ਸਾਰੇ ਬੱਚਿਆਂ ਨੇ ਕਿਰਪਾ ਕਰਕੇ, ਕੋਈ ਹੋਰ ਗੱਲ ਨਹੀਂ ਕਰਨੀ ਉਹਨਾਂ ਟਾਈਮ, ਕੋਈ ਸ਼ਰਾਰਤ ਨਹੀਂ ਕਰਨੀ, ਉੱਠ ਕੇ ਇੱਧਰ ਉੱਧਰ ਜਾਣਾ ਨਹੀਂ। ਤੁਹਾਡੇ ਕਹਿਣ ਕਰਕੇ ਅੱਜ ਇਹ ਕਥਾ ਆਪਾਂ ਆਨੰਦ ਸਾਹਿਬ ਦੀ ਸ਼ੁਰੂ ਕਰਨ ਲੱਗੇ। ਦਿਲ ਕਰਦਾ ਆਨੰਦ ਸਾਹਿਬ ਦੀ ਕਥਾ ਸੁਣਨ? ਹਾਂਜੀ, ਆਨੰਦ ਕੀ ਆ, ਆਨੰਦ ਕੀ ਆ? ਕਦੇ ਅੱਜ ਤੱਕ ਜ਼ਿੰਦਗੀ ਵਿੱਚ ਸੋਚਿਆ ਵੀ ਆਨੰਦ ਕੀ ਆ? ਜੋ ਇਸ ਬਾਣੀ ਦਾ ਨਾਮ ਹੈ ਆਨੰਦ, ਕਦੇ ਮਨ ਵਿੱਚ ਇਸ ਗੱਲ ਦਾ ਖਿਆਲ ਅਸੀਂ ਕੀਤਾ ਵੀ ਆਨੰਦ ਦੇ ਅਰਥ ਕੀ ਹੁੰਦੇ ਆ? ਬਾਣੀ ਦੇ ਅਰਥ ਤੇ ਹੋ ਜਾਣਗੇ, ਇੱਕ ਇੱਕ ਪੰਕਤੀ ਕਰਕੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਕਰਾਂਗੇ। ਆਨੰਦ ਕੀ ਹੁੰਦਾ? ਤੁਸੀਂ ਥੋੜੀ ਜਿਹੀ ਕਿਰਪਾ ਕਰਕੇ ਇਕਾਗਰਤਾ ਬਖਸ਼ਿਸ਼ ਕਰਨੀ। ਆਨੰਦ ਕੀ ਆ? ਕਈ ਵਾਰੀ ਅਸੀਂ ਜਦੋਂ ਖੁਸ਼ੀ ਨੂੰ ਡਿਸਕ੍ਰਾਈਬ ਕਰਨ ਲੱਗਦੇ ਹਾਂ, ਖੁਸ਼ੀ ਨੂੰ ਬਿਆਨ ਕਰਨ ਲੱਗਦੇ ਹਾਂ, ਤਾਂ ਅਸੀਂ ਉਸ ਖੁਸ਼ੀ ਨੂੰ ਕਹਿ ਦਿੰਦੇ ਹਾਂ ਕਿ ਆਨੰਦ ਆ ਗਿਆ। ਕਦੇ ਕਹਿੰਦੇ ਇੱਦਾਂ ਸ਼ਬਦ ਸੁਣਿਆ, ਆਨੰਦ ਆ ਗਿਆ? ਪਰ ਖੁਸ਼ੀ ਤੇ ਆਨੰਦ ਵਿੱਚ ਫਰਕ ਬਹੁਤ ਆ। ਫਿਰ ਗੱਲ ਮੇਰੀ ਧਿਆਨ ਨਾਲ ਥੋੜ੍ਹੀ ਜਿਹੀ ਸੁਣਿਓ। ਕਈ ਵਾਰੀ ਜਦੋਂ ਅਸੀਂ ਖੁਸ਼ੀ ਨੂੰ ਐਕਸਪਲੇਨ ਕਰਨ ਲੱਗਦੇ ਹਾਂ, ਅਸੀਂ ਕਹਿੰਦੇ ਹਾਂ ਆਨੰਦ ਆ ਗਿਆ। ਅਸਲ ਵਿੱਚ ਖੁਸ਼ੀ ਦੇ ਅਰਥ ਵੱਖਰੇ ਹੁੰਦੇ ਆ ਤੇ ਆਨੰਦ ਦੇ ਅਰਥ ਵੱਖਰੇ ਹੁੰਦੇ ਆ। ਆਨੰਦ ਦਾ, ਖੁਸ਼ੀ ਦਾ ਤੇ ਗਮੀ ਦਾ, ਤਿੰਨਾਂ ਦਾ ਆਪੋ ਆਪਣਾ ਵੱਖਰਾ ਸੰਬੰਧ ਹੈ। ਪਰ ਆਨੰਦ ਕੀ ਆ? ਖੁਸ਼ੀ ਕੁਝ ਟਾਈਮ ਲਈ ਆਉਂਦੀ ਆ ਤੇ ਖੁਸ਼ੀ ਕੁਝ ਸਮੇਂ ਤੋਂ ਬਾਅਦ ਖਤਮ ਵੀ ਹੋ ਜਾਂਦੀ ਆ। ਪਰ ਜਿਹੜਾ ਆਨੰਦ ਆ, ਆਨੰਦ ਆਉਂਦਾ ਜ਼ਰੂਰ ਆ ਪਰ ਫਿਰ ਜਾਂਦਾ ਨਹੀਂ। ਸਮਝ ਲੱਗਦੀ ਮੇਰੀ ਗੱਲ? ਇੱਕ ਚੀਜ਼ ਆਉਂਦੀ ਤੁਹਾਡੇ ਕੋਲ ਕੁਝ ਸਮੇਂ ਲਈ, ਪਰ ਕੁਝ ਸਮੇਂ ਤੋਂ ਬਾਅਦ ਤੁਹਾਡੇ ਕੋਲ ਆ ਕੇ ਖਤਮ ਹੋ ਜਾਂਦੀ ਆ। ਪਰ ਆਨੰਦ ਉਹ ਆ ਜਿਹੜਾ ਆਉਂਦਾ ਜ਼ਰੂਰ ਆ, ਮਿਲਦਾ ਜ਼ਰੂਰ ਆ ਤੁਹਾਡੇ ਕੋਲ, ਬਖਸ਼ਿਸ਼ ਜ਼ਰੂਰ ਹੁੰਦੀ ਉਸ ਚੀਜ਼ ਦੀ, ਗੁਰੂ ਦੀ ਕਿਰਪਾ ਜ਼ਰੂਰ ਹੁੰਦੀ ਆ, ਪਰ ਫਿਰ ਉਹ ਜਾਂਦਾ ਨਹੀਂ ਕਿਤੇ। ਜਿਹੜੀ ਖੁਸ਼ੀ ਆ, ਸਾਡੀਆਂ ਆਪਣੀਆਂ ਕਈ ਚੀਜ਼ਾਂ ਵਿੱਚੋਂ ਸਾਨੂੰ ਖੁਸ਼ੀ ਲੱਭ ਸਕਦੀ ਆ। ਜਿਵੇਂ ਕਿ ਮੈਨੂੰ ਕਿਤੇ ਘੁੰਮਣ ਜਾਣਾ ਖੁਸ਼ੀ ਦਿੰਦਾ ਹੈ ਤੇ ਮੈਂ ਖੁਸ਼ ਹੋ ਗਿਆ। ਮੈਨੂੰ ਕਿਤੇ ਜਾ ਕੇ ਖੁਸ਼ੀ ਹੋਣੀ ਚਾਹੀਦੀ ਸੀ ਪਰ ਹੋਈ ਨਹੀਂ, ਮੈਂ ਖੁਸ਼ ਦੀ ਥਾਂ ਤੇ ਦੁਖੀ ਹੋ ਗਿਆ। ਕੋਈ ਚੀਜ਼ ਖਾ ਕੇ ਪਹਿਨ ਕੇ ਮੈਨੂੰ ਅੱਗੇ ਖੁਸ਼ੀ ਹੁੰਦੀ ਸੀ ਪਰ ਇਸ ਵਾਰ ਖੁਸ਼ੀ ਨਹੀਂ ਹੋਈ। ਇਸ ਵਾਰ ਮੈਨੂੰ ਉਹ ਪਹਿਨ ਕੇ ਉਹਨਾਂ ਉਤਸ਼ਾਹ ਨਹੀਂ ਹੋਇਆ। ਸਮਝ ਲੱਗਦੀ ਗੱਲ ਤੁਹਾਨੂੰ ਮੇਰੀ? ਹਾਂ, ਇਸ ਵਾਰੀ ਮੈਨੂੰ ਦੁੱਖ ਹੋਇਆ, ਮੈਨੂੰ ਵਧੀਆ ਨਹੀਂ ਲੱਗਿਆ ਇਸ ਵਾਰੀ। ਸੁੱਖ ਤੇ ਦੁੱਖ, ਖੁਸ਼ੀ ਤੇ ਗਮੀ, ਹਰ ਇੱਕ ਚੀਜ਼ ਦੇ ਓਪੋਜ਼ਿਟ ਨੇ। ਚੰਗਾ, ਮਾੜਾ, ਬੁਰਾ, ਭਲਾ, ਗੁੱਡ, ਬੈਡ, ਹੈਪੀ, ਸੈਡ, ਸਾਰਾ ਕੁਛ ਇੱਕ ਦੂਸਰੇ ਦੇ ਓਪੋਜ਼ਿਟ ਆ। ਪਰ ਆਨੰਦ ਦੇ ਓਪੋਜ਼ਿਟ ਕੋਈ ਸ਼ਬਦ ਨਹੀਂ ਤੁਹਾਨੂੰ ਲੱਭ ਸਕਦਾ। ਜੇ ਮੈਂ ਤੁਹਾਨੂੰ ਕਹਾਂ
ਖੁਸ਼ੀ ਦਾ ਦੂਸਰਾ ਸ਼ਬਦ ਦੱਸੋ, ਇਹਦਾ ਓਪੋਜ਼ਿਟ ਸ਼ਬਦ ਖੁਸ਼ੀ ਦਾ ਤੁਸੀਂ ਕੀ ਕਹੋਗੇ? ਦੱਸੋ ਕੀ ਕਹੋਗੇ, ਉੱਚੀ ਦੱਸੋ, ਦੁੱਖ। ਜੇ ਮੈਂ ਕਹੂੰਗਾ ਤੁਹਾਨੂੰ ਆਨੰਦ ਦਾ ਓਪੋਜ਼ਿਟ ਸ਼ਬਦ ਦੱਸੋ ਫਿਰ। ਹਾਂ, ਇਸ ਕਰਕੇ ਆਨੰਦ ਦਾ ਓਪੋਜ਼ਿਟ ਸ਼ਬਦ ਨਹੀਂ ਹੁੰਦਾ ਕਦੇ ਕਿਸੇ ਡਿਕਸ਼ਨਰੀ ਦੇ ਵਿੱਚ, ਭਾਵੇਂ ਪੰਜਾਬੀ ਭਾਵੇਂ ਅੰਗਰੇਜ਼ੀ। ਅੱਜ ਤੱਕ ਆਨੰਦ ਦਾ ਓਪੋਜ਼ਿਟ ਸ਼ਬਦ ਨਹੀਂ ਬਣਿਆ, ਕਦੇ ਨਹੀਂ ਬਣਿਆ। ਮੈਂ ਅੱਜ ਥੋੜ੍ਹੀ ਜਿਹੀ ਗੱਲ ਆਨੰਦ ਬਾਰੇ ਤੁਹਾਡੇ ਨਾਲ ਕਰਨੀ ਚਾਹੁੰਦਾ ਵੀ ਇਹ ਬਾਣੀ ਦਾ ਸਿਰਲੇਖ ਆ ਤੇ ਇਹ ਜਿਹੜੀ ਆਨੰਦ ਸਾਹਿਬ ਦੀ ਬਾਣੀ ਆ ਸਾਡੀ ਜ਼ਿੰਦਗੀ ਨਾਲ, ਸਿੱਖਾਂ ਦੀ ਜ਼ਿੰਦਗੀ ਦੇ ਨਾਲ ਇਸ ਬਾਣੀ ਦਾ ਇੰਨਾ ਗੂੜਾ ਸੰਬੰਧ ਆ। ਜਦੋਂ ਤੋਂ ਸਾਡਾ ਜਨਮ ਹੁੰਦਾ ਉਦੋਂ ਵੀ ਆਨੰਦ, ਫਿਰ ਸਾਡਾ ਵਿਆਹ ਹੁੰਦਾ ਉਦੋਂ ਵੀ ਆਨੰਦ। ਵੇਖੋ ਕਮਾਲ ਦੀ ਗੱਲ, ਜਿਹੜਾ ਬੱਚਾ ਜਦੋਂ ਪੈਦਾ ਹੋਇਆ, ਜਿੱਦਣ ਇੱਕ ਨਿਊ ਬੋਰਨ ਬੇਬੀ ਪੈਦਾ ਹੋਇਆ, ਉਹਨੂੰ ਉਹਦੇ ਮਾਤਾ ਪਿਤਾ ਗੁਰਦੁਆਰਾ ਸਾਹਿਬ ਗੁਰੂ ਘਰ ਲੈ ਕੇ ਆਏ ਤੇ ਆ ਕੇ ਕਿਹਾ ਵੀ ਇਹਦਾ ਜੀ ਅਸੀਂ ਨਾਂ ਰੱਖਣਾ, ਤੁਸੀਂ ਅਰਦਾਸ ਕਰ ਦਿਓ। ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਲੈ ਕੇ ਆਏ। ਫਿਰ ਪਾਠੀ ਸਿੰਘ ਗ੍ਰੰਥੀ ਸਿੰਘ ਉਹ ਕਹਿੰਦਾ ਪਹਿਲਾਂ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰ ਲਈਏ। ਪਹਿਲਾਂ ਕੀ ਹੁੰਦਾ, ਤੁਸੀਂ ਬੋਲਦੇ ਨਹੀਂ, ਪਹਿਲਾਂ ਕੀ ਕਰਦੇ? ਹਾਂ, ਆਨੰਦ ਸਾਹਿਬ ਜੀ ਦਾ ਪਾਠ ਹੁੰਦਾ। ਜਦੋਂ ਜ਼ਿੰਦਗੀ ਦੀ ਦੂਸਰੀ ਚੀਜ਼, ਦੂਸਰੀ ਸਟੇਜ ਵੱਡੀ ਆਉਂਦੀ ਆ, ਉਹ ਕੀ ਆ? ਵਿਆਹ ਹੁੰਦਾ। ਲਾਵਾਂ ਦਾ ਪਾਠ ਹੋ ਗਿਆ, ਲਾਵਾਂ ਦੇ ਪਾਠ ਤੋਂ ਬਾਅਦ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ, ਇਹ ਬਾਅਦ ਵਿੱਚ ਪੜਿਆ ਜਾਂਦਾ ਸ਼ਬਦ। ਪਹਿਲਾਂ ਰਾਗੀ ਸਿੰਘ ਕੀ ਪੜ੍ਹਦੇ ਆ? ਆਨੰਦ ਸਾਹਿਬ। ਉੱਚੀ ਦੱਸੋ ਕੀ ਪੜ੍ਹਦੇ? ਆਨੰਦ ਸਾਹਿਬ। ਹੁਣ ਵੇਖੋ ਕਿੱਡੀ ਕਮਾਲ ਦੀ ਗੱਲ ਆ, ਸਿੱਖ ਦੀ ਜ਼ਿੰਦਗੀ ਨਾਲ ਆਨੰਦ ਸਾਹਿਬ ਦਾ ਕਿੰਨਾ ਗੂੜਾ ਕਨੈਕਸ਼ਨ ਆ। ਜਿੱਦਣ ਇੱਕ ਬੱਚੇ ਦਾ ਜਨਮ ਹੋਇਆ ਉਸ ਦਿਨ ਵੀ ਆਨੰਦ ਸਾਹਿਬ ਦਾ ਪਾਠ ਹੋਇਆ, ਅੱਜ ਉਸੇ ਬੱਚੇ ਦਾ ਵਿਆਹ ਹੋ ਰਿਹਾ ਤੇ ਅੱਜ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਸਤਿਗੁਰੂ ਮੈਂ ਪਾਇਆ, ਅੱਜ ਵੀ ਆਨੰਦ ਸਾਹਿਬ ਦਾ ਪਾਠ ਹੋ ਰਿਹਾ, ਵਿਆਹ ਹੋਇਆ। ਹੁਣ ਵੇਖੋ ਕਮਾਲ, ਉਹ ਬੱਚਾ ਜਿਹੜਾ ਪੈਦਾ ਹੋਇਆ ਸੀ ਉਦਣ ਵੀ ਆਨੰਦ ਸਾਹਿਬ ਦਾ ਪਾਠ ਹੋਇਆ ਜਿੱਦਣ ਉਹ ਜੰਮਿਆ, ਫਿਰ ਉਦਣ ਵੀ ਆਨੰਦ ਸਾਹਿਬ ਦਾ ਪਾਠ ਹੋਇਆ ਜਿੱਦਣ ਉਹਦਾ ਵਿਆਹ ਹੋਇਆ, ਅੱਜ ਉਹ ਬੱਚਾ ਬੁੱਢਾ ਹੋ ਗਿਆ ਤੇ ਮਰ ਗਿਆ, ਬੁੱਢਾ ਹੋਇਆ ਅਕਾਲ ਚਲਾਣਾ ਕਰ ਗਿਆ, ਮਰ ਗਿਆ, ਇਹ ਸੰਸਾਰ ਤੋਂ ਚਲਿਆ ਗਿਆ, ਆਇਆ ਸੀ ਤੇ ਚਲਿਆ ਵੀ ਗਿਆ। ਹੁਣ ਅਲਾਹਣੀਆਂ ਦਾ ਪਾਠ ਹੋਇਆ, ਫਿਰ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਿਆ, ਫਿਰ ਰਾਮਕਲੀ ਸਤ ਦਾ ਪਾਠ ਹੋਇਆ, ਫਿਰ ਅਖੀਰ ਤੇ ਕੀਰਤਨ ਵੀ ਹੋਇਆ, ਫਿਰ ਕੀਰਤਨ ਤੋਂ ਬਾਅਦ ਫਿਰ ਕਹਿੰਦੇ ਆ ਆਓ ਹੁਣ ਆਪਾਂ ਸਮਾਪਤੀ ਕਰੀਏ ਤੇ ਹੁਣ ਕੀ ਪੜ੍ਹੀਏ? ਆਨੰਦ ਸਾਹਿਬ। ਜਿਹੜਾ ਬੱਚਾ ਜੰਮਿਆ ਸੀ ਫਿਰ ਉਹਦੀ ਜ਼ਿੰਦਗੀ ਦੇ ਸਾਰੇ ਕਾਰ ਵਿਹਾਰ ਹੋਏ, ਹੁਣ ਸਕੂਲ ਪੜ੍ਹਨ ਲੱਗਣਾ ਜੀ ਅਰਦਾਸ ਕਰ ਦਿਓ, ਫਿਰ ਆਨੰਦ ਸਾਹਿਬ ਦਾ ਪਾਠ। ਸਿੱਖ ਜਦੋਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦਾ, ਭਾਵੇਂ 6 ਪੌੜੀਆਂ ਦਾ ਪਾਠ ਹੋਵੇ ਤੇ ਭਾਵੇਂ 40 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਹੋਵੇ, ਅਸੀਂ ਕੀ ਪੜ੍ਹਦੇ ਹਾਂ ਉਦੋਂ? ਆਨੰਦ ਸਾਹਿਬ। ਸਿੱਖ ਦੀ ਜ਼ਿੰਦਗੀ ਦੇ ਨਾਲ ਆਨੰਦ ਸਾਹਿਬ ਦਾ ਇੰਨਾ ਗੂੜਾ ਸੰਬੰਧ ਆ, ਜਨਮ ਵੇਲੇ, ਜ਼ਿੰਦਗੀ ਦੇ ਹਰ ਦੁੱਖ ਵੇਲੇ, ਜ਼ਿੰਦਗੀ ਦੇ ਹਰ ਸੁੱਖ ਵੇਲੇ, ਜ਼ਿੰਦਗੀ ਦੀ ਹਰ ਖੁਸ਼ੀ ਵੇਲੇ ਤੇ ਜ਼ਿੰਦਗੀ ਦੀ ਹਰ ਗਮੀ ਵੇਲੇ, ਹਰ ਵੇਲੇ ਹੀ, ਹਰ ਵੇਲੇ ਹੀ ਆਨੰਦ ਸਾਹਿਬ ਦਾ ਪਾਠ ਹੁੰਦਾ। ਫਿਰ ਵੇਖੋ ਕਿੱਡੀ ਕਮਾਲ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਆ, ਅੰਮ੍ਰਿਤ ਸੰਚਾਰ ਕੀਤਾ। ਅੰਮ੍ਰਿਤ ਸੰਚਾਰ ਦੀਆਂ ਕਿਹੜੀਆਂ 5 ਬਾਣੀਆਂ ਦੱਸੋਗੇ? ਪਹਿਲੀ ਬਾਣੀ ਉੱਚੀ ਬੋਲੋ, ਪਹਿਲੀ ਉੱਚੀ ਬੋਲੋ, ਪਹਿਲੀ, ਦੂਜੀ, ਤੀਜੀ, ਚੌਥੀ ਤੇ ਪੰਜਵੀਂ। ਅੰਮ੍ਰਿਤ ਸੰਚਾਰ ਦੀ ਸਮਾਪਤੀ ਵੀ ਕਿਹੜੇ ਨਾਲ ਹੋਈ? ਆਨੰਦ ਸਾਹਿਬ ਨਾਲ। ਫਿਰ ਉਦੋਂ ਬਾਅਦ ਹੁਣ ਸਿੱਖ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਬਾਣੀ ਪੜ੍ਹਦਾ। ਮਹਾਰਾਜ ਨੇ ਕਿਹਾ ਵੀ ਇਹ 5 ਬਾਣੀਆਂ ਜਿਹੜੀਆਂ ਅੰਮ੍ਰਿਤ ਸੰਚਾਰ ਵੇਲੇ 5 ਬਾਣੀਆਂ ਪੜ੍ਹ ਕੇ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਆ। ਮਹਾਰਾਜ ਕਹਿੰਦੇ ਹੁਣ ਤੂੰ ਰੋਜ਼ ਅੰਮ੍ਰਿਤ ਸੰਚਾਰ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤਮਈ ਇਹ 5 ਬਾਣੀਆਂ ਦਾ ਪਾਠ ਕਰਨਾ ਤੇ ਉਹ ਆਨੰਦ ਸਾਹਿਬ ਤੂੰ ਹਰ ਰੋਜ਼ ਪੜ੍ਹਨਾ। ਸਿੱਖ ਦੇ ਘਰ ਵਿੱਚ ਰਾਤ ਕੋਈ ਗਮੀ ਆਈ ਆ, ਰਾਤ ਕੋਈ ਦੁੱਖ ਆਇਆ, ਪਰ ਉਹ ਸਵੇਰੇ ਉੱਠ ਕੇ ਕੀ ਕਹਿ ਰਿਹਾ? ਆਨੰਦ ਭਇਆ ਸਤਿਗੁਰੂ। ਹਾਂ, ਹੁਣ ਅੱਜ ਸਵੇਰੇ ਸਵੇਰੇ ਸਿੱਖ ਕਹਿ ਰਿਹਾ ਆਨੰਦ ਭਇਆ ਸਤਿਗੁਰੂ, ਤੇ ਫਿਰ ਦਿਨ ਵੇਲੇ ਕੋਈ ਦੁੱਖ ਦਾ
ਦੁੱਖ ਦੀ ਗੱਲ ਆ ਗਈ ਤੇ ਸਿੱਖ ਨੇ ਤਾਂ ਅੰਮ੍ਰਿਤ ਵੇਲੇ ਕਹਿ ਦਿੱਤਾ ਵੀ ਮੈਨੂੰ ਤੇ ਆਨੰਦ ਮਿਲਿਆ ਹੋਇਆ। ਸਮਝ ਲੱਗਦੀ ਗੱਲ ਮੇਰੀ, ਮੈਂ ਕੀ ਕਹਿ ਰਿਹਾ? ਸਾਰਿਆਂ ਨੂੰ ਲੱਗਦੀ। ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਸੀ, ਸੁੱਖ ਦਾ ਦੂਸਰਾ ਸ਼ਬਦ ਹੈ ਓਪੋਜ਼ਿਟ ਦੁੱਖ, ਖੁਸ਼ੀ ਦਾ ਦੂਸਰਾ ਸ਼ਬਦ ਹੈ ਗਮੀ, ਹੈਪੀ ਦਾ ਹੈ ਬੈਡ, ਸੈਡ, ਸੋਰੋ, ਜੋ ਵੀ ਕੁਝ ਮਰਜ਼ੀ ਕਹਿ ਲਓ, ਪਰ ਆਨੰਦ ਦਾ ਦੂਸਰਾ ਓਪੋਜ਼ਿਟ ਸ਼ਬਦ ਨਹੀਂ ਕੋਈ ਬਣਿਆ। ਹੁਣ ਆਨੰਦ ਕੀ ਹੈ? ਅਸੀਂ ਕਹਿੰਦੇ ਹਾਂ ਆਹ ਚੀਜ਼ ਵਿੱਚੋਂ ਮੈਨੂੰ ਖੁਸ਼ੀ ਮਿਲ ਗਈ ਤੇ ਆਨੰਦ ਆ ਗਿਆ, ਆਹ ਚੀਜ਼ ਖਾਧੀ ਬੜੀ ਸਵਾਦ ਲੱਗੀ ਆਨੰਦ ਆ ਗਿਆ, ਪਰ ਉਹ ਆਨੰਦ ਨਹੀਂ ਹੁੰਦਾ। ਉਹ ਤੇ ਬੜੇ ਥੋੜੇ ਟਾਈਮ ਲਈ ਆਇਆ, 10 ਮਿੰਟ ਉਹ ਚੀਜ਼ ਖਾਧੀ, ਜਿਉਂ ਹੀ ਉਹ ਚੀਜ਼ ਖਤਮ ਹੋ ਗਈ ਉਹਦਾ ਸਵਾਦ ਵੀ ਖਤਮ ਹੋ ਗਿਆ, ਨਾਲ ਹੀ ਮੁੱਕ ਜਾਂਦਾ ਨਾ ਸਵਾਦ, ਉਹਦਾ ਸਵਾਦ ਵੀ ਖਤਮ ਹੋ ਗਿਆ ਤੇ ਫਿਰ ਉਹ ਆਨੰਦ ਕਿੱਥੇ ਗਿਆ? ਮਹਾਰਾਜ ਕਹਿੰਦੇ ਆ ਆਨੰਦ ਸਦਾ ਵਾਸਤੇ ਰਹਿਣਾ, ਆਨੰਦ ਸਦਾ ਵਾਸਤੇ ਰਹਿਣ ਵਾਲੀ ਵਸਤੂ ਆ, ਆਨੰਦ ਸਦਾ ਵਾਸਤੇ ਰਹਿਣ ਵਾਲੀ ਤੇਰੇ ਅੰਦਰ ਦੀ ਇੱਕ ਫੀਲਿੰਗ ਦਾ ਨਾਂ ਆ। ਤੇ ਮਹਾਰਾਜ ਨੇ ਇਹ ਕਿਤੇ ਨਹੀਂ ਕਿਹਾ ਗੁਰਬਾਣੀ ਵਿੱਚ ਕਿ ਆਨੰਦ ਆਉਂਦਾ ਤੇ ਉਹ ਚਲਿਆ ਜਾਂਦਾ, ਮਹਾਰਾਜ ਨੇ ਕਿਹਾ ਆਨੰਦ ਜਦੋਂ ਇੱਕ ਵਾਰੀ ਆ ਜਾਂਦਾ ਫਿਰ ਉਹ ਜਾਂਦਾ ਨਹੀਂ। ਹੁਣ ਐਗਜ਼ਾਮਪਲ ਦਿੰਦਾ, ਭਾਈ ਮਤੀ ਦਾਸ ਜੀ ਨੂੰ ਆਨੰਦ ਆ ਗਿਆ, ਆਰੇ ਦੇ ਥੱਲੇ ਖੜੇ ਕਰ ਲਿਆ। ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਸੀ? ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਸੀ ਦੱਸੋ? ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਸੀ? ਆਰੇ ਨਾਲ ਚੀਰ ਕੇ। ਭਾਈ ਮਤੀ ਦਾਸ ਜੀ ਨੂੰ ਆਨੰਦ ਆ ਗਿਆ, ਆਰੇ ਦੇ ਨਾਲ ਚੀਰੇ ਗਏ, ਸਰੀਰ ਦੇ 2 ਟੁਕੜੇ ਹੋ ਗਏ, ਪਰ ਅਜੇ ਵੀ ਜਪਜੀ ਸਾਹਿਬ ਜੀ ਦਾ ਪਾਠ ਹੋ ਰਿਹਾ। ਕਿਉਂ? ਕਿਉਂਕਿ ਜ਼ਿੰਦਗੀ ਦਾ ਆਨੰਦ ਆ ਗਿਆ। ਮੌਤ ਸਾਹਮਣੇ ਖੜੀ ਆ, ਉਹ ਪੁੱਛਦੇ ਆ ਵੀ ਤੁਹਾਡੀ ਕੋਈ ਅੰਤਿਮ ਇੱਛਾ ਹੈ? ਤੇ ਭਾਈ ਮਤੀ ਦਾਸ ਜੀ ਕਹਿੰਦੇ ਆ ਵੀ ਅੰਤਿਮ ਇੱਛਾ ਮੇਰੀ ਇਹ ਆ, ਜੇ ਤੁਸੀਂ ਮੈਨੂੰ ਪੁੱਛਣ ਲੱਗੇ ਹੋ ਮੇਰੀ ਅੰਤਿਮ ਇੱਛਾ, ਤੇ ਮੇਰੀ ਅੰਤਿਮ ਇੱਛਾ ਇਹ ਆ ਵੀ ਜਦੋਂ ਮੇਰੇ ਸਰੀਰ ਦੇ ਤੁਸੀਂ 2 ਟੋਟੇ ਕਰੋ, ਮੇਰੇ ਸਰੀਰ ਦੇ 2 ਪਾਰਟ ਕਰੋ, ਮੇਰੇ ਸਰੀਰ ਦੇ 2 ਫਾੜ ਕਰੋ, ਆਰੇ ਨਾਲ ਚੀਰੋ ਮੇਰੇ ਸਰੀਰ ਨੂੰ, ਤੇ ਮੇਰਾ ਮੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਹੋਣਾ ਚਾਹੀਦਾ, ਕਿਉਂਕਿ ਆਨੰਦ ਆ ਗਿਆ ਨਾ। ਹੁਣ ਮੌਤ ਆ ਰਹੀ ਆ, ਸਿਰ ਤੇ ਆਰਾ ਚੱਲਣ ਲੱਗਿਆ, ਪਰ ਕਹਿੰਦੇ ਆ ਮੇਰਾ ਮੁੱਖ ਅਜੇ ਵੀ ਮੇਰੇ ਗੁਰੂ ਵੱਲ ਹੋਣਾ ਚਾਹੀਦਾ, ਕਿਉਂਕਿ ਆਨੰਦ ਆ ਗਿਆ ਨਾ। ਗੁਰੂ ਦੇ ਦਰਸ਼ਨ ਕਰਕੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਕਰਕੇ, ਮਹਾਰਾਜ ਜੀ ਦੀ ਸੰਗਤ ਦੇ ਵਿੱਚ ਰਹਿ ਕੇ ਇਹੋ ਜਿਹਾ ਆਨੰਦ ਭਾਈ ਮਤੀ ਦਾਸ ਜੀ ਨੂੰ ਮਿਲ ਗਿਆ। ਆਰੇ ਨਾਲ 2 ਫਾੜ ਹੋਣ ਲੱਗੇ ਆ, ਮੌਤ ਬਿਲਕੁਲ ਸਿਰ ਤੇ ਖੜੀ ਆ, ਹੁਣ ਵੀ ਕਹਿੰਦੇ ਆ ਕਿ ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋਣੇ ਚਾਹੀਦੇ। ਆਨੰਦ ਕੀ ਆ? ਰੱਬੀ ਭਾਣੇ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਸਤ ਕਰਕੇ ਸਦਾ ਵਾਸਤੇ ਮੰਨਣਾ ਹੀ ਆਨੰਦ ਆ। ਜਦੋਂ ਕਈ ਵਾਰੀ ਅਸੀਂ ਭਾਣੇ ਦੀ ਗੱਲ ਕਰਦੇ ਹਾਂ, ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਉਹ ਅਸੀਂ ਕਹਿੰਦੇ ਹਾਂ ਭਾਣਾ ਮੰਨੋ ਜੀ, ਅਸਲ ਵਿੱਚ ਜਦੋਂ ਕੋਈ ਦੁੱਖ ਹੁੰਦਾ ਉਦੋਂ ਸਾਡੇ ਸਾਹਮਣੇ ਭਾਣਾ ਆਉਂਦਾ। ਜਦੋਂ ਅਸੀਂ ਕਹਿੰਦੇ ਹਾਂ ਭਾਣਾ ਮੰਨੋ, ਹਮੇਸ਼ਾ ਹੀ ਸਾਡਾ ਮਨ ਇੱਦਾਂ ਸੋਚਦਾ ਸ਼ਾਇਦ ਦੁੱਖ ਨੂੰ ਸਹਿਣ ਕਰਨਾ ਭਾਣਾ ਮੰਨਣਾ ਹੁੰਦਾ। ਸਮਝ ਲੱਗਦੀ ਗੱਲ? ਜਦੋਂ ਸਾਡੇ ਨਾਲ ਕੋਈ ਹੈਪਨ ਹੁੰਦਾ, ਕੋਈ ਮਿਸ ਹੈਪਨਿੰਗ ਹੁੰਦੀ ਸਾਡੇ ਨਾਲ, ਜਿਹੜੀ ਸਾਨੂੰ ਲੱਗਦਾ ਵੀ ਇਹ ਹੋਣੀ ਨਹੀਂ ਸੀ ਚਾਹੀਦੀ, ਇਹ ਅਨਫੋਰਚੁਨੇਟਲੀ ਹੋ ਗਈ, ਹੋਣੀ ਨਹੀਂ ਸੀ ਚਾਹੀਦੀ ਇਹ ਚੀਜ਼, ਪਰ ਹੋ ਗਈ। ਹੁਣ ਸਾਨੂੰ ਉਦੋਂ ਲੱਗਦਾ ਵੀ ਇਹ ਦੁੱਖ ਇੱਦਾਂ ਹੋ ਗਿਆ ਸਾਡੇ ਨਾਲ, ਹੁਣ ਭਾਣਾ ਮੰਨਣਾ, ਪਰ ਨਹੀਂ। ਸਿੱਖ ਵਾਸਤੇ ਆਨੰਦ ਕੀ ਆ? ਸਿੱਖ ਨੇ ਦੁੱਖ ਵੇਲੇ ਤਾਂ ਭਾਣਾ ਮੰਨਣਾ ਹੀ ਮੰਨਣਾ, ਪਰ ਸਿੱਖ ਦੇ ਵਾਸਤੇ ਸੁੱਖ ਵੇਲੇ ਵੀ ਉਹਦਾ ਹੁਕਮ ਭਾਣਾ ਹੀ ਹੁੰਦਾ। ਸੁੱਖ ਆਇਆ, ਕੋਈ ਬੜੀ ਵੱਡੀ ਖੁਸ਼ੀ ਆਈ ਆ, ਬੜੀ ਵੱਡੀ ਬਖਸ਼ਿਸ਼ ਕੋਈ ਹੋ ਗਈ, ਬੜੀ ਵੱਡੀ ਕੋਈ ਚੀਜ਼ ਮਿਲ ਗਈ, ਉਦੋਂ ਵੀ ਇਹ ਕਹਿਣਾ ਵਾਹਿਗੁਰੂ ਇਹ ਤੇਰਾ ਭਾਣਾ, ਮੇਰੀ ਔਕਾਤ ਨਹੀਂ ਸੀ ਕਿ ਮੈਨੂੰ ਐਡੀ ਵੱਡੀ ਚੀਜ਼ ਮਿਲ ਸਕਦੀ ਹੋਵੇ। ਸੁੱਖ ਨੂੰ ਵੀ ਭਾਣਾ ਮੰਨਣਾ, ਦੁੱਖ ਨੂੰ ਵੀ ਭਾਣਾ ਮੰਨਣਾ, ਸਦਾ ਵਾਸਤੇ ਇੱਕ ਅਵਸਥਾ ਵਿੱਚ ਰਹਿਣਾ, ਨਾ ਕਦੇ ਬਹੁਤੀ ਖੁਸ਼ੀ ਮਨਾਉਣੀ, ਨਾ ਕਦੇ ਬਹੁਤਾ ਦੁੱਖ ਮਨਾਉਣਾ, ਉਹਨੂੰ ਕਹਿੰਦੇ ਆ ਆਨੰਦ ਵਿੱਚ ਰਹਿਣਾ। ਸਮਝ ਲੱਗੀ ਆਨੰਦ ਕੀ ਆ? ਹੁਣ ਇਹ ਨਹੀਂ ਕਿ ਆਹ ਚੀਜ਼ ਖਾਧੀ ਪੀਤੀ ਸਵਾਦ ਲੱਗੀ ਆਨੰਦ ਆ ਗਿਆ, ਕੋਈ ਕੁਛ ਵੇਖਿਆ 10-15 ਮਿੰਟ ਦਾ ਟੀਵੀ ਤੇ ਕੁਛ ਮੂਵੀ ਵੇਖੀ ਤੇ ਕਿਆ ਆਨੰਦ ਆ ਗਿਆ ਆ ਮੂਵੀ, ਨਹੀਂ ਨਹੀਂ। ਆਨੰਦ ਕੀ ਆ? ਜਦੋਂ ਕੁਝ ਵੀ ਨਹੀਂ ਉਦੋਂ ਵੀ ਆਨੰਦ ਆ, ਜਦੋਂ ਸਭ ਕੁਝ ਆ ਉਦੋਂ ਵੀ ਆਨੰਦ ਆ। ਭਾਣੇ ਨੂੰ, ਰੱਬੀ ਰਜ਼ਾ ਨੂੰ, ਰੱਬ ਦੇ ਹੁਕਮ ਨੂੰ ਸੱਤ ਸੱਤ ਕਰਕੇ ਮੰਨ ਲੈਣਾ, ਰੱਬ ਦੇ ਹੁਕਮ ਤੋਂ ਕਦੇ ਬਾਹਰ ਹੀ ਨਹੀਂ ਹੋਣਾ, ਰੱਬ ਦੇ ਹੁਕਮ ਵਿੱਚ ਸਦਾ ਸਿਰ ਨਵਾ ਦੇਣਾ, ਵਾਹਿਗੁਰੂ ਜੀ
ਤੇਰਾ ਤੁਝ ਕੋ ਸੌਪ ਤੇ ਕਿਆ ਲੱਗ ਹੈ ਮੇਰਾ। ਮਹਾਰਾਜ ਜੀ ਤੁਹਾਡੀ ਵਸਤੂ ਤੁਹਾਨੂੰ ਦੇ ਦਿੱਤੀ, ਫਿਰ ਮੇਰਾ ਕੀ ਆ, ਫਿਰ ਮੇਰਾ ਮੈਨੂੰ ਕੀ ਲੱਗਣਾ। ਸਾਡੇ ਕੋਲੇ ਕੋਈ ਚੀਜ਼ ਆ, ਸਾਡੀ ਜੇਬ ਵਿੱਚ ₹100, $100, $100 ਵਿੱਚੋਂ $1 ਕੱਢਿਆ ਗੁਰੂ ਕੀ ਗੋਲਕ ਵਿੱਚ ਪਾਤਾ, ਜਦੋਂ ਉਹਨੇ ਗੁਰਦੁਆਰੇ ਆਪਾਂ ਮੱਥਾ ਟੇਕ ਦੇਣਾ ਗੋਲਕ ਵਿੱਚ ਪਾਉਣੇ। ਜੇ ਮੈਂ ਸੋਚਾਂ ਵੀ ਇਹ $1 ਗੋਲਕ ਵਿੱਚ ਮੈਂ ਪਾਇਆ, ਪਰ ਜੇ ਰੱਬ ਨੇ ਮੈਨੂੰ 100 ਦਿੱਤਾ ਸੀ ਤੇ ਤਾਂ ਹੀ ਮੈਂ ਉਹ 100 ਵਿੱਚੋਂ ਕੱਢ ਕੇ 1 ਪਾਇਆ ਨਾ ਗੋਲਕ ਵਿੱਚ, ਤੇ ਜੇ ਰੱਬ ਮੈਨੂੰ ਦਿੰਦਾ ਹੀ ਨਾ ਗੋਲਕ ਵਿੱਚ ਪਾਉਣ ਜੋਗੇ, ਫਿਰ ਮੈਂ ਕਿੱਥੋਂ ਪਾ ਸਕਦਾ। ਜੇ ਮੇਰੇ ਕੋਲ ਪੈਸੇ ਹੀ ਨਾ ਹੁੰਦੇ ਮੈਂ ਕਿੱਥੋਂ ਪਾ ਸਕਦਾ। ਫਿਰ ਗੁਰੂ ਦੇ ਅੱਗੇ ਨਮਸਕਾਰ ਕਰਨ ਵੇਲੇ ਮੇਰਾ ਹੰਕਾਰ ਕੀ ਹੋਇਆ, ਜਦੋਂ ਮੇਰਾ ਆਪਣਾ ਕੁਝ ਹੈ ਹੀ ਨਹੀਂ, ਮੈਂ ਕੁਝ ਆਪਣਾ ਕਮਾਇਆ ਨਹੀਂ, ਮੈਂ ਆਪਣਾ ਕੁਝ ਜੋੜਿਆ ਨਹੀਂ, ਮੈਂ ਆਪਣਾ ਕੁਝ ਬਣਾਇਆ ਨਹੀਂ, ਮੈਂ ਬੱਚੇ ਨਹੀਂ ਪੈਦਾ ਕੀਤੇ। ਵੇਖੋ ਇੱਕ ਇੱਕ ਕਮਾਲ ਦੀ ਗੱਲ, ਬੱਚੇ ਤੁਸੀਂ ਸਾਰੇ ਬੱਚੇ ਆ, ਤੁਹਾਡੀ ਮਾਂ ਬਾਪ ਦੀ ਪੈਦਾਇਸ਼ ਆ, ਵਾਹਿਗੁਰੂ ਨੇ ਕਿਰਪਾ ਕਰਕੇ ਤੁਹਾਨੂੰ ਜਨਮ ਦਿੱਤਾ ਸਾਰੇ ਬੱਚਿਆਂ, ਤੇ ਜੇ ਰੱਬ ਦਿੰਦਾ ਹੀ ਨਾ ਬੱਚੇ, ਫਿਰ ਦੁਨੀਆਂ ਵਿੱਚ ਇਹੋ ਜਿਹੇ ਲੱਖਾਂ ਲੋਕ ਨੇ ਜਿਹੜੇ ਨਿੱਤ ਅਰਦਾਸਾਂ ਕਰਦੇ ਆ ਵਾਹਿਗੁਰੂ ਸਾਡੇ ਘਰ ਵਿੱਚ ਕੋਈ ਬੱਚਾ ਪੈਦਾ ਹੋਵੇ, ਪਰ ਨਹੀਂ ਹੋਏ ਬੱਚੇ, ਹਨਾ। ਫਿਰ ਜਦੋਂ ਬੱਚੇ ਪੈਦਾ ਹੋ ਗਏ ਘਰ ਵਿੱਚ, ਉਹਨਾਂ ਨੂੰ ਵੀ ਰੱਬ ਦਾ ਹੁਕਮ ਮੰਨਣਾ ਬਹੁਤ ਹੀ ਖੁਸ਼ੀ ਨਹੀਂ, ਬਹੁਤਾ ਦੁੱਖ ਨਹੀਂ, ਭਾਣੇ ਵਿੱਚ ਰਹਿਣਾ ਵਾਹਿਗੁਰੂ ਉਹਨਾਂ ਨੂੰ ਵੀ ਦਈ ਜਿਨ੍ਹਾਂ ਦੇ ਹੈ ਨਹੀਂ, ਮੈਨੂੰ ਦਿੱਤੇ ਆ ਇਹ ਸਿੱਖੀ ਦੇ ਰਾਹ ਤੇ ਚੱਲਣ ਸੱਚੇ ਪਾਤਸ਼ਾਹ, ਇਹ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਆ। ਕਈ ਵਾਰੀ ਬੰਦਾ ਨਾ, ਇਹ ਗੱਲ ਤੁਸੀਂ ਦੁਨੀਆਂ ਵਿੱਚ ਆਮ ਕਰਕੇ ਵੇਖਦੇ ਹੋਵੋਗੇ, ਕਈ ਵਾਰੀ ਬੰਦਾ ਜਿਹਦੇ ਔਲਾਦ ਨਹੀਂ ਨਾ ਹੁੰਦੀ ਉਹਨੂੰ ਤਾਨਾ ਮਾਰਦਾ, ਉਹਨੂੰ ਬੰਦਾ ਜਿਹਦੇ ਘਰ ਵਿੱਚ ਨਹੀਂ ਕੋਈ ਬੱਚਾ ਹੁੰਦਾ ਉਹਨੂੰ ਬੰਦਾ ਤਾਨਾ ਮਾਰਦਾ। ਪਰ ਜ਼ਿੰਦਗੀ ਵਿੱਚ ਕਈ ਵਾਰੀ ਏਦਾਂ ਦੀ ਘਟਨਾ ਘਟਦੀ ਆ, ਜਿਹੜੇ ਆਪਣੇ ਪੈਦਾ ਹੋਏ ਹੁੰਦੇ ਆ ਕਈ ਵਾਰੀ ਰੱਬ ਉਹਨਾਂ ਨੂੰ ਛੇਤੀ ਲੈ ਜਾਂਦਾ ਆਪਦੇ ਜਿਉਂਦੇ ਜੀ, ਫਿਰ ਉਹੀ ਲੋਕ ਕਹਿੰਦੇ ਆ ਇੱਕ ਜਣੇ ਨੇ ਮੈਨੂੰ ਤਾਨਾ ਮਾਰਿਆ ਸੀ ਅੱਜ ਇਹਦਾ ਵੀ ਗਿਆ। ਸਮਝ ਲੱਗੀ? ਇਸ ਕਰਕੇ ਆਨੰਦ ਕੀ ਆ, ਦੁੱਖ ਤੇ ਸੁੱਖ ਨੂੰ ਇੱਕ ਕਰਕੇ ਮੰਨਣਾ। ਅਗਿਆਨੀ ਪਿੰਦਰਪਾਲ ਸਿੰਘ ਜੀ ਆਏ ਸੀ ਨਾ, ਉਹਨਾਂ ਨੇ ਇੱਕ ਗੱਲ ਸੁਣਾਈ ਸੀ, ਕਹਿੰਦੇ ਮੈਂ ਰਿਪੀਟ ਕਰ ਦਿੰਦਾ ਤੁਹਾਡੇ ਫਿਰ ਖਿਆਲ ਵਿੱਚ ਆਜੂ ਦੁਬਾਰੇ। ਕਹਿੰਦੇ ਮੈਂ ਇੱਕ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮੈਂ ਆਨੰਦ ਦੀ ਗੱਲ ਕਰ ਰਿਹਾ ਵੀ ਆਨੰਦ ਕੀ ਆ, ਕਹਿੰਦੇ ਮੈਂ ਇੱਕ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਂਡੇ ਮਾਂਜਦਾ ਸੀ, ਇੱਕ ਬਜ਼ੁਰਗ ਆਇਆ, ਉਹਨੇ ਬਜ਼ੁਰਗ ਨੇ ਆ ਕੇ ਮੈਨੂੰ ਕਿਹਾ ਵੀ ਭਾਈ ਸਾਹਿਬ ਮੇਰੀ ਅਰਦਾਸ ਕਰਿਓ, ਮੇਰਾ ਨੇਮ ਬਣਿਆ ਰਹੇ, ਮੇਰਾ ਪ੍ਰੇਮ ਨਾ ਟੁੱਟੇ। ਮਹਾਰਾਜ ਨੇ ਕਿਰਪਾ ਕੀਤੀ ਆ, ਰਾਤ ਮੇਰਾ 45 ਸਾਲ ਦਾ ਪੁੱਤ ਚੜ੍ਹਾਈ ਕਰ ਗਿਆ, ਉਹਦੀ ਮੌਤ ਹੋ ਗਈ, ਮੈਂ ਉਹਦਾ ਹੁਣ ਸੰਸਕਾਰ ਕਰਕੇ ਫਿਰ ਭਾਂਡੇ ਮਾਂਜਣ ਆਪਦੀ ਡਿਊਟੀ ਤੇ ਹਰਿਮੰਦਰ ਸਾਹਿਬ ਆ ਗਿਆ। ਇਹਨੂੰ ਕੀ ਕਹਿੰਦੇ ਆ? ਆਨੰਦ ਵਿੱਚ ਰਹਿਣਾ। ਘਰ ਵਿੱਚ ਕੋਈ ਦੁੱਖ ਆ ਗਿਆ, ਵੱਡੇ ਤੋਂ ਵੱਡਾ ਦੁੱਖ, ਦੁਨੀਆਂ ਦਾ ਕੋਈ ਬੰਦਾ ਇੱਥੋਂ ਚਲਿਆ ਗਿਆ ਸੰਸਾਰ ਦੇ ਵਿੱਚੋਂ, ਤਾਂ ਵੀ ਰੱਬ ਦੀ ਯਾਦ ਬਣੀ ਹੋਈ ਆ, ਉਹਨੂੰ ਕਹਿੰਦੇ ਆ ਆਨੰਦ ਵਿੱਚ ਰਹਿਣਾ। ਵੱਡੇ ਤੋਂ ਵੱਡਾ ਕੋਈ ਦੁੱਖ ਆ ਗਿਆ ਉਹਨੂੰ ਮੰਨਣਾ, ਵਾਹਿਗੁਰੂ ਤੂੰ ਦਿੱਤਾ ਇਹ ਦੁੱਖ, ਮੇਰੇ ਕਰਮਾਂ ਦਾ ਹੋਣਾ ਦੁੱਖ, ਪਰ ਸੱਚੇ ਪਾਤਸ਼ਾਹ ਤੂੰ ਇਹ ਦੁੱਖ ਨੂੰ ਕੱਟਣ ਦੀ ਸਮਰੱਥਾ ਰੱਖਦਾ, ਜੇ ਤੂੰ ਕਿਰਪਾ ਕਰਕੇ ਮੇਰਾ ਇਹ ਦੁੱਖ ਕੱਟ ਦਿੱਤਾ ਤੇ ਮਾਰੇ ਸੱਚੇ ਪਾਤਸ਼ਾਹ ਇਹ ਤੇਰਾ ਹੀ ਸੀ ਸਭ ਕੁਝ, ਮੇਰੇ ਗੁਣਾ ਕਰਕੇ ਮੇਰੀ ਹਿੰਮਤ ਕਰਕੇ ਮੇਰਾ ਦੁੱਖ ਨਹੀਂ ਦੂਰ ਹੋਇਆ, ਤੇਰੀ ਕਿਰਪਾ ਕਰਕੇ ਦੁੱਖ ਦੂਰ ਹੋਇਆ। ਜਦੋਂ ਰੱਬ ਦੀ ਕਿਰਪਾ ਹੁੰਦੀ ਆ, ਜਦੋਂ ਮਾਰੇ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਹੁੰਦੀ ਆ, ਉਦੋਂ ਆਨੰਦ ਮਿਲਦਾ। ਜਦੋਂ ਉਹਦੀ ਕਿਰਪਾ ਦੇ ਨਾਲ ਆਨੰਦ ਮਿਲ ਜਾਂਦਾ, ਦੁੱਖ ਵੀ ਸੁੱਖ ਹੋ ਗਿਆ, ਸੁੱਖ ਤੇ ਸੁੱਖ ਹੈ ਹੀ ਆ, ਦੁੱਖ ਵੀ ਸੁੱਖ ਬਣ ਗਿਆ, ਗਮੀ ਵੀ ਖੁਸ਼ੀ ਬਣ ਗਈ, ਤੇ ਫਿਰ ਉੱਥੇ ਸਿੱਖ ਕਹਿੰਦਾ ਮਹਾਰਾਜ ਤੁਸੀਂ ਇੰਨੀ ਕਿਰਪਾ ਕੀਤੀ ਆ, ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਮਝ ਲੱਗੀ ਗੱਲ? ਇੰਨੀ ਆਨੰਦ ਕੀ ਆ? ਹੁਣ ਰੋਜ਼ ਅਸੀਂ ਇਹ ਗੱਲ, ਰੋਜ਼ ਇਹ ਸ਼ਬਦ ਅਸੀਂ ਰੁਟੀਨ ਵਿੱਚ ਵਰਤਦੇ ਹਾਂ, ਆਨੰਦ ਆ ਗਿਆ ਜੀ, ਆਨੰਦ ਨਹੀਂ ਰਿਹਾ ਜੀ, ਆਨੰਦ ਗਵਾਚ ਗਿਆ ਜੀ, ਪਰ ਨਹੀਂ, ਆਨੰਦ ਇਹੋ ਜਿਹੀ ਚੀਜ਼ ਆ ਜਿਹਦੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਮਹਾਰਾਜ ਕਹਿੰਦੇ ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖ ਦੇ ਨਾਲ ਨੇਹ ਨਹੀਂ ਕਰਦਾ, ਸੁੱਖ ਦੇ ਨਾਲ ਬਹੁਤਾ ਪਿਆਰ ਨਹੀਂ ਪਾਉਂਦਾ, ਸੋਨਾ ਹੋਣ ਦਾ ਹੰਕਾਰ ਨਹੀਂ ਕਰਦਾ, ਸੋਨੇ ਨੂੰ ਵੀ ਇਹ ਸਮਝਦਾ ਵੀ ਇਹ ਵੀ ਇੱਕ ਦਿਨ ਮਿੱਟੀ ਬਣਨਾ, ਮਿੱਟੀ ਵਿੱਚੋਂ ਨਿਕਲਿਆ ਸੋਨਾ, ਮਿੱਟੀ ਵਿੱਚ ਦਫਨਾਇਆ ਜਾਣਾ, ਕਿੰਨਾ ਸੋਹਣਾ ਸਰੀਰ ਸਾਡਾ 5 ਤੱਤਾਂ ਦਾ ਮਿੱਟੀ ਦਾ ਬਣਿਆ, ਜਿੱਦਣ ਮਿੱਟੀ ਵਿੱਚ ਪਾ ਦਿੱਤਾ ਮਿੱਟੀ ਬਣ ਜਾਣਾ, ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਇੱਥੇ ਕੌਣ ਸੀ ਇਸ ਸੰਸਾਰ ਵਿੱਚ। ਜਦੋਂ ਬੰਦੇ ਨੂੰ ਸਾੜ ਦਿੱਤਾ ਜਾਂਦਾ ਉਹਦੀ ਮੌਤ ਤੋਂ ਬਾਅਦ,
ਮਿੱਟੀ ਬਣ ਜਾਂਦਾ, ਉਹਦਾ ਕੋਈ ਨਾਂ ਨਹੀਂ ਰਹਿ ਜਾਂਦਾ, ਕੋਈ ਜਹਾਤ ਨਹੀਂ ਰਹਿ ਜਾਂਦੀ, ਕੋਈ ਵੱਡਾ ਘਰ ਨਹੀਂ ਰਹਿ ਜਾਂਦਾ, ਵੱਡਾ ਬੈਂਕ ਬੈਲੈਂਸ ਜ਼ਮੀਨ ਕੁਛ ਵੀ ਨਹੀਂ ਰਹਿ ਜਾਂਦਾ, ਮਿੱਟੀ ਦੀ ਇੱਕ ਢੇਰੀ ਬਣ ਜਾਂਦਾ ਬੰਦਾ। ਇਸ ਕਰਕੇ ਆਨੰਦ ਕੀ ਆ? ਜੇ ਆਨੰਦ ਦੀ ਡੈਫੀਨੇਸ਼ਨ ਬਣਾਉਣੀ ਹੋਵੇ, ਆਨੰਦ ਦੀ ਗੱਲ ਕਰਨੀ ਹੋਵੇ ਤੇ ਕਈ ਘੰਟੇ ਅਸੀਂ ਇਹਦੀ ਗੱਲ ਕਰ ਸਕਦੇ ਹਾਂ, ਕਿਉਂਕਿ ਸਿੱਖਾਂ ਦਾ ਇਤਿਹਾਸ, ਸ਼ਹੀਦਾਂ ਦਾ, ਭਗਤਾਂ ਦਾ, ਗੁਰਮੁਖਾਂ ਦਾ, ਸੰਤਾਂ ਮਹਾਂਪੁਰਖਾਂ ਦਾ ਸਾਰਾ ਜੀਵਨ ਇਤਿਹਾਸ ਇੱਕੋ ਚੀਜ਼ ਨਾਲ ਭਰਿਆ ਹੋਇਆ, ਜਿਹੜਾ ਸ਼ਬਦ ਆ ਆਨੰਦ। ਬੰਦ ਬੰਦ ਕੱਟਿਆ ਜਾ ਰਿਹਾ ਫਿਰ ਵੀ ਆਨੰਦ ਆ, ਖੋਪਰ ਲੈ ਰਿਹਾ ਫਿਰ ਵੀ ਆਨੰਦ ਆ, ਸਾਹਮਣੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸ਼ਹੀਦ ਹੋ ਰਹੇ ਆ, ਫਿਰ ਵੀ ਆਨੰਦ ਆ, ਜਾਨ ਤੋਂ ਪਿਆਰੇ 40 ਸਿੰਘ ਸਾਹਮਣੇ ਸ਼ਹੀਦ ਹੋ ਰਹੇ ਆ, ਫਿਰ ਵੀ ਆਨੰਦ ਆ, ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਆਨੰਦਪੁਰ ਛੱਡ ਕੇ ਆਪਣੇ ਦੋ ਪੁੱਤ ਵਾਰ ਕੇ, 40 ਸਿੰਘ ਵਾਰ ਕੇ, ਆਪਣਾ ਸਾਰਾ ਸਾਜੋ ਸਮਾਨ, ਸ਼ਸਤਰ, ਬਸਤਰ, ਘੋੜੇ, ਨੇਜੇ, ਮਹਿੰਗੇ ਤੋਂ ਮਹਿੰਗੇ 1.25 ਲੱਖ ਦੇ ਸ਼ਾਮਿਆਨੇ, ਛਤਰ, ਚੰਦੋਏ, ਸਭ ਕੁਝ ਵਾਰ ਕੇ, ਕੋਲੇ ਕੁਝ ਵੀ ਨਹੀਂ, ਇੱਕ ਘੋੜਾ ਵੀ ਨਹੀਂ, ਤੇ ਕਲੰਗੀਆਂ ਵਾਲੇ ਸੱਚੇ ਪਾਤਸ਼ਾਹ ਅੱਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲਾ ਕੇ ਪਏ ਆ। ਮੁੱਖ ਤੋਂ ਕਹਿੰਦੇ ਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਸਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ। ਇਹਨੂੰ ਕਹਿੰਦੇ ਆ ਆਨੰਦ। ਸਭ ਕੁਝ ਵਾਰ ਦੇਣਾ, ਕੁਝ ਵੀ ਨਾ ਕੋਲੇ ਹੋਣਾ, ਆਪਣੇ ਪੁੱਤ ਵੀ ਨਾ ਹੋਣੇ, ਆਨੰਦਪੁਰ ਵੀ ਨਾ ਹੋਣਾ, ਘੋੜੇ ਵੀ ਨਾ ਹੋਣੇ, ਸਿੰਘ ਵੀ ਨਾ ਹੋਣੇ, 1.25 ਲੱਖ ਦੇ ਚੰਦੋਏ ਵੀ ਨਾ ਹੋਣੇ, ਚੰਦਨ ਦੀ ਚੌਂਕੀ ਵੀ ਨਾ ਹੋਣੀ, ਪ੍ਰਸ਼ਾਦੀ ਹਾਥੀ ਵੀ ਨਾ ਚੌਰ ਚਲਾ ਰਿਹਾ ਹੋਵੇ। ਇਹਨੂੰ ਕਹਿੰਦੇ ਆ ਆਨੰਦ, ਜਿਹੜਾ ਅਜੇ ਵੀ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਅਜੇ ਵੀ ਮਾਛੀਵਾੜੇ ਦੀ ਧਰਤੀ ਤੇ ਆ ਕੇ ਕਹਿਣਾ, ਸੱਚੇ ਪਾਤਸ਼ਾਹ ਤੇਰਾ ਸ਼ੁਕਰ ਆ, 4 ਪੁੱਤ ਤੂੰ ਮੈਨੂੰ ਦਿੱਤੇ ਸੀ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇਰੇ ਲੇਖੇ ਵਿੱਚ ਲੱਗ ਗਏ ਆ, ਵਾਹਿਗੁਰੂ ਕਿਰਪਾ ਕਰੀ, 2 ਰਹਿ ਗਏ ਆ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਵੀ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ੀ। ਇਹਨੂੰ ਕਹਿੰਦੇ ਆਨੰਦ। ਬਹੁਤ ਲੰਬੀ ਡੈਫੀਨੇਸ਼ਨ ਆ ਆਨੰਦ ਦੀ, ਸਿਰਫ ਆਪਾਂ ਇੰਨੀ ਕੀ ਗੱਲ ਸਮਝ ਸਕੇ ਹਾਂ ਵੀ ਆਨੰਦ ਦੇ ਅਖਰੀ ਅਰਥ ਕੀ ਆ, ਕਿਵੇਂ ਆਨੰਦ, ਸਿੱਖ ਕਿਵੇਂ ਰਹਿੰਦਾ ਆਨੰਦ ਵਿੱਚ, ਤੇ ਆਨੰਦ ਕੀ ਹੁੰਦਾ। ਵੇਖੋ ਤੁਸੀਂ, ਅੱਧਾ ਘੰਟਾ ਲੱਗ ਗਿਆ, ਅਜੇ ਗੱਲ ਸਾਨੂੰ ਇੰਨੀ ਸਮਝ ਵਿੱਚ ਆਈ ਆ ਵੀ ਆਨੰਦ ਦੇ ਅਖਰੀ ਅਰਥ ਕੀ ਆ, ਸਿੱਖ ਕਿਵੇਂ ਆਨੰਦ ਵਿੱਚ ਰਹਿੰਦਾ ਤੇ ਸਿੱਖ ਨੇ ਕੀ ਕਰਨਾ। ਤੇ ਤੁਸੀਂ ਸੋਚੋ, ਜੇ ਇਹਦੀ ਕਥਾ ਕਰਨੀ ਹੋਵੇ, ਜੇ ਇਹਨੂੰ ਹੋਰ ਡਿਸਕ੍ਰਾਈਬ ਕਰਨਾ ਹੋਵੇ ਆਨੰਦ ਨੂੰ, ਤੇ ਕਿੰਨੇ ਘੰਟੇ ਚਾਹੀਦੇ ਹੋਣਗੇ। ਸੋ ਇਸ ਕਰਕੇ ਤੁਹਾਨੂੰ ਸੌਖੀ ਸੌਖੀ ਸਮਝ ਬੱਚਿਆਂ ਨੂੰ ਲੱਗੇ, ਮੈਂ ਤਾਂ ਚਾਹੁੰਦਾ ਸੀ ਆਪਾਂ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕਰਦੇ, ਪਰ ਫਿਰ ਸਾਰੇ ਬੱਚਿਆਂ ਨੇ ਕਿਹਾ ਕਿ ਪਹਿਲਾਂ ਆਨੰਦ ਸਾਹਿਬ ਫਿਰ ਜਪਜੀ ਸਾਹਿਬ ਆਪਾਂ ਕਰਨਾ। ਸੋ ਇਸ ਕਰਕੇ ਆਪਾਂ ਹੁਣ ਅੱਜ ਜਿੰਨੀਆਂ ਕੁ ਪੰਕਤੀਆਂ ਹੁੰਦੀਆਂ, 1-2 ਟਾਈਮ ਵੀ ਹੋ ਗਏ, ਆਪਾਂ ਕਰ ਲਈਏ। ਅੱਜ ਆਨੰਦ ਸਾਹਿਬ ਦੀ ਬਾਣੀ ਦੀ ਆਰੰਭਤਾ ਹੋ ਗਈ। ਇਹ ਜਿਹੜੀ ਪਵਿੱਤਰ ਬਾਣੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆ। ਆਪਾਂ ਇੱਕ ਵਾਰੀ ਗਾ ਲਈਏ ਸਾਰੇ, ਤੁਸੀਂ ਸਾਰਿਆਂ ਨੇ ਮੇਰੇ ਪਿੱਛੇ ਪਿੱਛੇ ਬੋਲਣਾ, ਸਾਰੇ ਬੱਚਿਆਂ ਨੇ, ਸਾਰੀਆਂ ਸੰਗਤਾਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਵੀ ਮਨਾਇਆ, ਤੇ ਨਾਲ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਵੀ ਦਿਹਾੜਾ, ਦੋਨੇ ਦਿਹਾੜਿਆਂ ਦੀਆਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਪਾਂ ਇੱਕ ਪੰਕਤੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਿਆਰ ਵਿੱਚ ਪੜ੍ਹ ਲਈਏ, ਫਿਰ ਉਦੋਂ ਬਾਅਦ 1-2 ਪੰਕਤੀਆਂ ਦੇ ਅਰਥ ਕਰਕੇ ਆਪਾਂ ਸਮਾਪਤੀ ਕਰਦੇ ਹਾਂ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰ, ਗੱਜ ਕੇ ਪੜ੍ਹੋ।

0: ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਉਪਮਾ ਅਸੀਂ ਕੀ ਲੋਕ ਕਰ ਸਕਦੇ ਹਾਂ। ਤੁਹਾਡੀ ਉਪਮਾ, ਤੁਹਾਡਾ ਜਸ, ਇਹ ਸਾਰਾ ਸੰਸਾਰ ਹੀ ਗਾ ਰਿਹਾ। ਜੋ ਵੀ ਕੁਝ ਇਸ ਸੰਸਾਰ ਦੇ ਉੱਪਰ ਪੈਦਾ ਹੋਇਆ, ਭਾਵੇਂ ਫੁੱਲ ਨੇ, ਪੱਤੇ ਨੇ, ਜੀਵ ਜੰਤੂ ਨੇ, ਦਰਖਤ ਨੇ, ਪੇੜ ਪੌਦੇ ਆ, ਮਹਾਰਾਜ ਸਾਰੀ ਤੇਰਾ ਜਸ ਗਾ ਰਿਹਾ। ਵਾਹਿਗੁਰੂ ਜੀ। ਆਓ ਆਨੰਦ ਸਾਹਿਬ ਜੀ ਦੀਆਂ ਇੱਕ ਦੋ ਪੰਕਤੀਆਂ ਦੇ ਆਪਾਂ ਅਰਥ ਕਰਕੇ ਫਿਰ ਸਮਾਪਤੀ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ।
0: ਰਾਮਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਰਾਗ ਆ? 31। 31 ਰਾਗਾਂ ਦੇ ਵਿੱਚੋਂ ਇੱਕ ਰਾਗ ਆ ਰਾਮਕਲੀ। ਰਾਮਕਲੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਇਹ ਪਵਿੱਤਰ ਪਾਵਨ ਬਾਣੀ ਉਚਾਰਨ ਕੀਤੀ ਹੈ।
1: ਇੱਕ
0: ਓਅੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਅਦਵੈਤ ਸਰੂਪ, ਜਿਹੜਾ ਹਰ ਥਾਂ ਤੇ ਵਸਿਆ ਹੋਇਆ। ਜਿੰਨੇ ਵੀ ਇਹ ਦੁਨੀਆਂ ਉਸੇ ਦਾ ਹੀ ਇੱਕ ਪਸਾਰਾ ਹੈ, ਜਿੰਨੇ ਵੀ ਧਰਮ ਨੇ ਸਾਰੇ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਵਿੱਚੋਂ ਨਿਕਲੇ ਹੋਏ ਆ। ਜਿੰਨੇ ਵੀ ਅਸੀਂ ਹਾਂ, ਸਾਰੇ ਅਸੀਂ ਉਸੇ ਇੱਕ ਓਅੰਕਾਰ ਦੀਆਂ ਕਿਰਨਾਂ ਹਾਂ। ਭਾਵੇਂ ਕੋਈ ਕਿਸੇ ਧਰਮ ਦਾ, ਭਾਵੇਂ ਕੋਈ ਪਸ਼ੂ ਪੰਛੀ ਆ, ਭਾਵੇਂ ਕੋਈ ਫੁੱਲ ਬਗੀਚੇ ਪੇੜ ਪੌਦੇ ਆ, ਜੋ ਵੀ ਕੁਝ ਇਹ ਸੰਸਾਰ ਵਿੱਚੋਂ ਸੰਸਾਰ ਤੇ ਪੈਦਾ ਹੋਇਆ, ਸਭ ਕੁਝ ਇਹ ਉਸ ਇੱਕ ਓਅੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ। ਸਭ ਕੁਝ ਇਹ ਇੱਕ ਓਅੰਕਾਰ ਦੇ ਵਿੱਚੋਂ ਹੀ ਨਿਕਲਿਆ, ਪੈਦਾ ਹੋਇਆ ਹੋਇਆ ਹੈ।
1: ਸਤਿਗੁਰ ਪ੍ਰਸਾਦ,
0: ਅਜਿਹਾ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਿਗੁਰੂ ਜੀ ਦੇ ਪ੍ਰਸਾਦ ਦੇ ਨਾਲ ਮਿਲਦਾ ਹੈ।
1: ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
0: ਹੁਣ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ, ਦੁੱਖ ਵਿੱਚ ਵੀ ਸੁੱਖ, ਗਮੀ ਵੇਲੇ ਵੀ ਖੁਸ਼ੀ। ਸੁੱਖ ਨੂੰ ਬਹੁਤਾ ਵੱਡਾ ਨਹੀਂ ਮੰਨਣਾ, ਸੋਨੇ ਨੂੰ ਵੀ ਮਿੱਟੀ ਜਾਣਨਾ, ਵੱਡਿਆਂ ਵੱਡਿਆਂ ਘਰਾਂ ਨੂੰ ਵੀ ਰੱਬ ਦੀ ਕਿਰਪਾ ਸਮਝਣਾ, ਜੋ ਕੁਝ ਆਪਣੇ ਕੋਲ ਹੈ ਉਹਨੂੰ ਰੱਬ ਦੀ ਕਿਰਪਾ ਸਮਝਣਾ, ਉਹ ਮੰਨਿਆ ਕਦੋਂ ਜਾਏਗਾ? ਕਦੋਂ ਸਮਝਾਂਗੇ ਅਸੀਂ ਇਹ ਸਾਰਾ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ? ਮਹਾਰਾਜ ਕਹਿੰਦੇ ਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿਆਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਤੇ ਗੁਰੂ ਨਾਨਕ ਦੇਵ ਸਾਹਿਬ ਸਾਡੇ ਹਿਰਦੇ ਵਿੱਚ ਵਸ ਗਏ, ਜਿੰਨੀ ਦੇਰ ਗੁਰੂ ਨਾਨਕ ਸਾਹਿਬ ਦਾ ਪਿਆਰ ਸਾਡੇ ਹਿਰਦੇ ਵਿੱਚ ਨਹੀਂ ਨਾ ਵਸਦਾ। ਹਿਰਦਾ ਕਿਹਨੂੰ ਕਹਿੰਦੇ? ਦਿਲ ਨੂੰ। ਫੀਲਿੰਗ ਆ ਇੱਕ, ਇੱਕ ਸਾਡੀ ਆਹ ਬੋਡੀ ਵੇਖੋ ਬੱਚਿਓ, ਇੱਕ ਸਾਡੀ ਆਹ ਬੋਡੀ ਜਿਹੜੀ ਬਾਹਰ ਦਿਸਦੀ, ਇੱਕ ਇਹਦੇ ਵਿੱਚ ਦਿਲ ਆ। ਉਹ ਦਿਲ ਵਿੱਚ ਕੀ ਆ? ਬਲੱਡ ਆ, ਵੇਨਸ ਨੇ, ਨਰਵਸ ਨੇ, ਸਾਰਾ ਕੁਛ ਉਹਦੇ ਵਿੱਚ ਆ। ਇੱਕ ਇਸ ਬੋਡੀ ਦੇ ਵਿੱਚ ਸਾਡੀ ਇੱਕ ਹੋਰ ਬੋਡੀ ਆ, ਜਿਹਨੂੰ ਕੀ ਕਹਿੰਦੇ ਆ? ਸੋਲ, ਆਤਮਾ ਕਹਿੰਦੇ ਆ। ਇੱਕ ਉਹਦਾ ਵੀ ਦਿਲ ਆ, ਉਹਨੂੰ ਕਹਿੰਦੇ ਆ ਹਿਰਦਾ। ਸਮਝ ਲੱਗੀ? ਇੱਕ ਸਾਡਾ ਆਹ ਸਰੀਰ ਆ, ਸਾਡੀ ਫਿਜ਼ੀਕਲ ਅਪੀਅਰੈਂਸ, ਜਿਹੜੀ ਸਾਡੀ ਆਹ ਬੋਡੀ ਆ, ਇਹਦੇ ਵਿੱਚ ਇੱਕ ਦਿਲ ਆ, ਉਹਦੇ ਵਿੱਚ ਖੂਨ ਆ, ਬਲੱਡ ਆ, ਮਿੱਝ ਆ, ਚਰਬੀ ਕੁਝ ਉਹਦੇ ਵਿੱਚ ਵੀ। ਪਰ ਸਾਡਾ ਇਸ ਸਰੀਰ ਵਿੱਚ ਇੱਕ ਹੋਰ ਸਰੀਰ ਆ, ਜਿਹਨੂੰ ਆਤਮਾ ਕਹਿੰਦੇ ਆ, ਸੋਲ ਕਹਿੰਦੇ ਆ। ਇੱਕ ਉਹਦੇ ਵਿੱਚ ਵੀ ਹਿਰਦਾ, ਜਿਹਨੂੰ ਅੰਤਸ਼ਕਰਨ ਕਹਿੰਦੇ ਆ। ਜਦੋਂ ਉੱਥੇ ਰੱਬ ਦਾ ਨਾਮ ਵਸ ਜਾਂਦਾ ਨਾ, ਜਦੋਂ ਸਾਡੀ ਸੋਲ, ਸਾਡੀ ਆਤਮਾ ਜਦੋਂ ਇਹ ਰੱਬ ਨਾਲ ਪਿਆਰ ਪਾ ਲੈਂਦੀ ਆ, ਉੱਥੇ ਮਹਾਰਾਜ ਨੇ ਕਿਹਾ ਵੀ ਹੁਣ ਮੈਨੂੰ ਆਨੰਦ ਆ ਗਿਆ, ਕਿਉਂਕਿ ਮੈਨੂੰ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਵੇਖੋ, ਗੁਰੂ ਸਾਨੂੰ ਬਾਹਰੋਂ ਵੀ ਮਿਲਿਆ ਹੋਇਆ, ਪੰਜ ਪਿਆਰੇ ਵੀ ਸਾਡੇ ਗੁਰੂ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਡੇ ਗੁਰੂ ਆ, ਸਿਖਾਉਣ ਵਾਲਾ ਟੀਚਰ ਉਹਨੂੰ ਵੀ ਅਸੀਂ ਗੁਰੂ ਮੰਨਦੇ ਹਾਂ, ਅਧਿਆਪਕ ਮੰਨਦੇ ਹਾਂ, ਮਾਂ ਬਾਪ ਨੂੰ ਵੀ ਗੁਰੂ ਮੰਨਦੇ ਹਾਂ, ਪ੍ਰਸ਼ਾਦਾ ਭੋਜਨ ਵੀ ਸਾਡਾ ਗੁਰੂ ਆ ਜਿਹੜਾ ਸਾਨੂੰ ਤ੍ਰਿਪਤੀ ਦਿੰਦਾ। ਬਾਹਰ ਗੁਰੂ ਬਹੁਤ ਆ, ਪਰ ਜਿਹਨੇ ਅੰਦਰ ਦੀ ਠੰਡ ਦੇਣੀ ਆ, ਜਿਹਨੇ ਸਾਡੇ ਅੰਦਰ ਨੂੰ ਸ਼ਾਂਤੀ, ਅੰਦਰ ਨੂੰ ਟਿਕਾ ਦੇਣਾ, ਉਹ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਗੁਰੂ ਆ, ਜਿਹਦੀ ਕਿਰਪਾ ਨੇ ਸਾਡੇ ਅੰਦਰ ਟਿਕਣਾ। ਸੱਚੇ ਪਾਤਸ਼ਾਹ ਕਹਿੰਦੇ ਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਮੇਰੀ ਮਾਏ, ਇੱਥੇ ਮਾਏ ਦੇ ਕਈ ਅਰਥ ਆ, ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਮਾਏ ਦੇ ਅਰਥ ਮਾਂ ਵੀ ਕੀਤੇ ਆ, ਮਦਰ ਵੀ ਕੀਤੇ ਆ, ਤੇ ਮਾਏ ਦੇ ਅਰਥ ਮੈਂ ਹੀ ਵੀ ਕੀਤੇ ਆ। ਮੈਂ ਆਪਣੇ ਆਪ ਨਾਲ ਇਹ ਗੱਲ ਕਰ ਰਿਹਾ, ਮੇਰੇ ਅੰਦਰ ਨਾਲ ਮੈਂ ਗੱਲ ਕਰ ਰਿਹਾ, ਮੈਨੂੰ ਖੁਸ਼ੀ ਹੋ ਗਈ, ਮੈਨੂੰ ਆਨੰਦ ਆ ਗਿਆ। ਕਦੋਂ ਦਾ? ਜਦੋਂ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਪਾ ਲਿਆ। ਮਹਾਰਾਜ ਨੂੰ ਪਾਉਣਾ ਕੀ ਆ? ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਕੁਝ ਮਹਾਰਾਜ ਤੁਸੀਂ ਕਹਿੰਦੇ ਹੋ ਉਹਨੂੰ ਭਲਾ ਕਰਕੇ ਮੰਨਣਾ, ਇਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਣਾ ਹੈ। ਸਮਾਂ ਬੜਾ ਥੋੜਾ ਸਾਡੇ ਕੋਲੇ, ਪਰ ਜਿਵੇਂ ਜਿਵੇਂ ਵਿਚਾਰਾਂ ਹੋਣਗੀਆਂ ਆਪਾਂ ਉਵੇਂ ਉਵੇਂ ਕਰਦੇ ਜਾਵਾਂਗੇ। ਤੁਹਾਨੂੰ ਔਖਾ ਲੱਗਣਾ ਪਹਿਲਾਂ ਦੋ ਤਿੰਨ ਸੰਡੇ, ਬੱਚਿਆਂ ਨੂੰ ਖਾਸ ਕਰਕੇ ਔਖੀ ਲੱਗਣੀ ਗੱਲ, ਕਿਉਂਕਿ ਤੁਸੀਂ ਕਦੇ ਕਥਾ ਸੁਣੀ ਨਹੀਂ, ਤੁਸੀਂ ਅਜੇ ਦਿਮਾਗ ਓਨਾ ਡਿਵੈਲਪ ਨਹੀਂ ਹੋਇਆ। ਆਪਾਂ ਇਸ ਕਰਕੇ ਬੜੀਆਂ ਸੌਖੀਆਂ ਸੌਖੀਆਂ ਗੱਲਾਂ ਕੀਤੀਆਂ, ਅੱਗੇ ਵੀ ਆਪਾਂ ਇੱਦਾਂ ਹੀ ਕਰਾਂਗੇ। ਜਦੋਂ 3 ਕੁ ਸੰਡੇ ਲੰਘ ਗਏ ਫਿਰ ਤੁਹਾਨੂੰ ਸਮਝ ਲੱਗਣ ਲੱਗ ਜਾਣੀ ਵੀ ਇਹ ਕੀ ਗੱਲ ਹੋ ਰਹੀ। ਹੁਣ ਜਦੋਂ ਤੁਸੀਂ ਆਨੰਦ ਸਾਹਿਬ ਜੀ ਦੀ ਬਾਣੀ ਪੜੋਗੇ ਫਿਰ ਤੁਹਾਨੂੰ ਯਾਦ ਆਊਗਾ ਨਾ ਵੀ ਆਨੰਦ ਦਾ ਮਤਲਬ ਕੀ ਹੈ। ਜਦੋਂ ਆਨੰਦ ਦਾ ਮਤਲਬ ਸਮਝ ਆ ਗਿਆ ਫਿਰ ਇਹ ਬਾਣੀ ਵਿੱਚ ਵੀ ਅੱਗੇ ਸਮਝ ਆ ਜਾਣਾ। ਹਜੇ ਤਾਂ ਆਪਾਂ ਸਿਰਫ ਇੱਕ ਸ਼ਬਦ ਆਨੰਦ ਦੀ ਗੱਲ ਕੀਤੀ ਆ, 40 ਪੌੜੀਆਂ ਨੇ, ਫਿਰ ਉਹਨਾਂ ਵਿੱਚ ਕੀ ਵਿਆਖਿਆ ਉਹ ਤੇ ਅਜੇ ਕੋਈ ਵੀ ਨਹੀਂ ਗੱਲ ਕੀਤੀ।

ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ

0: ਸੋ ਘਰ ਗਿਆ ਜਿਤ ਬਹਿ ਸਰਬ ਸੰਭਾਲੇ
1: ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ
0: ਕੀਤੇ ਤੇਰੇ ਰਾਗ ਪ੍ਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ
1: ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ
0: ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ
1: ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ
0: ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ
1: ਗਾਵਨ ਤੁਧਨੋ ਪੰਡਿਤ ਪੰਡਰ ਕੀਸਰ ਜੁਗ ਜੁਗ ਵੇਦਾ ਨਾਲੇ
0: ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਏ ਆਲੇ
1: ਗਾਵਨ ਤੁਧਨੋ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ
1: ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ
0: ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਤੁਧਨੋ ਗਾਵਨ ਸੇਵੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ
0: ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਚਾਈ
0: ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕੇਵਟ ਵੱਡਾ ਡੀਠਾ ਹੋਏ
1: ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ
0: ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ
1: ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ
0: ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ
1: ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣਾ ਜਾਈ ਤੇਰੀ ਤਿਲ ਵਡਿਆਈ
0: ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ
1: ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ
0: ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ
1: ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ
0: ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖ

0: ਤਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾ
1: ਸਾਚੇ ਨਾਮ ਕੀ ਤਲ ਵਡਿਆਈ ਆਖਤ ਕੇ ਕੀ ਮਤ ਨਹੀਂ ਪਾਈ
0: ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ
1: ਨਾ ਹੋ ਮਰੈ ਨਾ ਹੋਵੇ ਸੋਗ ਦਾ ਰਹਿ ਨਾ ਚੁੱਕੇ ਭੋਗ
0: ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ
1: ਜੇਵੜ ਆਪ

0: ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ
1: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ
0: ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ
1: ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ
0: ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ
1: ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ
0: ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ
1: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ ਤੁਰ ਮਸਤਕ ਲਿਖਿਆ ਲਿਖਾਸ
0: ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ
1: ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇਮਾ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ
0: ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆ ਗਿਆ ਕਰ ਧਰਿਆ
1: ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ
0: ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ
1: ਜਨਮ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ
0: ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ
1: ਵੈਸੈ ਕੋਸਾ ਤਿਸ ਪਾਛੈ ਬਚਰੇ ਛਰਿਆ
0: ਤਿਨ ਕਵਣ ਖੁਲਾਵੈ ਕਵਣ ਜਗਾਵੈ ਮਨ ਮਹਿ ਸਿਮਰਨ ਕਰਿਆ

0: ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ
1: ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮਕੀ ਫਾਸੀ
0: ਜਿਨ ਨਿਰਭਉ ਜਿਨ ਹਰ

0: ਧਿਆਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
1: ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ
0: ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ
1: ਤੇਰੀ ਅਣਖ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ
0: ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ
1: ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ
1: ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋਈ
0: ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ

0: ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ
1: ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ
0: ਤੂੰ ਦਰਿਆ ਸਭ ਤੁਝੀ ਮਾਂ ਹੈ ਤੁਝ ਬਿਨ ਦੂਜਾ ਕੋਈ ਨਾ ਹੈ
1: ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ
0: ਜਿਸਨੋ ਤੂੰ ਜਾਣ ਆਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ
1: ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ
0: ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ
1: ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ
0: ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੇਲੇ ਨਵਾਸਾ ਪਾਣੀ ਪਾਵਕ ਤਿਨ ਹੈ ਕੀਆ
1: ਅੱਖ ਜੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ
0: ਮਨ ਏਕ ਨ ਚੇਤਿਸ ਮੂੜ ਮਨਾ ਹਰ ਬਿਸਰਿਤ ਤੇਰੇ ਗੁਣ

0: ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
1: ਅਮਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ
0: ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਪ੍ਰਥਾ ਜਾਤ।

शब्द 17 सहस पचावन हाड़ विधि प्रथम सुखदावन नेत्र तुम के चरण तर।

0: ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਹਿਜ ਸੇਤੀ ਮਨ ਵਿੱਚ ਆਵਦਾਇਆ
0: ਰਾਗ ਰਤਨ ਪਰਵਾਰ

ਸ੍ਰੀ ਭਗਤੀ ਜੀ ਸਹਾਇ ਵਾਹਿ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸਿਮ ਸ੍ਰੀ ਹਰਿ ਰਾਇ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚਰੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਾਹਿਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਓਂ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਤਨ ਗੁਰ ਤਨੂ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੂ ਜੋ ਗੁਰ ਸਿੱਖ

ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ ਤਿਨ ਜਮ ਨੇੜ ਨ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਨੈ ਸਤਿਗੁਰ ਦਾਤਾ ਆਖੀਐ

ਕਿਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ